0: ਚਿਹਰੇ ਤੇ ਹੋਊਗੀ ਮੁਸਕਰਾਹਟ, ਮਨ ਦੇ ਵਿੱਚ ਉਸ ਰੱਬ ਦੇ ਲਈ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਤੇ ਖੁਸ਼ੀ ਲੈ ਕੇ ਆਈਏ। ਧੰਨਵਾਦ ਤੁਹਾਡਾ ਸਭ ਤੋਂ ਪਹਿਲਾਂ ਤਾਂ ਇਸ ਮੁਸਕਰਾਹਟ ਦੇ ਲਈ, ਚੰਗੇ ਕੰਮ ਦੇ ਲਈ। ਜੇਕਰ ਕੋਈ ਆਖੇ ਲੱਗੇ ਤਾਂ ਉਹਦੇ 'ਚ ਉਹਦਾ ਵੀ ਭਲਾ ਅਤੇ ਜਿਹਦੀ ਮੰਨੀ ਹੋਵੇ ਉਹਨੂੰ ਵੀ ਬਹੁਤ ਚੰਗਾ ਲੱਗਦਾ। ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਗਿਆ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਆਸ ਉਮੀਦ ਦੀ ਕਹਾਣੀ ਆ। ਇੱਕ ਉਮੀਦ ਇੱਕ ਆਸ ਕਿੱਦਾਂ ਬੰਦੇ ਨੂੰ ਬਚਾ ਲੈਂਦੀ ਹੈ ਅਤੇ ਕਿੱਦਾਂ ਬੰਦੇ ਨੂੰ ਮਾਰ ਵੀ ਦਿੰਦੀ। ਅੱਜ ਦੀ ਕਹਾਣੀ ਸੱਚੇ ਬਲੀਦਾਨ ਦੀ ਕਹਾਣੀ ਹੈ। ਠੰਡ ਕਾਫੀ ਵੱਧ ਚੁੱਕੀ ਹੈ, ਠੰਡ ਇੰਨੀ ਜ਼ਿਆਦਾ ਕਿ ਬਾਹਰ ਨਿਕਲਦਿਆਂ ਹੀ ਸਰੀਰ ਕੰਬਣ ਲੱਗ ਪਵੇ। ਪਤਾ ਨਹੀਂ ਖਬਰਾਂ ਦੇ ਵਿੱਚ ਵੀ ਵਾਰ ਵਾਰ ਇਹੀ ਆਈ ਜਾਂਦਾ ਕਿ ਇਸ ਵਾਰੀ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ। ਇੱਕ ਬਿਲਡਿੰਗ ਜਿਹਦੇ ਵਿੱਚ ਛੋਟੇ ਛੋਟੇ ਅਪਾਰਟਮੈਂਟ, ਪੀੜੀਆਂ ਪੀੜੀਆਂ ਗਲੀਆਂ, ਉਹ ਗਲੀਆਂ ਜਿਹੜੀਆਂ ਇੱਕ ਜਗ੍ਹਾ ਤੋਂ ਕਾਫੀ ਖੁੱਲੀਆਂ ਪ੍ਰਤੀਤ ਹੁੰਦੀਆਂ, ਪਰ ਜਿੱਦਾਂ ਕੋਈ ਅੱਗੇ ਵੱਧਦਾ ਇੱਕਦਮ ਤੰਗ ਵੀ ਹੋ ਜਾਂਦੀਆਂ। ਇਹ ਪੁਰਾਣੀਆਂ ਪੁਰਾਣੀਆਂ ਗਲੀਆਂ, ਪੁਰਾਣੇ ਪੁਰਾਣੇ ਘਰ, ਅਤੇ ਇਹਨਾਂ ਘਰਾਂ ਦੇ ਵਿੱਚੋਂ ਇੱਕ ਬਿਲਡਿੰਗ ਦੀ ਤੀਸਰੀ ਮੰਜ਼ਿਲ ਦੇ ਉੱਤੇ ਦੋ ਕੁੜੀਆਂ ਰਹਿੰਦੀਆਂ ਸੀ। ਦੋ ਕੁੜੀਆਂ ਜਿਹੜੀਆਂ ਕਲਾਕਾਰ ਸੀ, ਜਿਹੜੀਆਂ ਕੈਨਵਸ ਦੇ ਉੱਤੇ ਜ਼ਿੰਦਗੀ ਕੱਢਦੀਆਂ ਸੀ। ਉਹ ਕੁਛ ਵੱਡਾ ਕੁਛ ਨਵਾਂ ਕਰਨ ਦੇ ਲਈ ਹਮੇਸ਼ਾ ਯਤਨ ਕਰਦੀਆਂ ਰਹਿੰਦੀਆਂ। ਵੈਸੇ ਇਹ ਕਿਸੇ ਨੂੰ ਨਹੀਂ ਪਤਾ ਕਿ ਇਹ ਵਾਲੀ ਬਿਲਡਿੰਗ ਦੇ ਵਿੱਚ ਇੰਨੇ ਕਲਾਕਾਰ ਆ ਕਿੱਦਾਂ ਗਏ। ਇੱਥੇ ਇਕੱਲੀਆਂ ਇਹ ਨਹੀਂ ਸੀ, ਹੋਰ ਵੀ ਕਈ ਕਲਾਕਾਰ ਰਹਿੰਦੇ ਸੀ, ਅਲੱਗ ਅਲੱਗ ਤਰੀਕਿਆਂ ਦੇ ਨਾਲ ਆਪਣੇ ਹੁਨਰ ਅਲੱਗ ਅਲੱਗ ਜਗ੍ਹਾ ਦੇ ਉੱਤੇ ਵਿਖਾਉਂਦੇ ਰਹਿੰਦੇ। ਇਸ ਬਿਲਡਿੰਗ ਦੇ ਵਿੱਚੋਂ ਅਕਸਰ ਹੀ ਆਵਾਜ਼ਾਂ ਆਉਂਦੀਆਂ ਰਹਿੰਦੀਆਂ, ਕਦੀ ਮਿਊਜ਼ਿਕ ਦੀਆਂ, ਕਦੀ ਵਾਹਵਾਹੀ ਦੀਆਂ, ਕਦੀ ਨਿਰਾਸ਼ਾ ਦੀਆਂ। ਹਰ ਕੋਈ ਕੋਈ ਨਾ ਕੋਈ ਸੋਹਣਾ ਚਿੱਤਰ ਘੜਨ ਦੀ ਕੋਸ਼ਿਸ਼ ਕਰਦਾ, ਕੋਈ ਨਵੀਂ ਧੁੰਨ ਬਣਾਉਣ ਦੀ ਕੋਸ਼ਿਸ਼ ਕਰਦਾ। ਹਰ ਕੋਈ ਚਾਹੁੰਦਾ ਮੇਰਾ ਪ੍ਰੋਜੈਕਟ ਮਾਸਟਰਪੀਸ ਹੋਵੇ। ਜਦੋਂ ਕਦੀ ਕਦਾਈ ਇਹ ਲੋਕ ਇਸ ਬਿਲਡਿੰਗ ਤੋਂ ਬਾਹਰ ਵਾਰ ਇੱਕ ਕੈਫੇ ਦੇ ਵਿੱਚ ਮਿਲਦੇ ਤਾਂ ਇੱਕ ਦੂਸਰੇ ਦੇ ਨਾਲ ਉਹ ਆਪਣੀਆਂ ਕਲਾਕ੍ਰਿਤੀਆਂ ਸਾਂਝੀਆਂ ਕਰਦੇ, ਇੱਕ ਦੂਸਰੇ ਨੂੰ ਦਾਅ ਪੇਚ ਦੱਸਦੇ। ਕਈਆਂ ਦੀ ਆਪਸ ਦੇ ਵਿੱਚ ਹੁਣ ਸੋਹਣੀ ਅਤੇ ਗੂੜੀ ਯਾਰੀ ਦੋਸਤੀ ਪੈ ਗਈ। ਗੱਲ ਕਰੀਏ ਇਹਨਾਂ ਦੋ ਕੁੜੀਆਂ ਦੀ, ਇੱਕ ਦਾ ਨਾਂ ਸੀ ਸੂ ਅਤੇ ਇੱਕ ਦਾ ਨਾਂ ਸੀ ਜੌਨ ਸੀ। ਵੈਸੇ ਤਾਂ ਇੱਕ ਦੂਸਰੇ ਨੂੰ ਨਹੀਂ ਸੀ ਜਾਣਦੀਆਂ, ਪਰ ਇਹਨਾਂ ਦੀ ਸਾਂਝ ਸੀ ਕਲਾ ਦੀ। ਦੋਵੇਂ ਕਲਾਕਾਰ ਸੀ। ਹੌਲੀ ਹੌਲੀ ਦੋਵਾਂ ਦੇ ਵਿੱਚ ਯਾਰੀ ਦੋਸਤੀ ਵਧੀ। ਸੋਚਿਆ ਆਪਾਂ ਇੱਕੇ ਘਰ ਦੇ ਵਿੱਚ ਕਿਉਂ ਨਾ ਰਹਿ ਲਈਏ, ਅਤੇ ਹੌਲੀ ਹੌਲੀ ਦੋਵਾਂ ਦਾ ਭੈਣਾਂ ਵਰਗਾ ਪਿਆਰ। ਇਹ ਤੀਸਰੀ ਮੰਜ਼ਿਲ ਦੇ ਉੱਤੇ ਰਹਿੰਦੀਆਂ ਅਤੇ ਹੇਠਾਂ ਇੱਕ ਬਜ਼ੁਰਗ ਰਹਿੰਦਾ ਜੋ ਕਿ ਕਲਾਕਾਰ ਸੀ, ਉਹ ਵੀ ਇਹਨਾਂ ਵਰਗੀਆਂ ਪੇਂਟਿੰਗ ਬਣਾਉਂਦਾ, ਉਹ ਵੀ ਇਹਨਾਂ ਨੂੰ ਬੜੇ ਸੋਹਣੇ ਤਜਰਬੇ ਦੱਸਦਾ, ਬੜੇ ਦਾਅ ਪੇਚ ਦੱਸਦਾ। ਹੌਲੀ ਹੌਲੀ ਉਸ ਬਜ਼ੁਰਗ ਦੇ ਨਾਲ ਵੀ ਇਹਨਾਂ ਦੀ ਸਾਂਝ ਕਾਫੀ ਵਧੀ। ਉਹ ਆਪਣੀਆਂ ਧੀਆਂ ਵਾਂਗ ਸਮਝਦਾ ਸੀ। ਇੱਕ ਦਿਨ ਉਹਨੇ ਆਪਣੇ ਘਰ ਚਾਹ ਦੇ ਲਈ ਸੱਦਿਆ ਅਤੇ ਅਚਾਨਕ ਸੂਰ ਨੇ ਵੇਖਿਆ ਕਿ ਸਾਈਡ ਦੇ ਉੱਤੇ ਇੱਕ ਖਾਲੀ ਕੈਨਵਸ ਪਿਆ। ਉਸ ਖਾਲੀ ਕੈਨਵਸ ਨੂੰ ਵੇਖ ਕੇ ਕੁੜੀ ਦੇ ਮਨ ਦੇ ਵਿੱਚ ਸਵਾਲ ਆਇਆ, ਇਹ ਕੈਨਵਸ ਖਾਲੀ ਕਿਉਂ ਪਿਆ? ਇਹਦੇ ਉੱਤੇ ਤੁਸੀਂ ਇੱਦਾਂ ਲੱਗਦਾ ਕਾਫੀ ਦੇਰ ਤੋਂ ਕੁਛ ਬਣਾਇਆ ਨਹੀਂ। ਤਾਂ ਬਜ਼ੁਰਗ ਹੱਸ ਕੇ ਕਹਿਣ ਲੱਗਾ, ਇਸ ਕੈਨਵਸ ਦੇ ਉੱਤੇ ਮੈਂ ਉਹ ਸ਼ਾਹਕਾਰ ਬਣਾਊਂਗਾ ਜਿਹੜਾ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਊਗਾ। ਹਾਲੇ ਤੱਕ ਮੈਨੂੰ ਕੋਈ ਇੱਦਾਂ ਦਾ ਆਈਡੀਆ ਹੀ ਨਹੀਂ ਮਿਲਿਆ, ਮੈਨੂੰ ਜੋ ਵੀ ਮਿਲਦਾ ਮੈਂ ਇੱਧਰ ਉੱਧਰ ਲਕੀਰਾਂ ਮਾਰ ਲੈਂਦਾ। ਸੱਚ ਪੁੱਛੋ ਤਾਂ ਅੱਧੀ ਪੌਣੀ ਉਮਰ ਲੰਘ ਗਈ। ਹਾਲੇ ਤੱਕ ਕੋਈ ਇੱਦਾਂ ਦਾ ਆਈਡੀਆ ਨਹੀਂ ਮਿਲਿਆ ਜਿਹੜਾ ਮੈਂ ਕਹਿ ਸਕਾਂ ਕਿ ਹਾਂ ਇਹ ਦੁਨੀਆ ਦੇ ਵਿੱਚ ਮੇਰੇ ਨਾਂ ਦੇ ਉੱਤੇ ਯਾਦ ਰੱਖਿਆ ਜਾਊਗਾ। ਇਹ ਨਾ ਕਹਿ ਕੇ ਫਿਰ ਉਹ ਹੱਸਣ ਲੱਗ ਪਿਆ। ਖੈਰ ਸ਼ਾਇਦ ਕਲਾਕਾਰਾਂ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਇੱਕ ਸੁਪਨਾ ਤਾਂ ਹਮੇਸ਼ਾ ਰਹਿੰਦਾ। ਹੁਣ ਉਹ ਅਕਸਰ ਹੀ ਇੱਕ ਦੂਸਰੇ ਨੂੰ ਰਾਏ ਗਾਏ ਮਿਲਦੇ ਅਤੇ ਇੱਕ ਦੂਸਰੇ ਦੇ ਨਾਲ ਆਪਣੀਆਂ ਬਣਾਈਆਂ ਤਸਵੀਰਾਂ ਸਾਂਝੀਆਂ ਕਰਦੇ, ਆਈਡੀਆ ਸਾਂਝੇ ਕਰਦੇ। ਅਚਾਨਕ ਇੱਕ ਦਿਨ ਖਬਰ ਮਿਲੀ ਕਿ ਇਸ ਬਿਲਡਿੰਗ ਦੇ ਵਿੱਚ ਕਈ ਲੋਕ ਨੇ ਜਿਨ੍ਹਾਂ ਨੂੰ ਨਮੂਨੀਆ ਹੋ ਗਿਆ। ਕਾਫੀ ਸਮੱਸਿਆ ਹੌਲੀ ਹੌਲੀ ਵੱਧਦੀ ਵੱਧਦੀ ਇਹਨਾਂ ਤੱਕ ਵੀ ਪਹੁੰਚ ਗਈ। ਕੀ ਪਤਾ ਲੱਗਦਾ ਕਿ ਜੌਨਸੀ ਕਾਫੀ ਜ਼ਿਆਦਾ ਬਿਮਾਰ ਹੋ ਗਈ ਹੈ। ਉਹਨਾਂ ਦੋਵਾਂ ਕੁੜੀਆਂ ਦੇ ਵਿੱਚੋਂ ਇੱਕ ਕੁੜੀ ਉਹ ਇੰਨੀ ਕੁ ਜ਼ਿਆਦਾ ਬਿਮਾਰ ਹੋ ਗਈ ਆ ਕਿ ਉਹਦੇ ਕੋਲ ਹੁਣ ਬਿਸਤਰੇ ਤੋਂ ਉੱਠਿਆ ਨਹੀਂ ਜਾਂਦਾ। ਨਮੂਨੀਏ ਨੇ ਉਹਦਾ ਜਿੱਦਾਂ ਸਾਰਾ ਸਰੀਰ ਹੀ ਖਿੱਚ ਲਿਆ ਹੋਵੇ। ਡਾਕਟਰ ਲਗਾਤਾਰ ਆਉਂਦਾ ਵਾ ਉਹਨੂੰ ਚੈੱਕ ਕਰਦਾ, ਨਾ ਕਿ ਸਿਰਫ ਉਹਨੂੰ, ਉਸ ਬਿਲਡਿੰਗ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ। ਅਤੇ ਉੱਤੋਂ ਮੌਸਮ ਇੱਦਾਂ ਦਾ ਇੰਨਾ ਜ਼ਿਆਦਾ ਖਰਾਬ, ਕੋਈ ਪਤਾ ਨਹੀਂ ਕਿਹੜੇ ਵੇਲੇ ਤੇਜ਼ ਹਵਾਵਾਂ, ਠੰਡੀਆਂ ਹਵਾਵਾਂ ਵਗਣ ਲੱਗ ਪੈਂਦੀਆਂ, ਮੀਂਹ ਪੈਣ ਲੱਗ ਪੈਂਦਾ, ਕਿਹੜੇ ਵੇਲੇ ਹਲਕੀ ਹਲਕੀ ਜਿਹੀ ਬਰਫ਼ ਵੀ ਡਿੱਗਣ ਲੱਗ ਪੈਂਦੀ। ਠੰਡ ਦੇ ਵਿੱਚ ਇੱਦਾਂ ਦਾ ਬਿਮਾਰ ਹੋਣਾ ਇੱਕ ਬਹੁਤ ਵਧੀਆ ਸੰਕੇਤ ਨਹੀਂ ਸੀ। ਇੱਕ ਦਿਨ ਡਾਕਟਰ ਨੇ ਨਿਰੀਖਣ ਕਰਨ ਤੋਂ ਬਾਅਦ ਸੂ ਨੂੰ ਬਾਹਰ ਸੱਦਿਆ ਅਤੇ ਕਹਿਣ ਲੱਗਾ, ਤੇਰੀ ਸਹੇਲੀ ਦੇ ਸਰੀਰ ਨੂੰ ਮੈਂ ਦਿਨੋਂ ਦਿਨ ਕਮਜ਼ੋਰ ਹੁੰਦਿਆਂ ਵੇਖ ਰਿਹਾ। ਇਹਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ। ਮੈਂ ਇਸ ਚੀਜ਼ ਨੂੰ ਲੈ ਕੇ ਚਿੰਤਾ ਦੇ ਵਿੱਚ ਹਾਂ। ਅਕਸਰ ਹੀ ਇਸ ਉਮਰ ਦੇ ਵਿੱਚ ਲੋਕ ਆਪਣੇ ਆਪ ਰਿਕਵਰ ਕਰ ਲੈਂਦੇ ਆ, ਪਰ ਮੈਨੂੰ ਇੱਦਾਂ ਲੱਗਦਾ ਜਿੱਦਾਂ ਇਹਨੇ ਆਸ ਛੱਡ ਦਿੱਤੀ ਹੈ, ਜਿੱਦਾਂ ਇਹਨੇ ਉਮੀਦ ਛੱਡ ਦਿੱਤੀ ਹੈ। ਹੁਣ ਇਹਨੂੰ ਕੋਈ ਚੀਜ਼ ਜੇ ਜਿਉਂਦੀ ਰੱਖ ਸਕਦੀ ਆ ਤਾਂ ਉਹ ਆਸ ਉਮੀਦ ਦੀ ਕਿਰਨ। ਦਵਾਈਆਂ ਤਾਂ ਮੈਂ ਸਾਰੀਆਂ ਦੇ ਕੇ ਵੇਖ ਲਈਆਂ। ਇਹ ਗੱਲ ਸੁਣ ਕੇ ਸੂ ਕਾਫੀ ਪਰੇਸ਼ਾਨ ਹੋਈ। ਉਹਨੇ ਸੋਚਿਆ ਉਹ ਜਾ ਕੇ ਬਜ਼ੁਰਗ ਦੇ ਨਾਲ ਵੀ ਸਾਂਝੀ ਕਰਦੀ ਆ। ਦੋਵੇਂ ਜਾਣੇ ਕਾਫੀ ਚਿੰਤਾ ਦੇ ਵਿੱਚ ਨੇ। ਹੈਰਾਨੀ ਦੀ ਗੱਲ ਇਹ ਸੀ ਕਿ ਉਸ ਬਿਮਾਰ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ। ਹੁਣ ਤਾਂ ਜਿੱਦਾਂ ਉਹਦੇ ਕੋਲ ਬਿਸਤਰੇ ਤੋਂ ਵੀ ਨਾ ਉੱਠਿਆ ਜਾਂਦਾ। ਇੱਕ ਦਿਨ ਆਇਆ ਉਹਨੇ ਖਾਣ ਪੀਣ ਵੀ ਛੱਡ ਦਿੱਤਾ, ਜਿੱਦਾਂ ਹੱਡੀਆਂ ਦਾ ਪਿੰਜਰ ਉੱਥੇ ਬਿਸਤਰੇ ਦੇ ਉੱਤੇ ਪਿਆ ਰਹਿੰਦਾ ਹੋਵੇ। ਇੱਕ ਖਿੜਕੀ ਦੇ ਲਾਗੇ ਉਹਦਾ ਮੰਜਾ, ਅਤੇ ਸਾਰਾ ਦਿਨ ਉਸ ਖਿੜਕੀ ਤੋਂ ਬਾਹਰ ਵੇਖਦੀ ਰਹਿੰਦੀ ਖਰਾਬ ਮੌਸਮ ਨੂੰ, ਰੁੱਖਾਂ ਤੋਂ ਝੜਦੇ ਪੱਤਿਆਂ ਨੂੰ। ਅਤੇ ਪਤਾ ਨਹੀਂ ਕੀ ਸੋਚਦੀ ਰਹਿੰਦੀ। ਇੱਕ ਦਿਨ ਜਦੋਂ ਸੂ ਨੇ ਸਵੇਰੇ ਆ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਕੀ ਸੁਣਦੀ ਆ, ਉਹ ਆਪਣੇ ਮੂੰਹ ਦੇ ਵਿੱਚ ਕੁਛ ਬੋਲ ਰਹੀ ਹੈ। ਲਾਗੇ ਹੋ ਕੇ ਸੁਣਿਆ ਤਾਂ ਪਤਾ ਲੱਗਾ ਉਹ ਗਿਣਤੀ ਕਰ ਰਹੀ ਹੈ, 10, 9, 8। ਤਾਂ ਇੰਨੇ ਦੇ ਉੱਤੇ ਸੂ ਨੇ ਜਗਾ ਦਿੱਤਾ, ਤੂੰ ਕੀ ਗਿਣ ਰਹੀ ਹੈ? ਤਾਂ ਬਾਰੀ ਦੇ ਵਿੱਚੋਂ ਬਾਹਰ ਨੂੰ ਇਸ਼ਾਰਾ ਕਰਕੇ ਕਹਿਣ ਲੱਗੀ, ਉਹ ਵੇਖਿਆ ਉਹ ਜਿਹੜੀ ਸਾਡੀ ਬਿਲਡਿੰਗ ਦੇ ਬਾਹਰ ਇੱਕ ਅੰਗੂਰ ਦੀ ਵੇਲ ਹੈ, ਹੌਲੀ ਹੌਲੀ ਕਰਕੇ ਉਹਦੇ ਤੋਂ ਸਾਰੇ ਪੱਤੇ ਝੜ ਰਹੇ ਆ। ਮੈਂ ਅਕਸਰ ਹੀ ਇਹਨੂੰ ਵੇਂਦੀ ਰਹਿੰਦੀ ਹਾਂ। ਮੈਨੂੰ ਇੱਦਾਂ ਲੱਗਦਾ ਜਿੱਦਾਂ ਹੀ ਇਹਦੇ ਸਾਰੇ ਪੱਤੇ ਡਿੱਗ ਪਏ ਮੈਂ ਵੀ ਮਰ ਜਾਣਾ। ਹੁਣ ਬਹੁਤ ਥੋੜ੍ਹੇ ਪੱਤੇ ਰਹਿ ਗਏ ਸੀ। ਅੱਜ ਦੀ ਜਿਹੜੀ ਹਨੇਰੀ ਆਈ ਉਹਦੇ ਨਾਲ ਹੁਣ ਕੁੱਲ 8 ਪੱਤੇ ਬਚੇ ਨੇ। ਜਿਸ ਤੋਂ ਬਾਅਦ ਫਿਰ ਹਨੇਰੀਆਂ ਆਈਆਂ, ਝੱਖੜ ਆਇਆ, ਤੂਫਾਨ ਆਇਆ, ਤਾਂ ਹੌਲੀ ਹੌਲੀ ਕਰਕੇ ਆਖਰੀ ਪੱਤਾ ਵੀ ਝੜ ਜਾਣਾ। ਜਿਸ ਦਿਨ ਆਖਰੀ ਪੱਤਾ ਝੜਿਆ ਉਸ ਦਿਨ ਮੈਂ ਵੀ ਮਰ ਜਾਣਾ। ਇਹਨਾਂ ਕਹਿ ਕੇ ਉਹਦੀਆਂ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਅੱਥਰੂ ਵਗਣ ਲੱਗ ਪਏ, ਨਾ ਕਿ ਸਿਰਫ ਉਹਦੇ, ਸਹੇਲੀ ਨੂੰ ਵੀ ਇਹ ਗੱਲ ਬਹੁਤ ਹੀ ਵਧੀਆ ਨਹੀਂ ਲੱਗੀ। ਅਗਲੇ ਦਿਨ ਉਹਨੇ ਡਾਕਟਰ ਦੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਮੇਰੀ ਸਹੇਲੀ ਹੁਣ ਜਿਉਣ ਦੀ ਉਮੀਦ ਛੱਡ ਚੁੱਕੀ ਹੈ, ਮੈਂ ਕਰਾਂ ਤਾਂ ਕੀ ਕਰਾਂ। ਡਾਕਟਰ ਨੇ ਫਿਰ ਉਹੀ ਜਵਾਬ ਦਿੱਤਾ, ਮੈਂ ਆਪਣੀਆਂ ਸਾਰੀਆਂ ਦਵਾਈਆਂ ਦੇ ਕੇ ਵੇਖ ਚੁੱਕਾ, ਇਸ ਟਾਈਮ ਉਹਨੂੰ ਜੇ ਲੋੜ ਆ ਤਾਂ ਉਹਨੂੰ ਲੋੜ ਆ ਹੌਸਲੇ ਦੀ, ਉਹਨੂੰ ਆਪਣੇ ਆਪ ਦੇ ਵਿੱਚ ਵਿਸ਼ਵਾਸ ਰੱਖਣਾ ਪਊਗਾ, ਉਮੀਦ ਰੱਖਣੀ ਪਊਗੀ ਕਿ ਉਹ ਠੀਕ ਹੋ ਜਾਊਗੀ। ਉਹ ਇਸ ਟਾਈਮ ਸਾਰੀਆਂ ਢੇਰੀਆਂ ਢਾ ਚੁੱਕੀ ਹੈ, ਜੇਕਰ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਿਹਾ ਤਾਂ ਉਹ ਆਖਰੀ ਪੱਤੇ ਵਾਲੀ ਗੱਲ ਠੀਕ ਵੀ ਹੋ ਸਕਦੀ ਹੈ, ਉਹ ਕਿਸੇ ਵੇਲੇ ਵੀ ਮਰ ਸਕਦੀ। ਸੋ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਹੁਣ ਉਹ ਕਰੇ ਕੀ। ਉਹਨੇ ਬਥੇਰਾ ਉਹਦਾ ਧਿਆਨ ਉਲਝਾਉਣ ਦੀ ਕੋਸ਼ਿਸ਼ ਕੀਤੀ, ਕੈਨਵਸ ਲਿਆ ਕੇ ਉਹਦੇ ਸਾਹਮਣੇ ਰੱਖਿਆ, ਕੁਛ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ। ਜੌਨਸੀ ਹੁਣ ਵਾਕਈ ਉਮੀਦ ਛੱਡ ਚੁੱਕੀ ਸੀ। ਮੌਸਮ ਵੀ ਲਗਾਤਾਰ ਵਿਗੜਦਾ ਜਾ ਰਿਹਾ ਹੈ। ਉਹਨੂੰ ਪਤਾ ਸੀ ਕਿ ਅੱਜ ਰਾਤ ਕਾਫੀ ਤੇਜ਼ ਮੀਂਹ ਵਰਨਾ, ਕਾਫੀ ਤੇਜ਼ ਹਨੇਰੀਆਂ ਵਗਣੀਆਂ, ਅਤੇ ਜਿਹੜੇ ਤਰੀਕੇ ਦੇ ਨਾਲ ਪੱਤੇ ਝੜ ਰਹੇ ਨੇ, ਜਿਹੜੇ ਤਰੀਕੇ ਦੇ ਨਾਲ ਪੱਤੇ ਪੀਲੇ ਪਏ ਨੇ, ਵਾਕਈ ਅੱਜ ਰਾਤ ਸਾਰੇ ਡਿੱਗ ਪੈਣੇ। ਇਹਦਾ ਮਤਲਬ ਮੇਰੀ ਸਹੇਲੀ, ਇਸ ਤੋਂ ਅੱਗੇ ਤਾਂ ਉਹ ਸੋਚਣਾ ਵੀ ਨਹੀਂ ਸੀ ਚਾਹੁੰਦੀ, ਹੋਰ ਕੁਛ ਨਹੀਂ ਸੋਚਿਆ। ਤਾਂ ਭੱਜੀ ਭੱਜੀ ਕਾਲੀ ਕਾਲੀ ਉਸ ਬਜ਼ੁਰਗ ਕਲਾਕਾਰ ਦੇ ਕੋਲ ਗਈ, ਉਹਨੇ ਆਪਣੀ ਸਾਰੀ ਕਹਾਣੀ ਦੱਸੀ। ਸਾਡੀ ਦੋਸਤ ਦਿਨੋਂ ਦਿਨ ਮਰ ਰਹੀ ਹੈ। ਉਹ ਬਜ਼ੁਰਗ ਚਿੱਤਰਕਾਰ ਇਹ ਗੱਲ ਸੁਣ ਕੇ ਕਾਫੀ ਜ਼ਿਆਦਾ ਪਰੇਸ਼ਾਨ ਹੋਇਆ, ਆਪਣੀ ਧੀ ਵਰਗੀ ਨੂੰ ਭੱਜ ਕੇ ਮਿਲਣ ਦੇ ਲਈ ਆਇਆ। ਉਸਨੇ ਪਰਦਾ ਪਿੱਛੇ ਹਟਾਇਆ ਅਤੇ ਬਾਰੀ ਥਾਣੀ ਬਾਹਰ ਵੇਖਿਆ। ਉਸ ਵੇਲ ਦੇ ਉੱਤੇ ਦੋ ਪੱਤੇ ਬਾਕੀ ਸੀ, ਸੁੱਤੀ ਪਈ ਦੇ ਮੋਢੇ 'ਤੇ ਹੱਥ ਧਰ ਕੇ ਕਹਿਣ ਲੱਗਾ, ਉਮੀਦ ਬਾਕੀ ਆ, ਮੈਂ ਦੁਆ ਕਰਾਂਗਾ, ਮੈਂ ਉਸ ਰੱਬ ਅੱਗੇ ਫਰਿਆਦ ਕਰਾਂਗਾ, ਹਾਲੇ ਤਾਂ ਦੋ ਪੱਤੇ ਬਾਕੀ ਨੇ। ਇੰਨਾ ਕਹਿ ਕੇ ਸ਼ਾਇਦ ਉਹ ਅੱਖਾਂ ਪੂੰਝਦਾ ਬਾਹਰ ਚਲਾ ਗਿਆ। ਸ਼ਾਇਦ ਉਹ ਦੋਵੇਂ ਜਣੇ ਪਤਾ ਨਹੀਂ ਕੁਛ ਕਰ ਸਕਦੇ ਸੀ ਜਾਂ ਨਹੀਂ ਸੀ ਕਰ ਸਕਦੇ। ਰਾਤ ਬਹੁਤ ਤੇਜ਼ ਹਨੇਰੀਆਂ ਵਗੀਆਂ, ਸੂ ਕਾਫੀ ਪਰੇਸ਼ਾਨ ਸੀ। ਉਹਨੂੰ ਲੱਗਦਾ ਸੀ ਕਿ ਮੇਰੀ ਸਹੇਲੀ ਇਹ ਝੜੇ ਪੱਤੇ ਨਹੀਂ ਵੇਖ ਪਾਊਗੀ। ਉਹਨੇ ਬਾਰੀ ਦੇ ਅੱਗੇ ਉਹ ਪਰਦਾ ਕਰ ਦਿੱਤਾ ਜਿਹਦੇ ਥਾਣੀ ਉਹਨੂੰ ਪੱਤੇ ਨਾ ਦੇਖ ਸਕਣ। ਜਦੋਂ ਸਵੇਰੇ ਜੌਨਸੀ ਉੱਠੀ ਤਾਂ ਉਹਨੇ ਜਿੱਦ ਕੀਤੀ, ਸੋ ਇਹ ਪਰਦਾ ਤੂੰ ਪਿੱਛੇ ਹਟਾ ਦੇ, ਮੈਂ ਵੇਖਣਾ ਚਾਹੁੰਦੀ ਹਾਂ ਅੰਗੂਰ ਦੀ ਵੇਲ ਦੇ ਉੱਤੇ ਕਿੰਨੇ ਪੱਤੇ ਬਾਕੀ ਨੇ। ਸੂ ਨੇ ਬਹਾਨਾ ਮਾਰਿਆ, ਮੌਸਮ ਬਾਹਰ ਕਾਫੀ ਖਰਾਬ ਹੈ, ਰਾਤ ਵੀ ਮੌਸਮ ਕਾਫੀ ਖਰਾਬ ਰਿਹਾ, ਇੰਨੇ ਜ਼ਿਆਦਾ ਝੱਖੜ ਦੇ ਵਿੱਚ ਤੂੰ ਬਾਹਰ ਵੇਖ ਕੇ ਕੀ ਕਰਨਾ, ਠੀਕ ਨਹੀਂ ਮਹਿਸੂਸ ਹੁੰਦਾ। ਲਗਾਤਾਰ ਜਿੱਦ ਕਰਨ ਦੇ ਉੱਤੇ ਸੂ ਨੂੰ ਉਹ ਪਰਦਾ ਹਟਾਉਣਾ ਪਿਆ, ਤਾਂ ਕੀ ਵੇਖਦੀ ਹੈ, ਬਾਹਰ ਸਿਰਫ ਇੱਕ ਹੀ ਪੱਤਾ ਬਚਿਆ। ਤਾਂ ਜੌਨਸੀ ਨੇ ਫਿਰ ਦੁਬਾਰਾ ਸੂ ਵੱਲ ਵੇਖਦਿਆਂ ਕਿਹਾ, ਸੂ ਇੱਕ ਹੀ ਪੱਤਾ ਬਚਿਆ, ਜਦੋਂ ਇਹ ਝੜ ਗਿਆ ਉਦੋਂ ਮੈਂ ਗਈ, ਇਹਦਾ ਮਤਲਬ ਕਿ ਮੇਰੇ ਕੋਲ ਬਹੁਤਾ ਸਮਾਂ ਨਹੀਂ ਬਚਿਆ। ਪਰ ਫਿਰ ਵੀ ਉਹਦੀ ਸਹੇਲੀ ਨੂੰ ਇੱਕ ਚੀਜ਼ ਦੀ ਖੁਸ਼ੀ ਸੀ ਕਿ ਆਖਿਰਕਾਰ ਉਹ ਇੱਕ ਪੱਤਾ ਹਾਲੇ ਵੀ ਬਾਕੀ ਹੈ, ਉਹ ਇੱਕ ਪੱਤਾ ਹਾਲੇ ਨਹੀਂ ਬਚਿਆ, ਹਾਲੇ ਨਹੀਂ ਝੜਿਆ। ਅਤੇ ਜਿੰਨਾ ਚਿਰ ਉਹ ਨਹੀਂ ਝੜਦਾ ਉਹਨਾਂ ਚਿਰ ਤਾਂ ਮੇਰੇ ਕੋਲ ਸਾਥ ਹੈਗਾ ਨਾ ਆਪਣੀ ਸਹੇਲੀ ਦਾ। ਉਹ ਇੱਕ ਉਮੀਦ ਲੈ ਕੇ ਬੈਠੀ ਸੀ। ਅਗਲੇ ਦਿਨ ਮੌਸਮ ਫਿਰ ਕਾਫੀ ਖਰਾਬ ਰਿਹਾ। ਉਹਨੇ ਪਰਦਾ ਹਟਾਇਆ, ਫਿਰ ਵੇਖਿਆ ਉਹ ਇੱਕ ਪੱਤਾ ਹਾਲੇ ਵੀ ਡਟਿਆ ਸੀ, ਵਿੱਚੋਂ ਹਰਿਆ, ਕਿਨਾਰਿਆਂ ਤੋਂ ਪੀਲਾ ਪਰ ਮਜ਼ਬੂਤ। ਉਹ ਪੱਤਾ ਜਿੱਦਾਂ ਜਿੱਦ ਕਰਕੇ ਬੈਠਾ ਹੋਵੇ, ਮੈਂ ਤੈਨੂੰ ਮਰਨ ਨਹੀਂ ਦੇਣਾ, ਤੂੰ ਜਿਉਣਾ। ਜਦੋਂ ਵੀ ਉਹ ਵੇਖਦੀ ਪੱਤਾ ਉਸੇ ਤਰ੍ਹਾਂ ਦੇ ਨਾਲ ਡਟਿਆ ਹੁੰਦਾ, ਚਾਹੇ ਕਿੰਨੇ ਵੀ ਤੇਜ਼ ਤੂਫਾਨ ਹਨੇਰੀਆਂ ਆਈਆਂ ਹੋਣ। ਇੱਕ ਦਿਨ ਸੂ ਬਾਹਰੋਂ ਕੁਛ ਲੈਣ ਦੇ ਲਈ ਗਈ, ਤਾਂ ਉਸ ਦਿਨ ਉਹਨੂੰ ਬਹੁਤ ਚੰਗਾ ਮਹਿਸੂਸ ਹੋਇਆ ਕਿਉਂਕਿ ਜੌਨਸੀ ਨੇ ਹੁਣ ਉਹਨੂੰ ਆਵਾਜ਼ ਮਾਰ ਕੇ ਕਿਹਾ ਸੀ ਜੇ ਪੱਤਾ ਹਨੇਰੀਆਂ ਦੇ ਨਾਲ ਲੜ ਸਕਦਾ ਤੂਫਾਨਾਂ ਦੇ ਨਾਲ ਲੜ ਸਕਦਾ ਤਾਂ ਮੈਂ ਵੀ ਲੜ ਸਕਦੀ ਹਾਂ ਮੈਨੂੰ ਲੱਗਦਾ ਮੈਨੂੰ ਕੁਛ ਨਹੀਂ ਹੋਊਗਾ ਕਿਉਂਕਿ ਇਸ ਪੱਤੇ ਨੂੰ ਕੁਛ ਨਹੀਂ ਹੋਇਆ ਮੈਂ ਵੇਖਦੀ ਹਾਂ ਹਰ ਰੋਜ਼ ਇਹ ਪੱਤਾ ਕਿੰਨੇ ਤੂਫਾਨ ਝੱਲ ਗਿਆ ਕਿੰਨੀਆਂ ਹਨੇਰੀਆਂ ਝੱਲ ਗਿਆ ਇੰਨੇ ਖਰਾਬ ਮੌਸਮ ਦੇ ਬਾਵਜੂਦ ਵੀ ਇਹ ਪੱਤਾ ਨਹੀਂ ਚੜਿਆ ਇਹਦਾ ਮਤਲਬ ਕਿ ਰੱਬ ਮੈਨੂੰ ਕੋਈ ਸੰਕੇਤ ਦੇ ਰਿਹਾ ਮੈਨੂੰ ਕੁਛ ਨਹੀਂ ਹੋਊਗਾ ਅਤੇ ਬਸ ਫਿਰ ਕੀ ਸੀ ਅੱਜ ਹੋਰ ਕੱਲ੍ਹ ਹੋਰ ਦੋ ਕੁ ਦਿਨਾਂ ਦੇ ਵਿੱਚ ਉਹਦੀ ਹਾਲਤ ਕਾਫੀ ਸੁਧਰ ਗਈ ਅੱਜ ਤਾਂ ਉਹਨੇ ਮੰਗ ਵੀ ਕੀਤੀ ਹੈ ਕਿ ਤੂੰ ਮੈਨੂੰ ਸੂਪ ਬਣਾ ਕੇ ਦੇ ਸਕਦੀ ਡਾਕਟਰ ਨੇ ਕਿਹਾ ਹੁਣ ਇਹ ਖਾਣ ਪੀਣ ਲੱਗ ਗਈ ਆ ਇਸ ਕਰਕੇ ਇਹਨੂੰ ਕੁਛ ਨਹੀਂ ਹੁੰਦਾ ਇਹਦਾ ਮਤਲਬ ਕਿ ਹੁਣ ਇਹਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਹੋ ਗਿਆ ਅਤੇ ਵਾਕਈ ਜੌਨਸੀ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਹੋ ਚੁੱਕਾ ਸੀ ਅੱਜ ਜਦੋਂ ਡਾਕਟਰ ਨੇ ਚੰਗੀ ਤਰ੍ਹਾਂ ਦੇ ਨਾਲ ਨਿਰੀਖਣ ਕੀਤਾ ਤਾਂ ਚਿਹਰੇ 'ਤੇ ਖੁਸ਼ੀ ਜ਼ਾਹਰ ਕੀਤੀ ਉਹ ਕਾਫੀ ਖੁਸ਼ ਸੀ ਕਿ ਹੁਣ ਉਹ ਪਹਿਲਾਂ ਦੇ ਨਾਲੋਂ ਕਾਫੀ ਬਿਹਤਰ ਹੈ ਡਾਕਟਰ ਨੇ ਬਾਹਰ ਜਾਣ ਲੱਗਿਆ ਸੂਨੋ ਆਵਾਜ਼ ਮਾਰੀ ਤਾਂ ਬਾਹਰ ਸੱਦ ਕੇ ਕਿਹਾ ਤੇਰੀ ਸਹੇਲੀ ਹੁਣ ਠੀਕ ਹੈ ਤੂੰ ਇਹਦਾ ਬਹੁਤ ਸਾਥ ਦਿੱਤਾ ਤੂੰ ਇਹਦੀ ਬਹੁਤ ਸੇਵਾ ਕੀਤੀ ਤੇਰਾ ਸਾਥ ਨਾ ਹੁੰਦਾ ਤਾਂ ਪਤਾ ਨਹੀਂ ਕੀ ਹੋਣਾ ਸੀ ਪਰ ਹੁਣੇ ਬਿਲਕੁਲ ਸੇਫ ਹੈ ਤੈਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਪਰ ਤੇਰੇ ਲਈ ਇੱਕ ਮਾੜੀ ਖਬਰ ਵੀ ਹੈ ਤੈਨੂੰ ਪਤਾ ਉਹ ਜਿਹੜਾ ਬਜ਼ੁਰਗ ਚਿੱਤਰਕਾਰ ਬਰਮਨ ਤੁਹਾਡੀ ਬਿਲਡਿੰਗ ਦੇ ਵਿੱਚ ਹੇਠਾਂ ਰਹਿੰਦਾ ਸੀ ਉਹ ਬੀਤੀ ਰਾਤ ਨਮੂਨੀਏ ਦੇ ਨਾਲ ਮਰ ਗਿਆ ਉਮਰ ਕਾਫੀ ਸੀ ਇਸ ਕਰਕੇ ਉਹ ਨਮੂਨੀਆ ਝੱਲ ਨਹੀਂ ਸਕਿਆ ਸੋ ਉਹਦੇ ਜਿੱਦਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੋਵੇ ਇਹ ਕਿੱਦਾਂ ਹੋ ਸਕਦਾ ਤਾਂ ਡਾਕਟਰ ਸਾਹਿਬ ਨੇ ਦੱਸਿਆ ਮੈਨੂੰ ਚੌਂਕੀਦਾਰ ਦੱਸਦਾ ਸੀ ਦੋ ਕੁ ਦਿਨ ਪਹਿਲਾਂ ਉਹ ਇੱਕ ਤੂਫਾਨ ਵਾਲੀ ਰਾਤ ਦੇ ਵਿੱਚ ਜਿੱਦ ਕਰਕੇ ਪੌੜੀ ਲੈ ਕੇ ਪਤਾ ਨਹੀਂ ਬਿਲਡਿੰਗ ਦੀ ਕੰਧ ਦੇ ਉੱਤੇ ਕਿਹੜੀ ਚਿੱਤਰਕਾਰੀ ਬਣਾਉਂਦਾ ਰਿਹਾ ਇੰਨਾ ਜ਼ਿਆਦਾ ਖਰਾਬ ਮੌਸਮ ਦੇ ਵਿੱਚ ਜਦੋਂ ਉਹ ਚਿੱਤਰ ਬਣਾ ਕੇ ਥੱਲੇ ਉਤਰਿਆ ਤਾਂ ਸ਼ਾਇਦ ਉੱਥੇ ਹੀ ਡਿੱਗ ਪਿਆ ਰਾਤ ਠੰਡ ਦੇ ਵਿੱਚ ਪਿਆ ਰਿਹਾ ਜਿੰਨੇ ਚਿਰ ਨੂੰ ਫੜ ਕੇ ਉਹਨੂੰ ਘਰ ਲੈ ਕੇ ਆਉਂਦਾ ਗਿਆ ਕਾਫੀ ਦੇਰ ਹੋ ਚੁੱਕੀ ਸਰੀਰ ਬੁੱਢਾ ਸੀ ਮੈਂ ਉਹਨੂੰ ਨਹੀਂ ਬਚਾ ਸਕਿਆ ਤਾਂ ਸੂ ਦੇ ਜਿੱਦਾਂ ਸਾਰੀ ਰੀਲ ਵਾਪਸ ਘੁੰਮ ਗਈ ਹੋਵੇ ਸੂ ਨੇ ਯਾਦ ਕੀਤਾ ਕਿ ਇਹ ਉਹੀ ਰਾਤ ਸੀ ਜਦੋਂ ਬਜ਼ੁਰਗ ਚਿੱਤਰਕਾਰ ਦੇ ਕੋਲ ਗਈ ਸੀ ਉਹਨੇ ਗੱਲ ਸਾਂਝੀ ਕੀਤੀ ਸੀ ਕਿ ਆਖਰੀ ਪੱਤਾ ਬਚਿਆ ਇਹ ਆਖਰੀ ਪੱਤਾ ਜੇਕਰ ਝੜ ਗਿਆ ਤਾਂ ਮੇਰੀ ਸਹੇਲੀ ਮਰ ਜੂਗੀ ਉਹਦੀ ਉਮੀਦ ਟੁੱਟ ਜੂਗੀ ਉਹਦੀ ਆਖਰੀ ਆਸ ਚਲੀ ਜਾਊਗੀ ਬਜ਼ੁਰਗ ਚਿੱਤਰਕਾਰ ਨੇ ਉਹ ਪੱਤਾ ਨਹੀਂ ਝੜਨ ਦਿੱਤਾ ਉਹਨੇ ਉਹਨਾਂ ਕੁੜੀਆਂ ਦੀ ਬਿਲਡਿੰਗ ਦੇ ਬਾਹਰ ਜਾ ਕੇ ਇੱਕ ਬੜਾ ਸੋਹਣਾ ਪੱਤਾ ਬਣਾ ਦਿੱਤਾ ਉਹ ਪੱਤਾ ਜਿਹੜਾ ਕਦੀ ਨਹੀਂ ਝੜ ਸਕਦਾ ਉਹਨੇ ਆਪਣੀ ਉਹ ਚਿੱਤਰਕਾਰੀ ਬਣਾ ਦਿੱਤੀ ਸੀ ਉਸ ਪੱਤੇ ਦੇ ਰੂਪ ਦੇ ਵਿੱਚ ਉਹ ਚਿੱਤਰਕਾਰੀ ਬਣਾ ਦਿੱਤੀ ਸੀ ਜਿਹੜੀ ਵਾਕਈ ਉਹਨੂੰ ਦੁਨੀਆ ਦੇ ਵਿੱਚ ਅਮਰ ਕਰ ਗਈ ਜਿਹਦੇ ਬਾਰੇ ਉਹ ਹਮੇਸ਼ਾ ਗੱਲ ਕਰਦਾ ਸੀ ਕਿ ਮੈਂ ਇੱਦਾਂ ਦੀ ਚਿੱਤਰਕਾਰੀ ਕਰੂੰਗਾ ਜਿਹੜੀ ਰਹਿੰਦੀ ਦੁਨੀਆ ਦੇ ਵਿੱਚ ਯਾਦ ਕੀਤੀ ਜਾਵੇ ਜਿਹੜੀ ਮੇਰੀ ਸਰਵਸ੍ਰੇਸ਼ਟ ਚਿੱਤਰਕਾਰੀ ਹੋਵੇ ਅਤੇ ਉਹਨੇ ਵਾਕਈ ਉੱਦਾਂ ਦਾ ਇੱਕ ਪੱਤਾ ਉੱਦਾਂ ਦੀ ਇੱਕ ਚਿੱਤਰਕਾਰੀ ਬਣਾ ਦਿੱਤੀ ਸੋ ਉਹਨੇ ਆ ਕੇ ਜਦੋਂ ਇਹ ਸਾਰੀ ਕਹਾਣੀ ਜੌਨਸੀ ਨੂੰ ਦੱਸੀ ਤਾਂ ਜੌਨਸੀ ਨੇ ਦੁਬਾਰਾ ਪਰਦਾ ਹਟਾਇਆ ਪੱਤੇ ਨੂੰ ਧਿਆਨ ਦੇ ਨਾਲ ਵੇਖਿਆ ਉਹ ਤਾਂ ਵਾਕਈ ਇੱਕ ਬੜੀ ਪਿਆਰੀ ਕਲਾਕ੍ਰਿਤੀ ਸੀ ਉਹ ਅਸਲੀ ਪੱਤਾ ਨਹੀਂ ਸੀ ਉਹ ਅੰਗੂਰ ਦੀ ਵੇਲ ਦਾ ਪੱਤਾ ਨਹੀਂ ਸੀ ਸ਼ਾਇਦ ਅੰਗੂਰ ਦੀ ਵੇਲ ਦੇ ਸਾਰੇ ਪੱਤੇ ਉਸ ਰਾਤ ਝੜ ਚੁੱਕੇ ਸੀ ਕਿਉਂਕਿ ਉਸ ਰਾਤ ਠੰਡ ਬੜੀ ਸੀ ਤੂਫਾਨ ਚੱਲਦਾ ਸੀ ਪਰ ਉਸ ਚੱਲਦੇ ਤੂਫਾਨ ਦੇ ਵਿੱਚ ਇੱਕ ਬਜ਼ੁਰਗ ਇੱਕ ਧੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਆਪਣੀ ਜ਼ਿੰਦਗੀ ਦੀ ਸਭ ਤੋਂ ਬਿਹਤਰੀਨ ਕਲਾਕਾਰੀ ਕਰ ਰਿਹਾ ਸੀ ਅਤੇ ਇਸ ਕਲਾਕਾਰੀ ਨੇ ਇਸ ਧੀ ਦੀ ਜਾਨ ਬਚਾ ਦਿੱਤੀ। ਇਹ ਕਹਾਣੀ ਲਿਖੀ ਹੈ ਉਹ ਹੈਨਰੀ ਨੇ, ਦ ਲਾਸਟ ਲੀਫ, ਅਤੇ ਇਹਦਾ ਅਨੁਵਾਦ ਕਰਦਿਆਂ ਕਈ ਚੀਜ਼ਾਂ ਜ਼ਰੂਰ ਉੱਤੇ ਥੱਲੇ ਹੋਈਆਂ ਹੋਣਗੀਆਂ, ਉਹਦੇ ਲਈ ਮੁਆਫ਼ੀ। ਪਰ ਕਹਾਣੀ ਦੇ ਵਿਚਲੀ ਉਮੀਦ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣੀ ਹੈ। ਕਈ ਵਾਰ ਆਪਾਂ ਉਮੀਦ ਛੱਡ ਦਿੰਦੇ ਹਾਂ, ਕਈ ਵਾਰ ਆਪਾਂ ਹੌਸਲਾ ਛੱਡ ਦਿੰਦੇ ਹਾਂ, ਲੈ ਹੁਣ ਤਾਂ ਗਏ। ਪਤਾ ਨਹੀਂ ਕਿਉਂ ਦਿਮਾਗ ਦੇ ਵਿੱਚ ਇੱਦਾਂ ਦੇ ਵਿਚਾਰ ਆਉਂਦੇ ਨੇ ਕਿ ਹੁਣ ਤਾਂ ਸਭ ਕੁਝ ਖਤਮ ਹੈ। ਪਰ ਜਿੰਨਾ ਚਿਰ ਤੱਕ ਉਮੀਦ ਜ਼ਿੰਦਗੀ ਦੇ ਵਿੱਚ ਬਾਕੀ ਹੈ, ਸਾਰਾ ਕੁਛ ਬਾਕੀ ਹੈ। ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਹਾਰ ਮੰਨ ਲਈ, ਇਹਦਾ ਮਤਲਬ ਕਿ ਕੋਈ ਦਵਾਈ ਵੀ ਅਸਰ ਨਹੀਂ ਕਰੂਗੀ। ਅਤੇ ਨਾਲੇ ਜੋ ਵੀ ਰੱਬ ਨੇ ਤੁਹਾਡੇ ਵਿੱਚ ਕਲਾ ਕਵਾਈ ਹੈ, ਕਿਸੇ ਵੀ ਤਰ੍ਹਾਂ ਦੀ, ਕੁਛ ਬਣਾਉਣ ਦੀ, ਕੁਛ ਕਰਨ ਦੀ, ਕੁਛ ਗਾਉਣ ਦੀ, ਗੱਲਾਂ ਦੀ, ਉਹ ਸੱਚੀ ਕਲਾ। ਸੱਚੀ ਕਲਾ ਕਈ ਵਾਰ ਬਲੀਦਾਨ ਵੀ ਮੰਗਦੀ ਹੈ। ਸੱਚੀ ਕਲਾ ਅਤੇ ਬਲੀਦਾਨ ਦਾ ਅਸਲੀ ਅਰਥ ਕੀ ਹੈ ਸਾਨੂੰ ਸਮਝ ਲੈਣਾ ਚਾਹੀਦਾ, ਉਸ ਬਜ਼ੁਰਗ ਦੇ ਮਾਸਟਰਪੀਸ ਤੋਂ ਸਮਝ ਲੈਣਾ ਚਾਹੀਦਾ, ਜਿਹੜਾ ਸਾਰੀ ਉਮਰ ਇਹ ਸੁਪਨਾ ਵੇਖਦਾ ਰਿਹਾ ਕਿ ਉਹ ਆਪਣੇ ਉਸ ਖਾਲੀ ਕੈਨਵਸ ਦੇ ਉੱਤੇ ਇੱਕ ਮਾਸਟਰਪੀਸ ਕਰੂਗਾ। ਪਰ ਉਹਨੂੰ ਨਹੀਂ ਸੀ ਪਤਾ ਕਿ ਉਹ ਇਹ ਮਾਸਟਰਪੀਸ ਕਿਸੇ ਦੀ ਜਾਨ ਬਚਾਉਣ ਦੇ ਲਈ ਕਰੂਗਾ। ਅਤੇ ਜਦੋਂ ਮੌਕਾ ਆਇਆ, ਉਹਨੇ ਆਪਣੀ ਜ਼ਿੰਦਗੀ ਦੀ ਪਰਵਾਹ ਤੱਕ ਨਹੀਂ ਕੀਤੀ। ਸੋ ਵੇਖਿਆ ਜਾਵੇ ਤਾਂ ਸੱਚੀ ਮਹਾਨਤਾ ਬੰਦੇ ਦੀ ਕਲਾਕ੍ਰਿਤੀ ਦੇ ਵਿੱਚ ਨਹੀਂ ਆ। ਸੱਚੀ ਮਹਾਨਤਾ ਬੰਦੇ ਦੀ ਕੁਰਬਾਨੀ ਦੇ ਵਿੱਚ। ਚਾਹੇ ਤੁਸੀਂ ਜ਼ਿੰਦਗੀ ਦੇ ਵਿੱਚ, ਦੁਨੀਆਂ ਦੇ ਵਿੱਚ ਕਿੰਨੀ ਵੀ ਪ੍ਰਸਿੱਧੀ ਖੱਟ ਲਓ, ਕਿੰਨਾ ਵੀ ਨਾਂ ਖੱਟ ਲਓ, ਪਰ ਜੇਕਰ ਉਹਦੇ ਪਿੱਛੇ ਕਿਸੇ ਦੀਆਂ ਦੁਆਵਾਂ ਨਹੀਂ ਹਨ, ਜੇਕਰ ਉਹ ਕੰਮ ਉਹ ਕਾਰਜ ਕਰਕੇ ਤੁਹਾਨੂੰ ਕਿਸੇ ਦੀਆਂ ਦੁਆਵਾਂ ਨਹੀਂ ਮਿਲੀਆਂ, ਤਾਂ ਉਹ ਸਾਰਾ ਕੁਛ ਵਿਅਰਥ ਹੈ। ਕੁਰਬਾਨੀ ਉਹ ਜਿਹੜੀ ਨਿਰਸਵਾਰਥ ਹੋਵੇ, ਤੁਹਾਡੀ ਕਲਾ ਉਹ ਜਿਹੜੀ ਕਿਸੇ ਦੇ ਕੰਮ ਆਵੇ, ਤੁਹਾਡੀ ਮਹਾਨਤਾ ਉਹ ਜਿਹੜੀ ਕਿਸੇ ਦੀ ਜ਼ਿੰਦਗੀ ਸਵਾਰ ਦੇਵੇ, ਕਿਸੇ ਦੀ ਜਾਨ ਬਚਾ ਦੇਵੇ, ਫਿਰ ਤੁਸੀਂ ਰਹਿੰਦੀ ਦੁਨੀਆਂ ਤੱਕ ਯਾਦ ਰਹਿੰਦੇ ਹੋ ਲੋਕਾਂ ਨੂੰ। ਅੱਜ ਦੀ ਕਹਾਣੀ ਸੱਚੀ ਉਮੀਦ ਦੇ ਨਾਂ, ਦੋਸਤੀ ਦੇ ਨਾਂ, ਕੁਰਬਾਨੀ ਦੇ ਨਾਂ, ਕੁੱਲ ਮਿਲਾ ਕੇ ਵੇਖੀਏ ਤਾਂ ਜ਼ਿੰਦਗੀ ਦੇ ਅਰਥ ਹੀ ਇਹੋ ਨੇ। ਆਪਾਂ ਹਮੇਸ਼ਾ ਸ਼ਾਇਦ ਪੈਸੇ ਪਿੱਛੇ ਭੱਜਦੇ ਰਹਿੰਦੇ ਹਾਂ, ਸ਼ੋਹਰਤ ਪਿੱਛੇ, ਨਾਂ ਪਿੱਛੇ, ਪਰ ਉਹਦੇ ਨਾਲ ਰਹਿੰਦੀ ਦੁਨੀਆਂ ਤੱਕ ਨਾਂ ਨਹੀਂ ਕਮਾਇਆ ਜਾ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਈ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: Star Studio 18 and Panorama Studios Production presents
5: Mere bete ke liye justice chahiye,
6: mujhe justice nahi badla chahiye,
4: Drishyam the conclusion starring Ajay Devgan, Tabu, Shreya Saran, Jaydeep Alawat and many more.
7: Is baar khatra kab, kaise aur kahan se aayega batana mushkil hai.
4: The end we've been waiting for, Drishyam the conclusion in cinema 2nd October,
7: kyunki kahani abhi khatam nahi hui hai. आखिरी हिस्सा बाकी है।
4: Overseas release by Zee Studios।
5: इश्क नहीं आसान, बस इतना समझ लीजिए, ध्यान से इश्क कीजिए, क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हांजी 1674 AM। हंसिए, मस्त रहिए, नाचते रहिए, खुश रहिए।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਆਪਣਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ ਸੋ ਕੀ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 492 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਮੇਰਾ ਨਾਮ ਹੈ ਰਤਨ ਨੂਰਾ, ਔਰ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ, ਔਰ ਆਪ ਲੋਗ ਸੁਣ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਣਨਾ ਹੋਣਾ ਚਾਹੀਏ। ਹਾਂਜੀ ਹਾਂਜੀ, ਅਭੀ ਨਾ ਕਹਿਣਾ ਨਾ ਜੀ ਨਾ ਜੀ।

0: ਸਿੰਘ ਸਪਾਟ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
4: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
5: ਆਈ ਹੈਵ ਮੈਨੀ ਕਾਓ, ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs, 2 ears, 2 eyes, ਵੈਰੀ ਗੁੱਡ, ਸ਼ੀ ਵੈਰੀ ਫਾਸਟ ਕਾਓ।
6: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
7: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
8: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ।
9: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 167

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 2122160 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਸ਼ਰਨੈਕਸਸ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: Hi, this is Ayushman Khurana and you're listening to Radio Hanji,

0: 야식게야 식게 왜 치치 레디오 한지 1674 थोड़ा स्वागत है समा हो चुका जी हां जी मेलबर्न दे ओ वाले टाइम दा जिस दा सारा नु बहुत ज्यादा इंतजार रहंदा है क्योंकि आज है जी फ्राइडे एंड फ्राइडे दा हुंदा है जी थैंक गॉड इट्स फ्राइडे एंड थैंक गॉड इट्स फ्राइडे बिकॉज़ इट इज खुला अखाड़ा विद कृष्णा एंड नोनिया जी डिंग डिंग डिंग डिंग डिंग डिंग डिंग डिंग थैंक यू मैं थोड़ी खांसी करना रुको
1: वेलकम बैक ऑन रेडियो हांजी 1674 AM जी हां तुसी सुन रहे हो रेडियो हांजी और आज फ्राइडे फ्राइडे दा दिन यानी के मस्तियां मस्तियां खरमस्तियां एंड डबल खरमस्तियां दा दिन जिस दिन च असी सिर्फ और सिर्फ मस्ती मनाने हैं क्योंकि पूरा हफ्ता जिहड़ा असी स्ट्रेस लेके जिहड़ा असी नु इन्ना सारा काम करके थक पिक चुके हुन्ने हैं ना ओनु वीकेंड नु लुक फॉरवर्ड करदे हुन्ने हैं असी लुक फॉरवर्ड करन नु असी मनाने हुन्ने हैं उस दिन नु मनाना किदा हुंदा है मनाना हुंदा सिर्फ और सिर्फ मस्ती दे विच और मस्ती दे विच की हुंदा के असी ना कुछ रूल लिखे हुंदे ने
0: या
1: जदों छोटे हुंदे ना उदों कुछ असी रूल लिखदे आ
0: वाह
1: और रूलां नू असी कदे कदे फिर भुल जाने आ जिंदगी च इन्ने के बिजी हो जाने ना कहंदे ना कि जिदा हर चीज का एक पासवर्ड है
0: रूल तोड़ने के लिए होते हैं
1: सॉरी माजरत
0: ये
1: हर चीज का एक पासवर्ड है
0: ओह वाह
1: ऑलराइट फोन का बैंक का ईमेल का
0: वाह वाह
1: तेरे भाई का बदला लेगा रिमेम्बर बाबा का अच्छा, दादा का
0: बाप का दादा का
1: yes,
0: बड़ा बढ़िया ए बुढ़िया चुप कर जा
1: हर चीज का एक पासवर्ड है फोन का बैंक का ईमेल का हमने सब याद रखे हैं
0: सब याद रखे हैं
1: बस पुराना पासवर्ड भूल गए
0: वाह
1: बस पुराना पासवर्ड भूल गए हाँ। जिस पे कभी हमने लिखा था जो मन करेगा वही करेंगे
0: ओए होए होए होए होए
1: सो आज जेड़ा फ्राइडे है ना वी विल सेलिब्रेट ऑलवेज नॉट टुडे ओनली ऑलवेज वी सेलिब्रेट दैट फ्राइडे ताकि जो भी असी कह रहे थे मन करूंगा असी करांगे सो उदे च मन करने च की आजूगा के तुसी गाने सुना सकदे हो तुसी चुटकले सुना सकदे हो तुसी अपनी आप बीती सुना सकदे हो हफ्ते दे विच केड़ी बहुत सॉरी घटना बहुत बढ़िया थोड़े नाल हैपनिंग हुई है तुसी ओ सुना सकदे हो तुसी कुछ भी सुना सकदे हो पर कंडीशन सिर्फ एक ही है कि ओही सुनियो सुनायो जो असी घर परिवार दे विच बैठ के सुन सकीए सुना सकीए जिथे सानू ये ना कहना पवे कि न्याणियां दे कन्नां ते हाथ रखो या रेडियो बंद करो इवें दी कंडीशन ना होवे
0: बिल्कुल
1: जिहदे नाल किसी का दिल ना दुखे किसी दीआं भावनावां नूं ठेस ना पहुंचे बस इन्नी की कंडीशन होर कोई बहुती है नहीं है जो एक सारे परिवार दे विच असी हमेशा रख दई आ यूनो कदे कदे असी परिवार दे विच यूनो गाली बाके गल नहीं करते है क्योंकि इट्स अ रिस्पेक्ट टूवर्ड द फैमिली सो उदा ही ए भी साड़ी जिहड़ी रेडियो हांजी दी फैमिली है असी भी इन्नी एक कंडीशन यूनो कहंदे ना जी कहो ते जी कहाओ
0: जी जी
1: सो ओ वाला रूल है बाकी मस्ती करन च असी पूरे मस्ती खोर हुंदे
0: यस वी आर वेरी मच मस्ती खोर एंड सानू तोड़ लगी पई है मस्ती दी सानू कॉल करो 044-717-1674 ते एंड अपनी शायरी सुनाओ गाने सुनाओ किसे होर दा गाना सुनाओ किसे होर दी शायरी सुनाओ बुझारत भी पानी है पा दो यार कोई चक्कर वाली गल नहीं एंड सब तो बेस्ट की होया हफ्ते दे अंदर एंड एडिंग टू द रूल ओही वाला कि दुनिया ग्रेट है लाइफ मजे में गेम छो मजा मा जूस पिवानू मजा लाइफ ओ सब नहीं नो नो नो नो नो एक चीज कैंट जो हफ्ते के अंदर हुई वो साडे नाल जरूर तुसी सांझी करनी है जे थानू थोड़ा जिहा शाइनस फील हुंदी है तो शाइनस नू को बाय बाय एंड मैं आज करूंगा कॉल कृष्णा एंड नोनिया जी नू
1: इस सारीयां गल्लां तो पहला याद रखो भी आप गंजी भी खुरकदे हुंदे
0: यस देयर इज
1: सेगमेंट शुरू हो रहा साडा जंगी
0: जंगी बेचारी वो आप है क्योंकि वो गंजी है
1: मेरे फ्रेंड के कुत्ते का नाम जंगी है
0: जंगी रखे बना
1: यस
0: बड़ा ही
1: कल मैं उन्हें खेड़ के आई मिला तो उसका नाम मेरे मुंह से चढ़ा है जंगी
0: जंगी नाम रखे आप जी ये केड़ा वर्ल्ड वॉर 2 का कुत्ता रखे आप भाई
1: आई डोंट नो ही इज अ सॉसेज डॉग
0: अच्छा सॉसेज जो जड़े लंबे जे होंदे
1: ना
0: ओ यार
1: उसका नाम जंगी है सो
0: बात है
1: गंजी खुरकू लहू कड्डू सेगमेंट ओदे विच मेरे दिमाग च कोई एक पर्सनैलिटी हुंदी है एक कोई कोई भी एक चीज फेमस हुंदी है ते तुसी बुझनी हुंदी है थोड़े कोल 7 सिर्फ और सिर्फ उन्ना बारे दसना है पर नाम नहीं सीधा ले सकते
0: हाँ, नाम नहीं लेना
1: दसा तो बाद यस यू कैन
0: बॉलिंग नहीं मिलनी बैटिंग मिल जाएगी दोनों पास छे बोलना
1: सांझा बिल्ला हुंदा जिहड़ा यू नो सारे एवरीवेयर
0: एवरीवेयर
1: तुसी देखो मैसेजेस पढ़ने आ तुसी उधर भी होना पैना थानू
0: मैं जानी हां ना यार
1: यस
0: कहीं खुदा मैं ही तो नहीं
1: यार देखो
0: गॉड कॉम्प्लेक्स में आते हुए कृष्णा
1: अपना कफ हटा के देखो बाहर किसी ने ऊपर अल टैटू तो नहीं करके भेजा
0: तू ही रे सॉरी हरिहरन अंकल मेरे माइंड च नहीं सी
1: किना प्यारा गाना
0: है हरिहरन सच अ गुड सिंगर ना
1: आई डोंट नो ना दी आवाज च
0: मखमली यार
1: ओ माय गॉड सेम थिंग आई वाज अबाउट टू से वेलवेटी
0: आए ताली ताली ताली क्या बात है ग्रेट माइंड्स थिंक अलाइक
1: यस
0: फिर थोड़ा मेरे नाल क्यों नहीं रलदा
1: चलो मैं कहने लगी सी फ्लॉक ऑफ सेम बर्ड
0: फ्लॉक ना बर्ड ऑफ सेम फ्लॉक्स फ्लाई टुगेदर
1: बर्ड ऑफ सेम फेदर फ्लॉक टुगेदर
0: हाँ बस मेरे वालों हाइको जी एवरीवन प्लीज बर्ड्स को उड़ने दें
1: यस बर्ड्स नु उड़न दो खुले पिंजरे च ना रखो ना
0: पिंजरे च रखना नहीं आपा
1: यस चाहे वो कुछ भी होन बर्ड तो याद आया है ना गो फॉर अ वॉक अराउंड आर स्ट्रीट ना एंड किसी ने ना बाहर तोता रखा आया महीने टाइम हो गया निकले कदे नहीं हुंदा तोता निकलिया तोते ने कॉम्प्लीमेंट किनू दिता मेरे डॉगी नू
0: अच्छा वाह चलो उन्होंने भी आपस गल हो सकती है आदमी नहीं ठेका लिया कि दूसरे ना गल करन दा हां भी ठीक है
1: मैं हैरान ऐसे कौन
0: अच्छा
1: ओ क्योंकि अगे ना थोड़ा हल्की जी बुशेस सी बुशेस दे जिदा नहीं वरांडा हुंदा वरांडे च रख्या होया सी पिंजरे दे विच तोता किसी ने कहंदा है डॉगी हाउ आर यू
0: ओए बल्ले आ वधिया सी तुसी सारा दिन इदा गल करो प्लीज
1: हेलो डॉगी हाउ आर यू हेलो कृष्णा क्या हाल चाल
0: वाह क्या बात है ओए तोते री काट पता किदी ज़रा आवाज लगदी पई है
1: ककड़ू
0: नो मिनी माउस दी
1: नो मिनी माउस ना नहीं मैं पे मैं ओदी मोर नेज़ली हां
0: जी बहुत ज़रा तुसी जेड़ा पिछला फर्क लियांदा ना लता दीदी थैंक यू वेरी मच
1: बहुत नेज़ली हुंदी है
0: नहीं इधर ही आवाज ही है सच्ची
1: क्या
0: हुआ दोस्त
1: अच्छा मैं हिंदी वाला नहीं देखा
0: इंडिया हिंदी वाले आंदे सी ना इंग्लिश चीजा होंदिया जेड़ी डब होके आंदिया ना कि पता नहीं साउथ इंडियन फिल्मा नू जेड़ा भी बंदा डब कर रहा है चार ही ने आपस मैं लगता एक ही बंदा चार दी आवाज़
1: करदा
0: ना बेस डाउन हुंदा रहिंदा जिस तरह वो हीरो तो दोस्त वाल आंदा रहिंदा
1: अपने पूरे घर का करता धरता है अपनी माँ और बाबा को इसने खिलाया पिलाया बचपन से जब से इसे पैदा हुआ इसने कितनी मेहनत की हार्ड वर्क किया तब जाके इसकी माँ इसको दो घूंट दूध देती थी जब
0: बंदा रो भी रहा ना तुम्हें क्या पता ये हमारे गांव का करता धरता है इस तरह की गल कर रहे ऐदा ही सेम टू सेम यार चिल करो थोड़ा
1: ठंडे हल्के फुल्के हल्के हल्के कदम तुरते रहो कोई टेंशन नहीं जिंदगी जो होना होना ही होना है
0: जो होना होना
1: जो होना है वो होना है फिर किस बात का रोना है तो बड़ी फिर गंजी खुरको
0: हाँ जी प्लीज खुरकाओ जी
1: पहले क्वेश्चन आप पूछते हैं भूलिए
0: क्या ये मर्द है
1: जी
0: ओके मैंने वैसे उम्मीद सी मैं क्या आज तक करेंगे सो गाइस पहला सवाल है जी क्या जो गंजी अपनी शुरू हो गई है जी खुरकना इफ दिस इज द राइट वे टू गो अबाउट इट. बेचारी गंजी ने जड़ी लुको के रखी भी अपने को प्रताड़ित कर रहे हैं. पहला सवाल पूछ लेता सी जी कि क्या ओह मर्द है. इन्होंने कहा जी हाँ बिल्कुल मर्द है. वेरी गुड वेरी गुड. मैं इदा करता मैं तद तक ना साइड ते जेडे मैसेजा दा भार इकट्ठा होया पे ना
1: जी ओ थोड़ा
0: ओ नालो नाल है ना हौला कर लेने कि सानू जतिंदर कौर जी ने भी गुड मॉर्निंग भेजी है. हैप्पी फ्राइडे नाइस वीकेंड ते नाल भेजे है जी कॉफी दा कप जी. धन्यवाद
1: पानो
0: भी बैक कॉफी दा कप जी.
1: यार कॉफी दा कप भेजा करो आमंड मिल्क वाला क्योंकि हाँ मैं भी आमंड मिल्क वाली कॉफी पीनी है. एंड कृष्णा जी भी
0: हाँ,
1: दे लाइक
0: ऐसी मैं पी लांगा. हां कोई चक्कर वाली गल नहीं.
1: आमंड मिल्क वाली कॉफी भेजिया करो.
0: डन हो गया. हां हां प्लीज जतिंदर जी अगली बारी प्लीज ऐड कर देना. गुरसेवक सिंह सिद्धू जी कहंदे ने प्यार भरी सत श्रीकाल सारेयां नूं. कहंदे बहुत वधिया कहानी ते गीत परमात्मा सब दा भला करे जी. थैंक यू
1: वेरी मच जी.
0: ते इधर सावन सिंह जी भी मैसेज भेज देने पर मैसेज गायब क्यों हो रहा है गाइस. मैनू ये समझ नहीं आ रहा. मेरी हेल्प करो गाइस. हाँ जी जी वो कहंदे ने जी कि तस्मानिया च एक घर है अवेलेबल रेंट वास्ते. सो जे कोई भी तस्मानिया च घर लभ रहा सानू मैसेज कर दो असी थोड़ा इन्हां नाल राबता करा दांगे जी.
1: ते तस्मानिया
0: यस एंड माय
1: जद तक थानू घर रेंट ते नहीं मिलदा आपां जाके छुट्टी मनाए आउने.
0: हां ए भी गल ठीक है.
1: होटल दा खर्चा बचूगा.
0: सरवन जी आई एम सीइंग यू ब्रो. तो जस अमरजीत जी हमेशा की तरह बहुत घेंट जहा गाना मांग रहे ने. कहंदे ने कृष्णा वीर विराट कोहली दा कोई सॉन्ग लाओ. ठीक है ब्रो थैंक यू सो मच.
1: विराट कोहली दा नहीं है तरा रा रा रा.
0: नहीं पता नहीं केड़ा. दोनों केड़ा रेडियो सुनते हो आउट ऑफ दिस रेडियो प्लीज मैं भी दसो. मैं भी पता लगे
1: कदम हमारा गोले का रेडियो है.
0: जी रमनदीप कौर हसीजा जी कहते कि सत श्रीकाल लूनिया जी. सानू भी तुसी बहुत ज्यादा मल्टी टैलेंटेड हो. हाँ जी ताइयों तक इन्ने सारे अवार्ड मिले इन्हू जी. यूएन वालों मल्टी टैलेंटेड मल्टी फैसिटेड अवार्ड भी इन्हों दिता गया. तो इधरों जी सैंडी संदीप जी पुछते हैं कि इंडिया पाकिस्तान का मैच कितने वेख सकते हैं जी. जी जरा नहीं पर जेड़ा एशियन गेम्स है कल जो मैच चेक किया मैनू नहीं मिलया सी. ते एशियन गेम्स दा ब्रॉडकास्टर ऑस्ट्रेलिया दे अंदर कोई भी नहीं है. सो वीपीएन यूज करना पेगा थानू एंड दैन उतों जेड़ा भी सर्वर मिले उस मुल्क के हिसाब से थोड़ा लभना पेगा. मैं तो कल इस तरह जुगाड़ लगा के मैच वेखिया पर बड़ा अनइंटरस्टेड मैच से वो. मैं इंडिया की बैटिंग देखी टूवर्ड्स द एंड. तो इंडिया भी खास अच्छी बैटिंग नहीं की पर श्रीलंका खेडन आया उन्हों का इंटरस्ट ही नहीं. और मेरे ख्याल ना क्योंकि यूजली सारी कंट्रियां ये लोग करते तो है ना टूर क्रिकेटिंग नेशंस वाली है ना. मतलब इंडिया के प्लेयर ऑस्ट्रेलिया ही आएंगे इंग्लैंड ही आएंगे. पहली बार जापान गए है ना. तो मेरे ख्याल ना श्रीलंका वाले की कोई फेरी फूरी बुक होनी है उन्होंने काली होनी है कोई उन्होंने बस लैन आई होने कहने ठीक है यार हार
1: उन्होंने कोत्तू रोटी खानी होनी है घरे जाके.
0: 45 रन दे अंदर
1: आउट होने हैं.
0: 45 रन च आउट हो गए. 45 रन एंड मतलब समझो आउट तो जिस तरह होलसेल च हो ही रहे थे जो एक दो बॉल का नागा पै जाए ना कि आउट नहीं हो रहा बंदा रन आउट हो रहा है कि यार थोड़े तो बॉल आउट नहीं हो रहा मैं बैट भी नहीं चला रहा. तो कल का मैच तो इन्ना झूठा जहा सी ना.
1: ओ
0: वेरी बैड.
1: चलो चंगी चंगी गल मैं देखिया नहीं तो मैनू डिप्रेशन हो जाना सी.
0: हां नहीं ए तुसी ठीक रहे हो.
1: थैंक यू सच पाशा ठीक है.
0: तो जी हां जी अमृत भैन जी ने पूछा मेल जी. हां जी ए वाला सवाल हो चुका है
1: जी
0: मेल वाला. ते सेकंड सवाल चलो जो मैं नवी पाई थोड़ा जो सवाल है वो मैं बाद चो पूछांगा. पहले मैं जसवाल साहब का पूछदा बॉलीवुड तो है जी बंदा.
1: यस
0: ओके सो जी बॉलीवुड दा एक कलाकार गाइस ए भी जरूर पूछ लेना कि जिंदा है कि नहीं. बाकी ना पूछो भावे मेरा कुछ लेना देना नहीं.
1: डोंट हेल्प
0: अच्छा ये नहीं कहना. अच्छा सॉरी सॉरी अच्छा नहीं कहना नहीं कहना नहीं कहना भाई नहीं कहना नहीं कहते क्या बात.
1: संजय बिल्ले तुम हमारी साइड भी हो उनकी साइड भी हो.
0: ओहो म्याऊ म्याऊ म्याऊ म्याऊ म्याऊ.
1: नो नो संजय बिल्ले का नाम कुंकार
0: कुंकार. देखो मेरे मेरा गला सेट नहीं है.
1: गारफील्ड वाला नहीं हुंदा बिल्ला.
0: गारफील्ड मैंने बड़ा बढ़िया लगता है.
1: ओ बड़ा ओ बड़ा
0: ओ मजेदार सी.
1: यस
0: वो मेरा स्पिरिट एनिमल है.
1: दैट्स व्हाई आपको सांझा मिला.
0: ओ कुछ करके राजी नहीं सी जो हो रहा हो रहा.
1: सो लेजी ओदी अखां किनियां आंदी ओ जिहे जिहे गारफील्ड दी अखां हुंदी सी ना साडे एक हुंदे सी अनन पुराने टाइम च ना मुनीम कहंदे हुंदे सीगे. मुनीम जी हुंदे सीगे उहनां दा नाम सीगा राम लभाया. उहनां दी अखां आ हुंदी सी ने अंकल.
0: देखो यार ये किन्नी माड़ी गल है. अंकल गारफील्ड बनाता अंकल नूं पता होवे ना पता.
1: अच्छा सुनो उन्हां दी वाइफ दा की नाम सीगा.
0: रामलोभाई अंकल दी
1: रामलोभाई चमक छलो.
0: ਓਕੇ ਚਮਕ ਚੱਲੋ ਆਂਟੀ
1: ਗਾਣਾ ਨੀ ਆਇਆ ਉਹ ਮੇਰੇ ਰਾਮ ਲਭਾਇਆ ਹਾਂ ਮੇਰੀ ਚਮਕ ਚੱਲੋ
0: ਵਾਹ ਇਹ ਗਾਣਾ ਨੀ ਮੈਂ ਸੁਣਿਆ ਮੈਂ ਸਿਰਫ ਇੱਕ ਆਨ
1: ਜਤਿੰਦਰ ਆਈ ਥਿੰਕ
0: ਆ ਜਾਨੀ ਚਮਕ ਚੱਲੋ
1: ਜਤਿੰਦਰ ਤੇ ਪਿਕਚਰਾਈਜ਼ ਹੋਇਆ ਹੋਇਆ
0: ਅੱਛਾ ਨਹੀਂ ਨਹੀਂ ਮੈਨੂੰ ਇਸ ਬਾਰੇ ਕੋਈ ਨੋਲੇਜ ਨਹੀਂ ਮੈਂ ਤੁਹਾਨੂੰ ਸਹੀ ਦੱਸਾਂ ਤੇ ਇਧਰੋਂ ਗੁੱਡ ਮਾਰਨਿੰਗ ਆ ਗਈ ਹੈ ਜੀ ਸਾਨੂੰ ਸਿਮਰਨ ਭਾਜੀ ਵੱਲੋਂ
1: ਸਤਿ ਸ੍ਰੀ ਅਕਾਲ ਐਂਡ ਗੁੱਡ ਮਾਰਨਿੰਗ
0: ਤੇ ਮਨਦੀਪ ਜੀ ਕਹਿੰਦੇ ਨੇ ਜੀ ਗੁੱਡ ਮਾਰਨਿੰਗ ਬੋਥ ਆਫ ਯੂ ਆਈ ਵਿਲ ਕਾਲ ਇਨ ਸੈਕੰਡ ਹਾਫ ਠੀਕ ਹੈ ਜੀ
1: ਯੈਸ ਪਲੀਜ਼
0: ਡਨ ਹੋ ਗਿਆ ਜੀ ਡਨ ਹੋ ਗਿਆ
1: ਹਲੇ ਕੁਐਸਚਨ ਦੋ ਹੀ ਹੋਏ ਨੇ
0: ਕੁਐਸਚਨ ਦੋ ਹੀ ਹੋਏ ਮੇਰੇ ਕੋਲ ਐਕਚੁਅਲੀ ਇਕੱਠੇ ਹੋ ਰਹੇ ਮੈਂ ਘੈਂਟ ਵਾਲਾ ਸਵਾਲ ਹੀ ਤੁਹਾਨੂੰ ਪੁੱਛੂਗਾ
1: ਨਹੀਂ ਨਹੀਂ ਜਿਹੜੇ ਆ ਰਹੇ ਆ ਉਹ ਤੁਸੀਂ ਪੁੱਛ ਸਕਦੇ ਹਾਂ
0: ਅੱਛਾ ਚਲੋ ਠੀਕ ਹੈ ਬਾਈ ਬਾਕੀ ਕੀ ਕਹਿੰਦੇ ਆ 190 ਕਹਿੰਦੇ ਕਿ ਨੋਨੀਆ ਜੀ ਤੁਸੀਂ ਲਾਲ ਜੀ ਨੂੰ ਧਰਮਿੰਦਰ ਨਾ ਬਣਾਓ ਸਾਰੀ ਦਿਓਲ ਫੈਮਿਲੀ ਨੇ ਲਾਲ ਜੀ ਨੂੰ ਘਟੀਸ ਘਟੀਸ ਘੁੱਟਣਾ ਘਟੀਸ ਘਟੀਸ ਕਿਉਂਕਿ ਤੁਸੀਂ ਤੁਸੀਂ ਫੇਰ ਵੀ ਬਚ ਜਾਣਾ ਕਿਉਂਕਿ ਸਨੀ ਔਰਤੋਂ ਪੇ ਹਾਥ ਨਹੀਂ ਉਠਾਤਾ ਕਿਆ ਬਾਤ ਹੈ
1: ਨਹੀਂ ਤੁਸੀਂ ਤੁਸੀਂ ਉਹਨਾਂ ਦੀ ਫੇਸਬੁੱਕ ਜਾ ਕੇ ਦੇਖੋ ਇੱਕ ਪੁਰਾਣੀ ਪਿਕਚਰ ਹੀ ਲੁਕਸ ਲਾਈਕ ਅ ਡਿਟੋ ਧਰਮਿੰਦਰ ਦੀ ਕਾਪੀ
0: ਨਹੀਂ ਹੈ ਤੇ ਹੈ ਗੱਲ ਬਾਤ ਹੈ ਲਾਲ ਜੀ ਦੀ
1: ਵਾਟ ਡੂ ਯੂ ਥਿੰਕ ਆਫ ਆਰ ਲਾਲ ਜੀ
0: ਮੈਂ ਕਹਿ ਰਿਹਾ ਕਮਾਲ ਹੈ ਬਵਾਲ ਹੈ ਇੱਕੋ ਹੀ ਹੈ ਉਹ ਬਸੰਤ ਲਾਲ ਹੈ ਤੇ ਅਗਲਾ ਸਵਾਲ ਹੈ ਕਿ ਇਹ ਜਿਹੜਾ ਬੰਦਾ ਨਾ ਪ੍ਰਧਾਨ ਜਿਹੜਾ ਆਪਣਾ ਕਿ ਇਹ ਹਜੇ ਵੀ ਕੰਮ ਕਰ ਰਿਹਾ ਫਿਲਮਾਂ ਚ
1: ਨੋ
0: ਅੱਛਾ ਇਹ ਕੰਮ ਨਹੀਂ ਕਰ ਰਿਹਾ ਜੀ ਫਿਲਮਾਂ ਦੇ ਅੰਦਰ ਤਿੰਨ ਸਵਾਲ ਹੋ ਗਏ
1: ਯੈਸ
0: ਤੇ ਮਤਲਬ ਕਿ ਫਿਰ ਜਸਵਾਲ ਸਾਹਿਬ ਤੁਹਾਡਾ ਸਵਾਲ ਨਹੀਂ ਪੁੱਛਦੇ ਕਿਉਂਕਿ ਉਹਦਾ ਹੁਣ ਕੋਈ ਪੁਆਇੰਟ ਨਹੀਂ ਹੈ ਤੇ ਜੀ ਕਿਆ ਉਹ ਮਹਾਰਾਸ਼ਟਰ ਤੋਂ ਹੈ
1: ਦੇਖੋ ਸਾਰੇ ਜਿੰਨੇ ਵੀ ਫਿਲਮ ਇੰਡਸਟਰੀ ਹੈ ਉਹ ਬੇਸਡ ਉੱਥੇ ਪਰ ਬੋਰਨ ਐਂਡ ਬ੍ਰੌਟ ਅਪ ਨਹੀਂ ਹੈ
0: ਬੋਰਨ ਐਂਡ ਬ੍ਰੌਟ ਅਪ ਮਰਾਠੀ ਨਹੀਂ ਹੈ ਜੀ
1: ਜੀ
0: ਤੇ ਆਪਣਾ ਕਿੰਨੇ ਹੋ ਗਏ ਜੀ ਚਾਰ ਸਵਾਲ ਹੋ ਗਏ ਚਾਰ ਸਵਾਲ ਹੋ ਗਏ ਜੀ ਨੋਨ ਮਰਾਠੀ ਐਕਟਰ
1: ਐਕਟਰ ਯੈਸ
0: ਜਿਹੜਾ ਮੇਲ ਹੈ ਉਸ ਬਾਰੇ ਸਾਨੂੰ ਦੱਸੋ ਕਿ ਉਹ ਕੌਣ ਹੈ ਨਹੀਂ ਤਾਂ ਮੈਂ ਨਵੀਂ ਕੰਬੋ ਜੀ ਦਾ ਸਵਾਲ
1: ਪੁੱਛਣਾ ਨਹੀਂ ਨਹੀਂ ਉਹ ਨਹੀਂ ਕਰ ਨਾ ਨਾ ਨਾ ਕੌਣ ਹੈ ਨੂੰ ਸ਼ਹਿਨ ਸ਼ਹਿਨਸ਼ਾਹ ਦਾ ਗਾਣਾ ਨਹੀਂ ਹੈ
0: ਸ਼ਹਿਨ ਨਹੀਂ ਮੈਨੂੰ ਨਹੀਂ ਪਤਾ ਅੰਧੇਰੀ ਰਾਤੋਂ ਮੈਂ ਰਿਸ਼ਤੇ ਮੈਂ ਤੋ ਹਮ ਤੁਹਾਰੇ ਬਾਪ ਦੇ ਨਾਮ ਹੈ ਸ਼ਹਿਨਸ਼ਾਹ ਹਾਈ ਅੰਮ੍ਰਿਤ ਬਹਿਨ ਜੀ ਪੁੱਛ ਰਹੇ ਨੇ
1: ਨਹੀਂ ਪਤਾ ਤਾਂ ਆਪਣੇ ਬੱਚੇ ਪੈਦਾ ਕੀਏ
0: ਹਾਈ ਉਹ ਹਾਂ ਅਭੀ ਨਹੀਂ ਕੀਏ ਗਾਇਸ ਗਾਇਸ
1: ਸਵੇਰੇ ਕਹਿੰਦੇ ਚਾਰ ਬੱਚੇ ਨੇ ਹੁਣ ਕਹਿੰਦੇ ਰਿਸ਼ਤੇ ਮੈਂ ਤੁਹਾਰੇ ਬਾਪ ਹੋਤੇ ਹੈ ਯਾਰ ਕੀ ਕੀ ਬਾਤ ਕਰਤੇ ਅਰੇ
0: ਮਾਫ ਕੀਜੀਏਗਾ ਮਾਜ਼ਰਤ ਮਾਜ਼ਰਤ ਸੁਖਵਿੰਦਰ ਬਹਿਨ ਜੀ ਪੁੱਛ ਰਹੀ ਹੈ ਕਿ ਕੌਣ ਕੌਣ ਸੇ ਆਨਸਰ ਆ ਗਏ ਗੰਜੀ ਕੇ ਲਈ ਮੈਂ ਕਦੀ ਸੋਚਿਆ ਨਹੀਂ ਸੀਗਾ ਕਿ ਮੈਂ ਸੈਂਟੈਂਸ ਕਦੀ ਇਸ ਤਰ੍ਹਾਂ ਪੜਾਂਗਾ ਲਾਈਵ ਦੇ ਅੰਦਰ ਵਿੱਚ ਆਂਸਰ ਯੂ ਗੋਟ ਫੋਰ ਗੰਜੀ ਵਾਓ ਸੋ ਸੁਖਵਿੰਦਰ ਜੀ ਸਾਨੂੰ ਪਤਾ ਹੈ ਕਿ ਜੀ ਇੱਕ ਬਾਲੀਵੁੱਡ ਦਾ ਐਕਟਰ ਆ
1: ਯੈਪ
0: ਤੇ ਮੇਲ ਹੈ
1: ਯੈਪ
0: ਤੇ ਉਹ ਮਹਾਰਾਸ਼ਟਰ ਤੋਂ ਨਹੀਂ ਹੈ
1: ਯੈਪ
0: ਤੇ ਉਹ ਹੁਣ ਫਿਲਮਾਂ 'ਚ ਕੰਮ ਵੀ ਨਹੀਂ ਕਰਦਾ
1: ਯੈਸ
0: ਇਹ ਡਨ ਹੋ ਗਿਆ
1: ਇਹ ਚਾਰ ਕੁਐਸਚਨ ਹੋ ਚੁੱਕੇ ਨੇ
0: ਇਹ ਚਾਰ ਕੁਐਸਚਨ ਹੋ ਗਏ ਆ ਬਾਲੀਵੁੱਡ ਮੇਲ ਐਕਟਰ ਜੋ ਫਿਲਮਾਂ 'ਚ ਹਾਲ ਫਿਲਹਾਲ ਕੰਮ ਨਹੀਂ ਕਰ ਰਿਹਾ
1: ਯੈਪ
0: ਤੇ ਵਾਹ ਕਿਆ ਬਾਤ ਹੈ ਅੱਗੋਂ ਮੈਨੂੰ ਜਵਾਬ ਹੈ ਬੋਲੋ ਬੋਲੋ ਕੌਣ ਹੈ ਉਹ ਤੁਸੀਂ
1: ਨਹੀਂ ਗਾਣਾ ਬੋਲੋ ਬੋਲੋ ਕੌਣ
0: ਯਾਰ ਮੇਰੇ ਨਾਲ ਐਂਟੀ ਖੇਡਣਾ ਸ਼ੁਰੂ ਹੋ ਗਈ ਤੇ ਜੀ 439 ਜੀ ਕਹਿੰਦੇ ਨੇ ਕਿ ਉਸਦੀ ਉਮਰ 60 ਸਾਲ ਤੋਂ ਉੱਪਰ ਹੈ ਕਵਲਜੀਤ ਜੀ ਪੁੱਛ ਰਹੇ
1: ਜੀ
0: 60 ਤੋਂ ਉੱਪਰ ਹੈ ਜੀ ਚਲੋ ਡਨ ਹੋ ਗਿਆ ਜੀ 60 ਸਾਲ ਤੋਂ ਵੱਡੀ ਉਮਰ ਦਾ ਇੱਕ ਬਾਲੀਵੁੱਡ ਦਾ ਐਕਟਰ ਪੰਜ ਹੋ ਗਏ ਮਤਲਬ ਕਿ 1970s 1980s ਦਾ ਹੋਏਗਾ ਫਿਰ ਤਾਂ ਇੱਕੋ ਹੀ ਆ ਬੰਦਾ ਜੋ ਮੇਰੇ ਮਾਇੰਡ ਚ ਆ ਰਿਹਾ
1: ਕੌਣ
0: ਮੇਰੇ ਮਾਇੰਡ ਚ ਪਤਾ ਕੌਣ ਆ ਰਿਹਾ ਮੈਂ ਬੋਲੂੰਗਾ ਨਹੀਂ ਨਾ ਫਿਰ ਲੋਕਾਂ ਨੂੰ ਈਜ਼ੀ ਹੋ ਜਾਏਗਾ ਆਪਾਂ ਲੋਕਾਂ ਨੂੰ ਮੌਕਾ ਦਿੰਦੇ ਆ ਬਈ ਠੀਕ ਹੈ ਨਾ
1: ਯੈਸ
0: ਜੋ ਹੈ ਸੋ ਹੈ ਤੇ ਇਧਰੋਂ ਸੁਖਦੀਪ ਸਿੰਘ ਘੁੰਮਣ ਸਾਹਿਬ ਕਹਿੰਦੇ ਨੇ ਕਿ ਚੜ੍ਹਦੀ ਉਮਰੇ ਜਦੋਂ ਖੂਨ ਹੈ ਉਬਾਲੇ ਮਾਰਦਾ ਬੰਦਾ ਫਿਰੇ ਨਫੇ ਨੁਕਸਾਨ ਨੂੰ ਕਦੇ ਨਹੀਂ ਵਿਚਾਰਦਾ ਚਾਰ ਦਿਨਾਂ ਦੀ ਹਵਾ ਵਿੱਚ ਉਡਾਰੀ ਹੈ ਮਾੜੀ ਜਵਾਨੀ ਵਿੱਚ ਬਾਲੀ ਆ ਤੇ ਚੁੱਕਣੀ ਹੈ ਮਾੜੀ ਐਬਸੋਲੂਟਲੀ ਰਾਈਟ ਮਾਪਿਆਂ ਦੇ ਕਹੇ ਨੂੰ ਜੋ ਸਮਝਦੇ ਨੇ ਬੋਝ ਪੁੱਠਿਆਂ ਕੰਮਾਂ ਦੇ ਵਿੱਚ ਰਹਿੰਦੇ ਜਿਨ੍ਹਾਂ ਨੂੰ ਖੋਜ ਵੈਲੀਆਂ ਅਤੇ ਨਸ਼ਿਆਂ ਦੇ ਦੀ ਲੱਗ ਜਾਵੇ ਮਾੜੀ ਯਾਰੀ ਜਵਾਨੀ ਵਿੱਚ ਬਾਲੀ ਆ ਤੇ ਚੁੱਕਣੀ ਹੈ ਮਾੜੀ ਹੰਕਾਰ ਵਿੱਚ ਆ ਕੇ ਜੋ ਕੁਦਰਤ ਦੇ ਕਾਨੂੰਨ ਨੂੰ ਤੋੜਦੇ ਚੰਗੇ ਰਾਹਾਂ ਵੱਲ ਜਾਣ ਤੋਂ ਆਪਣਾ ਮੁੱਖ ਨੇ ਮੋੜ ਦੇ ਸਲਾਖਾਂ ਪਿੱਛੇ ਰੁੱਲ ਜਾਵੇਗੀ ਜ਼ਿੰਦਗੀ ਪਿਆਰੀ ਜਵਾਨੀ ਵਿੱਚ ਬਾਲੀ ਅੱਤ ਚੁੱਕਣੀ ਹੈ ਮਾੜੀ ਸਮਾਂ ਲੰਘੇ ਤੋਂ ਫਿਰ ਇਨਸਾਨ ਨੂੰ ਪੈਂਦਾ ਹੈ ਪਛਤਾਉਣਾ ਬੀਤਿਆ ਵੇਲਾ ਫਿਰ ਕਦੇ ਮੁੜ ਕੇ ਨਹੀਂ ਆਉਣਾ ਕਹਿੰਦਾ ਘੁੰਮਣ ਨੇਕੀ ਦੇ ਰਾਹ ਚੱਲ ਕੇ ਹੀ ਮਿਲੇਗੀ ਵਡਿਆਈ ਨਹੀਂ ਤਾਂ ਕੀਤੇ ਕਰਮ ਹੀ ਤੁਹਾਡੇ ਧੁਰ ਤੱਕ ਬਣ ਜਾਣਗੇ ਪਰਛਾਈ। ਬਹੁਤ ਨਾਈਸ ਜੀ,
1: ਵੈਰੀ ਵੈਰੀ ਨਾਈਸ ਕਮਲ ਜੀ,
0: ਥੈਂਕ ਯੂ, ਕਿਆ ਬਾਤ ਹੈ। ਤੇ ਤੁਹਾਡੇ ਲਈ ਜੀ ਅਗਲਾ ਸਵਾਲ ਹੈ ਜੀ, ਦੋ ਸਵਾਲ ਆ ਗਏ। ਸੋ ਸਵਾਲ ਨੰਬਰ
1: 6
0: ਛੇਵਾਂ ਹੈ ਕਿ ਕਿਆ ਉਹ ਆਪਣਾ ਮਸ਼ਹੂਰ ਹੈ ਡਿਊ ਟੂ ਹੀ ਇਜ਼ ਵੈਰੀ ਗੁੱਡ ਡਾਂਸਰ?
1: ਨੋ,
0: ਨਹੀਂ ਡਾਂਸਰ ਤੇ ਨਹੀਂ ਹੈ। ਚਲੋ ਜੀ, ਦੇਸ਼ ਬੰਧੂ ਬਾਜਵਾ ਸਾਹਿਬ ਨੇ ਸਵਾਲ ਪੁੱਛਿਆ ਸੀਗਾ, ਨਾਲ ਸਾਨੂੰ ਹੈਪੀ ਫਰਾਈਡੇ ਵੀ ਭੇਜਿਆ ਸੀ, ਸਤਿ ਸ਼੍ਰੀ ਅਕਾਲ ਵੀ ਭੇਜੀ ਸਾਰਿਆਂ ਨੂੰ, ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਤੇ ਜਸਵਾਲ ਸਾਹਿਬ, ਜਿਸ ਤਰ੍ਹਾਂ ਤੁਸੀਂ ਪੁੱਛਿਆ ਨਾ ਸਵਾਲ, ਮੈਂ ਉਸੇ ਤਰੀਕੇ ਪੁੱਛਾਂਗਾ, ਜਿਉਂਦਾ ਯਾਰ? ਇਹ ਤਾਂ ਥੋੜੀ ਹੁੰਦਾ,
1: ਨੋ
0: ਨਹੀਂ ਹੁੰਦਾ, ਨਹੀਂ ਹੈ ਗਾਇਸ, ਜੀਵਿਤ ਨਹੀਂ ਹੈ।
1: ਸੈਡ ਹੋ ਗਏ,
0: ਸੱਤ ਸਵਾਲ ਹੋ ਗਏ ਨੇ। ਅਤੇ ਉਹ ਬੰਦਾ ਹੁਣ ਸਾਨੂੰ ਕੀ ਪਤਾ ਲੱਗ ਗਿਆ ਜੀ, ਸਾਨੂੰ ਇਹ ਪਤਾ ਲੱਗ ਗਿਆ ਬਾਲੀਵੁੱਡ ਐਕਟਰ ਜੋ ਬਸ ਇਹੀ ਐਡ ਹੋਇਆ, ਬਾਲੀਵੁੱਡ ਐਕਟਰ ਜਿਹੜਾ ਹੁਣ ਜੀਵਿਤ ਨਹੀਂ ਆ, 60 ਤੋਂ ਵੱਧ ਦੀ ਉਮਰ ਭੋਗ ਕੇ ਤੇ ਗਿਆ, ਇਹ ਵੀ ਗਰੰਟੀਡ ਹੈ। ਤੇ ਜੀ ਅੱਠਵਾਂ ਸਵਾਲ ਇਹ,
1: ਨਹੀਂ ਭੋਗ ਕੇ ਗਿਆ ਨਹੀਂ, ਇਹ ਵੀ ਹੋ ਸਕਦਾ ਕਿ ਹੁਣ ਜਿਹੜੀ ਹੁਣ ਕਰੰਟ ਟਾਈਮ ਚੱਲਦੀ ਪਈ ਉਹ 60 ਤੋਂ ਉੱਪਰ ਹੋਣ।
0: ਹਾਂ ਇਹ ਵੀ ਗੱਲ ਸਹੀ ਹੈ,
1: ਡੋਂਟ ਪੁੱਟ ਵਰਡਸ ਇਨ ਮਾਈ ਮਾਊਥ ਬੜੀ,
0: ਆਈ ਐਮ ਸੌਰੀ ਸੌਰੀ ਛੋਟੇ ਵੀਰ। ਤੇ ਇਧਰੋਂ ਅੰਮ੍ਰਿਤ ਭੈਣ ਜੀ ਪੁੱਛਦੇ ਨੇ ਕਿ ਕੀ ਉਸਦੇ ਬੱਚੇ ਫਿਲਮਾਂ 'ਚ ਕੰਮ ਕਰਦੇ ਐਕਟਿੰਗ ਦਾ?
1: ਯੈਸ।
0: ਚਲੋ ਬਾਈ ਯਾਰ, ਇਹ ਤਾਂ ਬੜਾ ਸੌਖਾ ਹੈ ਗਾਇਸ,
1: ਦੇਖੋ। ਅੱਛਾ, ਉਹਨਾਂ ਉਹਨਾਂ ਬਾਰੇ ਇੱਕ ਕਲੂ ਦਿੰਦੀ ਹਾਂ ਕਿ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਰਜਿੰਦਰ ਕੁਮਾਰ ਦਾ, ਰਜਿੰਦਰ ਕੁਮਾਰ ਯੂ ਨੋ ਦਾ
0: ਸੰਗਮ ਫਿਲਮ ਵਾਲਾ,
1: ਜੁਬਲੀ ਕੁਮਾਰ, ਜੁਬਲੀ ਕੁਮਾਰ, ਉਹਨਾਂ ਦਾ ਬੰਗਲਾ ਖਰੀਦਿਆ ਸੀ ਉਹਨਾਂ ਨੇ।
0: ਮੈਨੂੰ ਪਤਾ, ਮੈਨੂੰ ਪਤਾ ਲੱਗ
1: ਗਿਆ।
0: ਓਕੇ, ਤੇ ਅੱਛਾ ਅਗਲਾ ਸਵਾਲ, ਕਿੰਨੇ ਹੋਏ ਆਪਣੇ?
1: 7
0: 7 ਹੋਇਆ ਨਾ
1: ਜੀ।
0: ਤੇ ਜੀ ਅਗਲਾ ਸਵਾਲ ਹੈ ਜੀ ਕਿ ਉਹ ਕਪੂਰ ਖਾਨਦਾਨ ਤੋਂ ਆ?
1: ਨੋਪ,
0: ਨਹੀਂ ਹੈ ਜੀ। ਉਹ 8 ਹੋ ਗਏ ਨੇ। ਸੋ ਕਪੂਰ ਖਾਨ, ਅੱਛਾ ਇਹ ਵੈਸੇ ਬਹੁਤ ਵਧੀਆ ਸਵਾਲ ਪੁੱਛਿਆ ਜੀ 586 ਨੇ, ਕਿਉਂਕਿ ਅਲਟੀਮੇਟਲੀ ਅੱਧੀ ਇੰਡਸਟਰੀ ਤਾਂ ਉਹਨਾਂ ਦੀ ਹੈ ਸਾਬੀ ਜੀ, ਆ ਸਗੋਂ ਇੱਧਰ ਦਾ ਸਵਾਲ ਪਹਿਲੇ ਪੁੱਛਣਾ ਚਾਹੀਦਾ, ਅੱਧੇ ਬੰਦੇ ਵੈਸੇ ਵਿਹਲੇ ਹੋ ਜਾਂਦੇ ਆ। ਕਿੰਨੇ ਹੋ ਗਏ? 8 ਹੋ ਗਿਆ
1: ਜੀ,
0: 8 ਹੋ ਗਏ, ਦੋ ਰਹਿ ਗਏ ਸਵਾਲ। ਤੇ ਇੱਕ ਸਵਾਲ ਜਿਹੜਾ ਓਨਰੇਬਲ ਕੁਐਸਚਨ ਹੈ, ਠੀਕ ਹੈ, ਓਨਰੇਬਲ ਕੁਐਸਚਨ ਹੈ, ਠੀਕ ਹੈ। ਅੱਛਾ ਨਹੀਂ, 10ਵੇਂ ਤੋਂ ਬਾਅਦ, 10 ਤੋਂ ਬਾਅਦ ਮੈਂ ਓਨਰੇਬਲ ਕੁਐਸਚਨ ਪੁੱਛਾਂਗਾ, ਠੀਕ ਹੈ ਜੀ। ਕੁਛ ਲੋਕਾਂ ਨੇ ਬੁੱਝ ਵੀ ਲਿਆ, ਤੇ ਐਕਚੁਅਲੀ ਜਿਹੜਾ ਤੁਸੀਂ ਕਲੂ ਦਿੱਤਾ ਫਿਰ ਉਹ ਜਿਹਨਾਂ ਨੂੰ ਪਤਾ ਉਸ ਕਰਕੇ ਬੁੱਝ ਲਿਆ ਹੋਣਾ,
1: 7th ਕੁਐਸਚਨ ਤੋਂ ਬਾਅਦ ਕਲੂ ਬਣਦਾ ਹੈ।
0: ਅੱਛਾ ਨਹੀਂ, ਠੀਕ ਹੈ, ਵੈਰੀ ਗੁੱਡ, ਬਹੁਤ ਮਹਾਨ ਹੋ ਤੁਸੀਂ। ਤੇ ਨਹੀਂ ਨਹੀਂ ਨਵੀ ਜੀ, ਮੈਂ ਤੁਹਾਡਾ ਓਨਰੇਬਲ ਕੁਐਸਚਨ ਪੁੱਛਾਂਗਾ, ਤੁਸੀਂ ਟੈਨਸ਼ਨ ਨਾ ਲਓ। ਤੇ
1: ਜੇ ਨਵੀ ਚੀਜ਼ ਦਾ ਤਾਂ ਮੈਨੂੰ ਅੰਦਾਜ਼ਾ ਹੈ ਉਹਨਾਂ ਨੇ ਕੀ ਕਹਿਣਾ ਹੋਣਾ,
0: ਹਨਾ। ਹੋਰ ਤਾਂ ਕੋਈ ਸਵਾਲ ਆਇਆ ਨਹੀਂ ਹੈ? ਹਾਂ ਨਹੀਂ, ਹੋਰ ਕੋਈ ਸਵਾਲ ਨਹੀਂ ਆ, ਫਿਰ ਓਨਰੇਬਲ ਕੁਐਸਚਨ ਜਿਹੜੇ ਉਹ 9ਵਾਂ ਤੇ 10ਵਾਂ ਕਰ ਲੈਂਦੇ ਹਾਂ
1: ਜੀ।
0: ਜੀ ਨਵੀ ਜੀ ਪੁੱਛ ਰਹੇ ਨੇ ਕਿ ਉਹ ਲੱਸੀ ਪੀ ਲੈਂਦਾ?
1: ਹਾਂਜੀ,
0: ਥੈਂਕ ਯੂ, ਥੈਂਕ ਯੂ,
1: ਲੱਸੀ ਪੀ ਕੇ ਫਿਰ ਡਕਾਰ ਵੀ ਮਾਰ ਲੈਂਦਾ।
0: ਗੁੱਡ ਗੁੱਡ,
1: ਮਜ਼ੇ ਦੀ ਗੱਲ ਆ, ਉਹਨਾਂ ਦੇ ਮੁੱਛਾਂ ਤੇ ਲੱਸੀ ਚਿਪਕਦੀ ਵੀ ਨਹੀਂ ਆ,
0: ਹੈ, ਰਿਸਪੈਕਟ ਫਰੋਮ ਮਾਈ ਸਾਈਡ, ਆ ਬਹੁਤ ਵਧੀਆ ਆਨਸਰ ਸੀ, ਵੈਰੀ ਨਾਈਸ,
1: ਥੈਂਕ ਯੂ।
0: ਤੇ ਇੱਕ 10 ਹੋ ਗਏ ਨੇ, ਪਰ ਇੱਕ ਓਨਰੇਬਲ ਕੁਐਸਚਨ, ਇਹੀ ਮੇਰੇ ਖਿਆਲ ਨਾਲ ਸਹੀ ਤਰੀਕੇ ਨਾਲ ਨਾ ਤੁਹਾਨੂੰ ਮੇਰੇ ਖਿਆਲ ਨਾਲ ਗਾਇਸ, ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਉਹ ਸ਼ਾਇਦ ਬੁੱਝ ਲੈਣਗੇ ਇਸ ਸਵਾਲ ਦੇ ਆਨਸਰ ਤੋਂ ਬਾਅਦ। ਜਸ ਅਮਰਜੀਤ ਜੀ ਪੁੱਛਦੇ ਨੇ ਕਿ ਕੀ ਉਹਨਾਂ ਦੇ ਘਰ ਦੇ ਬਾਹਰ ਕੁੰਡੀ ਜਾਂ ਫਿਰ ਡੋਰ ਬੈਲ ਲੱਗੀ ਆ?
1: ਵੀਡੀਓ ਕਾਲ ਲੱਗੀ, ਵੀਡੀਓ ਵਾਲੀ ਬੈਲ ਲੱਗੀ ਹੋਈ ਹੈ,
0: ਵੀਡੀਓ ਵਾਲੀ ਬੈਲ ਲੱਗੀ ਹੋਈ ਹੈ, ਠੀਕ ਹੈ ਗਾਇਸ, ਵੀਡੀਓ ਵਾਲੀ ਬੈਲ ਲੱਗੀ ਪਈ ਹੈ। ਤੇ ਹੁਣ ਜੀ ਤੁਹਾਡੇ ਕੋਲ ਚਾਂਸ ਨੇ,
1: ਉਹਨਾਂ ਨੂੰ ਇੱਕ ਹੋਰ ਕਲੂ ਦੇ ਦਿੰਦੇ ਆ।
0: ਅੱਛਾ,
1: ਕਿ ਉਹ ਇੰਡੀਅਨ ਸੈਲੂਲਾਈਟ ਦੇ ਪਹਿਲੇ ਸੁਪਰ ਸਟਾਰਾਂ
0: ਚੋਂ? ਓ ਯਾਰ, ਇਹ ਤਾਂ ਹੁਣ ਤੁਸੀਂ ਬਹੁਤ ਈਜ਼ੀ ਕਰਤਾ ਨਾ, ਇਹ ਤਾਂ ਹੁਣ ਮਤਲਬ ਗੱਲ ਹੀ ਮੁਕਾ ਛੁੜੀ ਹੈ ਗਾਇਸ। ਵੈਸੇ ਵੈਸੇ ਤੁਸੀਂ ਕਹਿ ਨਹੀਂ ਸਕਦੇ, ਪਹਿਲਾ ਸੁਪਰ ਸਟਾਰ ਨਹੀਂ ਕਹਿ ਸਕਦੇ,
1: ਉਸ ਟਾਈਟਲ
0: ਟਾਈਟਲ, ਅੱਛਾ ਉਹ ਹਾਂ, ਇਹ ਵੀ ਇਹਨਾਂ ਸੋ ਅਮਿਤਾਭ ਬੱਚਨ ਸਟਾਰ ਆਫ ਮਿਲੇਨੀਅਮ ਕਹਿ ਸਕਦੇ ਨਾ,
1: ਯੈਸ ਯੈਸ ਯੈਸ, ਬਿਕਾਜ਼ ਉਹਨਾਂ ਦੀਆਂ ਜਿਹੜੀਆਂ ਨਾ ਲਾਈਕ ਜਿੱਦਾਂ ਮੁਮਤਾਜ਼ ਨਾਲ ਵਨ ਆਫਟਰ ਅਨਦਰ 8 ਫਿਲਮਾਂ ਸੁਪਰ ਹਿੱਟ।
0: ਅੱਛਾ, ਓ ਹੋ ਸੋਰੀ, ਸੈਂਡੀ ਜੀ ਨੇ ਕਿਹਾ ਸੀ ਦੋ ਵਿਆਹ ਲਿਖੇ ਆ, ਓ ਹੋ ਹੋ, ਦੋ ਵਿਆਹ, ਉਹ ਮੈਂ ਸਮਝਿਆ ਬੱਚੇ ਦੋ, ਸੋਰੀ ਸੋਰੀ,
1: ਦੋ ਤੋਂ ਤਾਂ ਦੋ
0: ਸੁਖਵਿੰਦਰ ਕੌਰ ਜੀ, ਦੇਸ਼ ਬੰਧੂ ਭਾਰਦਵਾਜ ਸਾਹਿਬ
1: ਜੀ,
0: ਤੇ ਹੋ ਸਕਦਾ ਮੈਂ ਕੋਈ ਮਿਸ ਨਾ ਕਰ ਜਾਵਾਂ ਇਸ ਕਰਕੇ ਮੈਂ ਖੋਲਵਾਂ ਜੀ। ਹਾਂਜੀ, ਰੁਪਿੰਦਰ ਸ਼ਰਮਾ ਜੀ ਨੇ ਵੀ ਇਹੀ ਆਂਸਰ ਦਿੱਤਾ, ਜਸਵਾਲ ਸਾਹਿਬ ਨੇ ਵੀ ਆਂਸਰ ਦੇ ਦਿੱਤਾ ਜੀ, ਸਾਨੂੰ ਰਾਜੇਸ਼ ਖੁਰਾਨਾ ਜੀ ਨੇ ਵੀ, ਰਾਜ ਖੁਰਾਨਾ ਜੀ ਨੇ ਵੀ ਸਾਨੂੰ ਜਵਾਬ ਦਿੱਤਾ ਹੈ, 439 ਨੇ ਵੀ ਜਵਾਬ ਦਿੱਤਾ ਜੀ, ਤੇ ਹੋਰ ਕੌਣ ਕੌਣ, 190 ਨੇ ਵੀ ਜਵਾਬ ਦੇ ਦਿੱਤਾ, ਸਾਰਿਆਂ ਨੇ ਜਵਾਬ ਦਿੱਤਾ ਕਿ ਪੁਸ਼ਪਾ ਗੰਜੀ ਅੱਜ ਖੁਰਕੇਗੀ, ਜੋ ਉਸਕੋ ਆਰਾਮ ਮਿਲੇਗਾ ਵੋ ਰਾਜੇਸ਼ ਖੰਨਾ ਕੇ ਜਵਾਬ ਸੇ ਮਿਲੇਗਾ।
1: ਯੇਸ,
0: 7 crore ਗਾਇਸ,
1: ਯੂ ਨੋ ਇਟ, ਵੈਰੀ ਗੁੱਡ। ਇਟ ਵਾਸ, ਆਈ ਵਾਸ ਥਿੰਕਿੰਗ ਅਬਾਊਟ ਸਮਥਿੰਗ ਐਲਸ,
0: ਕੋਈ ਹੋਰ ਪਾਣਾ,
1: ਕੋਈ ਹੋਰ ਪਾਣਾ, ਐਂਡ ਦੈਨ ਆਲ ਆਫ ਅ ਸਡਨ ਦਿਸ ਮਾਰਨਿੰਗ ਨਾ, ਉਹ ਜਿਹੜੀ ਇੱਕ ਉਹ ਘੋੜੇ ਦੀ ਟਾਪ ਵਾਲਾ ਨੀ ਗਾਣੇ ਆਉਂਦੇ ਹੁੰਦੇ, ਮੇਰੇ ਸੰਗ ਸੰਗ, ਮੇਰੇ ਸੰਗ ਸੰਗ ਆਇਆ ਤੇਰੀ ਯਾਦੋਂ ਕਾ ਮੇਲਾ, ਅਕੇਲਾ ਥਾ ਮੈਂ, ਨਹੀਂ ਨਹੀਂ ਨਹੀਂ, ਅਕੇਲਾ ਥਾ ਮੈਂ ਨਾ, ਅਕੇਲਾ ਨਾ ਆਇਆ, ਰਾਜਪੂਤ ਫਿਲਮ ਦਾ ਗਾਣਾ ਆ, ਐਂਡ ਆਈ ਵਾਚ ਦੈਟ ਮੂਵੀ, ਗਾਣਾ ਦੇਖਿਆ, ਫਿਰ ਮੈਂ ਮੂਵੀ ਵੀ ਦੇਖੀ,
0: ਉਹ ਗਾਣਾ ਬਹੁਤ ਵਧੀਆ ਲੱਗਦਾ ਮੈਂ ਰਜੇਸ਼ ਖੰਨਾ ਦਾ, ਉਹ ਨਾ ਪਤਾ ਨੀ ਸੈਟ, ਜੋ ਵੀ ਸੈਟ ਆ ਨਾ ਉਸਦੀ ਦਹਿਲੀਜ਼ ਤੇ ਬੈਠ ਕੇ ਉੱਪਰ ਮੀਂਹ ਪੈਂਦਾ ਪਿਆ, ਐਂਡ ਬੜਾ ਮਸਤੀ ਚ ਗਾ ਰਿਹਾ,
1: ਆਈ ਥਿੰਕ ਬਾਬਰਚੀ ਫਿਲਮ ਦਾ,
0: ਕਿਸੇ ਸੇ ਨਾ ਜਾਏ ਮੈਂ ਡਰਦਾ ਹੂੰ।

0: ਵਾਹ ਬਈ ਵਾਹ ਬਿਊਟੀਫੁਲ ਤੇ ਦੇਸ਼ ਬੰਧੂ ਬਾੜਾ ਸਾਹਿਬ ਕਹਿੰਦੇ ਨੇ ਕਿ ਜੀ ਪਹਿਲੇ ਸੁਪਰ ਸਟਾਰ ਰਜਿੰਦਰ ਕੁਮਾਰ ਸੀਗੇ
1: ਜੀ ਹਾਂ ਪਰ ਉਹਨਾਂ ਨੂੰ ਟਾਈਟਲ ਜੁਬਲੀ ਕੁਮਾਰ ਦਾ ਮਿਲਿਆ ਸੀਗਾ
0: ਹਾਂ ਜੁਬਲੀ ਕੁਮਾਰ ਦਾ ਮਿਲਿਆ ਪਿਆ ਸੀਗਾ ਕ੍ਰਾਈਮ ਵੀ ਬੜੀ ਕਰਦਾ ਸੀ ਨਾ ਉਹਨੇ ਕ੍ਰਾਈਮ ਦਾ ਵੀ ਕੁਝ ਰਿਲੇਟਡ ਸੀ ਨਾ
1: ਕਿ ਕ੍ਰਾਈਮ ਲਾਈਕ ਇਹ ਰੋਂਦਾ ਵੀ ਸੀ ਇਹਨਾਂ ਨੂੰ ਜੁਬਲੀ ਕੁਮਾਰ ਸੀ ਕਹਿੰਦੇ ਰੋਣ ਲਈ ਤਾਂ ਮਨੋਜ ਕੁਮਾਰ ਜ਼ਿਆਦਾ ਫੇਮਸ ਸੀ ਮੂੰਹ ਦੇ ਹੱਥ ਰੱਖ ਕੇ ਨਾ ਜਿਹੜੇ ਰਾਜੇਸ਼ ਖੰਨਾ ਸੀਗੇ ਇਹਨਾਂ ਨੇ ਖਰੀਦਿਆ ਸੀਗਾ ਡਿੰਪਲ ਨਾਲ ਵਿਆਹ ਹੋਣ ਤੋਂ ਪਹਿਲਾਂ ਰਜਿੰਦਰ ਕੁਮਾਰ ਦਾ ਬੰਗਲਾ ਉਹਦਾ ਨਾਮ ਡਿੰਪਲ ਸੀਗਾ ਫਿਰ ਉਹਨਾਂ ਨੇ ਖਰੀਦ ਕੇ ਉਹਦਾ ਨਾਮ ਰੱਖਿਆ ਸੀ ਆਸ਼ੀਰਵਾਦ ਔਰ ਐਂਡ ਟਾਈਮ ਤੱਕ ਉਹਨਾਂ ਕੋਲ ਰਿਹਾ ਫਸਟ ਹੀਰੋ ਜਿਹੜਾ ਸਟਰਗਲਿੰਗ ਟਾਈਮ ਚ ਵੀ ਆਪਣੀ ਐਮ ਜੀ ਸਪੋਰਟਸ ਕਾਰ ਚਲਾ ਕੇ ਫਿਲਮਾਂ ਮੰਗਣ ਜਾਂਦਾ ਹੁੰਦਾ ਸੀ ਹੀ ਵਾਜ਼ ਅਡੋਪਟਡ ਚਾਈਲਡ ਟੂ ਅ ਵੈਰੀ ਵੈਰੀ ਰਿਚ ਪੀਪਲ
0: ਮੈਂ ਸੁਣਿਆ ਹੋਇਆ ਕਾਫੀ ਹੈ ਨਾ ਕਿ ਬੜੀ ਟ੍ਰੈਜਿਕ ਲਾਈਫ ਰਹੀ ਹੈ ਬਾਅਦ ਚੋਂ ਰਾਜੇਸ਼ ਖੰਨਾ ਦੀ ਹੈ ਨਾ ਇਹ ਸਾਨੂੰ 304 ਹੋਰਾਂ ਨੇ ਸਗੋਂ ਭੇਜਿਆ ਵੀ ਹੈ ਕਮਰ ਹੁਸੈਨ ਸਾਹਿਬ ਨੇ ਕਿ ਪ੍ਰੋਪਰਟੀ ਰਜਿੰਦਰ ਕੁਮਾਰ ਦੀ 1969 ਚ 3.5 ਲੱਖ ਰੁਪਏ ਦੀ ਖਰੀਦੀ ਤੇ ਬਿਲਕੁਲ ਠੀਕ ਆਸ਼ੀਰਵਾਦ ਨਾਮ ਰੱਖਿਆ ਤੇ ਹੁਣ ਅੱਜ ਕੱਲ ਅਰਬਨ ਲੈਜੈਂਡ ਦੇ ਤੌਰ ਤੇ ਉਹਨੂੰ ਭੂਤ ਬੰਗਲਾ ਵੀ ਕਿਹਾ ਜਾਂਦਾ ਕਿਉਂਕਿ ਜਿਹੜਾ ਜਿਹੜਾ ਉਹਨੂੰ ਬਾਅਦ ਚੋਂ ਖਰੀਦਦਾ ਰਿਹਾ ਉਸਦਾ ਕਰੀਅਰ ਡਾਊਨ ਹੁੰਦਾ ਰਿਹਾ ਅੱਛਾ ਫਿਰ ਇਹ ਉਹ ਵਾਲਾ ਘਰ ਨੀ ਜਿਹੜਾ ਮਤਲਬ ਅਕਸ਼ੇ ਕੁਮਾਰ ਨੇ ਵੀ ਘਰ ਖਰੀਦਿਆ ਸੀ ਨਾ ਜਿਹਨੂੰ ਬਾਅਦ ਚੋਂ ਕਿਹਾ ਕਿ ਇਹਨੂੰ ਮਿਊਜ਼ੀਅਮ ਦੀ ਸ਼ਕਲ ਦੇ ਦੇਣੀ ਚਾਹੀਦੀ ਹੈ ਰਾਜੇਸ਼ ਖੰਨਾ ਦਾ ਘਰ ਖਰੀਦਿਆ ਸੀਗਾ ਅੱਜ ਤੋਂ 5-6 ਸਾਲ ਪਹਿਲੇ ਮੈਂ
1: ਸੁਣਿਆ there was a big you know all saryan da ek badhiya wala past hunda ek not so badhiya wala past hunda according to that one whosoever was residing there they had to kick them out forcefully they that's where yep chalo unna gallan wal nahi jaiye shradhanjali arpit karde ha
0: sorry
1: yes nida amena ovena kithe dimple kehta odi twinkle khanna aaj bhi mere ko phone karke
0: haan ji
1: aunty aap kaise
0: ਟਵਿੰਕਲ ਖੰਨਾ ਵੀ ਤੁਸੀਂ ਕਰਤੀ ਮਿੰਨੀ ਮਾਊਸ ਆ ਸਾਰੀਆਂ ਮਿੰਨੀ ਮਾਊਸ ਰਹਿਣਗੀਆਂ ਗਾਇਸ
1: ਨਾ ਟਵਿੰਕਲ ਖੰਨਾ ਦੀ ਆਵਾਜ਼ ਵੈਰੀ ਹਾਈ ਪਿਚ ਆ ਤੁਸੀਂ ਦੇਖਿਆ ਨਾ ਉਹਦੀ ਟੂ ਟੂ ਮੱਚ
0: ਮੈਂ ਇੱਕੋ ਫਿਲਮ ਦੇਖੀ ਹੈ ਟਵਿੰਕਲ ਖੰਨਾ ਦੀ
1: ਉਹਦਾ ਸ਼ੋ ਇੱਕ ਆਉਂਦਾ ਹੈ ਕਾਜੋਲ ਐਂਡ
0: ਓਹੋ ਇੰਨਾ ਅਨਬੇਰੇਬਲ ਸ਼ੋ ਹੈ ਮੈਂ 3 ਮਿੰਟ ਪਾਰ ਨਹੀਂ ਕਰ ਪਾਇਆ ਮੈਂ ਕਿਹਾ ਧੰਨ ਦਾ ਯਾਰ ਅਜੇ ਦੇਵਗਨ ਬਰੋ ਵਾਕਿ ਮੈਂ ਹੁਣ ਸਮਝੋ ਉਹ ਬਾਹਰਲੇ ਸ਼ੋਜ਼ ਦੇ ਅੰਦਰ ਵੀ ਵਿਚਾਰਾ ਇੰਨਾ ਇੰਟਰੋਵਰਟਿਡ ਕਿਉਂ ਯਾਰ ਕਾਜੋਲ ਸ਼ਾਂਤ ਹੋ ਕਿਸ ਨੂੰ ਬੁਲਾਇਆ ਤੁਸੀਂ ਉਹਨੂੰ ਤਾਂ ਬੋਲ ਲੈਣ ਦੋ
1: ਕਾਜਲ ਅੱਛਾ ਕਾਜਲ ਨਾਰਮਲੀ ਸ਼ੀ ਇਜ਼ ਨਾਰਮਲ ਪਿਚ ਸ਼ੀ ਹੈਜ਼ ਅ ਹਾਈ ਪਿਚ ਪਰ ਸ਼ੀ ਨਾਰਮਲ ਪਿਚ ਦੀ ਗੱਲ ਕਰਦੀ ਹੈ ਵਟ ਵੈਨੇਵਰ ਇਜ਼ ਅਜੇ ਅਕਸ਼ੇ ਅਜੇ ਦੇਵਗਨ ਉਹਦੀ ਇੱਚ ਆਟੋਮੈਟਿਕਲੀ ਵੈਰੀ ਹਾਈ ਹੋ ਜਾਂਦੀ ਹੈ ਸ਼ੀ ਸਕੁਈਕ
0: ਚਲੋ ਆਹ ਗੰਜੇ ਸੇ ਗੁਰਕਾਲੀ ਹੈ ਜੀ ਤੇ ਹੁਣ ਨੈਕਸਟ ਸੈਗਮੈਂਟ ਤੇ ਤੁਹਾਡੇ ਨਾਲ ਫੋਨ ਤੇ ਬਣਾਂਗੇ ਸਾਡੇ ਕੋਲ ਕੁਝ ਕਾਲਰ ਜੁੜ ਚੁੱਕੇ ਨੇ ਤੁਸੀਂ ਵੀ ਡੂਰਿੰਗ ਬ੍ਰੇਕ ਸਾਨੂੰ ਕਾਲ ਕਰ ਸਕਦੇ 044-717-1674 ਤੇ ਅੱਜ ਖੁੱਲ੍ਹਾ ਅਖਾੜਾ ਸੋ ਗਾਣੇ ਸੁਣਾਓ ਸ਼ਾਇਰੀਆਂ ਵਾਇਰੀਆਂ ਸੁਣਾਓ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਗਾਣਾ ਯੇ ਜੋ ਮੁਹੱਬਤ ਸੁਣਾ ਕੇ ਬਾਏ ਬਾਏ ਟੇਕ ਕੇਅਰ ਕਰਦਾ ਤੇ ਮੈਂ ਫਿਰ ਛੇਤੀ ਛੇਤੀ ਗਿਆ ਛੇਤੀ ਛੇਤੀ ਆਇਆ

0: ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ. ਸੌਂਗ ਨੋਟ ਸੰਗ ਬਾਏ ਰਜੇਸ਼ ਖੰਨਾ ਫੋਰ ਟੀਨਾ ਮੁਨੀਮ ਮੇਰੇ ਹਿਸਾਬ ਨਾਲ. ਵੈਲਕਮ ਬੈਕ ਟੂ ਰੇਡੀਓ. ਹਾਂਜੀ, 1674 AM ਅੱਜ ਲੱਗਾ ਪਿਆ ਜੀ ਖੁੱਲ੍ਹਾ ਅਖਾੜਾ, ਬਿਕੋਜ਼ ਥੈਂਕ ਗੋਡ ਇਟ ਇਜ਼ ਫਰਾਈਡੇ. ਅਤੇ ਮੇਰੇ ਨਾਲ ਨੇ ਨੋਨੀਆ ਪੀ ਦਿਆਲ ਜੀ, ਜੋ ਰੱਖਦੇ ਨੇ ਸਾਰਿਆਂ ਦੇ ਹਾਸਿਆਂ ਦਾ ਖਿਆਲ. ਜੀ ਸਹੀ ਹੋ ਗਿਆ ਨਾ?
1: ਵਾਹ
0: ਕਿਆ ਬਾਤ ਹੈ. ਤੇ ਬਈ ਸਾਨੂੰ ਕਰੋ ਕਾਲ ਸ਼ੋਲ ਤੇ ਸੁਣਾਓ ਜੀ ਗਾਣੇ ਸ਼ਾਣੇ, ਜਿੱਦਾਂ ਮੈਂ ਤੁਹਾਨੂੰ ਵਧੀਆ ਵਧੀਆ ਗਾਣੇ ਲੱਭ ਲੱਭ ਕੇ ਸੁਣਾ ਰਿਹਾ. ਮੈਨੂੰ ਫਿਰ ਲਾਈਵ ਪਰਫਾਰਮੈਂਸ ਚਾਹੀਦੀ ਹੈ ਗਾਈਜ਼, ਪਲੀਜ਼ ਵਧੀਆ ਜੀ ਸ਼ਾਇਰੀ ਸ਼ੂਰੀ ਸੁਣਾਓ. ਮੈਂ ਵੀ ਤੁਹਾਨੂੰ ਸੁਣਾਉਣਾ ਬਸ ਥੋੜ੍ਹੀ ਦੇਰ ਤੱਕ, ਤੇ ਫਿਰ ਆਪਾਂ ਸ਼ਾਇਰੋ ਸ਼ਾਇਰੀ ਹੋ ਜਾਂਦੇ. ਪੂਰਾ ਮਾਹੌਲ ਪੂਰਾ ਬੇਬੀ ਕਹਿਣ ਲੱਗਾ ਹੈਗਾ, ਸੋਰੀ ਮੁਸ਼ਾਇਰਾ
1: ਮੁਸ਼ਾਇਰਾ. ਵੈਲਕਮ ਬੈਕ ਔਨ ਰੇਡੀਓ. ਹਾਂਜੀ, 1674 AM ਫਰਾਈਡੇ ਦਾ ਦਿਨ ਮਨਾ ਰਹੇ ਹਾਂ ਅਸੀਂ ਮਸਤੀਆਂ ਖਰਮਸਤੀਆਂ. ਮਸਤੀਆਂ ਖਰਮਸਤੀਆਂ ਦੇ ਵਿੱਚ ਤਾਂ ਕ੍ਰਿਸ਼ਨਾ ਜੀ ਪਤਾ ਨਹੀਂ ਕਿਹੋ ਜਿਹੇ ਗਾਣੇ ਲਾਉਂਦੇ ਨੇ, ਮੇਰਾ ਦਿਮਾਗ ਉਸ ਪਾਸੇ ਚਲਿਆ ਜਾਂਦਾ. ਪਹਿਲਾਂ ਕਹਿੰਦੇ ਸਾਗਰ ਅਗਰ ਟੁੱਟੇ, ਵੀ ਦੱਸੋ ਸਾਗਰ ਕਿੱਦਾਂ ਟੁੱਟ ਜੂਗਾ? ਉਹ ਤਾਂ ਸਾਗਰ ਮੰਥਨ ਕੀਤਾ ਜਾ ਸਕਦਾ ਆ, ਸਾਗਰ ਟੁੱਟ ਕਿੱਦਾਂ ਸਕਦਾ ਆ? ਖੁਦਾ ਕਰੇ ਦਿਲ ਨਾ ਕਿਸੇ ਦਾ ਟੁੱਟੇ. ਵੀ ਦੱਸੋ ਕਿਹੜੀ ਚੀਜ਼ ਨੂੰ ਕਿਹੜੀ ਚੀਜ਼ ਨੇ ਕੰਪੇਅਰ ਕੀਤਾ?
0: ਦੇਖੋ ਜਦੋਂ ਦਿਲ ਟੁੱਟ ਜਾਂਦਾ ਤਾਂ ਸਾਗਰ ਟੁੱਟ ਜਾਂਦਾ.
1: ਸਾਗਰ ਨਹੀਂ, ਸਾਡਾ ਯੋਗਾ ਇੰਸਟ੍ਰਕਟਰ ਹੈ ਸਾਗਰ, ਇਜ਼ ਕੁਆਇਟ ਸਟਰੋਂਗ.
0: ਓ ਯਾਰ, ਉਹ ਤਾਂ ਮਹਿਨਾ ਵੀ ਕਲਾਸ ਚ ਪੜਦਾ ਹੈਗਾ.
1: ਅੱਛਾ ਇੱਕ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮੈਨੂੰ ਇੱਕ ਮੈਨੂੰ ਨਾ ਹੁਣ ਮੈਨੂੰ ਆਮ ਗੋਇੰਗ ਇਨਟੂ ਦਾ ਔਰਾ.
0: ਹਾਂ ਨਹੀਂ ਨਹੀਂ ਨਹੀਂ ਬਿਲਕੁਲ ਜੀ.
1: ਵਿਰਾਟ ਕੋਹਲੀ
0: ਜੀ ਬਿਲਕੁਲ
1: ਬਿਮਾਰ ਕਿਉਂ ਪੈ ਗਿਆ?
0: ਵਿਰਾਟ ਕੋਹਲੀ ਬਿਮਾਰ ਕਿਉਂ ਪੈ ਗਿਆ? ਕਿਉਂਕਿ ਉਹਨੇ ਛੋਲੇ ਭਟੂਰੇ ਨਹੀਂ ਖਾਏ.
1: ਵਨ ਆਫ ਦਾ ਰੀਜ਼ਨ.
0: ਓਕੇ, ਮੈਨੂੰ ਨਹੀਂ ਪਤਾ ਇਸ ਤੋਂ ਇਲਾਵਾ ਕੋਈ.
1: ਬਿਕੋਜ਼ ਹੀ ਹੈਜ਼ ਅਸ਼ੁਕ ਅਨੁਸ਼ਕਾ.
0: ਅਬੇ ਯਾਰ, ਅਨੁਸ਼ਕਾ ਬਾਬੀ ਰੀਲੀ ਸੌਰੀ
1: ਅਨੁਸ਼ਕਾ ਬਾਬੀ.
0: ਜੋ ਮੇਰੇ ਸਾਡਾ ਆਪਸ ਚ ਯਾਰ ਦੋਸਤ ਹੈ ਨਾ, ਸਕੂਲ ਵਾਲੇ ਹੈ ਨਾ, ਸਾਰੇ ਮਤਲਬ ਦੀਵਾਨੇ ਕ੍ਰਿਕਟ ਵਾਸਤੇ. ਇਨਫੈਕਟ ਥੋੜੇ ਦਿਨ ਪਹਿਲਾਂ ਹੀ ਨਾ ਮੇਰੀ ਵਾਈਫ ਸਾਈਡ ਤੇ ਬੈਠੀ ਪਈ ਹੈ, ਮੇਰਾ ਕੈਨੇਡਾ ਚ ਜਿਹੜਾ ਬਚਪਨ ਦਾ ਮਿੱਤਰ ਆ ਉਹਦੇ ਨਾਲ ਗੱਲਬਾਤ ਕਰਦੇ ਪਏ. ਐਂਡ ਅਸੀਂ ਪਹਿਲੇ ਦੋ ਫਿਲਮਾਂ ਬਾਰੇ ਗੱਲ ਕੀਤੀ ਕਿ ਯਾਰ ਇੱਦਾਂ ਇੱਦਾਂ ਹੋਣਾ ਸੀਗਾ. ਫਿਰ ਬਾਅਦ ਚੋਂ ਆਪਾਂ ਨਾ ਆਸਟ੍ਰੇਲੀਆ ਦੀ ਆਹ ਸੀਰੀਜ਼ ਚੱਲਦੀ ਪਈ ਹੈ ਸਾਊਥ ਅਫਰੀਕਾ ਨਾਲ, ਉਸ ਬਾਰੇ ਗੱਲ ਕੀਤੀ ਹੈ ਨਾ. ਫਿਰ ਮੈਂ ਚੱਲ ਠੀਕ ਹੈ ਯਾਰ, ਬੜਾ ਵਧੀਆ ਲੱਗਾ ਗੱਲ ਕਰਕੇ. ਉਹਨਾਂ ਵਾਈਫ ਮੈਨੂੰ ਕਹਿੰਦੀ ਕਿ ਤੁਸੀਂ ਜਿਹੜਾ ਅੱਧਾ ਟਾਈਮ ਹਰਸ਼ਾ ਭੋਗਲੇ ਅਤੇ ਅੱਧਾ ਟਾਈਮ ਰਾਜੀਵ ਮਸਲ ਪਾਉਂਦੇ ਹੋ, ਇੱਕ ਦੂਜੇ ਦਾ ਹਾਲ ਪੁੱਛਿਆ ਪੂਰਾ ਟਾਈਮ? ਮੈਂ ਕਿਹਾ ਠੀਕ ਹੀ ਹੋਣਾ, ਉਹਨੂੰ ਕੀ ਹੋਣਾ. ਅੱਛਾ ਉਹ ਮੈਨੂੰ ਕੋਈ ਟੈਕਸਟ ਕਰਦਾ, ਕਹਿੰਦਾ ਤੇਰੀ ਭਾਬੀ ਨਾਲ ਬੈਠੀ ਸੀ, ਕਹਿੰਦੇ ਕਿ ਤੁਸੀਂ ਲੋਕ ਲਾਈਫ ਬਾਰੇ ਗੱਲਾਂ ਨਹੀਂ ਕਰਦੇ. ਮੈਂ ਕਿਹਾ ਇਹਨਾਂ ਨੂੰ ਪਤਾ ਹੀ ਨਹੀਂ, ਇਹੀ ਤਾਂ ਲਾਈਫ ਹੈ. ਅਸੀਂ ਸਾਰੇ ਅੱਜ ਤੱਕ ਮਤਲਬ ਬਿਨਾਂ ਬੇਸ਼ਰਮ ਹੋ ਕੇ, ਕੋਈ ਇਹ ਚ ਸ਼ਰਮ ਨਹੀਂ ਹੈ, ਕਿਉਂਕਿ ਵਿਰਾਟ ਕੋਹਲੀ ਸੀਗਾ ਕੈਪਟਨ, ਠੀਕ ਹੈ, ਇੱਕ ਟਾਈਮ ਤੇ ਉਹ ਸਾਡਾ ਫਿਰ ਵੱਡਾ ਭਰਾ ਹੋ ਗਿਆ, ਬਿਕੋਜ਼ ਵੀ ਵਰ ਆਲ ਵੈਰੀ ਫੈਨ ਆਲਸੋ. ਸੋ ਵਿਰਾਟ ਨੂੰ ਬਰਥਡੇ ਵਿਸ਼ ਵੀ ਭੇਜੀ ਦੀ ਹੈ ਕਿ ਹਾਂ. ਐਂਡ ਕੋਈ ਵੀ ਉਹਨਾਂ ਦੋਨਾਂ ਦੀ ਇਕੱਠੀ ਫੋਟੋ ਹੋਵੇ ਨਾ ਇੰਸਟਾਗ੍ਰਾਮ ਤੇ, ਤਾਂ ਮੈਂ ਵੀ ਹੁੰਦਾ ਵਿੱਚ ਵੈਰੀ ਲੁਕਿੰਗ ਨਾਈਸ ਭਈਆ ਭਾਬੀ ਐਂਡ ਮੇਰੇ ਦੋਸਤ ਵੀ ਨਾਲ ਕਰ ਰਹੇ. ਪਰਿਵਾਰ ਹੈ,
1: ਦਿਸ ਇਜ਼ ਕਾਲਡ ਨਰਡ ਦੀ ਇੰਟੈਂਸਿਟੀ 100.
0: ਹਾਂ ਹਾਂ, ਨਰਡ ਇੰਟੈਂਸਿਟੀ 100 ਹੈ. ਬਾਕੀ ਬਾਕੀ ਪਰਿਵਾਰ ਜੀ.
1: ਲੁੱਕ, ਜਦੋਂ ਵੈਨ ਯੂ ਆਰ ਫੈਨ ਆਫ ਸਮਬਡੀ ਨਾ, ਜਿੱਦਾਂ ਕਹਿੰਦੇ ਨਾ ਕਿ ਫੈਨ ਜਿਹੜਾ ਵਰਡ ਆਇਆ ਉਹ ਫੋਨੈਟਿਕ ਤੋਂ ਆਇਆ. ਵਿਨੋਦ ਖੰਨਾ.
0: ਹਾਂ, ਮੈਂ ਬਹੁਤ ਸੁਣਿਆ ਵਿਨੋਦ ਖੰਨਾ.
1: ਓ ਮਾਈ ਗੋਡ, ਟਿਲ ਟੁਡੇ
0: ਆਈ ਕਾਫੀ ਦੁਨੀਆ ਦੀਵਾਨੀ ਸੀ ਹਨਾ.
1: ਮਤਲਬ ਆਈ ਵਾਸ ਲਿਟਲ ਵੈਨ ਆਈ ਵਾਚਡ ਹਿਸ, ਯੂ ਨੋ, ਉਹ ਚਿਤਰਹਾਰ ਚ ਗਾਣਾ ਆਉਂਦਾ ਹੁੰਦਾ ਸੀਗਾ.
0: ਕਿਹੜਾ?
1: ਮੇਲਾ ਫਿਲਮ ਦਾ ਨਹੀਂ, ਰੰਗ ਹਾਏ ਸ਼ਰਮਾਓ ਐਸੇ ਕੈਸੇ ਮੈਂ ਬਤਾਊਂ ਸਭ ਕੋ ਕਿ ਤੇਰੀ ਪ੍ਰੇਮ ਕਹਾਣੀਆਂ, ਕੁੜਤਾ ਹੈ ਨੀਲਾ ਰੰਗ ਪਗੜੀ ਕਾਸੀ ਨਾਲ ਸਮਝਣਾ, ਉਹ ਦੱਸਦੀ ਹੁੰਦੀ ਹੈ ਕਿ ਗਾਣੇ ਚ ਦੱਸਦੀ ਹੁੰਦੀ ਹੈ ਕਿ ਜਿਹੜਾ ਡਾਕੂ ਨੇ ਕਿਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਨੇ ਉਹਨਾਂ ਨੇ ਨਾ.
0: ਮੈਂ ਨਾ
1: ਵਿਨੋਦ ਐਂਡ ਆਈ ਹੈਵ ਜਿੰਨੀਆਂ ਉਹਦੀਆਂ, ਸੋਰੀ ਮੈਂ ਤੁਹਾਨੂੰ ਕੱਟਿੰਗ ਹੋ, ਪੁਰਾਣੀਆਂ ਉਹਦੀਆਂ ਜਿੰਨੀਆਂ ਫਿਲਮਾਂ ਦੇਖ ਲਓ, ਵੈਨ ਐਵਰ ਹੀ ਡੂ ਹਾਰਸ ਰਾਈਡਿੰਗ ਯੂ ਬਿਲੀਵ ਇਟ ਕਿ ਹਾਰਸ ਰਾਈਡ ਕਰ ਰਿਹਾ ਆ. ਉਹਦੀ ਜਿਹੜੀ ਆ ਗੇਟ, ਯੂ ਨੋ ਚਾਲ, ਓ ਮਾਈ ਗੋਡ, ਸੋ ਸੋ ਸੋ ਸੋ ਐਲੀਗੈਂਟ.
0: ਓਕੇ, ਮੈਂ ਵੈਸੇ ਜ਼ਿਆਦਾਤਰ ਜਿੰਨੀ ਵੀ ਫਿਲਮਾਂ ਦੇਖੀਆਂ ਮਲਟੀ ਸਟਾਰਰ ਹੀ ਵੇਖੀਆਂ, ਅਤੇ ਯੂਜਲੀ ਜਦੋਂ ਵੀ ਮਲਟੀ ਸਟਾਰਰ ਫਿਲਮਾਂ ਦੇਖੀਆਂ ਅਤੇ ਕੋਈ ਨਾ ਕੋਈ ਜਿਹੜਾ ਵੀ ਮੇਰਾ ਪੇਰੈਂਟ ਨਾਲ ਬੈਠਾ ਹੋ ਗਿਆ, ਜੇ ਪਾਪਾ ਜਾਂ ਮੰਮੀ ਇਕੱਠੇ ਬੈਠੇ, ਦੋਨਾਂ ਇਹੀ ਕਹਿਣਾ ਕਿ ਇਹ ਨਾ ਵਿਚਾਰਾ ਡੋਮੀਨੇਟ ਬਹੁਤ ਹੋ ਗਿਆ ਆਪਣੇ ਟਾਈਮ 'ਤੇ, ਕਿ ਅਦਰਵਾਈਜ਼ ਸੋਲੋ ਇੰਨਾ ਨਹੀਂ ਚੱਲਿਆ ਕਿ ਉਹਦਾ ਪਰਸਨੈਲਿਟੀ ਵਗੈਰਾ ਬਹੁਤ ਸੀ, ਹੈ ਨਾ. ਮੈਂ ਪਰਵਰਿਸ਼ ਬਹੁਤ ਦੇਖੀ ਹੋਈ ਹੈ, ਜਾਤੇ ਹੋ ਜਾਣੇ ਜਾਣਾ, ਇਹਦਾਂ ਦੀ ਫਿਲਮਾਂ ਬੜੀ ਮਜ਼ੇਦਾਰ ਲੱਗਦੀ ਸੀ ਨਾ.
1: You know what? I was so big fan. Jadon inna di inna de bete di pehli film aayi na, what was the name, movie name?
0: Akshay. Aap Lord chale?
1: Nahi, Aa Lord che to bahut acha si. Oh,
0: badhiya film
1: movie. Oh, da gaana si ka. I am a bachelor, dundu ek ladki jo kahe main tera yaar hoon.
0: Acha, aankhon mein
1: jiski kali, honton pe jiske gaali, aisi ladki se.
0: ਮੈਂ ਪਿਆਰ ਕਰੂੰ, ਇਹੀ ਹੋਣਾ ਚਾਹੀਦਾ.
1: ਐਸੀ ਲੜਕੀ ਕਾ ਯਾਰ ਬਣਨੇ ਕੋ ਤਿਆਰ ਹੂੰ. ਅਕਸ਼ੇ ਖੰਨਾ ਦੀ ਪਹਿਲੀ ਮੂਵੀ ਸੀਗੀ
0: ਖਾਲੀ ਥੀਏਟਰ ਚ ਫਿਲਮ ਵੇਖਣ ਦਾ ਬਿਲਕੁਲ ਹੀ ਮਤਲਬ ਉਹ ਡੈਡ ਹੋ ਜਾਂਦੀ ਵਾਈਬ, ਹੈ ਨਾ,
1: ਡੈਡ ਪੂਰਾ ਪੂਰਾ ਡੈਡ. ਐਂਡ ਦੈਨ ਬਟ ਦੇਖਣੀ ਸੀ ਕਿਉਂਕਿ ਸਪੋਰਟ ਕਰਨਾ ਸੀਗਾ ਵਿਨੋਦ ਖੰਨਾ ਦੇ ਬੇਟੇ.
0: ਹਾਂਜੀ ਹਾਂਜੀ, ਦੇਖੋ ਫਿਰ ਮੇਰੇ ਵਾਲਾ ਕੰਮ ਹੀ ਹੋ ਗਿਆ, ਮੈਂ ਤਾਂ ਚਲੋ ਮੁਫਤ ਚ ਮੈਸੇਜ ਕਰਕੇ ਜਾ ਰਿਹਾ. ਤੁਸੀਂ ਤਾਂ ਪੈਸੇ ਲਗਾ ਰਹੇ ਹੋ,
1: ਪੈਸੇ ਲਾ ਕੇ.
0: ਰੁਪਿੰਦਰ ਸ਼ਰਮਾ ਜੀ ਨੇ ਨਾਲ ਹੀ ਮੈਸੇਜ ਭੇਜਤਾ, ਕਹਿੰਦੇ ਹਿਮਾਲਯ ਪੁੱਤਰ ਹੈ ਜਿਹੜੀ ਪਹਿਲੀ ਫਿਲਮ. ਕਿਆ
1: ਵਾਹ ਜੀ ਵਾਹ ਸੀ.
0: ਦੇਖੋ ਹੈ ਮਤਲਬ ਪੁਰਾਣੀ ਫਿਲਮਾਂ ਦੇ ਸ਼ੌਕੀਨ ਲੋਕ ਹੈਗੇ ਆ,
1: ਬਹੁਤ ਸਾਰੇ ਲੋਕ ਨੇ.
0: ਨਾਈਸ ਨਾਈਸ. ਮੈਂ ਆਪਣੀ ਆਪਣੇ ਘਰਦਿਆਂ ਨੂੰ ਬਹੁਤ ਇਰੀਟੇਟ ਕਰਦਾ, ਖਾਸ ਕਰ ਜਦੋਂ ਮੈਂ ਆਪਣੇ ਦੀਦੀ ਦੇ ਘਰ ਜਾਵਾਂ ਉੱਥੇ ਜ਼ਿਆਦਾ, ਕਿਉਂਕਿ ਉਹਨੇ ਕੁਛ ਨਾ ਕੁਛ ਬਣਾਇਆ ਹੋਇਆ, ਸੋ ਸ਼ੀਜ਼ ਲਾਈਕ, ਹੈ ਨਾ, ਕਮ ਹੈਵ ਕਿ ਮੈਂ ਅੱਜ ਇਹ ਸਪੈਸ਼ਲ ਚੀਜ਼ ਬਣਾਈ, ਵਟ ਐਵਰ, ਹੈ ਨਾ. ਸੋ ਉਸ ਘਰ ਦੇ ਅੰਦਰ ਟੀਵੀ ਦੀ ਬਹੁਤ ਵੈਲਿਊ, ਕਿ ਦੋ ਛੋਟੇ ਬੱਚੇ ਵੀ ਆ,
1: ਹੈ ਨਾ.
0: ਸੋ ਅੱਛਾ, ਸਾਰਿਆਂ ਨੂੰ ਆਦਤ ਹੈ ਕਿ ਕੁਛ ਦੇਖਣਾ, ਫਿਰ ਦੀਦੀ ਨੂੰ ਵੀ ਹੁੰਦਾ ਕਿ ਮੈਂ ਵੀ ਟੀਵੀ 'ਤੇ ਕੁਛ ਦੇਖਣਾ. ਸੋ ਉਹ ਪਹਿਲੇ ਆਪਣੇ ਬੱਚਿਆਂ ਨੂੰ ਕਹਿੰਦੀ ਕਿ ਬੱਚੋ ਤੁਸੀਂ ਬੱਚੇ ਹੋ, ਉਹ ਟੀਵੀ ਲੈਂਦੀ ਆ, ਮੈਂ ਕਹਿੰਦਾ ਦੀਦੀ ਮੈਨੂੰ ਦੇ. ਫਿਰ ਮੈਂ ਹਮੇਸ਼ਾ ਸੂਰਿਆ ਵੰਸ਼ਮ ਜਾਂ ਬਾਦਸ਼ਾਹ ਲਗਾ ਦਿੰਦਾ. ਉਹ ਕਹਿੰਦੇ ਤੈਨੂੰ ਕੁਛ ਯੂਟਿਊਬ ਤੋਂ ਪੈਸੇ ਦੇ ਰਹੇ ਆ ਕਿ ਨਹੀਂ. ਮੈਂ ਕਿਹਾ ਮੈਨੂੰ ਜਦ ਤੱਕ ਨਾ ਉਹ ਕੋਰੇ ਕੋਰੇ ਸੁਪਨੇ ਤੋਂ ਅਮੀਰ ਨਹੀਂ ਹੁੰਦਾ, ਮੈਂ ਮੇਰੀ ਨਾ ਮੋਟੀਵੇਸ਼ਨ ਹੈ ਯਾਰ ਹਫਤੇ ਦੀ.
1: ਇੱਕ ਅਜੀਬ ਜੀ ਸੈਟੀਸਫੈਕਸ਼ਨ ਤੁਹਾਨੂੰ ਦਿੰਦੇ ਆ, ਉਹ ਜਿਹੜਾ ਇੱਕ ਇੱਕ ਗਰੋਥ ਦਿਖਾਉਂਦੇ ਨੇ ਨਾ, ਜਿਹੜਾ ਜਿਹਨੂੰ ਕਹਿੰਦੇ ਨੇ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ, ਉਹ ਤੁਹਾਨੂੰ ਅਜੀਬ ਜੀ ਕਿਸਮ ਦੀ ਸੈਟੀਸਫੈਕਸ਼ਨ ਦਿੰਦਾ ਕਿ ਯੈਸ ਇਫ ਦੇ ਕੈਨ ਡੂ ਇਟ ਆਈ ਕੈਨ ਡੂ ਇਟ.
0: ਆਪਾਂ ਵੀ ਕਰ ਲਾਂਗੇ ਯਾਰ, ਕੋਈ ਚੱਕਰ ਨਹੀਂ,
1: ਕੋਈ ਵੱਡੀ ਗੱਲ ਨਹੀਂ ਹੈ.
0: ਅੱਛਾ,
1: ਵੱਡੀ ਗੱਲ ਤੋਂ ਯਾਦ ਆਇਆ, ਯੂ ਨੋ ਮੇਰੇ ਦਿਮਾਗ 'ਚ ਇੱਕ ਆਈਡੀਆ ਆਇਆ ਕਿ ਜੇ ਕਿਤੇ ਰਾਵਣ ਜਿਹੜਾ ਆ,
0: ਹਾਂਜੀ,
1: ਉਹ ਮੋਹਾਲੀ 'ਚ ਰਹਿੰਦਾ ਹੁੰਦਾ,
0: ਮਾਈ ਗੋਡ,
1: ਤਾਂ ਕਿੱਥੇ ਰਹਿਣਾ ਸੀ ਉਹਨੇ?
0: ਕਿਤੇ ਵੀ ਰਹਿੰਦਾ ਹੁੰਦਾ, ਪਰ ਯੋਗਰਾਜ ਸਿੰਘ ਤੋਂ ਥੋੜਾ ਦੂਰ ਰਹਿੰਦਾ ਤਾਂ ਚੰਗੀ ਗੱਲ ਹੈ, ਕਿਉਂਕਿ ਇੰਨੀ ਗਰਮ ਤਸੀਰ ਦੇ ਦੋ ਲੋਕ ਇੱਕੋ ਸ਼ਹਿਰ 'ਚ ਰਹਿੰਦੇ ਸਹੀ ਨਹੀਂ ਲੱਗਦੇ.
1: ਦੋਨਾਂ ਦਾ ਪ੍ਰੋਫੈਸ਼ਨ
0: ਬਟ ਜੇ ਟੱਕਰ ਜਾਣ, ਇਟਸ ਵੈਰੀ ਹਾਰਡ, ਮੁਸ਼ਕਿਲ ਹੋ ਜਾਏਗਾ. ਜੇ ਮੋਹਾਲੀ 'ਚ ਰਹਿੰਦਾ ਹੁੰਦਾ ਰਾਵਣ, ਤੇ ਕਿੱਥੇ ਰਹਿੰਦਾ? ਪਤਾ ਨਹੀਂ, ਹੋਮਲੈਂਡ ਰਹਿੰਦਾ, ਆਈ ਡੋਂਟ ਨੋ.
1: ਨੋ, 10 ਫੇਸ.
0: ਔਨ ਦੈਟ ਨੋਟ ਗਾਇਸ, ਰੀਅਲੀ ਸੋਰੀ ਟੂ ਰਾਵਣ, ਰੀਅਲੀ ਸੋਰੀ ਬ੍ਰੋ. ਅੱਛਾ, ਤੁਹਾਨੂੰ ਪਤਾ ਉਹ ਸਾਡੇ ਕੁਲ ਤੋਂ ਰਿਲੇਟਡ ਆ ਰਾਵਣ?
1: ਇਜ਼ ਇਟ?
0: ਹਾਂ ਹਾਂ ਹਾਂ.
1: ਕਿੱਦਾਂ?
0: ਪਤਾ ਨਹੀਂ, ਮੇਰੇ ਖਿਆਲ ਨਾਲ ਭਾਰਦਵਾਜ ਰਿਸ਼ੀ ਕੁਛ ਲੱਗਦੇ ਸੀਗੇ ਰਾਵਣ ਦੇ, ਆਈ ਡੋਨਟ ਰਿਮੈਂਬਰ,
1: ਬਿਕਾਜ਼ ਹੀ ਇਜ਼ ਦ,
0: ਮੇਰੇ ਖਿਆਲ ਨਾਲ ਨਾਨਕੇ ਮੇਲ ਤੋਂ ਸੀ ਭਾਰਦਵਾਜ ਰਿਸ਼ੀ, ਇਫ ਆਮ ਨਾਟ ਰੋਂਗ, ਹੋ ਸਕਦਾ ਮੈਂ ਗਲਤ ਹੋਵਾਂ. ਗਾਇਸ,
1: ਬਹੁਤ ਸਾਰੀਆਂ ਖਬਰਾਂ ਨੇ ਕਿ ਜਿਹੜੀ ਕੀ ਨਾਮ ਚ ਰਾਵਣ ਦੀ ਵਾਈਫ ਦਾ ਮੰਦੋਦਰੀ,
0: ਯਾ ਯਾ ਯਾ,
1: ਮੰਦੋਦਰੀ ਵਾਸ ਫਰਮ ਇਸ ਏਰੀਆ, ਜੋ ਉਹਨਾਂ ਦਾ ਲੁਧਿਆਣਾ ਨੀ, ਲੁਧਿਆਣਾ ਨੀ, ਕੁਰੂਕਸ਼ੇਤਰ, ਮਤਲਬ ਆਪਣੇ ਨੌਰਥ ਵਾਲੀ ਸਾਈਡ ਤੋਂ, ਕੁਰੂਕਸ਼ੇਤਰ ਜਾਂ ਉਧਰ ਹਰਿਆਣੇ ਵਾਲੀ ਸਾਈਡ ਤੇ ਦੇਲ ਸੇ ਕੇ ਮੰਦੋਦਰੀ. ਕਈ ਕਈ ਜਣੇ ਕਹਿੰਦੇ ਪਲਵਲ ਇੱਕ ਸ਼ਹਿਰ ਆ ਛੋਟਾ ਜਿਹਾ, ਕਈ ਜਣੇ ਕਹਿੰਦੇ ਉੱਥੋਂ ਦੀ ਹੈ ਮੰਦੋਦਰੀ, ਤੇ ਇੱਕ ਹੋਰ ਸ਼ਹਿਰ ਦਾ ਕਿਸੇ ਨੇ ਰੇਡੀਓ ਤੇ ਆ ਕੇ ਦੱਸਿਆ ਸੀਗਾ.
0: ਅੱਛਾ,
1: ਜਿਹੜਾ ਮੈਨੂੰ ਪਤਾ ਸੀ ਉਹ ਸੀਗਾ ਕਿ ਪਲਵਲ,
0: ਪਲਵਲ ਤੋਂ ਜਿਉਂਦਾ ਰਹੇ. ਨਹੀਂ, ਉਹ ਤਾਂ ਬੇਚਾਰਾ ਹਰ ਸਾਲ ਹੀ ਸਾਡਾ
1: ਮਹਾਂ ਗਿਆਨੀ.
0: ਹਾਂ, ਨਹੀਂ ਨਹੀਂ, ਘੈਂਟ ਬੰਦਾ ਸੀ. इंटरेस्टिंग ਉਸੀ ਕਿ ਸ਼ਿਵਜੀ ਦੇ ਜਿਹੜੇ ਗਨ ਆ ਨਾ ਦੇ ਆਰ ਲਾਈਕ ਵੈਰੀ ਮੱਚ ਬੱਚਿਆਂ ਵਰਗੀ ਬੁੱਧੀ ਵਾਲੇ ਹੁੰਦੇ ਆ ਠੀਕ ਹੈ ਸੋ ਨਾ ਉਹ ਮਸਤੀ ਚ ਆਪਣੀ ਮਸਤੀ ਵਗੈਰਾ ਕਰ ਰਹੇ ਹੋਣ ਉੱਪਰ ਹਨਾ ਕਿਸੇ ਲੋਕ ਚ ਤੇ ਨਾ ਕੋਈ ਨਵਾਂ ਨਵਾਂ ਸ਼ਰਾਪ ਮਿਲਿਆ ਸੀਗਾ ਨਾਰਦ ਮੁਨੀ ਨੂੰ ਕਿਉਂਕਿ ਉਸਨੇ ਨਾ ਸ਼ਿਵਜੀ ਦੇ ਰੂਪ ਉੱਪਰ ਕੁਛ ਮਜ਼ਾਕ ਕੀਤਾ ਤੇ ਭਗਵਾਨ ਵਿਸ਼ਨੂੰ ਨੇ ਚਿਹਰਾ ਬਣਾ ਤਾ ਕਿ ਚਿਹਰਾ ਪਤਾ ਨੀ ਡੋਂਕੀ ਫੇਸ ਹੋ ਗਿਆ ਮੇਰੇ ਖਿਆਲ ਨਾਲ ਠੀਕ ਹੈ ਪਰ ਨਾਰਦ ਨੂੰ ਨੀ ਪਤਾ ਲੱਗਾ ਕਿ ਉਹ ਡੋਂਕੀ ਫੇਸ ਆ ਹਨਾ ਉਹ ਜਾ ਰਿਹਾ ਤੁਰਦਾ ਹੋਇਆ ਤੇ ਉਹ ਸ਼ਿਵਜੀ ਦੇ ਦੋ ਗਣ ਦੇਖ ਰਹੇ ਕਹਿੰਦੇ ਹਾਂ ਹਾਂ ਆ ਕੇ ਮੂੰਹ ਤੇ ਹੀ ਹੱਸਦਾ ਕਿ ਆ ਕਿੱਦਾਂ ਲੱਗਦਾ ਪਿਆ ਨਾਰਦ ਨੇ ਦੇ ਤਾ ਆਪਣਾ ਸ਼ਰਾਪ ਦਿੱਤਾ ਕਿ ਤੁਸੀਂ ਜਾਓਗੇ ਹੁਣ ਮ੍ਰਿਤਯੁ ਲੋਕ ਹਨਾ ਉਹ ਕਹਿੰਦੇ ਯਾਰ ਆਹ ਤਾਂ ਮਾੜੀ ਹੋਈ ਹੈ ਹਨਾ ਉਹ ਅਲਟੀਮੇਟਲੀ ਕਿਸੇ ਸਵੈਂਵਰ ਚ ਜਾ ਰਿਹਾ ਹੁੰਦਾ ਉੱਥੇ ਫਿਰ ਪਤਾ ਲੱਗਦਾ ਦੈਨ ਵਿਸ਼ਨੂੰ ਕਮਸ ਐਂਡ ਹਨਾ ਉਹ ਕਹਿੰਦੇ ਨੇ ਕਿ ਇਹ ਮੇਰੀ ਲੀਲਾ ਸੀ ਤੈਨੂੰ ਦੱਸਣ ਲਈ ਕਹਿੰਦਾ ਕਿ ਰੂਪ ਵਗੈਰਾ ਕੁਛ ਨਹੀਂ ਹੁੰਦਾ ਯੂ ਸ਼ੁਡਨ ਬੀ ਲਾਈਕ ਦਿਸ ਐਂਡ ਆਲ ਖੈਰ ਉਹ ਬਿਲਕੁਲ ਡਿਫਰੈਂਟ ਸਟੋਰੀ ਆ ਤੇ ਨਾਰਦ ਮੁਨੀ ਨੇ ਸੋਰੀ ਸੂਰੀ ਕੀਤਾ ਹੁਣ ਠੀਕ ਹੋ ਗਏ ਨੋਰਮਲ ਚਿਹਰਾ ਹੋ ਗਿਆ ਹੁਣ ਵਾਪਸ ਜਾ ਰਹੇ ਆ ਉਹ ਦੇਖਿਓ ਸ਼ਿਵਜੀ ਦੇ ਦੋਸਤ ਗਨ ਉੱਥੇ ਵਿਚਾਰੇ ਸਾਈਡ ਬੈਠੇ ਆ ਉਹ ਕਹਿੰਦੇ ਯਾਰ ਉਹ ਆਏ ਕਹਿੰਦੇ ਦੇਖੋ ਮਤਲਬ ਇਹਦਾ ਹਨਾ ਬਿਗ ਗੋਡਸ ਦੀ ਗੇਮ ਸੀਗੀ ਸਾਨੂੰ ਕਿਉਂ ਹਨਾ ਕਿ ਮੁੰਜੇ ਕਿਉਂ ਮਾਰਾ ਉਹ ਵਾਲਾ ਕੰਮ ਹੋ ਗਿਆ ਕਿ ਪਲੀਜ਼ ਡੂ ਸਮਥਿੰਗ ਕਿ ਆ ਵਾਪਸ ਲੈ ਲਓ ਸ਼ਰਾਬ ਉਹ ਕਹਿੰਦੇ ਦੇਖੋ ਸ਼ਰਾਬ ਦੇ ਤਾਂ ਮੈਂ ਵਾਪਸ ਨਹੀਂ ਲੈ ਸਕਦਾ ਜਾਣਾ ਤਾਂ ਪੈਣਾ ਪਰ ਇਹ ਮੈਂ ਚਲੋ ਤੁਹਾਨੂੰ ਦਿੰਦਾ ਕਿ ਤੁਸੀਂ ਸਭ ਤੋਂ ਵੱਡੇ ਕਿਉਂਕਿ ਤੁਸੀਂ ਸ਼ਿਵ ਦੇ ਗਣ ਹੋ ਤੁਸੀਂ ਸਭ ਤੋਂ ਵੱਡੇ ਮਹਾਦੇਵ ਭਗਤ ਕਹਾਉਂਗੇ ਜਦੋਂ ਤੁਸੀਂ ਉੱਥੇ ਰਹੋਗੇ ਕੀ ਕਹਿੰਦੇ ਆ ਮ੍ਰਿਤਯੁ ਲੋਕ ਚ ਮਤਲਬ ਕਿ ਅਰਥ ਚ ਐਂਡ ਤੁਹਾਨੂੰ ਵਾਪਸ ਲੈ ਕੇ ਆਉਣ ਲਈ ਤੁਹਾਨੂੰ ਖਤਮ ਕਰਨ ਲਈ ਵਿਸ਼ਨੂੰ ਨੂੰ ਖੁਦ ਅਵਤਾਰ ਲੈਣਾ ਪਏਗਾ ਬਿਕੋਜ਼ ਹੀ ਵਾਜ਼ ਆਲਸੋ ਇਰੀਟੇਟਡ ਕਿ ਮੇਰੀ ਬੇਇੱਜ਼ਤੀ ਵਗੈਰਾ ਹੋਈ ਹੈ ਸੋ ਦੋਜ਼ ਟੂ ਗਨਸ ਦੇ ਬਿਕੇਮ ਰਾਵਣ ਐਂਡ ਕੁੰਭਕਰਨ ਵੱਖਰੀ ਵੱਖਰੀ ਕਥਾ ਦੇ ਕਿਉਂਕਿ ਓਬਵੀਅਸਲੀ ਇੰਨਾ ਵੱਡਾ ਮੁਲਕ ਹੈ ਹਰ ਜਗ੍ਹਾ ਅਲੱਗ ਅਲੱਗ ਤਰੀਕੇ ਨਾਲ ਹਨਾ ਬੋਲਿਆ ਜਾਂਦਾ ਸੋ ਉਸ ਕਰਕੇ ਆ ਪਰ ਖੈਰ ਆਪਾਂ ਗਾਇਸ ਮੇਰੀ ਕਥਾ ਵਾਚਕ ਖਤਮ ਹੋ ਗਿਆ ਥੈਂਕ ਯੂ ਜੇ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਤੁਸੀਂ ਕਾਲ ਕਰ ਸਕਦੇ ਹੋ ਮੇਰੇ ਨੰਬਰ ਤੇ
1: ਨਹੀਂ ਕਥਾ ਵਾਚਕ ਨਹੀਂ ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲਿਆ ਆ
0: ਕਿਆ
1: ਇੱਕ ਤਾਂ ਹੁੰਦਾ ਨਾ ਕਿ ਇੱਕ ਤੁਸੀਂ ਪਾਰਟੀ ਕਰਦੇ ਹੋ ਡਿਸਕੋ ਟਾਈਪ ਨਾ ਇੱਕ ਨਵਾਂ ਚੱਲਿਆ ਆ ਉਹ ਪ੍ਰੋਪਰ ਨਾਮ ਨਹੀਂ ਮੈਨੂੰ ਪਤਾ ਪਰ ਦਿਲ ਸੇ ਭਜਨ ਭਜਨ ਕਲਬ ਭਜਨ ਕਲਬਿੰਗ
0: ਹਾਂ ਹਾਂ ਪਿੱਛੇ ਹੋਈ ਹੈ ਮੈਲਬਨ
1: ਯੈਸ ਯੈਸ
0: ਹਾਂ ਹਾਂ ਉਹ ਉਹ ਜਿਹੜੇ ਸਿੰਗਰ ਸੀ ਉਹ ਮੈਂ ਡੀਐਫਓਸ ਦਿਨ ਸ਼ਾਪਿੰਗ ਕਰ ਦੇਖੇ ਮੈਂ ਕਿਹਾ ਯਾਰ ਬੰਦੇ ਬੜੇ ਦੇਖੇ ਦੇਖੇ ਲੱਗ ਰਹੇ ਆ ਤੇ ਫਿਰ ਉਹ ਉਸ ਲਈ ਵੀ ਕਾਫੀ ਜ਼ਿਆਦਾ ਹੈਵੀਲੀ ਰੈਡੀ ਸੀਗੇ ਫੋਰ ਅ ਡੀਐਫਓ ਸ਼ਾਪਿੰਗ ਆਲਸੋ ਇਸ ਲਈ ਲੱਗ ਰਿਹਾ ਕਿ ਸ਼ਾਇਦ ਇੱਥੇ ਵੀ ਮਾਈਕ ਲੱਗ ਕੇ ਨਾ ਸ਼ੁਰੂ ਹੋ ਜਾਣਗੇ ਪਰ ਜਨਤਾ ਆਵੇ ਤੇ ਸਹੀ ਪਰ ਜਨਤਾ ਐਨਾ ਹੈ ਜੀ ਸਾਡੇ ਕੋਲ ਕਾਲਰ ਬਹੁਤ ਆਏ ਹੋਏ ਨੇ ਤਾਂ ਆਪਾਂ ਚਲੋ ਕਾਲਰਾਂ ਨੂੰ ਵਿਹਲਿਆਂ ਕਰਨਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਕਾਲਰ ਹੈ ਜੀ ਸਾਡਾ 304-304 ਤੁਸੀਂ ਆਨ ਏਅਰ ਹੋ
1: 304 ਯਾਨੀ ਕਿ 7
2: ਮੈਂ
0: ਆ ਰਿਹਾ ਸੀ ਆ ਰਿਹਾ ਸੀ ਆ ਰਿਹਾ ਸੀ ਆ ਹੀ ਨੀ ਪਾ ਰਿਹਾ ਸੀ
1: ਸਾਡੀ ਕਥਾ ਕਥਾ ਕਥਾ ਜਰ ਲੰਬੀ ਖਿੱਚ ਗਈ ਪੰਡਿਤ ਜੀ ਦੀ
2: ਨਵੇਂ ਨਵੇਂ ਆਸਟ੍ਰੇਲੀਆ ਆਏ ਨਾ ਤੇ ਉਹ ਕਦੀ ATO ਨੂੰ
1: ਆਸਟ੍ਰੇਲੀਆ ਸਿਖਾਉਂਦਾ ਕੀ ਹੈ ਬੀ ਪੇਸ਼ੈਂਟ ਲੰਬੇ ਲੰਬੀਆਂ ਤਾਂ ਉਹ ਤੇ ਸੁੱਕਣੇ ਪੈ ਰਹੋ ਕਦੇ ATO ਤੇ ਕਦੇ ਬੈਂਕ ਨੂੰ ਲਾ ਲਈ ਕਾਲ
0: ਕਦੀ ਨਾ ਕਦੀ ਤਾਂ ਵਾਰੀ ਆਏਗੀ
2: ਜੀ ਜੀ ਜੀ
0: ਸਹੀ ਹੈ ਸਹੀ ਹੈ
2: ਹੁਣ ਮੈਂ ਬੋਲ ਲਵਾਂ ਜੀ
0: ਜੀ ਪਲੀਜ਼
1: ਇਰਸ਼ਾਦ ਇਰਸ਼ਾਦ

0: ਹੈ ਜੀ।
1: ਤੇ ਜੀ ਗੱਲ ਕਰੀਏ ਹਫਤੇ ਚ
0: ਸਭ ਤੋਂ ਬੈਸਟ
1: ਕੀ ਹੋਇਆ ਜੀ?
2: ਜੀ
1: ਜੀ ਬੈਸਟ ਇਹ ਹੈ ਜੀ ਕਿ ਕ੍ਰਿਕਟ ਸਟਾਰਟ ਹੋ ਰਹੀ ਹੈ, ਸੀਜ਼ਨ ਬੈਕ ਹੋ ਗਿਆ ਜੀ ਹਾਰਡਬਾਲ ਦਾ।
0: ਓ ਨਾਈਸ।
1: ਹਾਂ ਜੀ, ਕੱਲ ਤੋਂ ਪਹਿਲਾ ਮੈਚ ਸਟਾਰਟ ਹੋ ਰਿਹਾ ਤੇ ਐਕਸਾਈਟਿਡ ਆ ਜੀ ਜੁਆਇਨ ਕਰਨ ਵਾਸਤੇ।
0: ਕੀ ਟੀਮ ਦਾ ਕੀ ਨਾਮ ਆ ਤੁਹਾਡੀ?
1: ਮੋਰਮੀਅਨ ਕ੍ਰਿਕਟ ਕਲੱਬ ਹੈ ਤੇ ਪਰਥ ਵਿੱਚ। ਹਾਂ ਜੀ ਮੈਂ ਐਕਚੁਅਲੀ।
0: ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ। ਮੈਨੂੰ ਆਪ ਨੂੰ ਬੜਾ ਚਾਅ ਯਾਰ ਜੁਆਇਨ ਕਰਨ ਦਾ, ਮੈਂ ਵੀ ਪਤਾ ਕਰਾਂਗਾ ਕਿਸ ਤਰ੍ਹਾਂ ਹੁੰਦਾ ਜੁਆਇਨਿੰਗ।
2: ਮੇਰੇ ਕੋਲ ਨਾਮਾਂਕਨ ਪੱਤਰ ਲੈ ਲਿਓ
1: ਜੀ। ਇੱਕ ਸੈਚਰਡੇ ਦਾ ਦਿਨ ਆਪਣੇ ਵਾਸਤੇ ਜ਼ਰੂਰ ਰੱਖਣਾ ਚਾਹੀਦਾ।
0: ਹਾਂ,
2: ਵਾਈ ਵਾਈ ਇੱਕ ਸੈਚਰਡੇ ਦਾ ਦਿਨ ਹਰ ਪਲ ਆਪਣੇ ਲਈ ਜਿਉਂ?
1: ਪੁਆਇੰਟ ਤੇ ਹੈ ਵੈਸੇ ਦੋਨੀਆ ਜੀ ਤੁਹਾਡਾ ਵੀ, ਬਟ ਹਰ ਟਾਈਮ ਆਪਣੇ ਵਾਸਤੇ ਜੀਣ ਵਾਸਤੇ ਕਮ ਸੇ ਕਮ ਤੁਹਾਨੂੰ ਸਪੇਅਰ ਟਾਈਮ ਹੀ ਚਾਹੀਦਾ ਨਾ, ਤੇ ਜਿਸ ਤਰ੍ਹਾਂ ਤੁਹਾਡੇ ਨਾਲ ਕੋਈ
2: ਰਿਸਪੋਨਸਿਬਿਲਟੀਜ਼ ਨੇ। ਕਰਮਰ ਸਾਹਿਬ, ਸਬਕੇ ਪਾਸ 24 ਘੰਟੇ ਹੀ ਹੋਤੇ ਹੈ, ਐਕਸਟਰਾ ਟਾਈਮ ਕਿਸੀ ਕੇ ਪਾਸ ਨਹੀਂ ਹੋਤਾ।
0: ਵਾਹ, ਬਹੁਤ ਖੂਬਸੂਰਤ।
1: ਮੈਂ ਮੈਂ ਨੋਨੀਆ ਜੀ ਨਾਲ ਸਿੰਘ ਨਹੀਂ ਫਸਾ ਸਕਦਾ।
0: ਅਗਰ ਅੱਗੇ ਮੈਂ
2: ਜੇ ਤੁਹਾਡੇ ਕਰਲੀ ਵਾਲ ਆ ਫਿਰ ਫਸਾ ਲੋਗੇ
0: ਯਾਰ, ਇਹ ਕਿੱਥੇ ਲੱਭ ਕੇ ਲਿਆ?
1: ਬੜੇ ਸਟ੍ਰੇਟ ਵਾਲ,
2: ਫਿਰ ਨਹੀਂ ਫਸਾ ਸਕਦੇ।
1: ਨਨਿਆ ਜੀ, ਇੱਕ ਮੈਂ ਗੱਲ ਹੋਰ ਕਰਨਾ ਚਾਹਾਂਗਾ। ਅਕਸਰ ਤੁਸੀਂ ਨਾ ਪ੍ਰੋਗਰਾਮ ਐਂਡ ਕਰਨ ਵਾਸਤੇ ਇੱਕ ਵਾਅਦਾ ਕਰਦੇ ਹੋ। ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਉਹ ਗਲਤ ਹੈ, ਤੁਸੀਂ ਆਪਣੀ ਜਗ੍ਹਾ ਠੀਕ ਕਹਿੰਦੇ ਹੋ, ਲੇਕਿਨ ਮੈਂ ਆਪਣਾ ਇੱਕ ਥੋਟਸ ਜਿਹੜੀ ਹੈ ਮੈਂ ਕਾਫੀ ਦੇਰ ਤੋਂ ਤੁਹਾਨੂੰ ਸ਼ੇਅਰ ਕਰਨਾ ਚਾਹ ਰਿਹਾ ਸਾਂ
2: ਜੀ, ਪਲੀਜ਼।
1: ਮੈਨੂੰ ਲੱਗਦਾ ਕਿ ਵਾਅਦਾ ਜਿਹੜਾ ਨਾ, ਵਾਅਦਾ ਫਿਰ ਤੁਹਾਡੇ ਲਈ ਇੱਕ ਸਮਝੋ ਲਾਇਬਿਲਿਟੀ ਬਣ ਜਾਂਦੀ ਹੈ ਕਿ ਤੁਸੀਂ ਉਹ ਪੂਰਾ ਕਰਨਾ ਹੀ ਕਰਨਾ ਹੈ। ਜ਼ਿੰਦਗੀ ਦਾ ਤੇ ਪਤਾ ਨੀ ਯੂਨੋ ਕਿ ਅਗਲਾ ਪਲ ਹੈ ਕਿ ਨਹੀਂ ਹੈ, ਤੇ ਮੈਨੂੰ ਲੱਗਦਾ ਕਿ ਵਾਅਦਾ ਨਹੀਂ ਕਰਨਾ ਚਾਹੀਦਾ। ਉਮੀਦ ਕਰ ਸਕਦੇ ਹਾਂ ਕਿ ਅਸੀਂ ਦੁਬਾਰਾ ਮਿਲਾਂਗੇ, ਲਾਜ਼ਮੀ ਮਿਲਾਂਗੇ।
2: ਹਾਂਜੀ,
1: ਅਕਸਰ ਤੁਸੀਂ ਜੀ ਜੀ
2: ਮਿਲਣੇ ਕੀ, ਤੁਮ ਕੋਸ਼ਿਸ਼ ਕਰਨਾ, ਵਾਅਦਾ ਕਮੀ ਨਾ ਕਰਨਾ, ਵਾਅਦਾ ਤੋ ਟੂਟ ਜਾਤਾ ਹੈ, ਕੋਸ਼ਿਸ਼ ਬਰਕਰਾਰ ਰਹੇ।
0: ਓਏ ਬੱਲੇ, ਓਏ ਬੱਲੇ, ਕਿਆ ਬਾਤ ਹੈ, ਤਿਆਰ ਬਰ ਤਿਆਰ ਹੈ ਕੰਮ ਇੱਥੇ
2: ਜੀ।
0: ਤੇ ਬਾਈ ਜੀ ਕੀ ਸੁਣਾਓਗੇ ਸਾਨੂੰ ਅੱਜ?
1: ਮੈਂ ਕਵਿਤਾ ਸੁਣਾਵਾਂਗਾ ਜੀ ਤੁਹਾਨੂੰ, ਇੱਕ ਉਰਦੂ ਦੀ ਹੈ
0: ਜੀ।
1: किताब सादा रहेगी कब तक, कभी तो आगाज बाब होगा। जिन्होंने बस्ती उजाड़ डाली, कभी तो उनका हिसाब होगा। अरे वो दिन गए जब हर एक सितम को अदाए महबूब कह के चुप थे। उठी जो अब को ईंट हम पर, तो उसका पत्थर जवाब होगा। शहर की खुशियां मनाने वालों, शहर के तेवर बता रहे हैं, जो आज का दिन सकून से गुजरा तो कल का मौसम खराब होगा।
0: वाह वाह, बहुत सुना।
1: एक छोटा जा और है जी, कि अजब शख्स था, क्या मजाज रखता था, साथ रहकर भी इख्तलाफ रखता था।
2: वाह
0: वाह,
1: अजब शख्स था, क्या मजाज रखता था, साथ रहकर भी इख्तलाफ रखता था। अरे मैं क्यों ना दाद दूं उसके फन की, मेरे हर सवाल का पहले ही जवाब रखता था।
2: वाह वाह,
1: अरे कृष्णा जी सुनो, कि अरे मोहब्बत तो थी उसे किसी और से, मोहब्बत तो थी उसे किसी और से, हमसे तो बस यूं ही हंसी मजाक रखता था।
2: वाह वाह, वेरी नाइस, वेरी नाइस का मसाक,
0: क्या बात है।
1: चलो जी, बहुत शुक्रिया तुम्हारा, तुम्हारा दिन बढ़िया बढ़िया रहे जी, ते अगले अनु टाइम दियो
2: जी। डेफिनेटली, और असि हमेशा कोशिश करते रहेंगे बेहतर कहने दा सुनाउन दा।
0: ਮੈਨੂੰ ਲੱਗਦਾ ਅਸੀਸ ਕੌਰ ਹੁਣੇ ਹੁਣੇ ਉੱਠੀ ਹੈ। ਹੈਲੋ, ਨੋਕ ਨੋਕ, ਅਸੀਸ ਕੌਰ, ਪਤਾ ਲੱਗੇ ਉਹਨਾਂ ਦੀ ਮਾਤਾ ਜੀ ਨੇ ਗੱਲ ਕਰਨੀ ਹੋਵੇ। ਹੈਲੋ ਹੈਲੋ ਹੈਲੋ,
3: ਸਤਿ ਸ੍ਰੀ ਅਕਾਲ ਕ੍ਰਿਸ਼ਨਾ ਵਿਜੀ ਤੇ ਨੋਨੀ ਆਂਟੀ ਜੀ।
2: ਸਤਿ ਸ੍ਰੀ ਅਕਾਲ ਅਸੀਸ ਕੌਰ ਜੀ,
0: ਉੱਠ ਗਏ ਹੋ, ਜਾਗ ਗਏ ਹੋ?
3: ਹਾਂਜੀ, ਮੈਂ ਤਾਂ ਬ੍ਰੈਕਫਾਸਟ ਵੀ ਕਰ ਲਿਆ।
2: ਓਏ, ਕੀ ਖਾਦਾ?
0: ਵਾਹ,
3: ਆਂਡਾ, ਦੁੱਧ ਤੇ ਚੁਆਰਾ।
0: ਵਾਹ,
2: ਕਿਆ ਬਾਤ, ਕਿਆ ਬਾਤ,
0: ਐਗ ਡੇ ਹੈ, ਹੈ ਵੈਰੀ ਗੁੱਡ, ਵੈਰੀ ਗੁੱਡ।
3: ਇਸ ਆਂਡਾ ਦੁੱਧ,
2: ਅੰਡਾ ਓਮਲੇਟ ਖਾਇਆ, ਬੋਇਲਡ ਖਾਇਆ ਕਿ ਸਕ੍ਰੈਂਬਲ ਖਾਇਆ ਕਿ ਪੋਸਟ ਖਾਇਆ ਕਿ ਸਨੀ ਸਾਈਡ ਅਪ ਖਾਇਆ?
0: ਬੱਲੇ,

0: boiled.
1: Good one. Good. Easy, है ना? बढ़िया.
0: Easy.
1: Good. और
2: फिर हम पानी चपाओ.
1: हाँ.
2: Boiled done.
0: ਅਸੀਸ ਕ੍ਰਿਸ਼ਨਾ ਵੀਰ ਜੀ ਨੂੰ ਸਮਝਾਓ, ਇਹਨਾਂ ਨੂੰ ਆਂਡਾ ਹੀ ਨਹੀਂ ਖਾਣਾ ਆਉਂਦਾ ਹੈਗਾ.
1: ਮੈਂ ਤਾਂ ਕਹਿੰਦਾ ਕਿ ਉਹਨੂੰ ਨਾ
0: ਨੋ ਕੇ ਕ੍ਰਿਸ਼ਨ ਤੁਹਾਨੂੰ ਰੈਸਪੀ ਦੇ ਦੇਣੀ ਹੈ ਨਾ.
1: ਹਾਂ ਦੱਸੋ ਫਿਰ ਅਸੀਸ, ਮੈਨੂੰ ਰੈਸਪੀ ਸੁਣਾਓ ਯਾਰ.
0: ਇੱਕ ਤਾਂ ਤੁਹਾਨੂੰ ਬੋਇਲ ਐਗ ਵਾਲੀ ਸੁਣਾ ਦੱਸਦਾ ਕਿ ਪਾਣੀ ਪਾਓ.
2: ਇੱਕ ਪਹਿਲਾਂ ਤੁਸੀਂ ਜੇ ਬੋਇਲ ਕਰਕੇ ਖਾਣਾ, ਪਹਿਲਾਂ ਪਾਣੀ ਪਾਓ ਪਤੀਲੇ ਚ, ਫਿਰ ਅੰਡੇ ਵਿੱਚ ਪਾਓ, ਕਰੈਕ ਨੀ ਕਰਨੇ. ਉਹ ਜਿਹੜਾ ਉਹਦੇ ਔਰੇਂਜ ਹੁੰਦਾ ਉਹਨੂੰ ਆਨ ਹੀ ਰੱਖਣਾ, ਬਸ ਅੰਡੇ ਨੂੰ ਵਿੱਚ ਪਾਉਣਾ, ਗੈਸ ਤੇ ਪਾ, ਬੋਇਲ ਕਰਕੇ ਉਹਨੂੰ ਆਫ ਕਰ ਦੇਣਾ ਗੈਸ ਤੋਂ, ਤੇ ਫਿਰ ਜਦੋਂ ਤੁਸੀਂ ਅੰਡਾ ਖਾਣਾ ਬਸ ਅੰਡਾ ਕੱਢ ਕੇ ਖਾ ਲਓ, ਐਂ ਛਿਲ ਕੇ.
0: ਈਜ਼ੀ.
1: ਮੈਂ ਪਤਾ ਸੀਸ ਕੀ ਕਰਦਾ ਰਿਹਾ, ਮੈਂ ਅੰਡੇ ਨੂੰ ਵੇਖ ਕੇ ਨਾ ਉਹਨੂੰ ਪੀਜੇ ਸੁਣਾਉਂਦਾ ਰਿਹਾ, ਲੇਮ ਜੋਕ ਸੁਣਾਉਂਦਾ ਰਿਹਾ. ਮੈਂ ਕਿਹਾ ਗੁੱਸਾ ਹੋਊਗਾ, ਗੁੱਸੇ ਚ ਇਹਨੇ ਨਾ ਅੱਗ ਬਬੂਲਾ ਹੋ ਜਾਣਾ, ਇਹਨੇ ਪੱਕ ਜਾਣਾ. ਕਹਿੰਦਾ ਕਿ ਇਹਦੀ ਹਿੰਮਤ ਕਿਸ ਤਰ੍ਹਾਂ ਮੈਨੂੰ ਇੱਧਰ ਗੰਦੇ ਗੰਦੇ ਜੋਕ ਸੁਣਾਉਣ ਦੀ, ਤੇ ਮੈਂ ਤੇ ਇਹੀ ਕਰਦਾ ਰਿਹਾ. ਦੇਖੋ ਹੈ ਆਵਾਜ਼ ਚਲ ਗਈ ਸੀ, ਸੋਰੀ ਮਾਚ, ਸੋਰੀ. ਮੈਂ ਕਿਹਾ ਮੈਂ ਉਹਨੂੰ ਨਾ ਗੁੱਸਾ ਚੜਾਉਂਦਾ ਸੀਗਾ ਕਿ ਉਹ ਉਬਲ ਜਾਏ ਗੁੱਸੇ ਨਾਲ, ਪਰ ਉਹ ਗੁੱਸਾ ਹੁੰਦਾ ਹੀ ਨਹੀਂ ਸੀ. ਅੰਡਾ
0: ਕੂਲ ਅੰਡਾ ਹੋਣਾ ਨਾ, ਖੂ ਬੇਬੀ ਖੂ.
1: She's a big girl now.
0: Please don't say no. Please.
2: I am not your baby.
0: Yes, you my baby. Manja
1: Seeskar, please manja.
0: Minu phir aap phir minu frog do. Main bhi gusse aun.
1: Haan.
0: Minu frog do.
1: Pura aukni aayi kitne aunty di thoddi dekho hai.
0: Minu frog do honi.
1: She's a man.
2: Bhai sunu dassya hoya main. Jodo main aungi odo hi doungi.
1: Haan, oh aayegi na.
0: Pata nahi kadon aana chuttiyan da nang nang gayan.
1: Oho, haan chuttiyan ta mukk chaliyan
2: bhai. Bhej ke sode kar laun.
1: Haan. Aa kar lo, aa better hai sago.
0: Yes.
1: ਉਹਨਾਂ ਤੋਂ ਉਡੀਕ ਨਹੀਂ ਹੋ ਰਹੀ.
0: ਪਤਾ ਕੀ, ਇੱਕ ਡਰੋਨ ਲਓ, ਉੱਥੇ ਡਰੈਸ ਰੱਖੋ, ਭੇਜ ਦਿਓ ਰੇਡੀਓ.
1: ਜਾਂ ਕੋਈ ਕਬੂਤਰ ਹੋਵੇ ਘਰ ਦੇ ਬਾਹਰ, ਉਹਨੂੰ ਕਹੋ ਕਿ ਮਾੜਿਆ ਫੜਾ ਕੇ
0: ਕਬੂਤਰ ਫੜਾ ਕੇ ਭੇਜ ਦਿਓ ਡਰੈਸ.
1: ਕੀ ਆਏ ਤੇ ਤੈਨੂੰ ਅੰਡਾ ਪਾ ਲਾਂਗੇ.
0: ਉੱਥੇ ਇੱਥੇ ਸੈਂਟ ਆਲਬਨ ਚਾਹੁੰਦੇ, ਸਭ ਨੇ ਕਹਿਣਾ ਟੂਣਾ ਹੋ ਗਿਆ, ਟੂਣਾ ਹੋ ਗਿਆ.
1: ਅਬ ਇਹਨੇ ਵੀ ਸੋਚੀ ਪਿਆ ਆ ਕੀ ਹੋ ਰਿਹਾ ਬਈ,
0: ਪਹਿਲਾਂ ਕੋਈ ਦੀਵਾ ਰੱਖ ਗਿਆ ਚੌਂਕ ਚ.
2: ਓਹ
1: ਮਾਈ ਗਾਡ, ਸੋ ਲੇਮ. ਯੇ ਕੀ ਸੁਣਾਉਂਗੇ ਸਾਨੂੰ ਅੱਜ?
2: ਕ੍ਰਿਸਮਸ ਯਾਰਾ.
1: ਓ ਯੈਸ, ਮਾਈ ਫੇਵਰਿਟ. ਆਓ ਜੀ.
2: ਕ੍ਰਿਸਮਸ ਯਾਰਾ ਲਾਈ ਮਸਕਾਰਾ, ਅੱਖੀਆਂ ਲਗਾਈ ਰੱਖਣਾ. ਕ੍ਰਿਸਮਸ ਯਾਰਾ ਲਾਈ ਮਸਕਾਰਾ, ਅੱਖੀਆਂ ਲਗਾਈ ਰੱਖਣਾ. ਮੇਰੀ ਜਾਨ, ਮੇਰੀ ਹਾਂ, ਮੇਰੀ ਨਾਲ ਨਾਲ ਰਹਿਣਾ. ਉਹ ਮੇਰੀ ਜਾਨ, ਉਹ ਮੇਰੀ ਹਾਂ, ਉਹ ਮੇਰੇ ਸਾਥ ਸਾਥ ਰਹਿਣਾ. ਕ੍ਰਿਸਮਸ ਯਾਰਾ ਲਾਈ ਮਸਕਾਰਾ, ਅੱਖੀਆਂ ਲਗਾਈ ਰੱਖਣਾ. ਕ੍ਰਿਸਮਸ ਯਾਰਾ ਲਾਈ ਮਸਕਾਰਾ, ਅੱਖੀਆਂ ਲਗਾਈ ਰੱਖਣਾ.
0: ਵੈਰੀ ਨਾਈਸ, ਵੈਰੀ ਨਾਈਸ,
1: ਬਿਊਟੀਫੁਲ. ਬਹੁਤ ਸੋਹਣਾ ਸੁਣਾਉਂਦੇ ਜਦੋਂ ਵੀ ਸੁਣਾਉਂਦੇ ਹੋ.
0: ਅਸੀਸ ਕੌਰ, ਅੱਜ ਜਿਹੜਾ ਵਿੱਚ ਤੁਸੀਂ
2: ਮੈਂ ਬੋਲੀ ਕਿਉਂ ਨਹੀਂ ਸੁਣਾਈ ਅੱਜ ਬੋਲੀ ਦੇ ਆ
0: ਜੀ,
2: ਕਿਉਂਕਿ ਉਹ ਮੇਰੇ ਨਾਨਾ ਜੀ ਘਰ ਆਏ ਹੋਏ ਤੇ
1: ਉਹ ਨਾਈਸ
2: ਫ੍ਰੀ ਨਹੀਂ ਹੁੰਦੇ, ਕੋਈ ਉਹਨਾਂ ਦੀ ਟੇਕ ਕੇਅਰ ਕਰਨੀ ਪੈਂਦੀ.
1: ਹਾਏ ਯਾਰ, ਵਿੰਨੀ ਸੁਚੱਜੀ ਸਿਆਣੀ ਕੁੜੀ ਹੈ ਨਾ
0: ਸਾਡੀ, ਬਹੁਤ ਹੀ ਲਾਡੋ ਰਾਣੀ, ਬਹੁਤ ਸਮਝਦਾਰ ਕੁੜੀ ਹੈ. ਗੋਡ ਬਲੈਸ ਯੂ. ਨਾਨਾ ਜੀ ਨੇ ਗੱਲਾਂ ਮਾਰਦੇ ਹੁੰਦੇ ਹੋ?
2: ਹਾਂਜੀ, ਤੇ ਤਾਸ਼ ਵੀ ਖੇਡਦੇ.
1: ਤਾਸ਼ ਖੇਡਦੀ ਹੈ?
0: ਬੈਸਟ.
1: ਕਿਹੜੀ ਗੇਮ ਖੇਡਦੇ ਹੁੰਦੇ? ਪੱਤੇ ਪੱਤਾ.
2: ਮੈਂ
1: ਕਿਹੜੀ ਗੇਮ ਖੇਡਦੇ ਹੋ? ਪੱਤੇ ਦੇ ਪੱਤਾ
0: ਨਹੀਂ, ਤਾਸ਼. ਇਹ ਤਾਸ਼ ਚ ਕਿਹੜੀ, ਤਾਸ਼ ਚ ਕਿੰਨੀਆਂ ਸਾਰੀਆਂ ਗੇਮਾਂ ਹੁੰਦੀਆਂ ਨੇ ਨਾ, ਜਿੱਦਾਂ ਊਨੋ ਚ ਹੁੰਦੀਆਂ ਨੇ, ਯੂ ਨੋ, ਉਦਾਂ ਉਦਾਂ ਹੁੰਦਾ ਨਾ ਕਿ ਜੇ ਟੂ ਦੇ ਉੱਪਰ ਟੂ ਆ ਗਿਆ, ਨਾਨਾ ਜੀ ਪੁੱਟ ਟੂ ਐਂਡ ਯੂ ਪੁੱਟ ਟੂ, ਦੈਨ ਇਟਸ ਯੂ ਵਿਲ ਟੇਕ ਆਲ ਦਾ ਕਾਰਡਸ, ਯੂ ਆਰ ਵਿਨਿੰਗ. That kind of, you know, Bira said na patte te patta
1: sab to best game ho hai.
0: easy
1: ball se kabai karan di lod
0: nahi nahi oddo bhi easy hai. Chadar
2: assi kede games khelde, tash te snakes and ladders.
1: Oh, snakes and ladders the best yaar, sanu vi bulao kadi assi vi khedange.
0: Yes,
1: mere kol ek special dice hota hai, 8 aanda sidde, 6 ta rakhya hi nahi apa. 8 ਸਿੱਧੇ
2: Oh my god. Okay girl. ਮੈਂ ਮੰਮਾ ਨੇ ਨਾ ਇੱਕ ਵੱਡੀ ਚੀਜ਼ ਲਿਆਏ
1: ਜਿਹੜੇ
2: 20 ਗੇਮਸ ਆ
1: Too good.
0: You so lucky.
1: ਅੱਛਾ ਤੁਸੀਂ ਅਸੀਸ ਹੁਣ ਨੈਕਸਟ ਟਾਈਮ ਲਈ ਜਦੋਂ ਆਪਾਂ ਮਿਲਾਂਗੇ ਨਾ ਤੁਸੀਂ ਮੈਨੂੰ ਇਹ ਦੇਖ ਕੇ ਦੱਸਣਾ ਕਿ ਜਿਹੜਾ ਉਹ ਸੱਪ ਹੈ ਉਹਦੇ ਅੰਦਰ ਉਹ ਮੇਨ ਵਾਲਾ ਜਿਹੜਾ ਸੱਪ ਉਹ 98 ਤੇ ਹੈ ਤੁਹਾਡੇ ਕਿ 99 ਤੇ ਹੈ
2: ਉਹ ਬਾਈ ਕੋਈ ਨੰਬਰ ਹੁੰਦਾ ਨਹੀਂ
1: ਲੈ ਸਨੇਕਸ ਐਂਡ ਲੈਡਰਸ ਨੰਬਰ ਨਹੀਂ ਹੁੰਦਾ ਯਾਰ ਇਹ ਜਨਰੇਸ਼ਨ ਕਿੰਨੀ ਅੱਗੇ ਚਲੀ ਗਈ ਆ
0: ਯੈਸ
2: ਓ ਨਹੀਂ ਨਹੀਂ ਨਹੀਂ ਨਹੀਂ ਓ ਸਮਝ ਨਹੀਂ ਆ ਜੀ ਹੈਗਾ ਨੰਬਰ
1: ਹਾਂ
2: ਹਾਂ ਇੱਕ ਸਨੇਕ ਤੇ ਹੈਗਾ 40
1: ਹਾਂ ਇੱਕ ਤੇ 40 ਦੇ ਹੁੰਦਾ
2: ਮੂੰਹ ਤੇ ਹਾਂ ਤਾਂ ਇੱਕ ਸਨੇਕ ਚ ਲੈ ਸੁਣ ਖੇਡਨੇ ਆਉਂਦੇ
1: ਹਾਂ ਹਾਂ ਹਾਂ ਲੈ ਮੈਂ ਚੈਂਪੀਅਨ ਰਹਾ ਕਪੂਰਥਲਾ ਚ
0: ਹੀ ਇਜ਼ ਅ ਵਰਲਡ ਚੈਂਪੀਅਨ
1: ਯਾ
0: ਇਨ ਕਪੂਰਥਲਾ
1: ਯੈਸ ਯੈਸ ਯੈਸ ਮੈਨੂੰ ਉੱਥੇ ਦੇ ਸੀਐਮ ਜਿਹੜੇ ਹੈਗੇ ਪੰਜਾਬ ਦੇ ਉਹਨਾਂ ਨੇ ਸਨਮਾਨਿਤ ਕੀਤਾ ਸੀ ਇੱਕ
0: ਵਾਰ ਦੱਸੋ ਕਿਦਾਂ ਖੇਡਦੇ
2: ਮੈਨੂੰ ਆਉਂਦਾ ਮੈਂ ਬਸ ਸੁਣਨਾ ਚਾਹੀ ਤਾਂ ਸਾਨੂੰ ਪਤਾ
1: ਤੁਸੀਂ ਤਾਸ਼ ਫੈਂਟਨੀ ਆ ਠੀਕ ਆ ਤੇ ਜਿੱਦਾਂ ਹੀ ਜਿਹੜਾ ਪਹਿਲਾ ਪੱਤਾ ਆ ਗਿਆ ਉਹ ਉਹਨਾਂ ਤੁਸੀਂ ਅੱਗੇ ਚੱਲ ਦੇਣਾ ਆਪਣੀ ਗੀਟੀ ਨੂੰ ਤੇ ਜਿੱਦਾਂ ਹੀ ਸੱਪ ਆ ਗਿਆ ਤੇ ਸੱਪ ਨੂੰ ਕਹਿੰਦਾ ਆਲ ਤੂੰ ਜਲਾਲ ਤੂੰ ਆਈ ਬਲਾ ਕੋ ਟਾਲ ਤੂੰ ਉਹ ਸੱਪ ਗਾਇਬ ਹੋ ਜਾਂਦਾ
0: ਛਾਲ ਮਾਰ ਕੇ ਅੱਗੇ ਟੱਪ ਚੜ
1: ਉਹ ਸੱਪ ਮਰ ਜਾਂਦਾ ਤੇ ਫਿਰ ਤੁਸੀਂ ਅੱਗੇ ਵੱਧ ਜਾਂਦੇ ਹੋ ਤੇ ਜੇ ਕੋਈ ਤੁਹਾਡੇ ਸਾਈਡ ਤੇ ਦਾ ਬੰਦਾ ਜਿਹਦੀ ਕਾਊਂਟਿੰਗ ਵਧੀਆ ਨਹੀਂ ਹੈ ਫਿਰ ਤੁਸੀਂ ਜਦੋਂ ਇੱਕ ਆਇਆ ਉਹ ਤਿੰਨ ਕਰਕੇ ਗੇਮ ਛੇਤੀ ਖਤਮ ਕਰ ਲੈਣੋ ਐ ਸਿੰਪਲ ਐਸ ਦੈਟ ਯਾਰ ਛੋਟੀ ਮੋਟੀ ਹੋਲੀਡੇ ਆਈ ਨਾ ਆਪਾਂ ਇੱਥੇ ਫਿਰ ਸਾਰੇ ਨਾ ਆਪਾਂ ਮੈਚ ਰੱਖਾਂਗੇ ਲੁੱਡੋ
0: ਸਨੇਕਸ ਲੈਡਰ
1: ਤਾਸ਼ ਤੁਸ
2: ਦੋ ਬੰਦੇ ਸਟਾਰਟ ਤੇ ਹੁੰਦੇ ਤੁਸੀਂ ਰੋਲ ਡਾਈਸ ਕਰਦੇ ਹੋ ਤੇ ਤੁਸੀਂ ਨੰਬਰ ਤੇ ਜਾਂਦੇ ਹੋ ਤੇ ਜੇ ਤੁਸੀਂ ਲੈਟਰ ਵਾਲੇ ਨੰਬਰ ਤੇ ਆ ਗਏ ਤੁਸੀਂ ਉੱਤੇ ਜਾ ਸਕਦੇ ਹੋ ਲੈਟਰ ਤੋਂ ਤੇ ਜੇ ਤੁਸੀਂ ਸਨੇਕ ਦੇ ਮੂੰਹ ਤੇ ਆ ਗਏ ਤੁਹਾਨੂੰ ਸਨੇਕ ਦੇ ਥੱਲੇ ਜਾਣਾ ਪਊ ਆਲ ਦਾ ਵੇ ਟੂ ਦਾ ਟੇਲ
1: ਯਾਰ ਮੈਂ ਤਾਂ ਸਾਰੀ ਉਮਰ ਗਲਤੀ ਖੇਡਦਾ
2: ਜਾਣਾ ਪਊ
1: ਥੈਂਕ ਯੂ ਅਸੀਸ ਕੌਰ ਥੈਂਕ ਯੂ ਐਜੂਕੇਸ਼ਨ ਦੇਣ ਲਈ ਬਈ
0: ਥੈਂਕ ਯੂ ਵੈਰੀ ਮਚ ਸੋਹਣੇ ਪੁੱਤੂ ਸਾਨੂੰ ਇੰਨੀ ਵਧੀਆ ਨੌਲੇਜ ਦੇਣ ਦੇ ਲਈ
1: ਤੇ ਕਰੋ ਬਾਈ ਆਪਣੀ ਛੁੱਟੀ ਇੰਜੋਏ ਬਸ ਰਹਿ ਗਏ ਦੋ ਤਿੰਨ ਦਿਨ ਐਂਡ ਗੋ ਬੈਕ ਟੂ ਸਕੂਲ ਕਰੋ ਮੌਜਾਂ ਸ਼ੌਜਾਂ ਠੀਕ ਹੈ ਯੇ ਬਾਏ ਬਾਏ ਬਾਏ ਬਾਏ ਬਾਏ ਮੈਂ
2: ਤਾਂ ਨਹੀਂ ਤੰਗੂ ਬਿਲ ਸਕੂਲ ਬੈਟਰ ਲੱਗਦਾ
1: ਹਾਂ ਮੈਨੂੰ ਆਪ ਨੂੰ ਬਹੁਤ ਵਧੀਆ ਲੱਗਦਾ ਮੈਂ ਵੀ ਮੰਡੇ ਤੋਂ ਜਾ ਰਿਹਾ ਸਕੂਲ ਠੀਕ ਹੈ
2: ਮੰਡੇ ਸਕੂਲ ਨਹੀਂ ਜਾ ਰਹੇ ਮੰਡੇ ਨੂੰ ਗੱਲ ਕਰ ਰਹੇ ਹੋ
1: ਓ ਹਾਂ ਹਾਂ ਯਾਰ ਇੱਕ ਤਨਾ ਮੈਂ ਕਨਫਿਊਜ਼ ਬਹੁਤ ਹੋ ਜਾਂਦਾ ਕੁੜੀਏ ਥੈਂਕ ਯੂ ਥੈਂਕ ਯੂ
0: ਥੈਂਕ ਯੂ ਸੋਹਣੇ ਪੁੱਤੂ ਹੈਵ ਅ ਨਾਈਸ ਡੇ
1: ਬਾਏ ਬਾਏ ਬਾਏ ਬਾਏ
2: ਬਾਏ
1: ਬਾਏ ਬਾਏ ਬਾਏ ਕੀ ਬਾਤ ਹੈ ਭਾਈ ਇਦਾਂ ਨਹੀਂ ਕਰੀਦਾ ਹੈ ਵਾਹ ਯਾਰ ਟੂ ਗੁੱਡ ਤੇ ਹੁਣ ਆਪਾਂ ਇੱਕ ਹੋਰ ਕਾਲਰ ਲੈਂਦੇ ਹਾਂ ਜੀ ਛੇਤੀ ਛੇਤੀ ਤੇ ਸਾਡੇ ਅਗਲੇ ਕਾਲਰ ਨੇ ਜੀ ਮਨਦੀਪ ਜੀ ਮਨਦੀਪ ਜੀ ਤੁਸੀਂ ਆਉਂਦੇ ਰਹੋ
3: ਸਤਿ
0: ਸ਼੍ਰੀ ਅਕਾਲ ਕ੍ਰਿਸ਼ਨਾ ਜੀ ਸਤਿ ਸ਼੍ਰੀ ਅਕਾਲ ਮਨਦੀਪ ਜੀ ਕੀ ਗੱਲ ਆਵਾਜ਼ ਸਹੀ ਆ ਰਹੀ ਹੈ ਤੁਹਾਡੀ ਨਹੀਂ ਕਿਉਂ
3: ਹਾਂਜੀ ਮੈਂ ਥੋੜਾ ਬਿਮਾਰੀ ਚੱਲ ਰਹੀ ਹੈ
0: ਤੋ ਯੇ ਕਹੋ ਨਾ ਕਿ ਆਪਕੇ ਦੁਸ਼ਮਨੋ ਕੀ ਤਬੀਅਤ ਜ਼ਰਾ ਨਾਸਾਜ਼ ਹੈ
1: ਮਾਈ ਗੋਡ ਵਾਟ ਇਜ਼ ਹੈਪਨਿੰਗ
3: ਕਿਸ
1: ਕੀ ਹੋ ਰਿਹਾ
0: ਹੈ ਇਹ ਉਰਦੂ ਦਾ ਸਟਾਈਲ ਹੈ ਨਾ ਉਹ ਇਹ ਨਹੀਂ ਨਾ ਕਹਿੰਦੇ ਕਿ ਤੁਹਾਡੀ ਤਬੀਅਤ ਖਰਾਬ ਆ ਉਹਨੇ ਹਮਨੇ ਸੁਣਾ ਹੈ ਮੀਆਂ ਆਪਕੇ ਦੁਸ਼ਮਨੋ ਕੀ ਤਬੀਅਤ ਨਾਸਾਜ਼ ਹੈ
1: ਵਾਹ ਕੀ ਬਾਤ ਹੈ ਮੈਂ ਤਾਂ ਮੈਨੂੰ ਇਸ ਮੈਂ ਸਾਹਮਣੇ ਵਿਜ਼ੂਅਲਾਈਜ਼ ਕਰਾਂ ਕਿ ਰਾਜਕੁਮਾਰ ਸਾਹਿਬ ਸਾਹਮਣੇ ਬੈਠੇ ਪਏ ਚਿੱਟੇ ਰੰਗ ਦਾ ਕੋਟ ਪਾ ਕੇ ਜਾਨੀ ਕਹਿ ਦੋ ਬਸ ਅੱਗੇ
0: ਜਾਨੀ
3: ਜਿਹੜੀ ਤੁਸੀਂ ਕ੍ਰਿਸ਼ਨਾ ਜੀ ਗੱਲ ਕਹੀ ਆ ਬਾਈ ਜਿਹੜੀ ਤੁਸੀਂ ਕਹੀ ਆ ਵੀ ਛੁੱਟੀਆਂ ਰਹਿ ਗਈਆਂ ਦੋ ਤਿੰਨ ਰਹਿੰਦੀ ਭਰਾ ਅੱਧੀ ਰਹਿ ਗਈ ਬਸ
1: ਸੋਰੀ
0: ਜ਼ਖਮਾਂ ਦੇ ਨੂਣ ਕਿਉਂ ਮਲ ਰਹੇ
1: ਹੋ ਸੋਰੀ ਸਿਸਟਰ ਸੋਰੀ ਮੈਂ ਭੁੱਲ ਗਿਆ ਆਮ ਸੋਰੀ ਐਕਚੁਅਲੀ ਮੈਂ
3: ਤੈਨੂੰ ਛੁੱਟੀਆਂ ਨਹੀਂ ਮੰਨਦੇ
1: ਅੱਛਾ ਵੀਕਐਂਡ ਨੂੰ ਹਾਂ ਇਹ ਵੀ ਹੈ ਨਾ ਕਿਉਂਕਿ ਇਹ ਤਾਂ ਆਣੀ ਆਣੀ ਆ
0: ਇਹ ਤਾਂ ਯੈਸ ਹਾਂ ਇਹ ਤਾਂ ਬਟ ਨੈਚੁਰਲ
1: ਚਲੋ ਸਭ ਠੀਕ ਹੋਏਗਾ ਜੀ ਸਾਈਨ
0: ਦੁਨੀਆ ਆ ਦੁਨੀਆ ਦਾ ਦਸਤੂਰ ਆ ਜੋ ਆਇਆ ਉਹਨੇ ਜਾਣਾ ਹੀ ਆ ਮਨਦੀਪ ਪੜ ਜੀ ਜੇ ਟਾਈਮ ਸਿਰ ਸਕੂਲ ਚਲੇ ਜਾਂਦੇ ਤਾਂ ਹੁਣ ਪ੍ਰੌੜ ਸਿਕਸ਼ਾ ਕੇਂਦਰ ਨਾ ਜਾਣਾ ਪੈਂਦਾ ਹੁਣ ਸਕੂਲ ਨਾ ਜਾਣਾ ਪੈਂਦਾ ਟਾਈਮ ਟਾਈਮ ਦੀਆਂ ਗੱਲਾਂ ਨੇ।
3: ਤੇ ਮੈਂ ਨਾ ਦੋ ਕਵਿਤਾਵਾਂ ਮੈਂ ਵੈਸੇ ਇੱਕ ਸੁਣਾਉਂਗੀ ਪਹਿਲਾਂ ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਅਗਲੀ ਪਹਿਲਾਂ ਵਾਲੀ ਮਤਲਬ ਵੈਸੇ ਹੀ ਪਤਾ ਨੀ ਕਿਉਂ ਲਿਖੀ ਆ ਪਰ ਲਿਖੀ ਆ ਬਸ।
1: ਵਾਹ ਬਿਊਟੀਫੁਲ ਹੁਣ ਤਾਂ ਮੈਂ ਜ਼ਰਾ ਐਕਸਾਈਟਿਡ ਆ।
0: ਕਵਿਤਾ ਮੈਂ ਲਿਖਤੀ ਸਾਰੀ ਪਰ ਪਤਾ ਨੀ ਕਿਉਂ ਮੈਂ ਲਿਖਤੀ ਸਾਰੀ।
1: ਵਾਹ
3: ਹਾਂ
0: ਹੁਣ ਸੁਣਾ ਵੀ ਦਿਓ।
3: ਚਲੋ
0: ਜੀ।
3: ਹੰਬੀ ਆ ਮੈਂ ਹਾਰੀ ਨਹੀਂ ਆ,
0: ਹਾਏ
3: ਹੰਬੀ ਆ ਮੈਂ ਹਾਰੀ ਨਹੀਂ ਆ, ਮੈਂ ਕੋਈ ਅਬਲਾ ਨਾਰੀ ਵਿਚਾਰੀ ਨਹੀਂ ਆ। ਹੰਬੀ ਆ ਮੈਂ ਹਾਰੀ ਨਹੀਂ ਆ, ਮੰਨ ਲਓ ਜੇ ਰੱਬ ਮੈਨੂੰ ਭੁੱਲ ਗਿਆ ਹੋਵੇ, ਮੰਨ ਲਓ ਜੇ ਰੱਬ ਮੈਨੂੰ ਭੁੱਲ ਗਿਆ ਹੋਵੇ ਪਰ ਉਸ ਵੱਲੋਂ ਮੈਂ ਵਿਸਾਰੀ ਨਹੀਂ ਆ। ਹੰਬੀ ਆ ਮੈਂ ਹਾਰੀ ਨਹੀਂ ਆ, ਮੈਂ ਕੋਈ ਅਬਲਾ ਨਾਰੀ ਵਿਚਾਰੀ ਨਹੀਂ ਆ।
1: ਬਹੁਤ ਸੋਹਣਾ।
3: ਮੇਰੇ ਮੱਥੇ ਦੋਸ਼ ਮੜਨਗੇ, ਆਪਣੀ ਫੋਕੀ ਸ਼ੋਹਰਤ ਨੂੰ ਸ਼ੀਸ਼ੇ ਵਿੱਚ ਜੜਨਗੇ, ਮੇਰਾ ਘਰ ਵੀ ਸ਼ੀਸ਼ੇ ਦਾ ਹੈ ਜਨਾਬ, ਇਸ ਲਈ ਮੈਂ ਕੋਈ ਢੀਮ ਕਿਸੇ ਦੇ ਮਾਰੀ ਨਹੀਂ ਆ। ਹੰਬੀ ਆ ਮੈਂ ਹਾਰੀ ਨਹੀਂ ਆ, ਮੈਂ ਕੋਈ ਅਬਲਾ ਨਾਰੀ ਵਿਚਾਰੀ ਨਹੀਂ ਆ। ਸ਼ੋਹਰਤ ਪੈਸਾ ਮੇਰੇ ਪੱਲੇ, ਸ਼ੋਹਰਤ ਪੈਸਾ ਮੇਰੇ ਪੱਲੇ, ਤੇਰੇ ਨਾਮ ਨਾਲ ਮੇਰੀ ਬੱਲੇ ਬੱਲੇ, ਪਰ ਕੀ ਮੇਰੀ ਪਹਿਚਾਣ ਮੇਰੀ ਸਿਹਾਰੀ ਤੇ ਮੇਰੀ ਵਿਹਾਰੀ ਨਹੀਂ ਆ। ਹੰਬੀ ਆ ਮੈਂ ਹਾਰੀ ਨਹੀਂ ਆ, ਮੈਂ ਕੋਈ ਅਬਲਾ ਨਾਰੀ ਵਿਚਾਰੀ ਨਹੀਂ ਆ। ਸਿਹਾਰੀ ਵਿਹਾਰੀ ਮੈਂ ਤਾਂ ਬੋਲਿਆ ਕਿਉਂਕਿ ਇਸਤਰੀ ਸ਼ਬਦ ਦੇ ਵਿੱਚ ਸਿਹਾਰੀ ਵੀ ਆਉਂਦਾ ਤੇ ਵਿਹਾਰੀ ਵੀ
0: ਆਉਂਦਾ। ਯੈਸ ਮੈਂ ਕੋਈ ਔਂਕੜ ਸੌਰੀ
3: ਸੌਰੀ ਸੁਣੋ ਸਮਝੋ ਸਮਝੌਤੇ, ਸੁਣੋ ਸਮਝੋ ਸਮਝੌਤੇ, ਕੀ ਰਹਿ ਗਏ ਆਹੀ ਹੁਣ ਮੇਰੇ ਪੱਲੇ, ਜੇ ਮੈਂ ਪੜਿਆ ਬਾਬੇ ਨਾਨਕ ਨੂੰ ਤੇ ਪਰੇ ਮੇਰੇ ਤੋਂ ਸੰਤ ਸਿਪਾਹੀ ਨਹੀਂ ਆ। ਹੰਬੀ ਆ ਮੈਂ ਹਾਰੀ ਨਹੀਂ ਆ, ਮੈਂ ਕੋਈ ਅਬਲਾ ਨਾਰੀ ਵਿਚਾਰੀ ਨਹੀਂ ਆ। ਮਾਂ ਆਖੇ ਬਗਾਨਾ ਧੰਨ, ਸੱਸ ਆਖੇ ਪਰਾਈਆਂ, ਮੈਂ ਸਭ ਦੀ ਅੱਧੀ ਅੱਧੀ, ਕੀ ਮੈਂ ਕਿਸੇ ਦੀ ਸਾਰੀ ਨਹੀਂ ਆ। ਹੰਬੀ ਆ ਮੈਂ ਹਾਰੀ ਨਹੀਂ ਆ, ਮੈਂ ਕੋਈ ਅਬਲਾ ਨਾਰੀ ਵਿਚਾਰੀ ਨਹੀਂ ਆ, ਮੈਂ ਕੋਈ ਅਬਲਾ ਨਾਰੀ ਵਿਚਾਰੀ ਨਹੀਂ ਆ।
1: ਵਾਹ ਬਹੁਤ ਸੋਹਣਾ,
3: ਥੈਂਕ ਯੂ ਸੋ ਮਚ,
0: ਵੈਰੀ ਨਾਈਸ ਵੈਰੀ ਨਾਈਸ।
1: ਕੀ ਬਾਤ ਹੈ।
0: ਇੱਕ ਇੱਕ ਹੋਰ ਵਿੱਚ ਸਟੈਂਜਾ ਲਾ ਲਿਓ ਆਪਣੇ ਵੱਲੋਂ ਕਿ ਮੈਂ ਕੋਈ ਅਬਲਾ ਨਹੀਂ, ਜੋ ਵੀ ਕਹਿ ਕੇ ਨਾ, ਕੋਈ ਔਂਕੜ ਸਿਆਰੀ ਬਿਆਰੀ ਲਾਵਾਂ ਦੁਲਾਵਾਂ ਦੀ ਦੁਲਾਰੀ ਨਹੀਂ ਆ।
1: ਵਾਹ ਵਾਹ ਵਾਹ ਕੀ ਬਾਤ ਹੈ।
0: ਹਾਂਜੀ
1: ਹੈਲੋ ਹੈਲੋ।
3: ਅੱਛਾ ਅੱਛਾ ਮੈਂ ਕਿਹਾ ਤੁਸੀਂ ਲੋਨੀ ਆ ਜੀ ਔਂਕੜ ਕੀ ਕਹਿੰਦੇ ਸੀ ਉਹ ਦੱਸੋ ਮੈਨੂੰ।
0: ਅੱਛਾ ਉਹ ਚਲ ਛੱਡੋ, ਮੈਂ ਕਹਿਣਾ ਸੀ ਕਿ ਮੈਂ ਜਿਹੜਾ ਸੀ ਨਾ ਸਿਹਾਰੀ ਬਿਹਾਰੀ, ਮੈਂ ਕਿਹਾ ਉਹਦੇ ਵਿੱਚ ਕਹੋਗੇ ਮੈਂ ਔਂਕ, ਮੈਂ ਔਂਕੜ ਦਲੈਂਕੜ ਕੋਮਾ ਡੰਡੀ ਸਾਰੀ ਕੰਨਾ ਬਿਹਾਰੀ ਨਹੀਂ ਆ।
1: ਨਹੀਂ ਪਰ ਮਨਦੀਪ ਜੀ ਉਦਾਂ ਮੈਂ ਗੱਲ ਦੱਸਾਂ, ਮਤਲਬ ਮੈਂ ਫਸਟ ਟਾਈਮ ਤੁਹਾਨੂੰ ਕਵਿਤਾ ਕਹਿੰਦੇ ਸੁਣਿਆ, ਐਂਡ ਉਦਾਂ ਤੁਸੀਂ ਬੜੇ ਚਿਲ ਜੇ ਹੋ ਨਾ ਗੱਲਬਾਤ ਕਰਨ ਚ, ਕਿਆ ਲਿਖਿਆ, ਅਮੇਜ਼ਿੰਗ, ਵੈਰੀ ਨਾਈਸ,
0: ਬਹੁਤ ਪਿਆਰਾ
1: ਦਿਨ ਬਣਾਤਾ ਤੁਸੀਂ ਤੇ, ਥੈਂਕ ਯੂ ਸੋ ਮਚ।
3: ਪਤਾ ਕੀ ਹੈ ਕ੍ਰਿਸ਼ਨਾ ਜੀ, ਮੈਨੂੰ ਨਾ ਸੋਨੀਆ ਜੀ ਮੈਨੂੰ ਖਿਆਲ ਆਉਂਦੇ ਆ ਜਦੋਂ ਮੈਂ ਸੌਣ ਤੋਂ ਪਹਿਲਾਂ, ਜਦੋਂ ਲਾਈਟਾਂ ਬੰਦ ਹੈ ਤੇ ਮੈਂ ਉਸ ਟਾਈਮ ਕਰਾਂ ਤੇ ਕੀ ਕਰਾਂ, ਮੈਂ ਲਿਖਾਂ ਤੇ ਮੈਂ ਮੇਰਾ ਮਾਈਗ੍ਰੇਨ ਹੀ ਏਦਾਂ ਟ੍ਰਿਗਰ ਹੋਇਆ ਕਿ ਮੈਂ ਉਹਨੂੰ ਲਿਖਾਂ ਵੀ, ਫਿਰ ਮੈਂ ਬੋਲ ਕੇ ਜੇ ਮੈਸੇਜ ਮੰਨ ਲਓ ਆਪਣੇ ਆਪ ਨੂੰ ਬੋਲ ਕੇ ਵਟਸਐਪ ਕਰਦਾ ਨਾ, ਤੇ ਫਿਰ ਉਹ ਸਵੇਰੇ ਮੈਨੂੰ ਕੁਛ ਸਮਝ ਨੀ ਲੱਗਦੀ ਮੈਂ ਬੋਲਿਆ ਕੀ ਆ।
0: ਮੈਨੂੰ ਲੱਗਿਆ ਸਿਰਫ ਮੇਰੇ ਨਾਲ ਹੀ ਏਦਾਂ ਹੁੰਦਾ, ਉਹ ਸਵੇਰੇ ਉੱਠੋ ਤਾਂ ਐਂ ਲੱਗਦਾ
3: ਕਿਉਂਕਿ ਤੁਸੀਂ ਹੌਲੀ ਬੋਲਣਾ ਪਿਆ ਪੈਂਦਾ ਆ ਨਾਲ ਵੀ ਹਨਾ, ਮੈਨੂੰ ਏਦਾਂ ਲੱਗਦਾ ਕਿ ਨਾਲ ਵਾਲਾ ਡਿਸਟਰਬ ਹੋਊਗਾ, ਫੇਰ ਮੈਨੂੰ ਕੋਈ ਏਦਾਂ ਦੀ AI ਟੈਕਨੀਕ ਚਾਹੀਦੀ ਹੈ ਕਿ ਜੋ ਮੈਂ ਸੋਚਾ ਨਾ ਮੈਂ ਸਾਈਡ ਤੇ ਲਿਖਣ ਲੱਗ ਪਵੇ ਜੋ ਮੈਂ ਸੋਚ ਰਹੀ ਹਾਂ।
1: ਐਕਚੁਅਲੀ ਇੱਕ ਐਪ ਹੈ, ਮੈਂ ਤੁਹਾਨੂੰ ਆਫਟਰ ਸ਼ੋ ਨਾ ਮੈਂ ਭੇਜਾਂਗਾ, ਮੈਂ ਯੂਜ਼ ਕਰਦਾ ਪਰਸਨਲੀ ਐਂਡ ਫ੍ਰੀ ਟੂ ਯੂਜ਼ ਆ, ਮੈਂ ਜਦੋਂ ਹੋਏਗਾ ਨਾ ਸ਼ੋ ਮੁੱਕਦਾ ਤੇ ਮੈਂ ਤੁਹਾਨੂੰ ਲਿੰਕ ਭੇਜਾਂਗਾ ਉਹਦਾ। ਹਾਂ ਹਾਂ ਤੁਹਾਨੂੰ ਭੇਜੂਗਾ, ਇਟਸ ਵੈਰੀ ਗੁੱਡ, ਬਹੁਤ ਵਧੀਆ। ਜੇ iOS ਵਗੈਰਾ
3: ਵਾਪਸ ਆਉਂਦੇ
0: ਆ ਜੀ,
1: ਹਾਂ
3: ਮੈਨੂੰ ਕਾਲੀ ਇਸ ਕਰਕੇ ਤੁਸੀਂ ਬਾਕੀ ਕਾਲਰ ਵੀ ਲੈਣੇ।
1: ਹਾਂਜੀ ਹਾਂਜੀ ਬਿਲਕੁਲ।
0: ਦੇਖੋ ਜੀ ਮਨਦੀਪ ਕੌਰ ਜੀ, ਯੂ ਆਰ ਯੂ,
3: ਮੈਂ ਕਦੀ
0: ਤੁਹਾਡਾ ਫੋਨ ਅਸੀਂ ਕੱਟ ਵੀ ਸਕਦੇ ਹਾਂ।
1: ਅਨੋਨੀਆ ਜੀ ਵੈਰੀ ਨਾਈਸ, ਅੱਛਾ ਜੀ ਨਾਈਸ ਨਾਈਸ ਨਾਈਸ।
3: ਜਿਸ ਕਾ ਘਰ ਵਾਲਾ ਖੜੂਸ ਉਸ ਕਾ ਵੀ ਬੜਾ ਨਾਮ ਹੈ, ਜਨਾ ਸੀ ਆ ਕੇ ਦਿਖਾ ਲੋ, ਪੰਜ ਸੱਤ ਸੱਸਾਂ ਜਿੰਨਾ ਕੱਲਾ ਹੀ ਉਹ ਆਪ ਹੈ। जिसका घर वाला मोटा उसका भी बड़ा नाम है, जंगल में भिजवा दो भालू का क्या
1: नाइस नाइस नाइस।
3: जिसका घर वाला टिंगू उसका भी बड़ा नाम है।
0: आप यहाँ से चिकू आगे बोले नहीं जा रहे
1: यार, आई लव हर एनर्जी, टू गुड, आप ही खुश है।
3: टिंगू उसका भी बड़ा नाम है, मुंबई की टिकट करा दो, आमिर खान का क्या काम है।
1: बल्ले वाह।
3: जिसका घर वाला शराबी उसका सवा काम है, चार पैग लगा दो, चांद पे पहुंचा दो, रॉकेट का क्या काम
1: है। टू गुड टू गुड, वेरी नाइस।
3: एंड दिस इज फॉर यू कृष्णा जी, मेनू पता नहीं, नॉट फॉर यू, मे बी हो सकता है। जिसका घर वाला लंबा,
0: यस यस ही इज टॉल,
3: बड़ा नाम है। शक्तियों से बर्तन उतरवा लो, पंखे साफ करा लो।
1: क्लीनर का क्या काम है, सीढ़ी का क्या काम है,
3: सीढ़ी स्टेप्स का क्या काम है। जिसका घर वाला झगड़ालू, झगड़ालू हाँ
0: झगड़ालू,
3: जिसका घर वाला झगड़ालू उसका भी बड़ा नाम है, जितनी मर्जी बहस करवा लो, ऑपोजिशन में बिठा दो, विरोधी पार्टी का क्या काम है।
1: nice.
3: Okay, जिसका घर वाला ढिड्डल
0: ढिड्डल दोबारा क्यों, दोबारा क्यों, आई लाइक द वर्ड ढिड्डल। सेठ सेठ
3: जिसका घर वाला ढिड्डल उसका भी बड़ा नाम है। टेड पे ग्लास टिका लो, फोन रखवा लो, टेबल बेंच का क्या
1: क्या काम है। टू गुड वेरी गुड।
3: हुण आंदे आ ठेठ पंजाबी च, जिसका खसम लाई लग जिसका खसम लाई लग उसका भी बड़ा नाम है, जिधर मर्जी चिपका लो, फेविकोल का क्या
0: क्या काम है।
3: जिसका घर वाला गप्पी उसका भी बड़ा नाम है, टोपियां पहनवा लो, चौकीदार का क्या काम है।
0: ओ चौकी, ओ चौकी, ओ चौकीदार भी ना वो कास्ट ला के खड़े होते हैं, पुट्ठी करा देते प्लास्टर।
1: वाह,
3: इन्हीं दो सत्रों में छिपा किसी का नाम है,
0: ढूंढो ढूंढो ढूंढो रे साजना, मोरे कान का बाला,
1: वेरी गुड मंजी,
0: जमे लले लले मोतियन का
1: माला।
3: जिसका घर वाला चिब्बड़ वर्गी बूथी वाला उसका भी बड़ा नाम।
1: वाह।
3: फूक शका दो, दरख्त पे चढ़ा दो, सलमान खान का क्या काम।
1: वाह, ए मतलब सलमान खान का मेटाफर हो गया नाल चिब्बड़ वाली शक्ल, बंदा खुश होवे दुखी होवे सोचे ना लिया।
3: कई बंदे ना इदां दे हुंदे आ, उहनां दी शक्ल ते उहनां दा कॉन्फिडेंस
1: मैच नहीं कर रहा हुंदा,
3: बिल्कुल मैच नहीं करदा।
1: मजा
3: आ गया। घर वाला एवें गुस्से वाला उसका भी बड़ा नाम है, जब मर्जी जला दो, पटाखे का क्या काम है,
0: लाइटर का क्या काम है।
1: थैंक यू मंदीप जी, थैंक यू, इट वाज सो गुड,
0: थैंक यू वेरी मच मंदीप जी, गेट वेल सून, जल्दी जल्दी तंदुरुस्त होवो एंड छा जाओ। प्रौढ़ शिक्षा केंद्र, अगर मैं काश मैं टाइम से स्कूल गई होती तो आज मुझे स्कूल जाने
3: की पता। ओ भाई साहब, ओ भाई तेनू की पता मैं किदा किदा फोन कर रही हूँ, थानू भज्जी आई आ कि मैं

0: ਵਾਹ ਬਈ ਕੋਈ ਨੀ ਜੱਸੀ ਗਿੱਲ ਭਰਾ, ਹੁਣ ਵਾਧੂ ਤੁਸੀਂ ਪੈਸੇ ਕਮਾ ਲਏ, ਹੁਣ ਤੁਸੀਂ ਵੀ ਐਸ਼ ਕਰੋ ਰੇਡੀਓ ਹਾਂਜੀ, ਹੁਣ ਆਪਣੀ ਖਰੀਦੋ ਰੇਡੀਓ ਹਾਂਜੀ 1674 ਦੇ ਤੁਹਾਡਾ ਸਵਾਗਤ ਹੈ। ਖੁੱਲਾ ਅਖਾੜਾ ਚੱਲਦਾ ਪਿਆ ਜੀ, ਤੇ ਵਧੀਆ ਵਧੀਆ ਹੁਣੇ ਆਪਾਂ 2-3 ਕਾਲਾਂ ਲਿੱਤੀਆਂ, ਮਜ਼ਾ ਆ ਗਿਆ ਸਹੀ ਕਿ ਨਹੀਂ, ਤੇ ਇੱਧਰੋਂ ਥੋੜੇ ਜਿਹੇ ਮੈਸੇਜ ਵੱਲ ਵੀ ਧਿਆਨ ਦੇਈਏ। ਤੇ ਆਪਣਾ ਦੇਸ਼ਬੰਧੂ ਫਾਦਰ ਸਾਹਿਬ ਨੇ ਕਿਹਾ ਕਿ ਅਕਸ਼ੇ ਕੁਮਾਰ ਦੀ ਪਹਿਲੀ ਫਿਲਮ ਸੀਗੀ ਸੌਗੰਧ, ਤੇ ਅਕਸ਼ੇ ਖੰਨੇ ਦੀ ਸੀਗੀ ਜੀ ਹਿਮਾਲਯ ਪੁੱਤਰ ਜੀ। ਥੈਂਕ ਯੂ ਵੈਰੀ ਮੱਚ
1: ਜੀ।
0: ਤੇ ਲੈ ਸੈਂਡੀ ਸੰਦੀਪ ਜੀ ਨੇ ਤੁਹਾਡੇ ਵਾਸਤੇ ਸਵਾਲ ਭੇਜਿਆ ਜੀ, ਕਹਿੰਦੇ ਨੇ ਕਿ ਇਫ ਅ ਟਰਟਲ ਲੂਜ਼ਸ ਇਟਸ ਸ਼ੈਲ ਵਿਲ ਇਟ ਬੀ ਨੇਕਡ ਔਰ ਹੋਮਲੈਸ। ਦੋ ਜਵਾਬ, ਵੈਸੇ ਗੱਲ ਤਾਂ ਯਾਰ ਬੜਾ ਖਤਰਨਾਕ ਸਵਾਲ ਪੁੱਛਿਆ।
1: ਆਈ ਥਿੰਕ ਹੋਮਲੈਸ
0: ਮੈਂ ਵੀ ਹੋਮਲੈਸ ਨਾਲ ਜਾਣਾ ਚਾਹੂੰਗਾ। ਤੇ ਨੋਨੀਆ ਜੀ, ਤੁਹਾਡਾ ਜਿਹੜਾ ਰਾਵਣ ਦਾ ਮੋਹਾਲੀ ਨੂੰ ਲੈ ਕੇ ਜਿਹੜੇ ਪ੍ਰਸ਼ਨਾਵਲੀ ਸੀਗੀ ਉਹਦੇ ਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਨੋਨੀਆ ਜੀ ਤੁਹਾਡੇ ਕੁਐਸਚਨ ਆਨਸਰ ਮੈਂ ਦਿੰਨੀ ਆ। ਰਾਵਣ ਜੇ ਮੋਹਾਲੀ ਚ ਰਹਿੰਦਾ ਹੁੰਦਾ ਤੇ ਉਹ ਸਿਮਰਨ ਦੇ ਘਰ ਰੁਕਦਾ, ਕਿਉਂਕਿ ਸਿਮਰਨ ਨੂੰ ਛੋਟੇ ਹੁੰਦੇ ਕੁੰਭਕਰਨ ਕਹਿੰਦੇ ਸੀ।
1: ਵਾਹ ਕਿਆ
0: ਬਾਤ ਹੈ, ਵੈਰੀ ਗੁੱਡ। ਉਦਾਂ ਵੈਸੇ ਸਿਮਰਨ ਭਾਈ ਨੇ ਵੀ ਆਪਣੇ ਲੈਵਲ ਦੇ ਮੈਸੇਜ ਭੇਜਿਆ, ਠੀਕ ਹੈ ਨਾ। ਉਹ ਕਹਿੰਦੇ ਕਿ ਨੋਨੀਆ ਜੀ ਤੁਸੀਂ ਇਹ ਨਹੀਂ ਕਹਿ ਸਕਦੇ ਦੂਜਾ ਰਾਵਣ, ਤੁਸੀਂ ਇਹ ਕਹਿ ਸਕਦੇ ਹੋ ਕਿ ਦੂਜਾ ਰਾਵਣ 10 ਫੇਸ ਚ ਰਹਿੰਦਾ, ਉੱਥੇ ਇੱਕ ਹੋਰ ਰਾਵਣ ਹੈ ਜਿਹੜਾ ਰਹਿੰਦਾ। ਚਲੋ ਇਹ ਵੀ ਠੀਕ ਹੈ ਭਾਈ, ਰੱਬ ਜਾਣੇ ਕੌਣ ਹੈ, ਕੋਈ ਤੇ ਹੈ ਨਾ। ਤੇ ਆਪਣਾ ਇਧਰੋਂ ਯਸ਼ਪ੍ਰੀਤ ਜੀ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਕਹਿੰਦੇ ਨੇ ਕਿ ਮੰਦੋਦਰੀ ਦਾ ਕਹਿੰਦੇ ਨੇ ਜਿਹੜਾ ਏਰੀਆ ਉਹ ਜੋਧਪੁਰ ਵਾਲੇ ਪਾਸੇ ਪੈਂਦਾ, ਕਿਉਂਕਿ ਉਹ ਏਰੀਆ ਮੰਦੋਦਰ ਤੇ ਜੋਧਪੁਰ, ਦੈਟਸ ਵਾਈ ਇਨ ਜੋਧਪੁਰ ਨੋ ਬੜੀ ਬਰਨ ਰਾਵਣ। ਅੱਛਾ, ਕਹਿੰਦੇ ਕਿ ਉਹਨਾਂ ਦਾ ਜਵਾਈ ਲੱਗਦਾ, ਇਸ ਕਰਕੇ ਉਹ ਅੱਗ ਨਹੀਂ ਲਾਉਂਦੇ ਜੋਧਪੁਰ ਦੇ ਅੰਦਰ। ਆ ਬਈ ਬੜਾ ਸਹੀ ਸਿਸਟਮ ਹੈ, ਚਲੋ ਗੁੱਡ ਹੈ ਜੀ, ਵੈਰੀ ਗੁੱਡ। ਤੇ ਇਧਰੋਂ ਜੀ ਪ੍ਰਦੀਪ ਕੌਰ ਜੀ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ, ਤੇ
1: ਸਤਿ ਸ਼੍ਰੀ ਅਕਾਲ ਜੀ
0: ਮਨਦੀਪ ਜੀ, ਕਹਿੰਦੇ ਤੁਸੀਂ ਤਾਂ ਅੱਜ ਦਿਨ ਬਣਾਤਾ, ਟੂ ਗੁੱਡ, ਗੋਡ ਬਲੈਸ ਯੂ, ਗੈਟ ਵੈਲ ਸੂਨ, ਹੈਵ ਅ ਵੰਡਰਫੁਲ ਵੀਕਐਂਡ। ਵਾਹ, ਪ੍ਰਦੀਪ ਕੌਰ ਜੀ ਨੂੰ ਸਹੀ ਮਾਇਨੇ ਚ ਪਸੰਦ ਆਈ ਹੈ,
1: ਐਗਜ਼ੈਕਟਲੀ ਮਨਦੀਪ ਕੌਰ ਜੀ, ਦੇਖੋ ਤੁਹਾਨੂੰ ਕਿੰਨੀਆਂ ਤੁਹਾਨੂੰ ਵਿਸ਼ਜ਼ ਮਿਲ ਰਹੀਆਂ ਨੇ।
0: ਹਾਂ, ਤੇ ਅਗੇਨ ਬਸੰਤ ਲਾਲ ਜੀ ਮਾਜ਼ਰਤ, ਮੈਂ ਸਮਝਾ ਮੈਂ ਮਨ ਸਾਹਿਬ ਦਾ ਫੋਨ ਕਰਦਾ ਸੀ, ਮੈਂ ਗਲਤੀ ਨਾਲ ਤੁਹਾਡਾ ਕੱਟਿਆ, ਤੁਸੀਂ ਕਰ ਸਕਦੇ ਹੋ, ਮਨ ਸਾਹਿਬ ਸਾਡੇ ਨਾਲ ਹੀ ਨੇ। ਤੇ ਕਿਉਂਕਿ ਮੈਂ ਅਗਲਾ ਕਾਲਰ ਨਹੀਂ, ਸੋਰੀ, ਉਹਨਾਂ ਤੋਂ ਪਹਿਲੇ ਇੱਕ ਹੋਰ ਕਾਲਰ ਨੇ, ਪਹਿਲੇ ਆਪਾਂ ਉਹ ਕਾਲਰ ਲੈ ਲਈਏ, ਫਿਰ ਮਨ ਸਾਹਿਬ ਹਮੇਸ਼ਾ ਇਸ ਤਰ੍ਹਾਂ ਇੱਕ ਤਸਵੀਰ ਭੇਜਦੇ ਆ, ਉਸਦੀ ਫਿਰ ਆਪਾਂ ਵਿਆਖਿਆ ਕਰਾਂਗੇ। ਮਨ ਸਾਹਿਬ ਥੈਂਕਸ ਟੂ ਯੂ, ਤੁਹਾਡੇ ਚੱਕਰ ਚ ਇੱਕ ਸਕਿੱਲ ਐਡ ਹੋ ਰਿਹਾ ਲਾਈਫ ਦੇ ਅੰਦਰ, ਪਤਾ ਨਹੀਂ ਕਦੀ ਕਿਤੇ ਯੂਜ਼ ਹੋਏਗਾ ਨਹੀਂ ਹੋਏਗਾ, ਪਰ ਚਲੋ ਥੈਂਕਸ ਟੂ ਯੂ। ਤੇ ਸਾਡੇ ਨਾਲ ਅਗਲੇ ਕਾਲਰ ਨੇ ਜੀ, 233-233-233, ਤੁਸੀਂ ਔਨ ਏਅਰ ਹੋ।
2: ਹੁਣ ਵੇਟਿੰਗ ਕਰਦੇ ਕਰਦੇ ਮੈਨੂੰ ਮਨ ਚ ਖਿਆਲ ਆਇਆ, ਮੈਂ ਕਿਹਾ ਜੇ ਜਿਹੜੇ ਕਾਲ ਸੈਂਟਰ ਵਾਲੇ ਜਿੱਦਾਂ ਜਿੱਥੇ ਤੁਸੀਂ ਕਾਲ ਲਾਉਂਦੇ ਹੋ, ਵੇਟਿੰਗ ਚੱਲਦੀ ਹੈ ਘੰਟੇ ਘੰਟੇ ਦੀ, 50 ਮਿੰਟ ਦੀ, ਜੇ ਉੱਥੇ ਵੀ ਏਦਾਂ ਦਾ ਮਾਹੌਲ ਹੋਵੇ ਕਾਲ ਦੇ ਦੌਰਾਨ ਕਿ ਬੰਦਾ ਐਂਟਰਟੇਨ ਹੋ ਜਾਵੇ ਨਾਲ ਨਾਲ ਵੇਟ ਕਰਦਾ ਕਰਦਾ, ਤਾਂ ਕੋਈ ਦਿੱਕਤ ਹੀ ਨਾ ਹੋਵੇ, ਵੇਟਿੰਗ ਕਿਸੇ ਨੂੰ ਮਾੜੀ ਲੱਗੇ ਹੀ ਨਾ ਫਿਰ।
0: ਹਾਂ ਵੈਸੇ ਨਾ ਹੋਣਾ ਚਾਹੀਦਾ ਏਦਾਂ ਦਾ ਕੁਛ,
1: ਪਰ ਆਈ ਡੋਨਟ ਨੋ ਦੇ ਮਿਊਜ਼ਿਕ ਦੇ ਹੈਵ ਇਜ਼ ਕੁਆਈਟ ਬੋਰਿੰਗ,
0: ਬੜਾ ਬਕਵਾਸ,
1: ਤੁਹਾਨੂੰ ਡਿਸਕਰੇਜ ਕਰਦੇ ਨੇ ਵੀ ਫੋਨ ਥੱਲੇ ਰੱਖ ਤੇ ਜਾ।
0: ਐਕਚੁਅਲੀ ਅਮਰ ਭਾਈ ਜੀ ਕਾਫੀ ਬੜਾ ਚੱਕਰ ਹੈ ਨਾ ਕਿ ਐਂਟਰਟੇਨ ਹੋਣ ਲਈ ਜਦੋਂ ਬੰਦਾ ਐਂਟਰਟੇਨਮੈਂਟ ਲਈ ਕੁਛ ਕਰਦਾ ਨਾ ਤਦ ਸਹੀ ਹੈ, ਤੇ ਜੇ ਬੰਦਾ ਬੱਜਿਆ ਐਂਟਰਟੇਨ ਹੋ ਰਿਹਾ ਹੋਵੇ ਨਾ ਤਦ ਵੀ ਕਹਿੰਦਾ ਇਹ ਗਾਣਾ ਬੰਦ ਕਰੋ, ਇਹ ਨੁਸਰਤ ਸਾਹਿਬ ਮੈਂ ਨਹੀਂ ਸੁਣਨੇ, ਉਹਨੇ ਭਾਵੇਂ ਚਲਾ ਦੋ ਮੈਂ ਨਹੀਂ ਸੁਣਨੇ।
2: ਨਹੀਂ ਉਹ ਤੁਸੀਂ ਸਮਝੇ ਨਹੀਂ, ਉਹ ਐਂਟਰਟੇਨਮੈਂਟ ਪਤਾ ਕਿੱਧਰੋਂ ਮਿਲਣੀ ਆ, ਉਹ ਜਿਹੜੀ ਕਾਲਾਂ ਉਹਨਾਂ ਨੇ ਚੱਲ ਰਹੀਆਂ ਨਾ, ਜਦੋਂ ਤੁਹਾਡੀਆਂ ਕਾਲਾਂ ਚੱਲ ਰਹੀਆਂ ਉਹ
0: ਸੁਣੋ। ਇਹ ਹੋਣਾ ਚਾਹੀਦਾ, ਰਿਕਾਰਡ ਤਾਂ ਕਰੀ ਜਾਂਦੇ ਪਏ ਹੋ, ਦੋ ਕੁ ਬੰਦਿਆਂ ਨੂੰ ਸੁਣਾ ਵੀ ਦੋ। ਗੁੱਡ ਆਈਡੀਆ, ਗੁੱਡ ਆਈਡੀਆ। ਤੇ ਕੀ ਹੋਇਆ ਬੈਸਟ ਆਪਣੇ ਨਾਲ ਇਸ ਵੀਕ ਅਮਰ ਭਾਈ?
2: ਬੈਸਟ ਨਵਾਂ ਫੋਨ ਲਿਆ ਜੀ, ਕੱਲ ਹੀ ਪਹੁੰਚਿਆ।
1: ਵਿਚ ਵਨ?
2: ਸੈਮਸੰਗ ਗੈਲੇਕਸੀ ਫੋਲਡ।
0: ਅੱਛਾ, ਫੋਲਡ, ਕਿਆ ਹੋਣਾ, ਤੁਸੀਂ ਤੁਸੀਂ ਲੀਕ ਤੋਂ ਪਰੇ ਹਟ ਕੇ ਤੁਸੀਂ ਕਿਹਾ ਆਈਫੋਨ ਵਾਲੇ ਕੱਢਦੇ ਰਹੋ, ਮੈਂ ਸੈਮਸੰਗ ਹੀ ਲੂੰਗਾ।
1: ਨਹੀਂ ਸੈਮਸੰਗ ਵਾਲਿਆਂ ਨੇ ਤਾਂ ਕਾਫੀ ਰਿਸਰਚ ਕਰ ਚੁੱਕੇ ਨੇ ਨਾ।
0: ਹਾਂ, ਇਹ ਵੀ ਗੱਲ ਹੈ ਵੈਸੇ,
2: ਤਾਂ ਇਹ ਮੈਂ ਚੇਂਜ ਕੀਤਾ, ਮੈਂ ਵੀ ਆਈਫੋਨ ਤੋਂ ਨਾ ਫੋਨ ਚੇਂਜ ਕਰਕੇ ਸੈਮਸੰਗ।
1: ਰਿਵਿਊ ਦੱਸਿਓ ਅਮਰ ਜੀ, ਫਿਰ ਮੈਂ ਵੀ ਆਪਣਾ ਚੇਂਜ ਕਰਾਂ।
2: ਸੋ ਫਾਰ ਤਾਂ ਬਹੁਤ ਵਧੀਆ। ਦੇਖੋ ਮੈਂ ਹਜੇ ਸੈਟਅਪ ਹੀ ਕਰ ਰਿਹਾ ਉਹਦੇ, ਰਾਤੀ ਜਿੱਦਾਂ ਸ਼ੁਰੂ ਕੀਤਾ ਸੈਟਅਪ ਕਰਨੇ, ਸਾਰੇ ਐਪਸ ਵਗੈਰਾ ਹੁਣ ਲੌਗਇਨ ਕਰਨੇ ਪੈਣੇ ਦੁਬਾਰਾ ਤੋਂ ਮੈਨੂੰ ਸਾਰੀਆਂ ਤੇ
0: ਨਾਲੇ ਤੁਸੀਂ ਉਹ iOS ਦੇ ਹਾਂ iOS ਦੇ ਇਕੋਸਿਸਟਮ ਚੋਂ ਨਿਕਲ ਗਏ ਨਾ ਹੁਣ ਤੁਸੀਂ, ਇਹ ਥੋੜਾ ਉਦਾਂ ਵੀ
1: ਉਹ ਚੇਂਜ ਕਰ
2: ਉਦਾਂ ਉਦਾਂ ਹੁਣ ਮੈਂ ਨੋਟਿਸ ਕੀਤਾ ਉਹ ਕਾਫੀ ਸਿਮਿਲਰ, ਤੁਸੀਂ ਇੰਨਾ ਉਹ ਨਹੀਂ ਹੈਗਾ, ਡਾਂਟਿੰਗ ਪ੍ਰੋਸੈਸ ਨਹੀਂ ਹੈਗਾ, ਡਿਫਰੈਂਟ ਬਹੁਤ ਜ਼ਿਆਦਾ ਡਿਫਰੈਂਟ ਨਹੀਂ ਲੱਗਦਾ। ਤੇ ਇੱਕ ਇਹਨਾਂ ਨੇ ਸੈਮਸੰਗ ਵਾਲੇ ਨੇ ਹੀ ਆਪਣੀ ਇੱਕ ਐਪ ਤਿਆਰ ਕੀਤੀ ਹੈ ਸਮਾਰਟ ਸਵਿਚ ਕਰਕੇ ਨਾ, ਤੇ ਉਹ ਤੁਹਾਡਾ ਸਟ੍ਰੇਟ ਫੋਰਵਰਡ ਸੇਮ ਟੂ ਸੇਮ
1: ਚੀਜ਼ਾਂ
2: ਟ੍ਰਾਂਸਫਰ ਕਰ ਦਿੰਦਾ। ਹਾਂਜੀ ਹਾਂਜੀ, ਤੇ ਲੇਆਊਟ ਵੀ ਸਾਰਾ ਸੇਮ ਹੀ ਰੱਖ ਦਿੰਦਾ ਹੈ ਤੁਹਾਡਾ
1: ਜੀ। ਸੀਰੀ ਚੱਲ ਰਹੀ ਹਲੇ ਤੱਕ ਮੈਂ ਸੈਮਸੰਗ 26 ਤੇ ਪਹੁੰਚੀ ਆ।
0: ਅੱਛਾ, ਤੁਸੀਂ ਸੈਮਸੰਗ ਹੀ ਵਰਤ ਰਹੇ ਹੋ?
1: ਮੈਂ ਸੈਮਸੰਗ ਹੀ ਵਰਤ ਰਹੀ ਆ।
0: ਓਕੇ ਓਕੇ, ਨਾਈਸ ਨਾਈਸ ਨਾਈਸ। ਤੇ ਕੀ ਸੁਣਾਉਂਗੇ ਅੱਜ ਅਮਰ ਭਾਈ ਸਾਨੂੰ? ਵਧੀਆ ਆ, ਨਿਕਲੀ ਹੋਈ ਕਿਤਾਬ ਤੋਂ ਕਿ ਨਵੀਂ ਤੋਂ?
2: ਨਵੀਂ ਤੋਂ ਸੁਣਾਵਾਂਗੇ, ਨਵੀਂ ਦੋ ਕੁ ਚੀਜ਼ਾਂ ਹੈਗੀਆਂ, ਜੇ ਟਾਈਮ ਹੈਗਾ ਤਾਂ ਦੋ ਸੁਣਾ ਦਿੰਦੇ ਹਾਂ।
0: ਪੂਰਾ ਰੈਪ ਸਟਾਈਲ ਸੁਣਾ ਦੋ ਤੇ ਤਿੰਨ ਵੀ ਹੋ ਜਾਣਗੀਆਂ।
2: ਸ਼ੁਰੂ ਕਰਦਾ। ਨਾ ਰੁਕਦੇ ਕਦਮ ਮੇਰੇ ਉੱਡਣੇ ਨੂੰ ਚਾਹੁੰਦੇ ਨੇ, ਕਦੇ ਵੇਖ ਕੇ ਰਾਹ ਲਾਮੀ ਪਏ ਡੱਗ ਮਗਾਉਂਦੇ ਨੇ, ਸੋਚਾਂ ਦੇ ਬਨੇਰਿਆਂ ਤੇ ਖੜਾ ਮੈਂ ਉਡੀਕਦਾ, ਕਦ ਹੋਸ਼ ਦੇ ਪਰਿੰਦੇ ਆ ਉੱਡਣਾ ਸਿਖਾਉਂਦੇ ਨੇ। ਜਜ਼ਬੇ ਦਾ ਝੱਖੜਾ ਵੇ ਕਦੇ ਕੁੱਝ ਕਰਨੇ ਦਾ, ਕਦੇ ਡਰ ਬਨੇਰਿਓ ਖਾਵੇ ਡਿੱਗ ਕੇ ਮਰਨੇ ਦਾ, ਇਹ ਰੁੱਖ ਹਿੰਮਤਾਂ ਦੇ ਹੀ ਨੇ ਜੋ ਖੜ ਬਚਾਉਂਦੇ ਨੇ, ਨਾ ਰੁਕਦੇ ਕਦਮ ਮੇਰੇ ਉੱਡਣੇ ਨੂੰ ਚਾਹੁੰਦੇ ਨੇ। ਧੱਕਾ ਦੇਣ ਨੂੰ ਫਿਰਦਾ ਏ ਅੱਜ ਕੱਲ ਜੋਸ਼ ਮੇਰਾ, ਤੇ ਦਮ ਲੈਣ ਨੂੰ ਫਿਰੇ ਸਾਹਾਂ ਦਾ ਖਰਗੋਸ਼ ਮੇਰਾ, ਉਮਰਾਂ ਦੇ ਕੱਛੂ ਲੰਘ ਕੇ ਦੌੜ ਨੂੰ ਮੁਕਾਉਂਦੇ ਨੇ, ਨਾ ਰੁਕਦੇ ਕਦਮ ਮੇਰੇ ਉੱਡਣੇ ਨੂੰ ਚਾਹੁੰਦੇ ਨੇ, ਕਦੇ ਵੇਖ ਕੇ ਰਾਹ ਲੰਮੀ ਪਏ ਡੱਗ ਮਗਾਉਂਦੇ ਨੇ।
0: ਵਾਹ ਵਾਹ ਵਾਹ, ਬਹੁਤ ਸੋਹਣਾ,
2: ਥੈਂਕ ਯੂ ਜੀ। ਤੇ ਰੈਪ ਸਟਾਈਲ ਕੰਟੀਨਿਊ ਨੈਕਸਟ ਵਨ ਕੁਇਕਲੀ, ਇਹ ਥੋੜਾ ਲਾਈਟ ਮੂਡ ਵਾਲਾ ਆ
1: ਜੀ, ਪਲੀਜ਼।
2: ਰਿਸ਼ਤਿਆਂ ਵਾਲੇ ਰਿਸ਼ਤੇ ਕਰ ਗਏ, ਭਾਨੀਆਂ ਵਾਲੇ ਭੰਡਦੇ ਰਹਿ ਗਏ।
0: ਵਾਹ,
2: ਰਿਸ਼ਤਿਆਂ ਵਾਲੇ ਰਿਸ਼ਤੇ ਕਰ ਗਏ, ਭਾਨੀਆਂ ਵਾਲੇ ਭੰਡਦੇ ਰਹਿ ਗਏ, ਵਿਆਹ ਤਾਂ ਪੱਕਾ ਕਰਨਾ ਪੈਣਾ, ਦੋ ਕੁ ਮਹੀਨੇ ਠੰਡਦੇ ਰਹਿ ਗਏ।
0: ਗੁੱਡ ਗੁੱਡ ਗੁੱਡ,
1: ਨਹੀਂ ਤਾਂ ਮਠਿਆਈਆਂ ਸਾਰੀਆਂ ਬਦਬੋ ਮਾਰ ਜਾਣੀਆਂ ਨੇ
0: ਜੀ।
2: ਜੀ ਨੇ ਜ਼ਰਾ ਕਿ ਢਿੱਲ ਵਰਤ ਲਈ, ਸਤਵੇਂ ਚ ਪੱਤੇ ਵੰਡਦੇ ਰਹਿ ਗਏ। ਕੁਝ ਮੱਝੀਆਂ ਲੈ ਕੇ ਖੇੜੇ ਤੁਰ ਗਏ, ਕਈ ਵੱਡੇ ਹੇਠਾਂ ਜਾਣਦੇ ਰਹਿ ਗਏ। ਕੋਈ ਵੰਡੇ ਮਿਸ਼ਰੀ ਅਤੇ ਪਤਾਸੇ, ਕਿਸੇ ਹੱਥ ਖਿਡਾਉਣੇ ਖੰਡਦੇ ਰਹਿ ਗਏ। ਤੇ ਆਖਰੀ ਵਾਲਾ, ਅਮਰ ਨੇ ਬੇਗਮ ਨਾਲ ਕਰੀ ਲੜਾਈ, ਗਲਤੇ ਛਾਪੇ ਚੰਡਦੇ ਰਹਿ ਗਏ।
0: ਅਮਰ ਭਾਜੀ, ਇਹ ਕੌਣ ਸੀ ਲਾਈਨ ਆ ਗਿਆ? ਮੈਂ
1: ਕਿਆ
0: ਬਾਤ ਹੈ। ਅੱਛਾ, ਉਦਾਂ ਵੈਸੇ ਤੁਸੀਂ ਮਿਲੋ ਨਾ ਇਹਨਾਂ ਨੂੰ, ਤੇ ਬੜੀ ਸੰਜੀਦਾ ਜੀ ਪਰਸਨੈਲਿਟੀ ਆ ਬਾਈ ਜੀ ਦੀ, ਤੇ ਮਤਲਬ ਕਿਆ ਬਾਤ ਹੈ। ਦੇਖੋ ਅਲਟੀਮੇਟਲੀ ਫਿਰ ਗੱਲ ਕੀ ਹੁੰਦੀ, ਗੱਲ ਹੋਈ ਹੁੰਦੀ ਨਾ ਕਿ ਮਤਲਬ ਲੈ ਦੇ ਕੇ ਬੰਦੇ ਸਾਰੇ ਕੁਝ ਹੀ ਹੈ, ਸਾਡੀ ਪਰਸਨੈਲਿਟੀਆਂ ਬਹੁਤੀਆਂ ਉੱਪਰ ਨੀਚੇ ਨਹੀਂ ਹੋ ਪਾ ਰਹੀਆਂ।
1: ਨੋ, ਸਾਰਿਆਂ ਸਾਰਿਆਂ ਦਾ ਇੱਕ ਇਨਰ ਚਾਈਲਡ ਹੁੰਦਾ
0: ਨਾ, ਇਨਰ ਚਾਈਲਡ ਹੈ ਨਾ, ਇਹ ਰਹਿਣਾ ਵੀ ਚਾਹੀਦਾ ਬਰਕਰਾਰ,
1: ਉਹ ਜਿਹੜਾ ਵੀ ਜਾਣਾ ਉਸ ਚੀਜ਼ ਨੂੰ ਬਰਕਰਾਰ ਰੱਖਦਾ ਨਾ, ਉਹ ਜ਼ਿੰਦਗੀ ਜਿਉਂਦਾ ਹੈ, ਮਜ਼ੇ ਨਾਲ ਜਿਉਂਦਾ ਹੈ।
0: ਤੇ ਇੱਧਰ ਸੁਖਵਿੰਦਰ ਭੈਣ ਜੀ ਸਾਨੂੰ ਕੌਫੀ ਦਾ ਕਾਪੀ ਲੱਗ ਰਿਹਾ ਉਹ ਭੇਜਦੇ ਨੇ, ਤੇ ਨਾਲ ਲਿਖਿਆ ਹੋਇਆ ਜੀ ਕਿ ਥੋੜਾ ਥੱਕ ਗਿਆ ਹੂੰ, ਦੂਰ ਨਿਕਲਣਾ ਛੋੜ ਦਿਆ ਹੈ, ਪਰ ਐਸਾ ਨਹੀਂ ਹੈ ਕਿ ਮੈਨੇ ਚਲਣਾ ਛੋੜ ਦਿਆ ਹੈ। ਫਾਸਲੇ ਅਕਸਰ ਰਿਸ਼ਤੋਂ ਮੇਂ ਦੂਰੀ ਬੜਾ ਦੇਤੇ ਹੈ, ਪਰ ਐਸਾ ਨਹੀਂ ਕਿ ਮੈਨੇ ਅਪਨੋ ਸੇ ਮਿਲਣਾ ਛੋੜ ਦਿਆ ਹੈ। ਬਹੁਤ ਸੋਹਣਾ। ਹਾਂ, ਜ਼ਰਾ ਅਕੇਲਾ ਹੂੰ ਦੁਨੀਆ ਕੀ ਭੀੜ ਮੇਂ, ਪਰ ਐਸਾ ਨਹੀਂ ਕਿ ਮੈਨੇ ਅਪਨਾਪਨ ਛੋੜ ਦਿਆ ਹੈ, ਯਾਦ ਕਰਤਾ ਹੂੰ ਅਪਨੋ ਕੋ ਪਰਵਾਹ ਭੀ ਹੈ ਮਨ ਮੇਂ, ਬਸ कितना करता हूँ ये बताना छोड़ दिया है। वाह वाह वाह, बहुत सोना, थैंक यू थैंक यू थैंक यू थैंक यू। तो हुन मैं कोशिश करांगा बेस्ट ऑफ माय एबिलिटीज। मन साहब ने एक बहुत खूबसूरत तस्वीर भेजी है, इस दे अंदर जी दो करैक्टर्स ने, एक दोनों औरत ने, एक औरत मेरे ख्याल जिस तरह ओल्ड ब्रिटिश एरा दी होंदे सिगे ना कपड़े होंदे सिगे उधर ही, हां विक्टोरियन, हां हां विक्टोरियन स्टाइल,
1: स्कर्ट्स एंड कवर्ड, फुली कवर्ड,
0: यस फुली कवर्ड पाइयां हुई उन्होंने ड्रेसा। एक बैठी पई है कागज से कुछ लिख रही है, दूसरी खड़ी पई है, तो इस तरह लग रहा है जैसे कोई ना पोस्ट ऑफिस है। जी हाँ, पोस्ट ऑफिस है लिखा पया, पोस्ट ऑफिस नार्न पोस्ट ऑफिस 1909 सन दा। ते हाँ दूसरी जिहड़ी मेरे ख्याल नाल लिखुंदा लॉकर बॉक्स ओदे अंदर आई हुई चिट्ठियां वेख रही है, ते एक लिखदी पई है, खिड़की तो बाहर एक बंदा झाकदा पया, दो चार पंछी चहचहा रहे ने, ते इहदे उपर अगे की गल होएगी ए मन साहब आपे आके बता रहे ने। मन साहब तुसी ऑन एयर हो,
1: मन साहब बताउन फिर मैं भी दसूंगी मेरा मेरा जज्बा की है इन बारे।
0: वाह
3: सत श्री अकाल कृष्णा जी, सत श्री अकाल लोनिया जी,
1: सत श्री अकाल मन साहब, की हाल चाल ने जी?
3: चढ़दी कला जी, चढ़दी।
1: दैट्स गुड, दैट्स गुड।
3: हां जी कृष्णा जी, मेनू भी बड़ा चंगा लगन लग गया जदों तो मैं फोटो खिचन लग्या ना जी। तकरीबन मेनू लगदा मेनू 1.5 महीना ही होया है
1: जी,
3: मेनू बड़ा चंगा लगन लग गया। मैं स्पेशल हुण ना मेरे तो चलो लिखिया तो नहीं जांदा, कदी कदाई लिखिया जांदा, पर मैं इन्हां सारयां नू इक थां ते ना स्टोर कर लिया हुण।
0: Wow,
3: मैं पेज बना के टिकटॉक से स्टोर कर लिया, ते उदे नाल रलदा मिलदा कोई इंग्लिश कोई पंजाबी गाना लाउन दी कोशिश करदा ते उनु सेव कर लेंदा।
0: डिजिटल कनेक्शन
3: हांजी, ओदे विच सिर्फ एही पेज है, सिर्फ आर्ट ही है, ओदे विच होर कुछ नहीं है, सिर्फ सिर्फ ओदे विच ओ सारे पेज दे विच आर्ट ही है।
1: ओके,
3: आर्ट ही आर्ट है।
1: मेनू
3: जेड़ा मैं देख रहा एदे विच की है, एदे विच एक कुड़ी लिख रही है, एक बार उड़ीक कर रही है, ते एक ओदे लई कुछ लभ रही है। तीन तीन कुड़ियां ने पुरानियां,
1: तीन देवियां
3: डाकखाने च बैठी, एक खत लिख रही है, एक किसी की उड़ीक कर रही है कि मेनू मेरे शायद कोई खत की उड़ीक कर रही है, ते एक जेड़ा है उत्थे आले दुआले देख रही है जां ओदे लई लभ रही है, कुछ एदां दा कुछ है।
1: सो लिखे जो खत जो तुझे वो तेरी याद में सितारे बन गए, सुबह जब हुई तो फूल बन गए, या उन्होंने क्या पंछी भी ने जा जा
0: कबूतर जा बेटा। पोस्ट ऑफिस अगले ने खोलिया स्पेशली 1909 च उन्होंने शो किया, ओदी कोई वैल्यू नहीं, कबूतर ही जाएगा अभी। ठीक है
3: हाँ जी, ओरिजिनल पोस्ट ऑफिस है नैरने, ते एडलेड हिल्स दे विच नैरने करके एक छोटा जा वर्ब है, ओरिजिनल पोस्ट ऑफिस दे बाहर दी ओदे कंधे उत्ते फोटो बनी भी है।
0: दैट इज गुड यार, इत्ते होना चाहिए, वेरी गुड वेरी नाइस। ते की लिखया है मान साहब तुसी इहदे उपर? नहीं पहले ये दसो ना इस वीक बेस्ट की होया पहले वो दसो।
3: सिर्फ हाँ जी दो लाइनां लिखियां आ
1: जी,
3: ते ओ भी बच्चे उत्ते ज्यादा देर नहीं खड़े आ। ठीक है, ए डाकखाने दे कागज भी कई गूढ़े राज लुकाउंदे ने, कुछ खत ता मंजिल पा लैंदे, कुछ कदे नहीं साथ निभाउंदे ने।
0: वाह वाह वाह, बहुत सोहना बहुत सोहना।
1: कुछ मंजिल नूं अपड़ना पौंदे ने, वाह
0: क्या बात है।
3: कुछ मंजिल पा लैंदे, कुछ कदे नहीं साथ निभाउंदे ने, एडा खाने दे कागज कई गूढ़े राज लुकाउंदे ने।
0: बहुत सोहना मेरे जी,
1: वेरी नाइस,
0: बहुत सोहना, थैंक यू साडे नाल सांझा करन।
3: हाँ जी, ते एक संदीप औलख जी दी छोटी जी दो लाइना ओ भी शेयर करनी है। एक नुनिया जी जानते जानते मैं तुहाडे नाल पीजे खेडना जी, पहला संदीप औलख जी दी एक लाइन है जी,
1: जी
3: मेरे लई ते इन्ना काफी, मेरे लई ते इन्ना काफी, मैं तेरी गलबात च रहना, मेरे लई ते इन्ना काफी, मैं तेरी गलबात च रहना, तू आके मैं गल नहीं करदा, मैं अपनी औकात च रहना।
0: वाह वाह वाह
1: वाह वाह वाह,
3: धन्नवाद जी, संदीप औलख जी ने लिखा जी,
1: वेरी नाइस वेरी नाइस।
0: छोटे छोटे शेर बड़े घैंट लगदे, इक अद्धा होर सुनाओ ना।
3: एक होर है जी, एक इन्हां दा है अपना, एक मिनट दियो जी, एक अपना ए भी नवे ने शायर, इन्हां दा हैगा
4: ਇਹ ਆਪਣੇ ਸਾਹਿਬਜੀਤ ਸਿੰਘ ਜੀ ਹੈ ਜੀ, ਇਹਨਾਂ ਨੇ ਲਿਖਿਆ ਸੀਗਾ ਸੱਚ ਦੀ ਖੋਜ ਉੱਤੇ ਨਿਕਲਿਆ, ਸੱਚ ਖੋਜ ਉੱਤੇ ਨਿਕਲਿਆ ਜਦ ਕੋਈ ਬੁੱਧ ਹੋ ਜਾਵੇਗਾ, ਸੱਚ ਦੀ ਖੋਜ ਉੱਤੇ ਨਿਕਲਿਆ ਜਦ ਕੋਈ ਬੁੱਧ ਹੋ ਜਾਵੇਗਾ ਤਦ ਇਹ ਝੂਠਿਆਂ ਦਾ ਕਾਫਲਾ ਉਸਦੇ ਵਿਰੁੱਧ ਹੋ ਜਾਵੇ।
0: ਬਹੁਤ ਸੋਹਣਾ, ਵਾਹ ਵਾਹ ਵਾਹ, ਵੈਰੀ ਨਾਈਸ
4: ਜੀ। ਸਾਹਿਬਜੀਤ ਸਿੰਘ ਜੀ ਹੈ, ਇਹਨਾਂ ਨੇ ਲਿਖਿਆ ਹੈ,
1: ਵੈਰੀ ਨਾਈਸ।
0: Awesome.
4: ਹਾਂਜੀ, ਤੇ ਇੱਕ ਮੈਂ ਹੋਰ, ਭੈਣ ਜੀ ਆਏ ਸੀ ਨਾ, ਉਹਨਾਂ ਨੇ ਵਿਚਾਰੇ ਮਰਦਾਂ ਨੂੰ ਦੱਸਿਆ ਕਿ
0: ਵਿਚਾਰੇ ਮਰਦ ਤੇ ਵਿਚਾਰੇ
4: ਲਾਲ ਜੀ ਹੈਗੇ ਨੇ, ਲਾਲ ਜੀ ਆਪੇ ਕਵਰ ਕਰਨਗੇ।
0: ਹਾਂਜੀ ਨਹੀਂ ਕਰਨ।
4: ਮੈਂ ਹਾਂਜੀ ਮੈਂ ਓਸ਼ੋ ਦਾ ਸੁਣ ਰਿਹਾ ਸੀ ਇੱਕ
1: ਜੀ,
4: ਉਹਨਾਂ ਦਾ ਓਸ਼ੋ ਦਾ ਕੋਈ ਲੈਕਚਰ ਸੀਗਾ, ਉਹ ਸੁਣ ਰਿਹਾ ਸੀ। ਉਹ ਕਹਿੰਦੇ ਸੀ ਜਿਹੜੇ ਆਪਣੇ ਕੁਆਰੇ ਮਰਦ ਆ ਨਾ, ਕੁਆਰੇ ਮਰਦ ਨੀ ਕਹਿ ਸਕਦੇ, ਕੁਆਰੇ ਜਿਹੜੇ ਹੈਗੇ ਨੇ ਉਹਨਾਂ ਦੀ ਉਮਰ ਵਿਆਹੇ ਮਰਦਾਂ ਨਾਲੋਂ ਘੱਟ ਹੁੰਦੀ ਹੈ।
0: ਅੱਛਾ, ਓਕੇ।
4: ਉਹ ਕਹਿੰਦੇ ਕਿਉਂ
0: ਕਿਉਂ
4: ਹਾਂ ਪਤਾ ਨੀ, ਕਹਿੰਦੇ ਕਿਉਂ, ਮੈਂ ਉਹਦੇ ਵਿੱਚ ਸੁਣਿਆ। ਉਹ ਕਹਿੰਦੇ ਕਿ ਵੀ ਜਿਹੜੇ ਵਿਆਹੇ ਮਰਦਾਂ ਨਾ, ਉਹ ਡੈਸ਼ ਨਾਲ ਲੜਨਾ, ਵਿਆਹ ਤੋਂ ਬਾਅਦ ਡੈਸ਼ ਨਾਲ ਲੜਨਾ ਸਿੱਖ ਲੈਂਦੇ ਨੇ। ਉਹ ਡੈਸ਼ ਤੁਸੀਂ ਆਪੇ ਭਰ ਲਿਓ, ਚਾਹੇ ਬਿਮਾਰੀ
0: ਮੁਰਦਾ ਸ਼ਾਂਤੀ ਸੇ ਨਾ ਭਰੇ, ਸ਼ਾਦੀ ਕਰਾਏ। ਵਾਹ ਵਾਹ ਵਾਹ, ਥੈਂਕ ਯੂ ਮਨ ਸਾਹਿਬ, ਥੈਂਕ ਯੂ ਫੋਰ ਕਾਲਿੰਗ।
4: ਜੀ ਜੀ, ਸੁਣਿਆ ਜੀ ਮੇਰਾ ਹਾਲ ਪੁੱਛਣਾ ਤੁਸੀਂ ਇੰਗਲਿਸ਼ ਚ।
1: ਸੁਣਿਆ
4: ਜੀ ਮੇਰੀ ਨੀਂਦ ਉੱਗਦੀ ਹੈ।
0: ਹਾਊ ਆਰ ਯੂ?
4: ਨਹੀਂ ਜੀ, ਨੁਨੀਆ ਜੀ ਮੇਰੀ ਨੀਂਦ ਉੱਗਦੀ ਹੈ, ਪਰਟੀਕੁਲਰ ਉਹੀ ਚੀਜ਼ ਬਾਰੇ ਪੁੱਛਣਾ ਜੀ।
0: ਕੀ ਪੁੱਛੋਗੇ?
1: ਗੋਡਿਆ?
0: ਨਾਈਸ।
4: ਵਿੱਚ ਨੀ ਨੁਨੀਆ ਜੀ ਮੇਰੀ ਨੀਂਦ ਉੱਗਦੀ ਹੈ।
1: ਵਿੱਚ ਨੀ
4: ਕਿਡਨੀ?
1: ਕਿਡਨੀ ਦੇਖੋ ਜਿਹੜਾ ਬਚਪਨਾ ਨਾ, ਇਹ ਹਮੇਸ਼ਾ ਜਿਉਂਦੇ ਰੱਖਣਾ ਚਾਹੀਦਾ ਹੁੰਦਾ। ਬਹੁਤ ਬਿਜ਼ੀ ਹੋ ਜਾਂਦੇ ਅਸੀਂ ਲਾਈਫ ਚ, ਪਰ ਕੀਪ ਇਟ ਅਪ, ਟੂ ਥੰਬਸ ਅਪ ਫੋਰ ਯੂ।
0: ਮੇਰੇ ਖਿਆਲ ਨਾਲ ਆਪਣੇ ਅੱਜ ਦੇ ਲਾਸਟ ਕਾਲਰ ਹੋਣਗੇ। ਕੀ ਬੋਲਿਆ ਸੀਗਾ ਮੈਂ? ਕਾਫੀ ਰਹਿੰਦਾ ਇਹਨਾਂ ਦਾ ਬਵਾਲ ਤੇ ਆਪਣਾ ਮਚਾਉਂਦੇ ਨੇ, ਬਵਾਲ ਹੈਗੇ ਨੇ, ਕਮਾਲ ਜੁੜ ਗਏ ਨੇ ਸਾਡੇ ਨਾਲ। ਬਸੰਤ ਲਾਲ, ਬਸੰਤ ਲਾਲ, ਬਸੰਤ ਲਾਲ, ਬਸੰਤ ਜੀ ਤੁਸੀਂ ਔਨ ਏਅਰ ਹੋ।
1: ਸਤਿ ਸ੍ਰੀ
5: ਅਕਾਲ ਜੀ,
1: ਬਹੁਤ ਵਧੀਆ ਜੀ, ਤੁਸੀਂ ਸੁਣਾਓ ਲਾਲਾ ਜੀ, ਕੀ ਹਾਲ ਚਾਲ ਨੇ?
0: ਯੂ ਆਰ ਬੈਕ।
5: ਮੌਸਮ
0: ਪੈ ਰਿਹਾ,
1: ਕਿਲੋ ਗੁੜ ਬੋਤਲ ਚ ਪਾ ਕੇ ਦੇ। ਓਹੋ, ਮੈਂ ਤਾਂ ਗੁਲਗੁਲੇ ਬਣਾਉਣੇ ਸੀਗੇ।
0: ਵੈਰੀ ਗੁਡ, ਵੈਲ ਡਨ ਔਨ ਦੈਟ।
5: ਗੋਰੀਲੇ ਬਣਾਉਣੇ ਸੀ?
0: ਸੁੱਕਣੇ ਪਾਣੇ ਸੀਗੇ, ਹੁਣ ਮੀਂਹ ਪਈ ਜਾਂਦਾ ਪਿਆ, ਡੈਡ ਲਾਈਨ ਅੱਗੇ ਜਾ ਰਹੀ। ਤੁਸੀਂ ਨਾ ਸਟ੍ਰੀਮ ਪ੍ਰੈਸ ਕਰ ਲਓ, ਕੋਈ ਨਹੀਂ,
1: ਡਰਾਇਰ ਹੈਗਾ ਆ,
0: ਠੀਕ
1: ਹਾਈਡਰੇਟਰ ਹੈਗਾ ਮੇਰੇ ਕੋਲ।
5: ਦੋ ਗੱਲਾਂ ਮਨਦੀਪ ਜੀ ਤੇ
1: ਜੀ
5: ਜੀ, ਠੀਕ ਨਾ
1: ਹੋਇਆ?
5: ਫ੍ਰੀ ਬੈਠੀ ਬੈਠੀ ਚਾਹੇ ਉਹ ਥੱਕ ਗਈ ਹੈ, ਪਰ ਜ਼ੁਬਾਨ ਵਾਂਗ ਚਾਕੂ ਦੀ ਧਾਰ ਚੱਲ ਰਹੀ ਹੈ। ਫ੍ਰੀ ਬੈਠੇ ਬੈਠੇ ਚਾਹੇ ਉਹ ਥੱਕ ਗਈ ਹੈ, ਪਰ ਜ਼ੁਬਾਨ ਵਾਂਗ ਚਾਕੂ ਦੀ ਧਾਰ ਚੱਲ ਰਹੀ ਹੈ। ਉਹ ਅੱਜ ਇੱਕ ਕਵਿਤਾ, ਇੱਕੋ ਕਵਿਤਾ ਸੁਣਾਏਗੀ ਘਰ ਵਾਲਿਆਂ ਤੇ, ਅੱਜ ਇੱਕੋ ਕਵਿਤਾ ਸੁਣਾਏਗੀ ਘਰ ਵਾਲਿਆਂ ਤੇ, ਕਿਉਂਕਿ ਹਜੇ ਉਹ ਬਿਮਾਰ ਚੱਲ ਰਹੀ ਹੈ।
0: ਵਾਹ
1: ਵਾਹ ਵਾਹ, ਕਿਆ ਚੋਟ ਖਾਏ ਮਰਦ ਨੇ ਜਵਾਬ ਦਿਆ ਹੈ।
0: ਵਾਹ,
5: ਹਜੇ ਉਹ ਬਿਮਾਰ ਚੱਲ ਰਹੀ ਹੈ।
0: ਵੈਰੀ ਨਾਈਸ ਬਸੰਤ।
5: ਇੱਕ ਆਪਣਾ ਕਿਹੜੀ ਕਵਿਤਾ ਸੀ ਆਪਣੇ?
1: ਉਹੀ ਵਾਲੀ?
0: ਹਾਂ, ਬੜੇ ਬੜਾ ਵਧੀਆ ਟਾਈਟਲ ਹੈ। ਕਿਹੜੀ ਕਵਿਤਾ ਸੀ?
1: ਉਹੀ ਵਾਲੀ।
0: ਉਹ ਕਿਹੜੀ ਕਵਿਤਾ ਸੀ
1: ਬਸੰਤ ਰੁੱਤ ਚ ਲਿਖੀ ਸੀ,
0: ਜਿਹੜੀ ਮੈਂ ਕਦੇ ਕਹਿ ਨਾ ਸਕਿਆ?
5: ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨਾ ਚਲਾ ਜਾਂਦਾ, ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨਾ ਚਲਾ ਜਾਂਦਾ, ਉਹਦਾ ਆਪਣਾ ਬਚਪਨ ਅਜੇ ਵੀ ਮਨਾ ਰਿਹਾ ਹੈ। ਪਹਿਲਾਂ ਬੇਬੇ ਪੁੱਛਦੀ ਸੀ ਤੇ ਹੁਣ ਘਰ ਵਾਲੀ ਪੁੱਛਦੀ ਆ, ਮਰ ਜਾਣਾ ਕਿੱਥੇ ਜਾ ਰਹੇ ਨੇ ਕਿੱਥੋਂ ਆ ਰਿਹਾ।
1: ਮੈਂ ਸੋਚਿਆ ਕਿਤੇ ਬੇਬੀ ਬੂਬੀ ਵਾਲਾ ਕੁਛ ਆਊਗਾ, ਪਰ ਇਹਨਾਂ ਨੇ ਸਿਰਾ ਹੀ ਲਾਤਾ।
0: ਮਰ ਜਾਣਿਆ
5: ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨ ਚਲਾ ਜਾਂਦਾ, ਉਹ ਤਾਂ ਆਪਣਾ ਬਚਪਨ ਹਜੇ ਵੀ ਮਨਾ ਰਿਹਾ। ਪਹਿਲਾਂ ਬੇਬੇ ਪੁੱਛਦੀ ਸੀ ਤੇ ਹੁਣ ਘਰ ਵਾਲੀ, ਮਰ ਜਾਣਾ ਕਿੱਥੋਂ ਆਇਆ ਤੇ ਕਿੱਥੇ ਨਹੀਂ ਜਾ ਰਿਹਾ। ਬਚਪਨ ਚ ਜਿਸ ਕੋਲੋਂ ਮੈਥ ਚ ਸਰਕਲ ਨਹੀਂ ਸੀ ਬੰਦਾ, ਬਚਪਨ ਚ ਜਿਸ ਕੋਲੋਂ ਮੈਥ ਚ ਸਰਕਲ ਨਹੀਂ ਸੀ ਬੰਦਾ, ਅੱਜ ਦੇਖ ਲੋ ਉਹ ਰੋਟੀ ਵੀ ਗੋਲ ਬਣਾ ਰਿਹਾ।
0: ਵੈਰੀ ਗੁੱਡ, ਵੈਰੀ ਗੁੱਡ।
5: ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨ ਚਲਾ ਜਾਂਦਾ ਹੈ। ਜਿਹੜਾ ਬਚਪਨ ਚ ਟੀਚਰ ਕੋਲੋਂ ਪੁੱਛਦੇ ਸੀ ਮੈਂ ਆਈ ਗੋ ਟੂ ਵਾਸ਼ਰੂਮ, ਜਿਹੜੇ ਬਚਪਨ ਚ ਟੀਚਰ ਕੋਲੋਂ ਪੁੱਛਦੇ ਸੀ ਮੈਂ ਆਈ ਗੋ ਟੂ ਵਾਸ਼ਰੂਮ, ਉਹ ਅੱਜ ਵੀ ਅੱਧੀ ਰਾਤ ਨੂੰ ਬਾਥਰੂਮ ਪੁੱਛ ਕੇ ਜਾ ਰਿਹਾ ਹੈ। ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨਾ ਚਲਾ ਜਾਂਦਾ, ਉਹ ਤਾਂ ਆਪਣਾ ਬਚਪਨ ਹਜੇ ਵੀ ਮਨਾ ਰਿਹਾ ਹੈ। ਜਿਹੜਾ ਸਕੂਲ ਲੇਟ ਹੋਣ ਕਰਕੇ ਕੋਈ ਨਵੀਂ ਕਹਾਣੀ ਸੁਣਾਉਂਦਾ ਸੀ, ਉਹ ਅੱਜ ਵੀ ਲੇਟ ਹੋਣ ਕਰਕੇ ਘਰ ਵਾਲੀ ਨੂੰ ਕਹਾਣੀ ਸੁਣਾ ਰਿਹਾ ਹੈ। ਕੌਣ ਕਹਿੰਦਾ ਵਿਆਹ ਤੋਂ ਬਾਅਦ ਬਚਪਨ ਚਲਾ ਜਾਂਦਾ, ਬਚਪਨ ਤਾਂ ਅਜੇ ਵੀ ਮਨਾ ਰਿਹਾ ਹੈ। ਲਾਸਟ ਲਾਈਨ, ਬਚਪਨ ਚ ਇੱਕ ਕਲਾਸ ਫਰੈਂਡ ਸੀ, ਆਪਣੇ ਕਲਾਸ ਫਰੈਂਡ ਦਾ ਦੁੱਖ ਸੁਣਦਾ ਸੀ। ਅੱਜ ਵੀ ਆਪਣਾ ਗਮ ਆਪਣਾ ਦੁੱਖ ਰੇਡੀਓ ਤੇ ਆਪਣੇ ਇੱਕ ਫਰੈਂਡ ਨੂੰ ਸੁਣਾ ਰਿਹਾ
0: ਫੈਮਿਨਿਜ਼ਮ ਦੇ ਵੱਖਰੇ ਵੱਖਰੇ ਰੰਗ ਰੇਡੀਓ, ਹਾਂਜੀ 1674 AM ਦੇ ਸੰਗ ਤੁਸੀਂ ਅੱਜ ਵੇਖੇ। ਥੈਂਕਸ ਟੂ ਬਸੰਤ ਲਾਲ ਜੀ ਐਂਡ ਮਨਦੀਪ ਜੀ, ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਮਜ਼ਾ ਆਇਆ ਹੋਏਗਾ। ਜਾਂਦੇ ਜਾਂਦੇ ਤੁਹਾਡੇ ਥੋੜ੍ਹੇ ਜਿਹੇ ਮੈਸੇਜ ਜਿਹੜੇ ਨੇ ਉਹ ਸਾਂਝੇ ਕਰਦੇ ਚੱਲਦੇ ਹਾਂ। ਸੁਖਦੀਪ ਸਿੰਘ ਘੁੰਮਣ ਸਾਹਿਬ ਕਹਿੰਦੇ ਨੇ ਮਹਿੰਗਾਈ ਨਾਲ ਸ਼ੁਰੂ ਹੋ ਗਈ ਚਾਰੇ ਪਾਸੇ ਹਲਚਲ,
1: ਓਏ
0: RBI ਦੇ ਟੀਕੇ ਦਾ ਅਸਰ ਵੀ ਦਿਖੇਗਾ ਸਾਰਿਆਂ ਨੂੰ, ਅੱਜ ਨਹੀਂ ਤਾਂ ਕੱਲ੍ਹ। ਉੱਧਰ ਚੜ੍ਹਦੀ ਜਵਾਨੀ 35ਵੇਂ ਵਰੇ ਵਿੱਚ ਹੀ ਸੰਨਿਆਸ ਲੈ ਗਿਆ ਪੱਟੀ ਤੋਂ ਜੱਸਾ ਮੱਲ। ਅੱਛਾ, ਇੱਧਰ ਮੀਂਹ ਕਣੀ ਨਾਲ ਇੱਕ ਦਿਨ ਚ ਹੀ ਹੋ ਗਈ ਮੈਲਬਨ ਸ਼ਹਿਰ ਚ ਜਲ ਥਲ। ਉੱਤੋਂ ਅੱਜ ਜਰਾਬਾਂ ਵੀ ਮੇਰੀਆਂ ਹੋ ਗਈਆਂ ਗਿੱਲੀਆਂ, ਓਹੋ ਜਦੋਂ ਸੇਫਟੀ ਬੂਟਾਂ ਚ ਪੈ ਗਈ ਸੱਲ। ਕਹਿੰਦਾ ਘੁੰਮਣ ਜੀਵਨ ਵਿੱਚ ਕਰਦੇ ਰਹੋ ਚੰਗੇ ਕਰਮ, ਕਿਉਂਕਿ ਚੰਗੇ ਕਰਮਾਂ ਕਰਕੇ ਹੀ ਮਿਲੇਗਾ ਲੋਕ ਪਰਲੋਕ ਚ ਚੰਗੇ ਕਰਮਾਂ ਦਾ ਫਲ। ਥੈਂਕ ਯੂ, ਥੈਂਕ ਯੂ। ਤੇ ਇਧਰੋਂ ਜੀ ਇੱਕ ਸੌਂਗ ਰਿਕੁਐਸਟ ਆਈ ਹੈ ਕਵਲਜੀਤ ਜੀ ਦੀ, ਆਪਾਂ ਕੋਸ਼ਿਸ਼ ਕਰਾਂਗੇ ਜ਼ਰੂਰ ਲਗਾ ਦਈਏ ਜੀ। ਤੇ ਦੂਸਰੇ ਪਾਸੇ ਜਤਿੰਦਰ ਚੱਡਾ ਜੀ ਵੀ ਸਾਰਿਆਂ ਨੂੰ ਰਾਧੇ ਰਾਧੇ ਭੇਜਦੇ ਨੇ, ਕਹਿੰਦੇ ਨੇ ਹੈਵ ਅ ਗ੍ਰੇਟ ਡੇ ਐਵਰੀ ਵਨ। ਤੇ 190 ਜੀ ਕਹਿੰਦੇ ਨੇ ਕਿ ਕ੍ਰਿਸ਼ਨਾ ਭਾਜੀ ਤੁਸੀਂ ਅਸੀਸ ਨੂੰ ਅਸੀਸ ਨੂੰ ਸੱਪ ਤਾਂ ਏਦਾਂ ਪੁੱਛ ਰਹੇ ਹੋ ਜਿਵੇਂ ਸੱਪ ਤੁਹਾਨੂੰ ਨੀ, ਤੁਸੀਂ ਸੱਪ ਨੂੰ ਡੰਗ ਮਾਰਦੇ ਹੋ। ਬੜੇ ਕੰਮ ਕੀਤੇ ਲਾਈਫ ਚ, ਮੇਰੀ ਦਾੜੀ ਕਾਲੀ ਐਵੇਂ ਤਾਂ ਨੀ ਹੋਈ,
1: ਛਪੇਰਾ ਵੀ ਰਹਿ ਚੁੱਕੇ ਹੈ।
0: ਤੇ ਇਧਰ ਜੀ ਆਪਣਾ ਸਾਨੂੰ ਹੈਪੀ ਫਰਾਈਡੇ ਆਂਦਾ ਜੀ ਤੇ ਬਹੁਤ ਹੀ ਵਧੀਆ ਕਵਿਤਾ ਮਨਦੀਪ ਜੀ ਲਿਖ ਕੇ ਭੇਜਦੇ ਨੇ ਸਮਰ ਦੇ ਮਾਤਾ ਜੀ ਥੈਂਕ ਯੂ ਜੀ ਕਿਆ ਬਾਤ ਹੈ ਪੈਕਨਮ ਤੋਂ ਮੈਸੇਜ ਆਇਆ ਮਨਦੀਪ ਜੀ ਤੁਹਾਡੇ ਵਾਸਤੇ ਤੇ ਇਧਰ 679 ਜੀ ਕਾਫੀ ਮੇਨ ਗੱਲ ਕਹਿਣ ਲੱਗੇ ਨੇ ਚਹਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਸੋਰੀ ਅੱਜ ਕਾਲ ਨਹੀਂ ਕਰ ਪਾਣਗੇ ਉਹ ਕਿਉਂਕਿ ਅੱਜ ਉਹਨਾਂ ਨੇ ਗੁਰੂ ਜੀ ਦੇ ਸਤਸੰਗ ਚ ਜਾਣਾ ਕਿਉਂਕਿ ਅੱਜ 2 ਅਕਤੂਬਰ ਆ ਨਾ ਇਸ ਕਰਕੇ ਜਦੋਂ ਨਹੀਂ ਪਤਾ ਲੱਗਾ ਇਹ ਗੱਲ ਕਰ ਰਹੇ ਨੇ ਦ੍ਰਿਸ਼ਮ ਵਾਲੇ ਗੁਰੂ ਜੀ ਜਿਹੜਾ ਦ੍ਰਿਸ਼ਮ ਚ ਜਿਹੜੇ ਦ੍ਰਿਸ਼ ਦਿਖਾਏ ਸੀਗੇ ਅੱਜ ਦੇਵਗਨ ਨੇ ਥਰਡ ਪਾਰਟ ਅੱਜ ਰਿਲੀਜ਼ ਹੋ ਗਿਆ ਹੋਇਆ ਜਾ ਕੇ ਵੇਖੋ ਦੱਸੋ ਮੈਂ ਤਾਂ ਚਾਹੁੰਦਾ ਬਈ ਹੁਣੇ ਫਿਲਮ ਖਤਮ ਹੋ ਜਾਵੇ ਬੇਚਾਰਾ 11 ਸਾਲ ਤੋਂ ਜਿਹੜਾ ਐਕਟਰ ਇਹਨਾਂ ਨੇ ਦਬਾਇਆ ਹੋਇਆ ਉਹਨੂੰ ਤਾਂ ਬਾਹਰ ਕੱਢੋ ਯਾਰ
1: ਛੋਟੀ ਬੱਚੀ ਬੇਚਾਰੀ ਸ਼ੀ ਇਜ਼ ਗਰੋਨ ਅਪ
0: ਉਹ 21 ਸਾਲ ਦੀ ਹੋ ਗਈ ਮੈਂ ਕੱਲ ਦੇਖਿਆ ਮੈਂ ਕਿਹਾ ਯਾਰ ਟਾਈਮ ਕਿੱਦਾਂ ਬੀਤਦਾ ਵੈਸੇ ਮੈਂ ਵੀ ਤਾਂ ਵੱਡਾ ਹੋ ਗਿਆ ਪਰ ਦੇਖੋ ਬੰਦੇ ਨੂੰ ਪਤਾ ਨਹੀਂ ਪਤਾ ਲੱਗਦਾ ਕਿਆ ਬੜੀ ਪ੍ਰੋਬਲਮ ਹੈ ਹਨਾ
1: ਇਟਸ ਬਿਗ ਬਿਗ
0: ਚਲੋ ਜੋ ਹੈ ਸੋ ਹੈ ਜੀ ਤੇ ਦੂਸਰੇ ਪਾਸੇ ਜੇ ਆਪਾਂ ਧਿਆਨ ਦਈਏ 1-2 ਹੋਰ ਮੈਸੇਜ ਵੱਲ ਬਸ ਓਕੇ ਰਿਪੋਰਟ ਹੈ ਜੀ ਓਕੇ ਰਿਪੋਰਟ ਹੈ ਥੈਂਕ ਯੂ ਸੋ ਮਚ ਸਿਮਰਨ ਭਾਅ ਜੀ ਕਹਿੰਦੇ ਨੇ ਜਾਂਦੇ ਜਾਂਦੇ ਕਿ ਬੜੀ ਕ੍ਰਾਂਤੀਕਾਰੀ ਕਵਿਤਾ ਮਨਦੀਪ ਤੇਰੀ ਕਵਿਤਾ ਦੇ ਚੱਕਰ ਚ ਸਾਡੀ ਸਿਹਾਰੀ ਬਿਹਾਰੀ ਨੇ ਸਾਡਾ ਨਾਮ ਟਿੱਪੀ ਤੇ ਅੱਧਰ ਰੱਖਤਾ ਅੱਧਕ ਰੱਖਤਾ ਵਾਹ ਬਈ ਵਾਹ ਥੈਂਕ ਯੂ ਸੋ ਮਚ ਜੀ ਅੱਜ ਦਾ ਸ਼ੋਅ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਵੇ ਤੇ ਚਲੀਏ ਫਿਰ
1: ਜੀ ਉਮੀਦ ਕਰਦੇ ਹਾਂ ਤੁਸੀਂ ਇੰਜੋਏ ਕੀਤਾ ਹੋਊਗਾ ਤੇ ਅਗਰ ਨਹੀਂ ਇੰਜੋਏ ਕੀਤਾ ਤਾਂ ਖਿਮਾ ਜਾਚਨਾ ਔਰ ਕੋਸ਼ਿਸ਼ ਹਮੇਸ਼ਾ ਤੋਂ ਇਹੀ ਕਿ ਤੁਹਾਨੂੰ ਬਿਹਤਰ ਕਹਿਣ ਦਾ ਔਰ ਬਿਹਤਰ ਸੁਣਾਉਣ ਦਾ ਕੋਸ਼ਿਸ਼ ਕਰਦੇ ਰਹਾਂਗੇ ਔਰ ਅਗਲੇ ਹਫ਼ਤੇ ਫਿਰ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਸੇਮ ਡੇ ਸੇਮ ਟਾਈਮ ਸੇਮ ਫ੍ਰੀਕੁਐਂਸੀ ਔਨ 1674 ਦੀਆਂ ਤਰੰਗਾਂ ਤੇ
0: ਵਾਹ ਵਾਹ ਵਾਹ ਸੀ ਯੂ ਸੂਨ ਗਾਇਸ ਟੇਕ ਕੇਅਰ ਹੈਪੀ ਵੀਕਐਂਡ ਬਾਏ
6: ਦੀਵਾਲੀ ਰੋਸ਼ਨੀ ਕਾ ਤਿਉਹਾਰ ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
7: ਜੋ ਹੁਕਮ ਮੇਰੀ ਸਰਕਾਰ
6: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
7: ਆਹੋ ਜੀ ਆਹੋ
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ ਰੇਡੀਓ,
3: ਹਾਏ ਹਾਏ ਕੋਲੀ ਮਾਰੇ ਅੱਖੀਓ ਸੇ, ਹਾਏ ਹਾਏ ਕੋਲੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs, 2 ears, 2 eyes, ਵੈਰੀ ਗੁੱਡ, ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 482 ਤੇ 499, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ। ਹਾਂਜੀ,

0: ਸਕੂਟਰਸ ਵੱਲ ਲੈ ਲਓ।
1: ਓ ਜੋ ਹੁਕਮ ਮੇਰੀ ਸਰਕਾਰ।
0: ਓ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
3: है पुत, पहला मैंने अंग्रेजी बोल के दिखा।
4: आई हैव मेनी काओ बट फेवरेट बेस्ट काओ लाली, ही हैव 4 लेग, 2 ईयर, 2 आई, वेरी गुड, शी वेरी फास्ट काओ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
5: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
6: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
10: ਹਾਂਜੀ ਰੇਡੀਓ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 2 ਅਕਤੂਬਰ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕੌਮਾਂਤਰੀ ਖਬਰਾਂ ਦੀ ਸਾਂਝ ਸਭ ਤੋਂ ਪਹਿਲਾਂ ਈਰਾਨ ਦੇ ਨਾਲ ਜੁੜੀ ਹੋਈ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਈਰਾਨ ਦੇ ਵਿੱਚ ਨਵੇਂ ਫੌਜੀ ਹਮਲਿਆਂ ਦੀ ਚੇਤਾਵਨੀ ਦੇਣ ਤੋਂ ਬਾਅਦ ਹੁਣ ਆਪਣੀ ਤਿਆਰੀ ਨੂੰ ਵੀ ਅੰਜਾਮ ਦੇ ਵੱਲ ਲੈ ਕੇ ਜਾ ਰਹੇ ਨੇ। ਪਤਾ ਚੱਲ ਰਿਹਾ ਹੈ ਕਿ ਅਮਰੀਕੀ ਫੌਜ ਜਹਾਜ਼ ਦੇ ਰਾਹੀਂ ਲਗਭਗ 9,000 ਵਾਧੂ ਫੌਜੀਆਂ ਨੂੰ ਪੱਛਮ ਏਸ਼ੀਆ ਦੇ ਵਿੱਚ ਭੇਜ ਰਹੀ ਹੈ। ਇਰਾਕ ਦੇ ਵਿੱਚੋਂ ਅਮਰੀਕਾ ਨੇ ਆਪਣੇ ਫੌਜੀ ਹਟਾ ਲਏ ਨੇ ਅਤੇ ਹੁਣ ਈਰਾਨ ਦੇ ਉੱਤੇ ਹਮਲਾ ਕਰਨ ਦੀ ਤਿਆਰੀ ਦੇ ਵਿੱਚ ਇਹ ਫੌਜੀ ਭੇਜੇ ਗਏ ਨੇ। ਇੱਕ ਅਮਰੀਕੀ ਅਧਿਕਾਰੀ ਦੇ ਮੁਤਾਬਕ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਖਬਰ ਏਜੰਸੀ AP ਯਾਨੀ ਐਸੋਸੀਏਟਿਡ ਪ੍ਰੈਸ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਤੈਨਾਤੀ ਦੇ ਨਾਲ ਅਕਤੂਬਰ ਮਹੀਨੇ ਦੇ ਅਖੀਰ ਤੱਕ 3 ਅਮਰੀਕੀ ਜਹਾਜ਼ ਇਸ ਖੇਤਰ ਦੇ ਵਿੱਚ ਤਾਇਨਾਤ ਹੋ ਜਾਣਗੇ ਅਤੇ ਇਸ ਤੋਂ ਬਾਅਦ ਫੌਜ ਦੀ ਜਿਹੜੀ ਆਮਦ ਹੈ ਉਸ ਨੂੰ ਮਿਡ ਟਰਮ ਇਲੈਕਸ਼ਨ ਤੋਂ ਠੀਕ ਪਹਿਲਾਂ ਈਰਾਨ ਦੇ ਵਿਰੁੱਧ ਇੱਕ ਜੰਗੀ ਰਣਨੀਤੀ ਦੇ ਵਿੱਚ ਤਬਦੀਲ ਕਰਨ ਦੇ ਵੀ ਸੰਕੇਤ ਦਿਖਾਈ ਦੇ ਰਹੇ ਨੇ। ਮਿਡ ਟਰਮ ਇਲੈਕਸ਼ਨ ਹੁਣ ਦਸੰਬਰ ਦੇ ਵਿੱਚ ਹੋਣੇ ਨੇ। ਮੰਨਿਆ ਜਾ ਰਿਹਾ ਹੈ ਕਿ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਮੱਧਕਾਲੀ ਚੋਣਾਂ ਤੋਂ ਬਾਅਦ ਯੁੱਧ ਵੱਧ ਸਕਦਾ ਹੈ। ਹਾਲਾਂਕਿ ਸ਼ੁਰੂ ਦੇ ਵਿੱਚ ਅਮਰੀਕੀ ਜਨਤਾ ਨੂੰ ਵਾਅਦਾ ਕੀਤਾ ਗਿਆ ਸੀ ਕਿ ਮੁਹਿੰਮ ਕੁਝ ਹਫ਼ਤਿਆਂ ਦੇ ਵਿੱਚ ਖਤਮ ਹੋ ਜਾਏਗੀ। ਟਰੰਪ ਨੇ ਵੀਰਵਾਰ ਦੇ ਦਿਨ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਸ਼ੁਰੂਆਤੀ ਸੰਕੇਤਾਂ ਤੋਂ ਤਾਂ ਇਹ ਲੱਗਦਾ ਹੈ ਕਿ ਈਰਾਨ ਫਲਾਈ ਦੁਬਈ ਦੇ ਸਹਿ ਪਾਇਲਟ ਦੇ ਨਾਲ ਜੁੜਿਆ ਹੋ ਸਕਦਾ ਹੈ, ਜਿਨ੍ਹਾਂ ਨੇ ਬੁੱਧਵਾਰ ਦੇ ਦਿਨ ਇਜ਼ਰਾਈਲ ਜਾਣ ਵਾਲੇ ਇੱਕ ਜਹਾਜ਼ ਨੇ ਕੈਪਟਨ ਨੂੰ ਚਾਕੂ ਮਾਰਿਆ ਸੀ ਅਤੇ ਫਿਰ ਜਹਾਜ਼ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ 'ਚ ਸੀ। ਅਮਰੀਕੀ ਰਾਸ਼ਟਰਪਤੀ ਨੇ ਸਰਕਾਰੀ ਦਫ਼ਤਰ ਦੇ ਹਵਾਲੇ ਦੇ ਨਾਲ ਯਾਨੀ ਵਾਈਟ ਹਾਊਸ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਦਿੱਤੀ ਹੈ ਕਿ ਪਾਇਲਟ ਅਤੇ ਤਹਿਰਾਨ ਦੇ ਦਰਮਿਆਨ ਕੋਈ ਸੰਬੰਧ ਸੀ, ਇਸ ਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਈਰਾਨ ਦੇ ਨਾਲ ਸੰਬੰਧ ਸਾਬਤ ਹੁੰਦੇ ਨੇ ਤਾਂ ਅਮਰੀਕਾ ਤਾਂ ਸਖ਼ਤ ਜਵਾਬ ਦੇਵੇਗਾ। ਇਸ ਤੋਂ ਪਹਿਲਾਂ ਵੀਰਵਾਰ ਦੇ ਦਿਨ ਫੌਕਸ ਨਿਊਜ਼ ਦੇ ਨਾਲ ਇੱਕ ਇੰਟਰਵਿਊ 'ਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਦਾਅਵਾ ਕੀਤਾ ਸੀ ਕਿ ਜਾਂਚਕਰਤਾਵਾਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਇਹ ਲੱਗ ਰਿਹਾ ਹੈ ਕਿ ਸ਼ੱਕੀ ਸਹਿ ਪਾਇਲਟ ਕੱਟੜਪੰਥੀ ਇਸਲਾਮੀ ਵਿਚਾਰਧਾਰਾ ਦੇ ਸਿਖਲਾਈ ਹਾਸਲ ਕਰਿਆ ਹੋਇਆ ਵਿਅਕਤੀ ਸੀ। ਇਸ ਦਰਮਿਆਨ ਦੱਸ ਦਈਏ ਕਿ ਪੱਛਮ ਏਸ਼ੀਆ ਦੇ ਵਿੱਚ ਜਾਣ ਵਾਲੇ ਜਹਾਜ਼ਾਂ ਦੇ ਬੇੜੇ 'ਚ 7,000 ਤੋਂ ਵੱਧ ਮਲਾਹ ਅਤੇ 2,000 ਮਰੀਨ ਸ਼ਾਮਲ ਕੀਤੇ ਗਏ ਨੇ। ਇਸ ਬੇੜੇ ਨੂੰ US ਥਿਓਡਰ ਰੂਜ਼ਵੈਲਟ ਏਅਰਕ੍ਰਾਫਟ ਕੈਰੀਅਰ ਬੈਟਲ ਗਰੁੱਪ ਅਤੇ US ਮਾਕਿਨ ਆਇਲੈਂਡ ਐਫੀਬੀਅਸ ਰੈਡੀਨੈਂਸ ਗਰੁੱਪ ਦੇ ਤੌਰ ਦੇ ਉੱਤੇ ਭੇਜਿਆ ਗਿਆ। ਇਹ ਅਸਲ ਦੇ ਵਿੱਚ ਜੰਗੀ ਬੇੜਿਆਂ ਦੇ ਨਾਮ ਨੇ, ਜਿਹੜੇ ਸਮੁੰਦਰ ਦੇ ਵਿੱਚ ਵੱਡੇ ਸਮੁੰਦਰੀ ਜਹਾਜ਼ ਹੁੰਦੇ ਨੇ, ਜਿਨ੍ਹਾਂ ਤੋਂ ਜਿਹੜੀਆਂ ਫਾਈਟਰ ਜੈਟਸ ਨੇ ਉਹ ਵੀ ਟੇਕ ਆਫ ਕਰ ਲੈਂਦੇ ਨੇ। ਉੱਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਜੇਕਰ ਰੂਸ ਨੂੰ ਇਹ ਲੱਗਦਾ ਹੈ ਕਿ ਉਸ ਦੇ ਬਾਲਟਿਕ ਖੇਤਰ ਦੇ ਵਿੱਚ ਕੈਲਿਨਗ੍ਰਾਦ ਨਾਮ ਦਾ ਜਿਹੜਾ ਇਲਾਕਾ ਹੈ ਉਸ ਦੇ ਉੱਤੇ ਕੋਈ ਸਿੱਧਾ ਹਮਲਾ ਹੁੰਦਾ ਤਾਂ ਰੂਸ ਵੀ ਆਪਣੇ ਸਾਰੇ ਹਥਿਆਰਾਂ ਦਾ ਇਸਤੇਮਾਲ ਕਰਨ ਤੋਂ ਪਿੱਛੇ ਨਹੀਂ ਹਟੇਗਾ। ਪੁਤਿਨ ਨੇ ਜ਼ੋਰ ਦੇ ਕੇ ਕਿਹਾ ਕਿ ਰੂਸ ਕਿਸੇ ਨੂੰ ਧਮਕੀ ਨਹੀਂ ਦੇ ਰਿਹਾ, ਸਿਰਫ ਪੱਛਮੀ ਨੇਤਾਵਾਂ ਦੇ ਉਹਨਾਂ ਬਿਆਨਾਂ ਦਾ ਉਹਨਾਂ ਨੂੰ ਜਵਾਬ ਦੇ ਰਿਹਾ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਰੂਸ 2029-2030 ਤੱਕ ਜੰਗ ਦੀ ਤਿਆਰੀ ਕਰ ਰਿਹਾ। ਇਸ ਪੂਰੇ ਹਫ਼ਤੇ ਦੇ ਦਰਮਿਆਨ ਰੂਸ ਨੇ ਨੇਟੋ ਦੇ ਵਿੱਚ ਆਪਣੇ ਖੇਤਰ ਦੀ ਨਾਕਾਬੰਦੀ ਦੀ ਤਿਆਰੀ ਕਰਨ ਦਾ ਦੋਸ਼ ਮੜਿਆ ਸੀ। ਕੈਲਿਨਗ੍ਰਾਦ ਲਿਥੂਨੀਆ ਅਤੇ ਪੋਲੈਂਡ ਦੇ ਦਰਮਿਆਨ ਦਾ ਇਲਾਕਾ ਹੈ। ਰੂਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੱਛਮੀ ਮੁਲਕ ਯਾਨੀ ਵੈਸਟਰਨ ਤਾਕਤਾਂ ਨੇ ਕੈਲਿਨਗ੍ਰਾਦ ਨੂੰ ਰੂਸ ਦੇ ਬਾਕੀ ਹਿੱਸਿਆਂ ਤੋਂ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਨ ਦੇ ਲਈ ਵੀ ਤਿਆਰ ਰਹਿਣਗੇ। ਨੇਟੋ ਨੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜ਼ੋਰ ਦੇ ਕੇ ਕਿਹਾ ਹੈ ਕਿ ਇੱਕ ਰੱਖਿਆਤਮਕ ਗੱਠਜੋੜ ਦੇ ਤੌਰ ਦੇ ਉੱਤੇ ਰੂਸ ਨੂੰ ਪਰਮਾਣੂ ਧਮਕੀਆਂ ਦੇਣੀਆਂ ਬੰਦ ਕਰਨੀਆਂ ਚਾਹੀਦੀਆਂ ਨੇ। ਹਾਲੀਆ ਮਹੀਨਿਆਂ ਦੇ ਵਿੱਚ ਵੈਸਟਰਨ ਤਾਕਤਾਂ ਨੇ ਹਾਈਬ੍ਰਿਡ ਜੰਗ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ। ਕਿਹਾ ਜਾ ਰਿਹਾ ਹੈ ਕਿ ਰੂਸ ਨੇ ਹੀ ਹਾਈਬ੍ਰਿਡ ਜੰਗ ਦੀ ਸ਼ੁਰੂਆਤ ਕੀਤੀ ਹੈ, ਖਾਸ ਤੌਰ ਦੇ ਉੱਤੇ ਪੋਲੈਂਡ ਅਤੇ ਬਾਲਟਿਕ ਵਰਗੇ ਦੇਸ਼ਾਂ ਦੇ ਵਿੱਚ ਕੁਝ ਘਟਨਾਵਾਂ ਵੱਧ ਰਹੀਆਂ ਨੇ। ਹਾਈਬ੍ਰਿਡ ਦਾ ਮਤਲਬ ਇਹ ਕਿ ਇੱਕ ਜੰਗ ਤਾਂ ਉਹ ਜਿਹੜੀ ਰੂਸ ਯੂਕਰੇਨ ਦੇ ਨਾਲ ਲੜ ਰਿਹਾ, ਪਰ ਇਸ ਤੋਂ ਇਲਾਵਾ ਇਹਨਾਂ ਦੇਸ਼ਾਂ ਦੇ ਵਿੱਚ ਵੀ ਦੂਸਰਿਆਂ ਦੇਸ਼ਾਂ ਦੇ ਵਿੱਚ ਵੀ ਰੂਸ ਦੀ ਤਰਫ ਤੋਂ ਅਲੱਗ ਅਲੱਗ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਕਿ ਉਹਨਾਂ ਦੇਸ਼ਾਂ ਦੇ ਵਿੱਚ ਹਾਲਾਤ ਸੁਖਦ ਨਾ ਰਹਿਣ। ਪਿਛਲੇ ਹਫ਼ਤੇ ਹੀ ਪੋਲੈਂਡ ਨੇ ਕਿਹਾ ਸੀ ਕਿ ਰੂਸ ਦਾ ਇੱਕ ਹੈਲੀਕਾਪਟਰ ਕੈਲਿਨਗ੍ਰਾਦ ਦੇ ਇਲਾਕੇ ਦੇ ਵਿੱਚ ਦਾਖਲ ਹੋ ਗਿਆ ਸੀ। ਉੱਥੇ ਲਿਥੂਨੀਆ ਨੇ ਕਿਹਾ ਕਿ ਉਹਨਾਂ ਦੇ ਲੋਕ ਜਿਹੜੇ ਨੇ ਲਿਥੂਨੀਆ ਦੇ ਲੋਕ ਰੂਸ ਦੀ ਵਜ੍ਹਾ ਦੇ ਚੱਲਦਿਆਂ ਕਾਫ਼ੀ ਖਤਰਾ ਮਹਿਸੂਸ ਕਰ ਰਹੇ ਨੇ। ਉੱਥੇ ਅਮਰੀਕਾ ਤੋਂ ਹੀ ਅਗਲੀ ਖਬਰ, ਜਿੱਥੇ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਯੂਰਪੀ ਦੇਸ਼ਾਂ ਤੋਂ ਉਹਨਾਂ ਦੇ ਡੀਜ਼ਲ ਭੰਡਾਰ ਦਾ ਕੁਝ ਹਿੱਸਾ ਜਾਰੀ ਰੱਖਣ ਦੇ ਲਈ ਉਹ ਕਹਿ ਸਕਦੇ ਨੇ। ਟਰੰਪ ਡੀਜ਼ਲ ਦੀ ਕਮੀ ਦੇ ਦਰਮਿਆਨ ਅਮਰੀਕਾ ਤੋਂ ਇਸ ਦੀ ਐਕਸਪੋਰਟ ਨੂੰ ਲੈ ਕੇ ਕੁਝ ਪਾਬੰਦੀਆਂ ਲਗਾਉਣ ਦੇ ਉੱਤੇ ਵਿਚਾਰ ਕਰ ਰਹੇ ਨੇ। ਟਰੰਪ ਦੀ ਇਹ ਟਿੱਪਣੀ ਅਮਰੀਕਾ ਦੇ ਵਿੱਤ ਮੰਤਰੀ ਸਕੌਟ ਬੇਸੈਂਟ ਦੇ ਯੂਰਪ ਦੇ ਨਾਲ ਜੁੜੇ ਐਸੇ ਭੰਡਾਰ ਤਿਆਰ ਰੱਖਣ ਦੀ ਗੱਲ ਤੋਂ ਬਾਅਦ ਆਈ ਹੈ, ਜਿਸ ਦੇ ਵਿੱਚ ਸਕੌਟ ਬੇਸੈਂਟ ਨੇ ਕਿਹਾ ਸੀ ਕਿ ਯੂਰਪ ਨੂੰ ਤੇਲ ਦੇ ਆਪਣੇ ਭੰਡਾਰ ਰੱਖਣ ਦੀ ਲੋੜ ਪੈ ਸਕਦੀ ਹੈ ਔਰ ਉਹਨਾਂ ਨੂੰ ਤਿਆਰ ਵੀ ਰਹਿਣਾ ਚਾਹੀਦਾ। ਅਮਰੀਕੀ ਵਿੱਤ ਸਕੱਤਰ ਸਕੌਟ ਬੇਸੈਂਟ ਨੇ ਇਹ ਵੀ ਕਿਹਾ ਸੀ ਕਿ ਵੱਧਦੀਆਂ ਹੋਈਆਂ ਕੀਮਤਾਂ ਦਾ ਬੋਝ ਅਮਰੀਕੀ ਕਿਸਾਨਾਂ, ਟਰੱਕ ਚਾਲਕਾਂ ਅਤੇ ਕਾਰੋਬਾਰੀਆਂ ਦੇ ਉੱਤੇ ਨਹੀਂ ਪਾਇਆ ਜਾਣਾ ਚਾਹੀਦਾ। ਈਰਾਨ ਦੇ ਨਾਲ ਜੰਗ ਦੇ ਵਿੱਚ ਕੀਮਤਾਂ ਵਧਣ ਦਾ ਦੋਸ਼ ਵੈਸੇ ਤਾਂ ਅਮਰੀਕਾ ਦੇ ਉੱਤੇ ਹੀ ਲੱਗ ਰਿਹਾ ਕਿ ਐਵੇਂ ਬੈਠੇ ਬੈਠੇ ਅਮਰੀਕਾ ਨੇ ਈਰਾਨ ਦੇ ਨਾਲ ਜਿਹੜੀ ਜੰਗ ਛੇੜ ਦਿੱਤੀ, ਉਸ ਤੋਂ ਬਾਅਦ ਹੋਰਮੂ ਸਟ੍ਰੇਟ ਤੋਂ ਨਿਕਲ ਰਿਹਾ ਜਿਹੜਾ ਸਮਾਨ ਸੀ ਜਾਂ ਆ ਰਿਹਾ ਸਮਾਨ ਸੀ ਉਸ ਦੀ ਰਾਹਦਾਰੀ ਨੂੰ ਪ੍ਰਭਾਵਿਤ ਕੀਤਾ। ਹੁਣ ਵੀਰਵਾਰ ਦੇ ਦਿਨ ਬਰਤਾਨੀਆ ਨੇ ਯੂਰਪੀ ਸਾਝੇਦਾਰਾਂ ਦੇ ਨਾਲ ਇੱਕ ਬੈਠਕ ਕਰਨ ਦੀ ਗੱਲ ਕੀਤੀ ਹੈ, ਜਿਸ ਦੇ ਵਿੱਚ ਡੀਜ਼ਲ ਦੇ ਭੰਡਾਰ ਜਾਰੀ ਰੱਖਣ ਦੇ ਬਾਰੇ ਫੈਸਲੇ ਲਏ ਜਾ ਸਕਦੇ ਨੇ। ਅਮਰੀਕਾ ਦੁਨੀਆ ਨੂੰ ਡੀਜ਼ਲ ਦੀ ਸਪਲਾਈ ਕਰਨ ਵਾਲਾ ਇਕਲੌਤਾ ਦੇਸ਼ ਹੈ, ਜਿੱਥੋਂ ਰੋਜ਼ਾਨਾ 12 ਤੋਂ 15 ਲੱਖ ਬੈਰਲ ਡੀਜ਼ਲ ਦਾ ਐਕਸਪੋਰਟ ਕੀਤਾ ਜਾਂਦਾ ਹੈ। ਮਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ਾਂ ਤੋਂ ਡੀਜ਼ਲ ਦੀ ਸਪਲਾਈ ਦੇ ਉੱਤੇ ਪਾਬੰਦੀਆਂ ਲੱਗਣ ਦੇ ਨਾਲ ਦੂਸਰੇ ਦੇਸ਼ਾਂ ਦੇ ਵਿੱਚ ਇਸ ਦੀਆਂ ਕੀਮਤਾਂ ਦੇ ਅਸਰ ਵੱਧ ਸਕਦੇ ਨੇ। ਅਗਲੀ ਖਬਰ ਵੀ ਭਾਰਤ ਦੇ ਨਾਲ ਹੀ ਜੁੜੀਆਂ ਹੋਈਆਂ, ਜਿੱਥੇ ਭਾਰਤ ਦੇ ਵਿੱਚ ਇਸ ਵਕਤ ਜਿਹੜਾ ਭਾਰਤ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਔਰ ਅੱਜ ਦੇ ਦਿਨ ਤੋਂ ਯਾਨੀ ਗਾਂਧੀ ਜਯੰਤੀ ਦੇ ਮੌਕੇ ਤੋਂ ਇਹ ਪ੍ਰਦਰਸ਼ਨ ਜਿਹੜੇ ਨੇ ਭਾਰਤ ਦੇ ਅਲੱਗ ਅਲੱਗ ਸ਼ਹਿਰਾਂ 'ਚ ਸ਼ੁਰੂ ਕੀਤੇ ਗਏ ਨੇ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ਼ ਅੱਜ ਦੇ ਦਿਨ ਜੰਤਰ ਮੰਤਰ ਤੋਂ ਕਈ ਸਮਾਜਿਕ ਕਾਰਕੁਨ ਅਤੇ ਕਾਂਗਰਸ ਜਨਤਾ ਪਾਰਟੀ ਦੇ ਕਈ ਕਾਰਕੁਨ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜੰਤਰ ਮੰਤਰ ਦੇ ਬਾਹਰੀ ਇਲਾਕਿਆਂ ਦੇ ਵਿੱਚ ਪੁਲਿਸ ਦੀ ਇੱਕ ਵੱਡੀ ਤੈਨਾਤੀ ਹੈ। ਜੰਤਰ ਮੰਤਰ ਜਾਣ ਦੇ ਰਾਹ ਦੇ ਵਿੱਚ ਪੁਲਿਸ ਨੇ ਬੈਰੀਕੇਡ ਵੀ ਲਗਾ ਰੱਖੇ ਨੇ ਔਰ ਮੈਟਰੋ ਸਟੇਸ਼ਨਸ ਦੇ ਉੱਤੇ ਵੀ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ। ਆਮ ਆਦਮੀ ਪਾਰਟੀ ਅਤੇ ਕੁਝ ਵਿਦਿਆਰਥੀ ਸੰਗਠਨਾਂ ਦੇ ਤਰਫ ਤੋਂ ਵੀ ਵਿਰੋਧ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਐਸੇ ਨੂੰ ਧਿਆਨ 'ਚ ਰੱਖਦੇ ਹੋਇਆਂ ਦਿੱਲੀ ਮੈਟਰੋ ਨੇ ਅੱਜ ਯਾਨੀ ਸ਼ੁੱਕਰਵਾਰ ਦੇ ਦਿਨ 11 ਸਟੇਸ਼ਨਸ ਦੇ ਉੱਤੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਬੰਦ ਕਰ ਦਿੱਤੇ ਨੇ, ਜਿਨ੍ਹਾਂ ਦੇ ਵਿੱਚ ਰਾਜੀਵ ਚੌਂਕ, ਕੇਂਦਰੀ ਸਕੱਤਰੇਤ, ਜੰਤਰ ਮੰਤਰ ਦੇ ਨੇੜੇ ਪਟੇਲ ਚੌਂਕ ਆਦਿ ਸ਼ਾਮਲ ਨੇ। ਵੋਟਰ ਸੂਚੀਆਂ ਦੇ ਵਿੱਚ ਵਿਸ਼ੇਸ਼ ਸੁਧਾਈ ਦਾ ਮਸਲਾ ਯਾਨੀ SIR ਦਾ ਮਸਲਾ ਅਤੇ ਉਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਵੱਡੇ ਪੱਧਰ 'ਤੇ ਵੋਟਰਾਂ ਦੇ ਨਾਮ ਮਿਟਾਉਣ ਦਾ ਜਿਹੜਾ ਇਲਜ਼ਾਮ ਹੈ ਉਹ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਉੱਤੇ ਲੱਗਦਾ ਹੈ। ਅਤੇ ਇਸੇ ਤੋਂ ਬਾਅਦ ਇੰਡੀਅਨ ਐਕਸਪ੍ਰੈਸ ਦੀ ਇਸ ਇਨਵੈਸਟੀਗੇਟਿਵ ਰਿਪੋਰਟ ਤੋਂ ਬਾਅਦ ਹੁਣ ਗਿਆਨੇਸ਼ ਕੁਮਾਰ ਨੂੰ ਹਟਾਉਣ ਅਤੇ ਜਿਹੜੀ SIR ਪ੍ਰਕਿਰਿਆ ਦੇ ਤਹਿਤ ਨਾਮ ਕੱਟੇ ਗਏ ਨੇ ਉਹਨਾਂ ਨੂੰ ਵਾਪਸ ਜੋੜਨ ਦੀ ਇੱਕ ਦਬਾਅ ਜਿਹੜਾ ਵਿਰੋਧੀ ਧਿਰਾਂ ਦੀ ਤਰਫ ਤੋਂ ਪਾਇਆ ਜਾ ਰਿਹਾ। ਇਸੇ ਦਰਮਿਆਨ ਦਿੱਲੀ ਮੈਟਰੋ ਕਾਰਪੋਰੇਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ 'ਚ ਲਿਖਿਆ ਕਿ ਜਨਪਥ ਪਟੇਲ ਚੌਂਕ, ਕੇਂਦਰੀ ਸਕੱਤਰੇ, ਰਾਜੀਵ ਚੌਂਕ, ਸੇਵਾ ਤੀਰਥ, ਮੰਡੀ ਹਾਊਸ, ਲੋਕ ਕਲਿਆਣ ਮਾਰਗ ਅਤੇ INA ਚੌੜੀ ਬਾਜ਼ਾਰ, ਰਾਮਕ੍ਰਿਸ਼ਨ ਆਸ਼ਰਮ ਮਾਰਗ ਅਤੇ ਨਵੀਂ ਦਿੱਲੀ ਸਟੇਸ਼ਨਾਂ ਦੇ ਉੱਤੇ ਐਂਟਰੀ ਅਤੇ ਐਗਜ਼ਿਟ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਹਾਲਾਂਕਿ DMRI ਨੇ ਇਹ ਵੀ ਕਿਹਾ ਕਿ ਰਾਜੀਵ ਚੌਂਕ, ਮੰਡੀ ਹਾਊਸ, ਨਵੀਂ ਦਿੱਲੀ ਅਤੇ ਕੇਂਦਰੀ ਸਕੱਤਰੇ ਸਟੇਸ਼ਨਸ ਦੇ ਉੱਤੇ ਇੰਟਰਚੇਂਜ ਦੀਆਂ ਸਹੂਲਤਾਂ ਉਪਲਬਧ ਜ਼ਰੂਰ ਰਹਿਣਗੀਆਂ। ਉੱਥੇ ਹੀ ਦੂਸਰੇ ਪਾਸੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਦੇ ਦਿਨ ਉਹਨਾਂ ਸਾਰਿਆਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ, ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਪੈਟਰੋਲ ਦੇ ਵਿੱਚ ਇਥਨੋਲ ਮਿਲਾਉਣ ਦੇ ਚੱਲਦਿਆਂ ਮੋਟਰ ਵਾਹਨਾਂ ਨੂੰ ਨੁਕਸਾਨ ਪਹੁੰਚ ਰਿਹਾ। ਨਿਤਿਨ ਗਡਕਰੀ ਨੇ ਕਿਹਾ ਕਿ ਇਥਨੋਲ ਮਿਸ਼ਰਣ ਦੇ ਨਾਲ ਖੇਤੀਬਾੜੀ ਅਤੇ ਊਰਜਾ ਖੇਤਰ ਦੇ ਵਿੱਚ ਵੰਨ ਸੁਵੰਨਤਾ ਲਿਆਂਦੀ ਜਾ ਰਹੀ ਹੈ। ਆਪਣੇ ਵਾਹਨਾਂ ਨੂੰ 100% ਦੇ ਉੱਤੇ ਵੀ ਇਥਨੋਲ ਰਾਹੀਂ ਚਲਾ ਕੇ ਉਹਨਾਂ ਨੇ ਦੇਖਿਆ ਔਰ ਇਸ ਦੇ ਵਿੱਚ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ। ਗਡਕਰੀ ਨੇ ਕਿਹਾ ਕਿ ਬਿਹਾਰ ਇਨਵੈਸਟਮੈਂਟ ਸਮਿਟ 2026 ਦੇ ਉਦਘਾਟਨ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਇਸ ਦੇ ਚਾਰਜ ਇਸ ਦੇ ਬਾਰੇ ਪੂਰੀ ਪੜਤਾਲ ਕਰ ਰਹੇ ਨੇ। ਅਤੇ ਸਾਲ 2022 ਤੋਂ ਲੈ ਕੇ ਹੁਣ ਤੱਕ 4 ਕਰੋੜ 4 ਪਹੀਆ ਜਿਹੜੇ ਵਾਹਨ ਅਤੇ 20 ਕਰੋੜ 2 ਪਹੀਆ ਵਾਹਨ ਜਿਹੜੇ ਇਥਨੋਲ ਮਿਸ਼ਰਤ ਪੈਟਰੋਲ ਦੇ ਨਾਲ ਚੱਲ ਰਹੇ ਨੇ ਉਹਨਾਂ ਦੇ ਵਿੱਚ ਹੁਣ ਤੱਕ
ਵਾਹਨਾਂ ਨੂੰ ਵੱਡੇ ਪੱਧਰ ਦੇ ਉੱਤੇ ਕੋਈ ਨੁਕਸਾਨ ਪਹੁੰਚਦਾ ਦਿਖਾਈ ਨਹੀਂ ਦਿੱਤਾ। ਬੇਸ਼ੱਕ ਨਿੱਜੀ ਸਵਾਰਥ ਦੇ ਲਈ ਲੋਕ ਕੁਝ ਵੀ ਕਿਸਮ ਦੇ ਬਿਆਨ ਭਾਰਤ ਭਰ ਦੇ ਵਿੱਚ ਦੇ ਰਹੇ ਹੋਣਗੇ। ਉੱਥੇ ਤਮਿਲਨਾਡੂ ਸਰਕਾਰ ਨੇ ਮਹਿਲਾਵਾਂ ਅਤੇ ਟਰਾਂਸਜੈਂਡਰ ਭਾਈਚਾਰੇ ਨੂੰ ਜਨਤਕ ਟਰਾਂਸਪੋਰਟੇਸ਼ਨ ਦੀ ਵਧੇਰੇ ਸਹੂਲਤਾਂ ਦੇਣ ਦੇ ਦਿਸ਼ਾ ਦੇ ਵਿੱਚ ਇੱਕ ਕਦਮ ਚੁੱਕਿਆ। ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਤਮਿਲਨਾਡੂ ਦੇ ਮੁੱਖ ਮੰਤਰੀ ਜੋਸਫ ਵਿਜੇ ਨੇ ਚੇਨਈ ਦੇ ਵਿੱਚ ਵੈਥਰੀ ਪਾਇਨਮ ਥਿਟਮ ਨਾਮ ਦੀ ਯੋਜਨਾ ਦਾ ਉਦਘਾਟਨ ਕਰਨਾ ਹੈ। ਇਸ ਦਰਮਿਆਨ ਅਲੱਗ ਅਲੱਗ ਵੱਡੇ ਸ਼ਹਿਰਾਂ ਅਤੇ ਸ਼ਹਿਰੀ ਖੇਤਰਾਂ ਦੇ ਵਿੱਚ ਸਧਾਰਨ ਤੋਂ ਮੁਫ਼ਤ ਬੱਸ ਸੇਵਾ ਵੀ ਉਪਲਬਧ ਹੋਏਗੀ। ਇਸ ਕੈਟਾਗਰੀ ਦੇ ਵਿੱਚ ਜਿਹੜੀਆਂ ਡੀਲਕਸ ਬੱਸਾਂ ਨੇ ਜਾਂ ਐਕਸਪ੍ਰੈਸ ਬੱਸਾਂ ਨੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਏਗਾ, ਜਿੱਥੇ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਕਰਨ ਦੀ ਇਜਾਜ਼ਤ ਤਮਿਲਨਾਡੂ ਦੇ ਵਿੱਚ ਮਿਲੇਗੀ। ਉੱਥੇ ਹੀ ਅੱਜ ਦੇ ਦਿਨ ਤੋਂ ਨਵਾਂ ਨਿਯਮ ਇੱਕ ਲਾਗੂ ਹੋ ਗਿਆ ਆਸਟ੍ਰੇਲੀਆ 'ਚ। ਵੈਸੇ ਇਸ ਦੇ ਨਾਲ ਜੁੜਿਆ ਇੱਕ ਪ੍ਰੋਗਰਾਮ ਅਸੀਂ ਅੱਗੇ ਚੱਲ ਕੇ ਆਪਣੇ ਸਿਡਨੀ ਸਟੂਡੀਓ ਤੋਂ ਇਮੀ ਟਾਕ ਤੁਹਾਡੇ ਨਾਲ ਪੇਸ਼ ਕਰਾਂਗੇ। ਬਾਂਸਲ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ, ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਵੀ ਇਹ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਦੱਸ ਦਈਏ ਕਿ ਇਸ ਦਰਮਿਆਨ ਸਰਕਾਰ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਹੁਣ ਵੀਜ਼ਾ ਹੋਪਿੰਗ ਜਿਹੜੀ ਹੈ ਖਾਸ ਤੌਰ 'ਤੇ ਸਟੂਡੈਂਟ ਵੀਜ਼ਾ ਦੇ ਵਿੱਚ ਨਹੀਂ ਹੋ ਸਕੇਗੀ। ਇੱਕ ਕੋਰਸ ਤੋਂ ਦੂਸਰੇ ਕੋਰਸ ਦੇ ਵਿੱਚ ਤੁਸੀਂ ਨਹੀਂ ਜਾ ਸਕੋਗੇ, ਬਸ਼ਰਤੇ ਉਹ ਕੋਰਸ ਡਾਊਨਗ੍ਰੇਡ ਹੋ ਕੇ ਚੱਲ ਰਹੇ ਨੇ। ਹਾਂ, ਅਪਗ੍ਰੇਡੇਸ਼ਨ ਦੇ ਵਿੱਚ ਯਾਨੀ ਡਿਪਲੋਮੇ ਤੋਂ ਬੈਚਲਰ ਅਤੇ ਬੈਚਲਰ ਤੋਂ ਮਾਸਟਰ ਡਿਗਰੀ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਸਟੂਡੈਂਟ ਵੀਜ਼ਾ ਵਧਾਉਣਾ ਚਾਹੁੰਦੇ ਹੋ ਤਾਂ ਫਿਰ ਕੋਈ ਇਤਰਾਜ਼ ਨਹੀਂ ਹੋਏਗਾ। ਦੂਸਰੀ ਸ਼ਰਤ ਇਹ ਵੀ ਹੈ ਕਿ ਸਟੂਡੈਂਟ ਵੀਜ਼ਾ ਵਧਾਉਣ ਦੇ ਲਈ ਜੇਕਰ ਤੁਸੀਂ ਇਹ ਇਸ ਕਿਸਮ ਦੇ ਨਾਲ ਕੋਰਸ ਚੇਂਜ ਕਰਨੇ ਨੇ ਤਾਂ ਉਹਦੇ ਨਾਲ ਜੁੜੀਆਂ ਹੋਈਆਂ ਕੁਝ ਜਾਣਕਾਰੀਆਂ ਅਸੀਂ ਆਪਣੇ ਇਮੀ ਟਾਕ ਸ਼ੋਅ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਪਰ ਇਸ ਦਰਮਿਆਨ ਜਿਹੜੇ ਅਸਿਸਟੈਂਟ ਸਿਟੀਜ਼ਨਸ਼ਿਪ ਮਿਨਿਸਟਰ ਨੇ ਜੂਲੀਅਨ ਹਿੱਲ, ਉਹਨਾਂ ਨੇ ਕਿਹਾ ਕਿ ਮਾਈਗ੍ਰੇਸ਼ਨ ਦੇ ਵਿੱਚ ਸੁਧਾਰਾਂ ਦੀ ਲੰਮੇ ਚਿਰ ਤੋਂ ਉਡੀਕ ਕੀਤੀ ਜਾ ਰਹੀ ਸੀ। ਉੱਥੇ ਆਸਟ੍ਰੇਲੀਆ ਦੇ ਵਿੱਚ AI ਦੇ ਨਾਲ ਜੁੜੀ ਹੋਈ ਇੱਕ ਸਟਾਰਟਅਪ ਕੰਪਨੀ ਫਰਮਸ ਆਸਟ੍ਰੇਲੀਆ 'ਚ ਹੁਣ ਤੱਕ ਦੇ ਸਭ ਤੋਂ ਵੱਡੇ ਜਿਹੜਾ ASX ਯਾਨੀ ਆਸਟ੍ਰੇਲੀਅਨ ਸਟਾਕ ਐਕਸਚੇਂਜ ਦੇ ਵਿੱਚ ਦਾਖਲ ਹੋਣ ਦੇ ਲਈ ਸਭ ਤੋਂ ਵੱਧ ਵੈਲਿਊਏਸ਼ਨ ਦੇ ਨਾਲ ਇਹ ਰਿਕਾਰਡ ਬਣਾਉਣ ਜਾ ਰਹੀ ਹੈ। ਆਸਟ੍ਰੇਲੀਆ ਦੇ ਸ਼ੇਅਰ ਬਾਜ਼ਾਰ ਦੇ ਵਿੱਚ $43 ਬਿਲੀਅਨ ਦੀ ਵੈਲਿਊਏਸ਼ਨ ਦੇ ਉੱਤੇ ਇਹ ਕੰਪਨੀ ਐਂਟਰ ਕਰੇਗੀ। ਕੰਪਨੀ ਨੇ ਆਪਣੇ ਸ਼ੇਅਰ $11 ਦੇ ਰੱਖੇ ਨੇ ਔਰ ਲਗਭਗ $7 ਬਿਲੀਅਨ ਇਸੇ 'ਚੋਂ ਫਲੋਟ ਕਰੇਗਾ। ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਖਬਰ ਦੇ ਮੁਤਾਬਕ ਫਰਮਸ ਲਗਭਗ $43.7 ਬਿਲੀਅਨ ਆਸਟ੍ਰੇਲੀਆ ਦੇ ਦੂਸਰੇ ਸਭ ਤੋਂ ਵੱਡੇ IPO ਨੂੰ ਲਾਂਚ ਕਰਕੇ ਇਕੱਠੇ ਕਰਨਗੇ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਟੈਲਸਟਰਾ ਨੇ ਵੀ ਆਪਣਾ ਨਵਾਂ IPO ਸ਼ੁਰੂ ਕੀਤਾ ਸੀ, ਜੋ ਕਿ 1997 ਦੇ ਵਿੱਚ ਹੋਇਆ ਸੀ। ਉਸ ਤੋਂ ਬਾਅਦ ਇੰਨੀ ਵੱਡੀ ਰਕਮ ਦੇ ਨਾਲ ਕੋਈ ਵੀ IPO ਜਾਂ ਪਬਲਿਕ ਫੰਡਿਡ ਕੰਪਨੀ ਜਿਹੜੀ ਉਹ ਸ਼ੁਰੂ ਨਹੀਂ ਹੋਈ। ਔਰ ਇਸੇ ਦੇ ਚੱਲਦੇ ਹਾਂ ਫਰਮਸ ਜਿਹੜੀ ਕਿ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਕਾਫੀ ਮਜ਼ਬੂਤ ਅਤੇ ਵੱਡੀ ਕੰਪਨੀ ਬਣ ਸਕਦੀ ਹੈ। AI ਦੇ ਸੈਕਟਰ ਦੇ ਵਿੱਚ ਬਹੁਤ ਸਾਰੀਆਂ ਤਕਨੀਕਾਂ ਦੇ ਨਿਰਮਾਣ ਦੇ ਵਿੱਚ ਇਹਨਾਂ ਦਾ ਯੋਗਦਾਨ ਹੈ ਅਤੇ ਇਸ ਤੋਂ ਇਲਾਵਾ ਡੇਟਾ ਸੈਂਟਰਸ ਦੇ ਨਿਰਮਾਣ ਦੇ ਲਈ ਵੀ ਫਰਮਸ ਨਾਮ ਦੀ ਕੰਪਨੀ ਹੀ ਰਲ ਕੇ ਅਲੱਗ ਅਲੱਗ ਸੂਬਿਆਂ ਦੇ ਵਿੱਚ ਵੇਅਰ ਹਾਊਸ ਤਿਆਰ ਕਰੇਗੀ। ਕਾਮਨਵੈਲਥ ਬੈਂਕ ਦੇ ਚੀਫ ਐਗਜ਼ੈਕਟਿਵ ਦੀ ਤਰਫ ਤੋਂ ਇੱਕ ਐਸਾ ਬਿਆਨ ਦਿੱਤਾ ਗਿਆ, ਕਰਜ਼ਦਾਤਾ ਹੋਣ ਦੇ ਨਾਤੇ ਤੁਸੀਂ ਤਾਂ ਇਸ ਬਿਆਨ ਨੂੰ ਘੱਟੋ ਘੱਟ ਪਸੰਦ ਹੀ ਕਰੋਗੇ। ਵੈਸੇ ਕਾਮਨਵੈਲਥ ਬੈਂਕ ਦੇ ਚੀਫ ਐਗਜ਼ੈਕਟਿਵ ਜਿਹੜੇ ਨੇ ਮੈਟ ਕੋਮੀਅਨ, ਉਹਨਾਂ ਨੇ ਇਹ ਗੱਲ ਕਹੀ ਕਿ ਇਸ ਵਕਤ RBI ਦੀ ਤਰਫ ਤੋਂ ਜਿਹੜੇ ਵਿਆਜ ਦਰਾਂ ਵਧਾਈਆਂ ਗਈਆਂ ਸੀ ਉਹ ਵਧਾ ਲਈਆਂ ਗਈਆਂ, ਪਰ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ RBI ਦੀ ਤਰਫ ਤੋਂ ਵਿਆਜ ਦਰਾਂ ਦੇ ਵਿੱਚ ਇਸ ਕਿਸਮ ਦੇ ਨਾਲ ਬੇਹਿਸਾਬ ਇਜ਼ਾਫਾ ਨਹੀਂ ਕੀਤਾ ਜਾਏਗਾ। ਉੱਥੇ ਅਥਾਰਟੀਜ਼ ਦੀ ਤਰਫ ਤੋਂ H5N1 ਬਰਡ ਫਲੂ ਦਾ ਖਦਸ਼ਾ ਜਤਾਉਂਦਿਆਂ ਹੋਇਆਂ ਵਿਕਟੋਰੀਆ ਦੇ ਬੈਂਡੀਗੋ ਦੇ ਵਿੱਚ ਲੇਕ ਵੇਰੂਨਾ ਨਾਮ ਦਾ ਜਿਹੜਾ ਇਲਾਕਾ ਹੈ ਉੱਥੋਂ ਜਿਹੜੇ ਇਸ ਫਲੂ ਦੇ ਕੁਝ ਕੇਸ ਸਾਹਮਣੇ ਆਏ ਨੇ। ਪਤਾ ਚੱਲਿਆ ਹੈ ਕਿ H5N1 ਦੀ ਕੇਸ ਸਾਹਮਣੇ ਆਉਣ ਤੋਂ ਬਾਅਦ ਅਤੇ ਕੁਝ ਇੱਕ ਜਾਨਵਰਾਂ ਨੂੰ ਜਿਹੜਾ ਉਹ
ਕਤਲ ਕੀਤਾ ਜਾਏਗਾ। ਇਸ ਦਰਮਿਆਨ 59 ਜਾਨਵਰ ਜਿਹੜੇ ਨੇ ਉਹ ਦਮ ਵੀ ਤੋੜ ਗਏ ਨੇ। ਹੋ ਸਕਦਾ ਹੈ ਕਿ ਇਸੇ ਹੀ ਬਿਮਾਰੀ ਦੇ ਚੱਲਦਿਆਂ ਉਹਨਾਂ ਦੀ ਜਾਨ ਗਈ ਹੋਵੇ। ਉੱਥੇ ਹੀ ਵਿਕਟੋਰੀਆ ਦੇ ਵਿੱਚ ਇਕਲੌਤੀ ਐਸੀ ਸਟੇਟ ਹੈ ਜਿੱਥੇ ਟੀਨੇਜ ਦੇ ਵਿੱਚ ਬੱਚੇ ਸਭ ਤੋਂ ਜ਼ਿਆਦਾ ਅਪਰਾਧਾਂ ਨੂੰ ਅੰਜਾਮ ਦਿੰਦੇ ਨੇ। ਬੈਨ ਕੈਰਲ ਸਰਕਾਰ ਦੀ ਤਰਫ ਤੋਂ ਤਾਂ ਨਹੀਂ ਪਰ ਫਰੈਸ਼ ਵਾਟਰ ਸਟ੍ਰੈਟੇਜੀ ਦੀ ਤਰਫ ਤੋਂ ਇੱਕ ਸਰਵੇਖਣ ਸਾਹਮਣੇ ਆਇਆ ਜਿੱਥੇ ਯੂਥ ਕ੍ਰਾਈਮ ਅਤੇ ਬੇਲ ਲਾਜ਼ ਦੇਸ਼ ਦੇ ਵਿੱਚ ਸਭ ਤੋਂ ਕਮਜ਼ੋਰ ਵਿਕਟੋਰੀਆ ਦੇ ਵਿੱਚ ਦੱਸੇ ਗਏ ਨੇ। ਹਾਲਾਂਕਿ ਵਿਕਟੋਰੀਆ ਦੇ ਵਿੱਚ ਨੌਜਵਾਨ ਅਪਰਾਧ ਕਰਦੇ ਹੋਏ ਜਿਹੜੇ ਜਿਨ੍ਹਾਂ ਦੀ ਉਹਨਾਂ ਦੀ ਕਿੰਨੀ ਗਿਣਤੀ ਹੈ ਉਸ ਦੇ ਬਾਰੇ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਆਸਟ੍ਰੇਲੀਆ 'ਚ ਜਿੰਨੇ ਵੀ ਦੂਜੇ ਸੂਬੇ ਨੇ ਉਹਨਾਂ ਦੇ ਨਾਲੋਂ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਵਿਕਟੋਰੀਆ ਦੇ ਵਿੱਚ ਹੀ ਯੂਥ ਕ੍ਰਾਈਮ ਸਭ ਤੋਂ ਜ਼ਿਆਦਾ ਵੱਧ ਰਿਹਾ ਹੈ। ਉੱਥੇ ਹੀ ਏਸ਼ੀਆਈ ਖੇਡਾਂ ਦੀ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੀ ਮਿਕਸਡ ਰਿਕਵਰ ਤੀਰ ਅੰਦਾਜ਼ੀ ਜੋੜੀ ਕੁਮਕੁਮ ਮੋਹਿੜ ਅਤੇ ਧੀਰਜ ਬੰਮ ਦੇਵਰਾ ਨੇ ਏਸ਼ੀਆਈ ਖੇਡਾਂ ਦੇ ਵਿੱਚ ਮਿਕਸ ਡਬਲ ਰਿਕਵਰ ਤੀਰ ਅੰਦਾਜ਼ੀ ਇਵੈਂਟ ਦੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ। ਭਾਰਤ ਦਾ ਫਾਈਨਲ ਮੁਕਾਬਲਾ ਜਿਹੜਾ ਹੈ ਉਹ ਚਾਈਨਾ ਦੇ ਨਾਲ ਹੋਏਗਾ। ਇਸ ਤੋਂ ਪਹਿਲਾਂ ਜਾਪਾਨ ਦੇ ਆਸੂਕੁਨੋ ਨਨਾਨੀ ਨੇ ਸੈਮੀਫਾਈਨਲ ਦੇ ਵਿੱਚ ਬੜਤ ਜਿਹੜੀ ਗਵਾ ਦਿੱਤੀ ਸੀ। ਉੱਥੇ ਏਸ਼ੀਆਈ ਖੇਡਾਂ ਦੇ ਵਿੱਚ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਏਸ਼ੀਅਨ ਗੇਮਾਂ 'ਚ ਭਾਰਤੀ ਮਹਿਲਾਬਾਜ਼ ਮੁੱਕੇਬਾਜ਼ ਨੇ ਜਿਹੜੇ ਲਵਲੀਨਾ ਬਰੰਗ ਹੋਈ ਉਹਨਾਂ ਨੇ ਚੀਨ ਦੀ ਬਾਓ ਜ਼ੀਓ ਨੂੰ 75 ਕਿਲੋਗ੍ਰਾਮ ਕੈਟਾਗਰੀ ਦੇ ਵਿੱਚ ਹਰਾ ਕੇ ਗੋਲਡ ਮੈਡਲ ਹਾਸਲ ਕੀਤਾ ਹੈ। ਫਾਈਨਲ 'ਚ ਪਹੁੰਚਣ ਤੋਂ ਪਹਿਲਾਂ ਲਵਲੀਨਾ ਨੇ ਤਜ਼ਾਕਿਸਤਾਨ ਦੀ ਨਤਾਨਾ ਬੈਗਦੋਵਾ ਨੂੰ ਹਰਾਇਆ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM।

ਤੇ ਅੱਜ ਪਰਦਾ ਪੇ ਪਰਦਾ ਨਹੀਂ ਲੈ ਕੇ ਆਏ ਹੈਗੇ, ਵੈਸੇ ਲਿਆਉਣਾ ਪਰਦਾ ਪੇ ਪਰਦਾ ਹਰ ਵੀਕਐਂਡ ਦੇ ਉੱਤੇ ਹੁੰਦਾ, ਨਹੀਂ ਵੀਕਐਂਡ 'ਤੇ ਨਹੀਂ, ਹਰ ਫੋਰਟਨਾਈਟ ਦੇ ਉੱਤੇ, ਪਰ ਅੱਜ ਜਿਹੜਾ ਉਹ ਪ੍ਰੋਗਰਾਮ ਇਮੀ ਟੋਕ ਹੋਏਗਾ, ਕਿਉਂਕਿ ਤੁਸੀਂ ਖਬਰਾਂ ਦੇ ਵਿੱਚ ਸੁਣ ਹੀ ਲਿਆ ਕਿ ਕੁਛ ਐਸੇ ਬਦਲਾਅ ਜਿਹੜੇ ਨੇ ਆਸਟ੍ਰੇਲੀਅਨ ਗੌਰਮੈਂਟ ਨੇ ਲਿਆਉਂਦੇ ਨੇ, ਉਹਦੇ ਬੜੇ ਵਾਈਡ ਇੰਪੈਕਟ ਜਿਹੜੇ ਨੇ ਉਹ ਪੈਣਗੇ, ਕੀ ਪ੍ਰਭਾਵ ਪੈਣਗੇ ਉਹ ਤੁਸੀਂ ਸਾਡੇ ਇਸ ਚੱਲਦੇ ਪ੍ਰੋਗਰਾਮ ਦੇ ਵਿੱਚ ਸੁਣ ਸਕਦੇ ਹੋ ਅਤੇ ਆਪਣੇ ਵੀ ਸਵਾਲ ਪੁੱਛ ਸਕਦੇ ਹੋ 0472464 ਦੇ ਉੱਤੇ।

ਇਹ ਤਾਂ ਗੱਲ ਠੀਕ ਹੈ। ਕਈ ਹੈਗੇ ਨੇ ਜਿਹੜੇ ਨਸ਼ੇ ਦੇਖ ਕੇ ਦਾਰੂ ਦੇਖ ਕੇ ਹਲਕ ਜਾਂਦੇ ਨੇ, ਹਲਕ ਤੇ ਵੈਸੇ ਪਤਾ ਹੀ ਹੈ ਤੁਹਾਨੂੰ ਕਿ ਕੌਣ ਹੁੰਦੇ ਨੇ, ਪਰ ਜਾਨਵਰਾਂ ਵਾਲਾ ਹੀ ਹਾਲ ਹੋ ਜਾਂਦਾ ਹੈਗਾ। ਉਹ ਭਾਈ ਦਾਰੂ ਦੇਖ ਕੇ ਹਲਕ ਨਾ ਜਾਇਆ ਕਰੋ, ਤੇ ਕੰਮ ਦੀ ਗੱਲ ਕਰੀਏ ਆਪਾਂ ਇਮੀ ਟੌਕ ਦੇ ਵਿੱਚ ਥੋੜੀ ਦੇਰ ਦੇ ਵਿੱਚ। ਗੁਰੂ ਰੰਧਾਵਾ ਦਾ ਨਵਾਂ ਗਾਣਾ ਗੁਰਜੀਤ ਗਿੱਲ ਕਿਉਂ ਆਉਣਾ ਮੁੰਡਾ ਕਲੈਬਰੇਸ਼ਨ ਦੇ ਵਿੱਚ ਆਇਆ, ਗੁਰਜੀਤ ਗਿੱਲ ਨੂੰ ਵੀ ਚੜਾ ਦੇਣਾ ਇਹਨਾਂ ਨੇ।

0: 491 ਚਾਹੇ 190। ਵੈਸੇ ਹੁਣ ਕੁਛ ਕੁ ਨੰਬਰ ਮੈਂ ਤੁਹਾਨੂੰ ਦੱਸਣ ਲੱਗਿਆ ਯਾਦ ਰੱਖੇ ਹੋਏ, ਫਿਰ ਨਾ ਕਿਹੋ ਕਿਸੇ ਨਹੀਂ, ਚਾਹੇ 400, ਚਾਹੇ 403, ਚਾਹੇ 407 ਜਾਂ 457। ਵੈਸੇ 457 ਵੀ ਹੁੰਦਾ ਸੀ, ਪਰ 400 ਤੋਂ ਲੈ ਕੇ 995 ਤੱਕ ਕੁਛ ਐਸੇ ਨੰਬਰਸ ਹੈਗੇ ਨੇ ਜਿਨ੍ਹਾਂ ਨੂੰ ਧਿਆਨ ਦੇਣਾ ਪੈਣਾ। ਧਿਆਨ ਕੀ ਦੇਣਾ ਪੈਣਾ, ਇਹ ਵੀਜ਼ਾ ਸਬ ਕਲਾਸਿਸ ਦੀ ਆਪਾਂ ਗੱਲ ਕਰ ਰਹੇ ਹੈਗੇ ਪ੍ਰੋਗਰਾਮ ਇਮੀਟੋਕ ਦੇ ਵਿੱਚ। ਮੈਂ ਗੌਤਮ ਕਪਿਲ ਤੁਹਾਡਾ ਸਵਾਗਤ ਕਰਦਾ ਹਾਂ ਕਿ ਕਿਹੜੇ ਕਿਹੜੇ ਵੀਜ਼ਾ ਸਬ ਕਲਾਸਿਸ ਨੇ ਜਿਨ੍ਹਾਂ ਨੂੰ ਧਿਆਨ ਦੇਣਾ ਪੈਣਾ, ਔਰ ਕਿਹੜੇ ਐਸੇ ਨਿਯਮ ਨੇ ਕਿ ਰਾਤ ਹੋਈ ਸੀ ਅਤੇ ਸਵੇਰ ਹੁੰਦੇ ਹੀ ਗਾਂਧੀ ਜਯੰਤੀ ਦਾ ਤੋਹਫ਼ਾ ਦੇ ਤਾ ਜਿਹੜੇ ਆਸਟ੍ਰੇਲੀਆ ਦੀ ਸਰਕਾਰ ਨੇ, ਉਹ ਸਾਰੇ ਤੋਹਫ਼ੇ ਕੀ ਹੈਗੇ ਨੇ, ਖਾਸ ਤੌਰ ਦੇ ਉੱਤੇ ਸਟੂਡੈਂਟਸ ਜਾਂ ਟੈਂਪਰੇਰੀ ਰੈਜੀਡੈਂਟਸ ਜਿਹੜੇ ਨੇ ਉਹ ਧਿਆਨ ਜ਼ਰੂਰ ਦੇਣ। ਅੱਜ ਦਾ ਇਹ ਅਗਲੇ ਅੱਧੇ ਘੰਟੇ ਦੇ ਲਈ ਜਿਹੜਾ ਸੈਸ਼ਨ ਹੈ ਬੜਾ ਕੰਮ ਦਾ ਹੋਣ ਜਾ ਰਿਹਾ ਹੈਗਾ। ਕੁਛ ਨਵੇਂ ਨਿਯਮ ਬਦਲੇ ਹੈਗੇ ਨੇ, ਇੱਕ ਇੱਕ ਕਰਕੇ ਸਾਰੇ ਨਿਯਮਾਂ ਦੇ ਉੱਤੇ ਗੱਲਬਾਤ ਕਰਾਂਗੇ। ਅਤੇ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਬਾਂਸਲ ਇਮੀਗ੍ਰੇਸ਼ਨ ਤੋਂ ਵਿਪੁਲ ਗੋਇਲ ਜੀ ਹੈਗੇ ਨੇ। ਵਿਪੁਲ ਜੀ ਨਮਸਕਾਰ ਸਰ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਨੇ?
1: ਬਹੁਤ ਵਧੀਆ ਭਾਈ, ਤੁਸੀਂ ਦੱਸੋ ਜੀ?
0: ਠੀਕ ਠਾਕ, ਮੇਰਾ ਠੀਕ ਹੈ, ਪਰ ਬਹੁਤਿਆਂ ਦਾ ਹੁਣ ਠੀਕ ਨਹੀਂ ਹੈਗਾ। ਮੈਂ ਇੱਕ ਇੱਕ ਕਰਕੇ ਆਪਾਂ ਸਾਰੇ ਰੂਲਸ ਦੇ ਵੱਲ ਚੱਲਾਂਗੇ ਭਾਜੀ, ਪਰ ਮਾਈਗ੍ਰੇਸ਼ਨ ਏਜੰਟ ਤੱਕ ਹਿੱਲ ਗਏ ਨੇ, ਸਾਰਾ ਬਿਜ਼ਨਸ ਹਿੱਲ ਗਿਆ ਹੈਗਾ। ਸੋ ਪਹਿਲਾਂ ਤਾਂ ਦੱਸ ਦੋ ਕਿ ਅੱਜ ਦੇ ਦਿਨ ਤੋਂ ਇਹ ਰੂਲਸ ਜਿਹੜੇ ਚੇਂਜ ਹੋਏ ਨੇ ਤੇ ਕੀ ਹੋਏ ਨੇ, ਫਿਰ ਆਪਾਂ ਇਲੈਬੋਰੇਟ ਕਰਕੇ ਉਹਨਾਂ ਨੂੰ ਕੱਲੇ ਕੱਲੇ ਨੂੰ ਸਮਝਦੇ ਹਾਂ।
1: ਹਾਂਜੀ, ਤਾਂ ਜਿਹੜੇ ਵੀ ਹੁਣ ਚੇਂਜਿਸ ਆਈਆਂ ਨੇ ਜੀ, ਜਿਹੜੀਆਂ ਡਿਪਾਰਟਮੈਂਟ ਨੇ ਕੱਲ ਰਾਤ ਨੂੰ 9:30 ਦੇ ਅਰਾਊਂਡ ਅਨਾਊਂਸ ਕੀਤੇ ਨੇ ਜੀ, ਆਲਰੇਡੀ ਚੇਂਜਿਸ ਅਪਲਾਈ ਵੀ ਹੋ ਚੁੱਕੀਆਂ ਨੇ ਫਰੋਮ 2 ਅਕਤੂਬਰ। ਬੇਸਿਕਲੀ ਜਿਹੜੀ ਸਭ ਤੋਂ ਮੇਜਰ ਚੇਂਜ ਆਈ ਹੈ ਜੀ, ਉਹ ਮੇਜਰ ਚੇਂਜ ਕੀ ਹੈ ਕਿ ਹੁਣ ਜਿੱਦਾਂ ਕਿ ਇਹਨਾਂ ਨੇ ਅਨਾਊਂਸ ਕੀਤਾ ਸੀਗਾ ਕਿ ਇਨ ਫਿਊਚਰ ਦੇ ਵਿੱਚ ਅਸੀਂ ਸਟੂਡੈਂਟ ਡਿਪੈਂਡੈਂਟ ਵੀਜ਼ਾ ਕਲੋਜ਼ ਕਰ ਦਾਂਗੇ, ਤਾਂ ਹੁਣ ਇਹਨਾਂ ਨੇ ਉਹ ਅਨਾਊਂਸਮੈਂਟ ਕਰ ਦਿੱਤੀ ਹੈ। ਤਾਂ ਹੁਣ ਕੋਈ ਵੀ ਐਪਲੀਕੈਂਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਪਰ ਹੈ, ਤਾਂ ਹੁਣ ਉਹ ਆਪਣੇ ਡਿਪੈਂਡੈਂਟ ਦਾ ਵੀਜ਼ਾ ਅਪਲਾਈ ਨਹੀਂ ਕਰ ਪਾਊਗਾ।
0: ਓਕੇ,
1: ਅਦਰ ਦੈਨ ਦੈਟ ਜੀ, ਜਿਹੜੇ ਵੀ ਇਸ ਟਾਈਮ ਐਪਲੀਕੈਂਟ ਇੰਡੀਆ ਤੋਂ ਐਜ ਏ ਕਪਲ ਐਪਲੀਕੇਸ਼ਨ ਅਪਲਾਈ ਕਰਨਾ ਚਾਹੁੰਦੇ ਨੇ, ਤਾਂ ਆਪਣੇ ਪਾਰਟਨਰ ਨੂੰ ਨਾਲ ਲੈ ਕੇ ਆ ਨਹੀਂ ਪਾਣਗੇ, ਸਿਰਫ ਪ੍ਰਾਇਮਰੀ ਐਪਲੀਕੈਂਟ, ਚਾਹੇ ਉਹ ਹਸਬੈਂਡ ਹੋਵੇ ਚਾਹੇ ਵਾਈਫ ਹੋਵੇ, ਸਿਰਫ ਇੱਕ ਐਪਲੀਕੈਂਟ ਹੀ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਲੈ ਕੇ ਆ ਸਕੂਗਾ।
0: ਓਕੇ,
1: ਹਾਂਜੀ, ਤੇ ਉਹਦੇ ਨਾਲ ਨਾਲ ਅਨਦਰ ਮੇਜਰ ਚੇਂਜ ਹੈ ਜੀ, ਉਹ ਹੈ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਨੂੰ ਲੈ ਕੇ। ਤਾਂ ਇਹ ਇੱਕ ਡਰਾਸਟਿਕ ਚੇਂਜ ਹੈ ਜਿਹੜਾ ਇਹਨਾਂ ਨੇ ਹੁਣ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਨੂੰ ਲੈ ਕੇ ਕੀਤਾ ਹੈ। ਤਾਂ ਬੇਸਿਕਲੀ ਹੁਣ ਜਿਹੜੇ ਵੀ ਐਪਲੀਕੈਂਟ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਪਰ ਆਏ ਸੀ ਜਾਂ ਆਉਣਗੇ, ਜੇਕਰ ਉਹ ਇੱਥੇ ਆ ਕੇ ਕੋਰਸ ਚੇਂਜ ਕਰਦੇ ਆ, ਤਾਂ ਜੇਕਰ ਉਹਨਾਂ ਦਾ ਵੀਜ਼ਾ ਸ਼ੋਰਟ ਹੋ ਜਾਂਦਾ ਹੈ ਉਹ ਕੋਰਸ ਚੇਂਜ ਕਰਨ ਕਰਕੇ, ਜਿਹਦੇ ਕਰਕੇ ਉਹ ਆਪਣਾ ਕੋਰਸ ਸੇਮ ਵੀਜ਼ਾ ਦੇ ਵਿੱਚ ਕੰਪਲੀਟ ਨਹੀਂ ਕਰ ਪਾਉਂਦੇ, ਤਾਂ ਹੁਣ ਉਹ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਆਪਣਾ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਨਹੀਂ ਅਪਲਾਈ ਕਰਨ ਪਾਉਣਗੇ। ਤਾਂ ਉਹਨਾਂ ਨੂੰ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਆਪਣਾ ਕੋਰਸ ਕੰਪਲੀਟ ਕਰਨ ਲਈ ਪਹਿਲਾਂ ਓਵਰਸੀਜ਼ ਜਾਣਾ ਪਊਗਾ ਵੀਜ਼ਾ ਅਪਲਾਈ ਕਰਨ ਦੇ ਲਈ, ਐਂਡ ਐਟ ਦਾ ਟਾਈਮ ਆਫ ਦਾ ਗ੍ਰਾਂਟ ਐਜ਼ ਵੈਲ ਐਪਲੀਕੈਂਟ ਦਾ ਓਵਰਸੀਜ਼ ਹੋਣਾ ਹੀ ਜ਼ਰੂਰੀ ਹੈ।
0: ਓਕੇ, ਰਾਈਟ,
1: ਹਾਂਜੀ, ਜਿਹੜਾ ਇੱਕ ਬਹੁਤ ਹੀ ਡਰਾਸਟਿਕ ਚੇਂਜ ਹੈ ਜੀ। ਹਾਂਜੀ, ਇਸ ਤੋਂ ਇਲਾਵਾ ਇੱਕ ਹੋਰ ਹੈ ਜੀ, ਜਿੱਦਾਂ ਕਿ ਪਹਿਲਾਂ ਕਰਦੇ ਆਪਾਂ ਕਹਿੰਦੇ ਹੁੰਦੇ ਸੀਗੇ ਕਿ ਜੇ ਕਿਸੇ ਨੇ ਵੀ ਆਸਟ੍ਰੇਲੀਆ ਦੇ ਵਿੱਚ ਆ ਕੇ ਕੋਰਸ ਚੇਂਜ ਕਰਨਾ ਹੈ, ਤਾਂ ਉਹਨਾਂ ਨੂੰ ਪ੍ਰਿੰਸੀਪਲ ਕੋਰਸ ਦੇ ਵਿੱਚ ਮਿਨੀਮਮ 6 ਮੰਥ ਦਾ ਟਾਈਮ ਲਗਾਉਣਾ ਪੈਂਦਾ ਹੁੰਦਾ ਸੀ, ਉਸ ਤੋਂ ਬਾਅਦ ਹੀ ਕੋਰਸ ਚੇਂਜ ਕਰ ਸਕਦੇ ਹੁੰਦੇ ਸੀ। ਬਟ ਹੁਣ ਇਹ ਜਿਹੜੀ ਡਿਊਰੇਸ਼ਨ ਹੈ 6 ਮੰਥ ਤੋਂ ਇਨਕਰੀਜ਼ ਕਰਕੇ ਹੁਣ 12 ਮੰਥਸ ਕਰਤੀ ਹੈ, ਤਾਂ ਜਿਹੜੇ ਵੀ ਐਪਲੀਕੈਂਟ ਆਸਟ੍ਰੇਲੀਆ ਦੇ ਵਿੱਚ ਹੁਣ ਕੋਰਸ ਚੇਂਜ ਕਰਨਾ ਚਾਹੁੰਦੇ ਨੇ, ਤਾਂ ਉਹਨਾਂ ਦੇ ਪ੍ਰਿੰਸੀਪਲ ਕੋਰਸ ਦੇ ਵਿੱਚ 12 ਮਹੀਨੇ ਲੱਗੇ ਹੋਏ ਹੋਣੇ ਜ਼ਰੂਰੀ ਨੇ। ਤੇ ਜਿਹੜੀ ਇਹ ਕੰਡੀਸ਼ਨ ਹੈ ਜੀ, ਇਹ 30 ਜੂਨ 2027 ਤੱਕ ਇੰਪਲੀਮੈਂਟ ਹੈ।
0: ਓਕੇ,
1: 30 ਜੂਨ 2027 ਤੋਂ ਅਗੇਨ ਦੇ ਵਿਲ ਬੀ ਬੈਕ ਟੂ 6 ਮੰਥ ਰਿਕੁਆਇਰਮੈਂਟ ਜੀ।
0: ਓਕੇ, ਸੋ ਇਹਨੂੰ ਥੋੜਾ ਜਿਹਾ ਡਿਟੇਲ ਪਹਿਲਾਂ ਇੱਥੋਂ ਹੀ ਚੱਕ ਲੈਂਦੇ ਹਾਂ। 30 ਜੂਨ ਤੋਂ ਇੰਪਲੀਮੈਂਟ ਆ, ਮਤਲਬ ਕਿ ਜਿਹੜੇ 30 ਜੂਨ ਤੱਕ ਜਿਹੜੇ ਕੋਰਸ ਕਰ ਲਏ, ਜਿਨ੍ਹਾਂ ਨੇ ਕਰ ਲਏ, ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ ਕੋਰਸ ਚੇਂਜ ਕਰਨੇ ਨੇ ਉਹਨਾਂ ਨੂੰ ਪਹਿਲਾਂ 12 ਮਹੀਨਿਆਂ ਦੀ ਕੰਡੀਸ਼ਨ ਜਿਹੜੀ
1: ਨਹੀਂ, ਬੇਸਿਕਲੀ ਭਾਜੀ ਜਿਹੜੀ ਆ ਕੰਡੀਸ਼ਨ ਹੈ 12 ਮਹੀਨੇ ਦੀ ਆਲਰੇਡੀ ਅਪਲਾਈ ਹੋ ਚੁੱਕੀ ਹੈ। ਜਿਹੜੀ 12 ਮਹੀਨਿਆਂ ਦੀ ਕੰਡੀਸ਼ਨ 30 ਜੂਨ ਤੱਕ ਰਹੂਗੀ ਜੀ, 30 ਜੂਨ ਤੋਂ ਬਾਅਦ ਦੁਬਾਰਾ ਫਿਰ 6 ਮਹੀਨਿਆਂ ਬਾਅਦ ਐਪਲੀਕੈਂਟ ਕੋਰ ਚੇਂਜ ਕਰ ਪਾਊਗਾ।
0: ਓਕੇ ਓਕੇ, ਇਹ ਫਿਰ ਟੈਂਪਰੇਰੀ ਕਿਉਂ ਉਦੋਂ ਤੱਕ ਕੀ
1: ਅਦਰ ਵੇ ਅਰਾਊਂਡ ਹੈ ਜੀ, ਬੱਚਿਆਂ ਨੂੰ ਪਾਗਲ ਬਣਾਇਆ ਜਾ ਰਿਹਾ। ਤਾਂ ਬੇਸਿਕਲੀ ਕੀ ਹੈ ਜੀ, ਇੱਕ ਸਾਈਡ ਤਾਂ ਇਹਨਾਂ ਨੇ ਕਹਿਤਾ ਕਿ ਤੁਸੀਂ ਲਾਈਕ 12 ਮਹੀਨੇ 30 ਜੂਨ ਤੋਂ ਬਾਅਦ ਦੁਬਾਰਾ ਫਿਰ 6 ਮਹੀਨਿਆਂ ਬਾਅਦ ਕੋਰਸ ਚੇਂਜ ਕਰ ਪਾਓਗੇ, ਤੇ ਔਨ ਦਾ ਅਦਰ ਵੇ ਅਰਾਊਂਡ ਇਹਨਾਂ ਨੇ ਸਟੂਡੈਂਟ ਵੀਜ਼ਾ ਦੇ ਉੱਪਰ ਕੰਡੀਸ਼ਨ ਲਗਾਤੀ ਹੈ ਕਿ ਜਿਹੜਾ ਸਟੂਡੈਂਟ ਵੀਜ਼ਾ ਹੈ ਉਹ ਪ੍ਰੋਵਾਈਡਰ ਦੇ ਨਾਲ ਲਿੰਕ ਕਰਤਾ ਹੈ, ਕਿ ਤੁਸੀਂ ਇੱਕ ਪ੍ਰੋਵਾਈਡਰ ਤੋਂ ਦੂਜੇ ਪ੍ਰੋਵਾਈਡਰ ਕੋਲ ਨਹੀਂ ਜਾ ਸਕਦੇ, ਤਾਂ ਤੁਹਾਨੂੰ ਪ੍ਰੋਵਾਈਡਰ ਦੇ ਇਨ ਬਿਟਵੀਨ ਹੀ ਕੋਈ ਕੋਰਸ ਲੈਣਾ ਪਊਗਾ ਜਿਹੜਾ ਉਸ ਪ੍ਰੋਵਾਈਡਰ ਕੋਲ ਹੈਗਾ ਜੇਕਰ ਤੁਸੀਂ ਕੋਈ ਲੈਣਾ ਚਾਹੁੰਦੇ ਹੋ। ਜੇਕਰ ਤੁਸੀਂ ਕਿਸੇ ਹੋਰ ਪ੍ਰੋਵਾਈਡਰ ਕੋਲ ਜਾਣਾ ਚਾਹੁੰਦੇ ਹੋ ਤੁਹਾਨੂੰ ਡਿਪਾਰਟਮੈਂਟ ਆਫ ਹੋਮ ਅਫੇਅਰਸ ਤੋਂ ਪਰਮਿਸ਼ਨ ਲੈਣੀ ਪੈਣੀ ਹੈ ਜੀ।
0: ਆਲਰਾਈਟ ਓਕੇ ਠੀਕ ਹੈ ਮੇਕ ਸੈਂਸ ਠੀਕ ਹੈ ਤੇ ਉਹ ਪਰਮਿਸ਼ਨ ਕਿਉਂਕਿ ਹੁਣ ਇਹ ਨਵਾਂ ਹੈਗਾ ਰੂਲ ਤੇ ਪਤਾ ਨਹੀਂ ਕਿ ਉਹ ਪਰਮਿਸ਼ਨ ਮਿਲੇਗੀ ਨਹੀਂ ਮਿਲੇਗੀ ਉਹਦੇ ਤੇ ਅਲੱਗ ਤੋਂ ਸਸੋ ਪੰਜ ਹੋ ਸਕਦੀ ਹੈ ਮਤਲਬ ਇੱਕ ਤਰੀਕੇ ਨਾਲ ਉਹ ਡਰਾ ਦਿੱਤਾ ਗਿਆ।
1: ਐਗਜੈਕਟਲੀ ਜੀ ਇਹਦੇ ਨਾਲ ਨਾਲ ਇਹਨਾਂ ਨੇ ਪੈਸੇ ਵੀ ਬਣਾਉਣ ਦਾ ਵੀ ਸਿਸਟਮ ਬਣਾ ਲਿਆ ਕਿ ਜੇ ਕੋਈ ਐਪਲੀਕੈਂਟ ਕੋਰਸ ਚੇਂਜ ਕਰਨਾ ਪੈਣਾ ਚਾਹੁੰਦਾ ਤਾਂ ਉਹਨੂੰ ਇਨ ਫਿਊਚਰ ਦੇ ਵਿੱਚ $1200 ਡਿਪਾਰਟਮੈਂਟ ਨੂੰ ਫੀਸ ਵੀ ਪੇ ਕਰਨੀ ਪਊਗੀ ਕੋਰਸ ਚੇਂਜ ਦੀ।
0: ਸੋ ਕੋਰਸ ਚੇਂਜ ਜਿਹੜੇ ਕੋਰਸ ਚੇਂਜ ਕਰਕੇ ਜਿੱਥੇ ਜਾਣਾ ਉੱਥੇ ਜਾਓ ਪਰ ਪਹਿਲਾਂ ਸਾਡੇ ਤੋਂ ਪਰਮਿਸ਼ਨ ਲਓ 12 ਇਹ ਜਿੱਦਾਂ ਅੱਗੇ ਚੁੰਗੀ ਨਾਕੇ ਨਹੀਂ ਸੀ ਹੁੰਦੇ ਜੀ ਆਪਣੇ ਵੀ ਟਰੱਕ ਲੰਘਾਉਣਾ ਤਾਂ ਲੰਘਾ ਲਓ
1: ਦੇ ਕੇ ਜਾਓ
0: ਹਾਂ ਟੋਲ ਤਾਂ ਅੱਡ ਦੇਣਾ ਹੀ ਦੇਣਾ ਪਰ ਚੁੰਗੀ ਵੀ ਦੇ ਕੇ ਜਾਣੀ ਪੈਣੀ ਹੈਗੀ ਹੈ ਤੁਹਾਨੂੰ। ਸੋ ਫੀਸ ਤਾਂ ਜਿਹੜੀ ਕਾਲਜ ਦੀ ਤੁਸੀਂ ਦੇਣੀ ਓ ਦੇਣੀ ਹੈ ਜਿਹੜੀ ਬਦਲ ਕੇ ਪਰ ਇਹ ਵੀ ਦੇਣੀ। ਅੱਛਾ ਜੇ ਸੇਮ ਪ੍ਰੋਵਾਈਡਰ ਦੇ ਵਿੱਚ ਕੋਰਸ ਚੇਂਜ ਕਰਨਾ ਤਾਂ ਵੀ $1200 ਹੈਗੇ ਨੇ।
1: ਹਾਂਜੀ
0: ਅੱਛਾ ਮਤਲਬ
1: ਮੋਹਣ
0: ਧਾੜਨਾ ਚਾਹੀਦਾ ਹੈਗਾ ਜਿਹੜੇ ਨਿਯਮ ਲਿਆਂਦੇ ਗਏ ਨੇ ਪਰ ਓਕੇ ਠੀਕ ਹੈ। ਤੇ ਦੂਜਾ ਜਿਹੜਾ ਰੂਲ ਸੀਗਾ ਜਿਹਦੇ ਬਾਰੇ ਤੁਸੀਂ ਦੱਸਿਆ ਕਿ ਜਿਹੜਾ ਉਹ ਬੜਾ ਇੰਪੋਰਟੈਂਟ ਰੂਲ ਹੈਗਾ ਕਿ ਜੇ ਫਰਦਰ ਐਕਸਟੈਂਸ਼ਨ ਲੈਣੀ ਹੈ ਬੱਚਿਆਂ ਨੂੰ ਤਾਂ ਆਫਸ਼ੋਰ ਹੋਣਾ ਪੈਣਾ ਯਾਨੀ ਕਿ ਫੋਰ ਐਗਜ਼ਾਮਪਲ ਜੇ ਡਿਪਲੋਮਾ ਤੋਂ ਮਤਲਬ ਉਹ ਡਿਗਰੀ ਦੇ ਕੋਰਸ ਦੇ ਵਿੱਚ ਆਇਆ ਸੀ ਉਹਦੀ ਡਿਗਰੀ ਮੁੱਕ ਗਈ ਤੇ ਜਾਂ ਡਿਪਲੋਮੇ ਦੇ ਕੋਰਸ ਦੇ ਵਿੱਚ ਆਇਆ ਸੀ ਉਹਦਾ ਡਿਪਲੋਮਾ ਮੁੱਕ ਗਿਆ ਤੇ ਹੁਣ ਉਹਦੇ ਕੋਲ ਉਹ ਵੀਜ਼ਾ ਨਹੀਂ ਹੈਗਾ ਬਟ ਬੱਚੇ ਨੂੰ ਲੱਗ ਰਿਹਾ ਕਿ ਨਹੀਂ ਇਹ ਮੇਰੀ ਬੈਸਟ ਕਰੀਅਰ ਆਪਸ਼ਨ ਨਹੀਂ ਹੈਗੀ ਬੈਸਟ ਕਰੀਅਰ ਆਪਸ਼ਨ ਮੇਰੀ ਕੋਈ ਹੋਰ ਹੋ ਸਕਦੀ ਹੈ ਤਾਂ ਉਹ ਏ ਬੀ ਸੀ ਦੀ ਬਜਾਏ ਐਕਸ ਵਾਈ ਜ਼ੈਡ ਕੋਰਸ ਦੇ ਵਿੱਚ ਜਾਣਾ ਚਾਹੁੰਦਾ ਪਰ ਕਿਉਂਕਿ ਉਹਦਾ ਜਿਹੜਾ ਜਿਸ ਕੋਰਸ ਦੇ ਉੱਤੇ ਆਸਟ੍ਰੇਲੀਆ 'ਚ ਆਇਆ ਸੀ ਉਹਦਾ ਵੀਜ਼ਾ ਹੀ ਮੁੱਕ ਗਿਆ ਹੁਣ ਉਹਨੂੰ ਐਕਸਟੈਂਸ਼ਨ ਸਟੂਡੈਂਟ ਵੀਜ਼ਾ ਦੀ ਲੈਣ ਦੇ ਲਈ ਜੋ ਅੱਗੇ ਇੱਥੇ ਮਿਲ ਜਾਂਦੀ ਸੀ ਉਹਦੇ ਲਈ ਉਹਨੂੰ ਪਹਿਲਾਂ ਆਪਣੇ ਮੁਲਕ ਜਾਣਾ ਪੈਣਾ।
1: ਦੇਖੋ ਇਹਦੇ ਵਿੱਚ ਨਾ ਜਿਹੜਾ ਸਟੂਡੈਂਟ ਵੀਜ਼ਾ ਆਪਾਂ ਇਹਨੂੰ ਐਕਸਟੈਂਸ਼ਨ ਕਹਿ ਦਿੰਦੇ ਵੈਸੇ ਨੂੰ ਨਿਊ ਸਟੂਡੈਂਟ ਵੀਜ਼ਾ ਹੀ ਕਹਿੰਦੇ ਕਿ ਨਿਊ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਬਟ ਇਹਦੇ ਵਿੱਚ ਇਹਨਾਂ ਨੇ ਕਈ ਐਕਸੈਪਸ਼ਨ ਵੀ ਰੱਖੇ ਨੇ ਕਾਫੀ ਇਹਨੂੰ ਕੰਪਲੀਕੇਟ ਕਰਤਾ ਜੀ ਤਾਂ ਹੁਣ ਕੀ ਹੈ ਕਿ ਇਹਦੇ ਵਿੱਚ ਸਪੋਜ਼ ਕਰੋ ਕੋਈ ਐਪਲੀਕੈਂਟ ਇੱਥੇ ਆਇਆ ਜੀ ਬੈਚਲਰ ਡਿਗਰੀ ਦੇ ਵਿੱਚ
0: ਠੀਕ ਹੈ
1: ਠੀਕ ਹੈ ਜੀ ਉਹਨੇ ਬੈਚਲਰ ਦੇ ਵਿੱਚ ਸਪੋਜ਼ ਕਰੋ 6 ਮਹੀਨੇ ਸਾਲ ਜਾਂ 1.5 ਸਾਲ ਕੋਰਸ ਲਗਾਇਆ ਦੇ ਵਿੱਚ ਲਗਾਇਆ ਤੇ ਉਸ ਤੋਂ ਬਾਅਦ ਉਹਨੇ ਦੇਖਿਆ ਕਿ ਇਸ ਕੋਰਸ ਦੇ ਵਿੱਚ ਉਹਦਾ ਕਰੀਅਰ ਹੈ ਨਹੀਂ ਜਾਂ ਫਿਰ ਉਹ ਕੋਰਸ ਨੂੰ ਕੰਪਲੀਟ ਨਹੀਂ ਕਰ ਪਾ ਰਹੇ ਐਂਡ ਉਹਨਾਂ ਨੇ ਕੋਰਸ ਚੇਂਜ ਕਰ ਲਿਆ ਜੀ ਸਪੋਜ਼ ਕਰੋ ਬੈਚਲਰ ਤੋਂ ਕਿਸੇ ਟ੍ਰੇਡ ਕੋਰਸ ਦੇ ਵਿੱਚ
0: ਠੀਕ ਹੈ
1: ਠੀਕ ਹੈ ਜੀ ਟ੍ਰੇਡ ਕੋਰਸ ਦੇ ਵਿੱਚ ਹੁਣ ਜਦੋਂ ਪੜੂਗਾ ਤਾਂ ਉਹ ਕੋਰਸ ਵੀ 2 ਸਾਲ ਦਾ ਐਂਡ ਉਹਨਾਂ ਦਾ ਵੀਜ਼ਾ ਰਹਿ ਜਾਣਾ ਜੀ ਸ਼ੋਰਟ ਤਾਂ ਉਸ ਵੀਜ਼ਾ ਦੇ ਵਿੱਚ ਰਹਿੰਦੇ ਰਹਿੰਦੇ ਉਹ ਕੋਰਸ ਕੰਪਲੀਟ ਨਹੀਂ ਕਰ ਪਾਣਗੇ ਤਾਂ ਜੇਕਰ ਐਪਲੀਕੈਂਟ ਉਹ ਕੋਰਸ ਨੂੰ ਕੰਪਲੀਟ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਦੁਬਾਰਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਪੈਣਾ ਤਾਂ ਉਸ ਸਟੂਡੈਂਟ ਵੀਜ਼ਾ ਨੂੰ ਅਪਲਾਈ ਕਰਨ ਵਾਸਤੇ ਜੀ ਐਪਲੀਕੈਂਟ ਨੂੰ ਓਵਰਸੀਜ਼ ਜਾਣਾ ਪਊਗਾ ਇੰਡੀਆ ਤੋਂ ਜਾ ਕੇ ਉਹ ਵੀਜ਼ਾ ਅਪਲਾਈ ਕਰੂਗਾ ਤੇ ਫਿਰ ਵਾਪਿਸ ਆਊਗਾ ਤੇ ਈਵਨ ਦੋ ਐਟ ਦਾ ਟਾਈਮ ਆਫ ਦਾ ਗ੍ਰਾਂਟ ਐਜ਼ ਵੈਲ ਐਪਲੀਕੈਂਟ ਦਾ ਓਵਰਸੀਜ਼ ਹੋਣਾ ਜ਼ਰੂਰੀ ਹੈ ਜੀ।
0: ਓਕੇ ਆਲਰਾਈਟ ਠੀਕ ਹੋ ਗਿਆ
1: ਤਾਂ ਇਹਦੇ ਨਾਲ ਹੋਊਗਾ ਕਿ ਜੇ ਕਿ ਜਿਹੜੇ ਵੀ ਐਪਲੀਕੈਂਟ ਨੇ ਵੀਜ਼ਾ ਅਪਲਾਈ ਕੀਤਾ ਹੋਊਗਾ ਜੇਕਰ ਐਪਲੀਕੇਸ਼ਨ ਰਿਫਿਊਜ਼ ਹੋ ਜਾਂਦੀ ਹੈ ਉਹਨਾਂ ਨੂੰ ਕੋਈ ਵੀ ਰਿਵਿਊ ਰਾਈਟਸ ਨਹੀਂ ਮਿਲਣਗੇ ਤਾਂ ਉਹਨਾਂ ਨੂੰ ਰਿਫਿਊਜ਼ਲ ਤੋਂ ਬਾਅਦ ਇਮੀਡੀਏਟਲੀ ਕੰਟਰੀ ਲੀਵ ਕਰਨੀ ਪੈਣੀ ਹੈ ਜੇਕਰ ਉਹਨਾਂ ਦਾ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਜਾਂਦਾ
0: ਫਿਰ ਤਾਂ ਉਹ ਜਿਹੜੇ ਜਿੱਥੇ ਗਏ ਨੇ ਉੱਥੇ ਹੀ ਰਹਿ ਗਏ।
1: ਹਾਂਜੀ
0: ਤੇ
1: ਦੈਟਸ ਅ ਕੈਚ ਤੇ ਇਸ ਤੋਂ ਇਲਾਵਾ ਜਿੱਦਾਂ ਕਿ ਇਹਨਾਂ ਨੇ ਇੱਕ ਪ੍ਰਿੰਸੀਪਲ ਕੋਰਸ ਦੀ ਵੀ ਗੱਲ ਕੀਤੀ ਹੈ ਜੇਕਰ ਐਪਲੀਕੈਂਟ ਸਪੋਜ਼ ਕਰੋ ਜੀ ਇੱਥੇ ਬੈਚਲਰ ਦੇ ਵਿੱਚ ਆਇਆ ਸੀ ਐਂਡ ਉਹ ਸੇਮ ਪ੍ਰੋਵਾਈਡਰ ਦੇ ਨਾਲ ਹੀ ਆਪਣਾ ਬੈਚਲਰ ਦਾ ਕੋਰਸ ਕੰਪਲੀਟ ਕਰ ਰਿਹਾ ਸੀ ਤੇ ਐਕਸ ਵਾਈ ਜੈਡ ਰੀਜ਼ਨ ਕਰਕੇ ਵੀਜ਼ਾ ਦੇ ਵਿੱਚ ਉਹਦਾ ਕੋਰਸ ਕੰਪਲੀਟ ਨਹੀਂ ਹੋ ਪਾਇਆ ਜਿਹੜਾ ਉਹ ਐਪਲੀਕੈਂਟ ਹੈ ਜੀ ਉਹ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ ਹੀ ਆਪਦੀ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਅਪਲਾਈ ਕਰ ਸਕੂਗਾ।
0: ਰਾਈਟ ਅੱਛਾ ਇਹ ਮੈਂ ਤੀਸਰੇ ਵੱਲ ਡਿਪੈਂਡੈਂਟ ਵੱਲ ਜਾਣ ਤੋਂ ਪਹਿਲਾਂ ਇੱਕ ਬਹੁਤ ਕਨਫਿਊਜ਼ਨ ਇੱਥੇ ਬਹੁਤ ਸਾਰੇ ਐਪਲੀਕੈਂਟ ਨੂੰ ਹੋਏਗੀ ਵਿਪੁਲ ਜੀ ਮੈਂ ਉਹ ਕਲੀਅਰ ਕਰਨੀ ਚਾਹੁੰਦਾ ਹੁਣ ਇਹ ਸਾਰੀਆਂ ਕੰਡੀਸ਼ਨਸ ਉਹਨਾਂ ਬੱਚਿਆਂ ਤੇ ਵੀ ਅਪਲਾਈ ਹੋਣਗੀਆਂ ਜਿਹੜੇ ਆਲਰੇਡੀ ਆਪਣਾ ਕੋਰਸ ਚੇਂਜ ਕਰ ਚੁੱਕੇ ਨੇ ਜਾਂ ਫਿਰ ਉਹ ਜਿਹੜੇ ਅੱਜ ਦੀ ਤਰੀਕ ਤੋਂ ਬਾਅਦ ਐਡਮਿਸ਼ਨਸ ਲੈਣਗੇ ਕੋਰਸ ਚੇਂਜ ਦੇ ਵਿੱਚ।
1: ਦੇਖੋ ਬਈ ਇਹਨਾਂ ਨੇ ਇਸ ਚੀਜ਼ ਦੇ ਉੱਤੇ ਹਜੇ ਇੰਨੀ ਜ਼ਿਆਦਾ ਕਲੈਰਿਟੀ ਨਹੀਂ ਦਿੱਤੀ ਹੈ ਕਿ ਇਹ ਪੁਰਾਣੇ ਐਪਲੀਕੈਂਟਸ ਦੇ ਉੱਪਰ ਅਪਲਾਈ ਹੋਊਗਾ ਜਾਂ ਨਹੀਂ ਹੋਊਗਾ। ਅਦਰ ਵੇ ਅਰਾਊਂਡ ਇਹਨਾਂ ਨੇ ਕਿਹਾ ਕਿ ਜਿਹੜੀਆਂ ਚੇਂਜਿਸ ਨੇ ਇਹ ਜਿਹੜੇ ਆਲਰੇਡੀ ਸਟੂਡੈਂਟ ਵੀਜ਼ਾ ਦੇ ਉੱਪਰ ਉਹਨਾਂ ਨੂੰ ਇਫੈਕਟ ਨਹੀਂ ਕਰਨਗੀਆਂ ਕਿ ਨਿਊ ਜਿਹੜੇ ਇਨ ਫਿਊਚਰ ਦੇ ਵਿੱਚ ਆਣਗੇ ਉਹਨਾਂ ਨੂੰ ਕਰਨਗੀਆਂ ਬਟ ਉਹਦਾ ਅਨਦਰ ਲਾਈਕ ਜਿਹੜੀ ਇਹਨਾਂ ਦੀ ਅਪਡੇਟਸ ਆਈਆਂ ਕਿਤੇ ਨਾ ਕਿਤੇ ਇਹ ਵੀ ਸ਼ੋਅ ਕਰ ਰਹੇ ਨੇ ਕਿ ਜਿਨ੍ਹਾਂ ਨੇ ਕੋਰਸ ਚੇਂਜ ਕੀਤਾ ਹੋਇਆ ਹੈ ਆਲਰੇਡੀ ਜੇਕਰ ਉਹਨਾਂ ਦਾ ਵੀਜ਼ਾ ਸ਼ੋਰਟ ਹੈ ਤਾਂ ਉਹ ਵੀ ਇੰਪੈਕਟ ਹੋ ਸਕਦੇ ਆ ਕਿਉਂਕਿ ਹੋਇਆ ਕਿ ਜੀ ਇਹਨਾਂ ਨੇ ਦੇਖੋ ਜਿਹੜੀਆਂ ਰਿਕੁਆਇਰਮੈਂਟ ਸੀ ਉਹ ਤਾਂ ਪਬਲਿਸ਼ ਕਰਤੀਆਂ, ਸਾਰੀਆਂ ਚੇਂਜਿਸ ਅਨਾਊਂਸ ਕਰਤੀਆਂ, ਇੰਪਲੀਮੈਂਟ ਵੀ ਕਰਤੀਆਂ, ਬਟ ਹਜੇ ਤੱਕ ਇਹਨਾਂ ਨੇ ਆਪਣੇ ਸਿਸਟਮ ਦੇ ਵਿੱਚ ਇੰਪਲੀਮੈਂਟ ਨਹੀਂ ਕੀਤੀਆਂ ਨੇ। ਆਹ ਅੱਜ ਦੀ ਡੇਟ ਦੇ ਵਿੱਚ ਵੀ ਜਿਹੜਾ ਡਿਪਾਰਟਮੈਂਟ ਦਾ ਈਮੀ ਅਕਾਊਂਟ ਹੈ ਉਹ ਪੁਰਾਣੇ ਰੂਲਸ ਦੇ ਅਕੋਰਡਿੰਗ ਹੀ ਵਰਕ ਕਰ ਰਿਹਾ। ਤਾਂ ਹਾਂਜੀ, ਤਾਂ ਜਿੱਦਾਂ ਜਿੱਦਾਂ ਆਹ ਇੱਕ ਵਾਰੀ ਆਹ ਸਾਰੀਆਂ ਇੰਪਲੀਮੈਂਟ ਹੋ ਜਾਂਦੀਆਂ ਨੇ ਜੀ, ਉਸ ਤੋਂ ਬਾਅਦ ਇਸ ਚੀਜ਼ ਦੇ ਉੱਤੇ ਜ਼ਿਆਦਾ ਕਲੈਰਿਟੀ ਆਊਗੀ ਕਿ ਇਹ ਜਿਹੜੇ ਚੇਂਜਿਸ ਨੇ ਐਗਜ਼ਿਸਟਿੰਗ ਐਪਲੀਕੈਂਟਸ ਨੂੰ ਇੰਪੈਕਟ ਕਰਦੇ ਆ ਜਾਂ ਨਹੀਂ
0: ਕਰਦੇ। ਠੀਕ ਹੋ ਗਿਆ। ਦੂਜਾ ਇੱਕ ਹੋਰ ਜਿਹੜਾ ਤੁਸੀਂ ਬੜਾ ਵੱਡਾ ਇੱਕ ਤੁਸੀਂ ਤਾਂ ਕੀ ਛੱਡਿਆ ਪਰ ਸਰਕਾਰ ਨੇ ਛੱਡਿਆ ਕਿ ਡਿਪੈਂਡੈਂਟ ਵਾਲਾ, ਹੁਣ ਉਹ ਕੀ ਮਸਲਾ ਹੈਗਾ? ਨੋਰਮਲੀ ਇੱਕ ਕੇਸ ਸਟੱਡੀ ਆਪਾਂ ਇਹ ਲੈ ਕੇ ਚੱਲਦੇ ਹਾਂ ਕਿ ਬੈਚਲਰ ਦੇ ਵਿੱਚ ਇੱਕ ਲੜਕੀ ਆਉਂਦੀ ਹੈ ਤਾਂ ਆਪਣਾ ਡਿਪੈਂਡੈਂਟ ਆਪਣਾ ਹਸਬੈਂਡ ਨੂੰ ਨਾਲ ਲਿਆਉਂਦੀ ਹੈ, ਅਤੇ ਜੇ ਮਾਸਟਰ ਡਿਗਰੀ ਚਾਹੁੰਦੇ ਨੇ ਤਾਂ ਫਰਜ਼ ਕਰੋ ਕਿ ਕੋਈ ਕੁੜੀ ਆ ਰਹੀ ਹੈ ਤਾਂ ਮੁੰਡਾ ਉਹਨਾਂ ਦਾ ਹਸਬੈਂਡ ਅਤੇ ਉਹਨਾਂ ਦੇ ਬੱਚੇ ਵੀ ਨਾਲ ਆ ਜਾਂਦੇ ਨੇ। ਸੋ ਹੁਣ ਡਿਪੈਂਡੈਂਟ ਆ ਸਕਣਗੇ ਨਹੀਂ ਆ ਸਕਣਗੇ, ਕਿੰਨਾ ਕੁ ਚਿਰ ਰਹਿ ਸਕਦੇ ਨੇ, ਆਉਣ ਤੋਂ ਬਾਅਦ ਬੁਲਾ ਸਕਦੇ ਨੇ ਨਹੀਂ ਬੁਲਾ ਸਕਦੇ, ਜਾਂ ਨਾਲ ਦੀ ਨਾਲ ਆ ਸਕਦੇ ਨੇ ਨਹੀਂ ਆ ਸਕਦੇ, ਇਹਨਾਂ ਬਾਰੇ ਕੁਛ ਦੱਸ।
1: ਦੇਖੋ ਜੀ ਜਿਹੜੇ ਡਿਪੈਂਡੈਂਟ ਹੈ ਜੀ, ਸਟੂਡੈਂਟ ਡਿਪੈਂਡੈਂਟ ਅੱਜ ਤੋਂ ਆ ਕਲੋਜ਼ ਹੋ ਚੁੱਕਿਆ ਜੀ। ਹੁਣ ਕੋਈ ਵੀ ਇੰਡੀਆ ਤੋਂ ਆਪਣੇ ਡਿਪੈਂਡੈਂਟ ਨਹੀਂ ਬੁਲਾ ਪਾਊਗਾ, ਨਾ ਹੀ ਇਕੱਠੇ ਜਦੋਂ ਇੰਡੀਆ ਤੋਂ ਆਉਣਾ ਆਪਣੇ ਡਿਪੈਂਡੈਂਟ ਨੂੰ ਨਾਲ ਲੈ ਕੇ ਆ ਪਾਊਗਾ।
0: ਤੇ ਜਿਹੜੇ ਆਲਰੇਡੀ ਸਟੂਡੈਂਟ ਵੀਜ਼ਾ ਤੇ ਆ ਚੁੱਕੇ ਨੇ ਪਰ ਉਹਨਾਂ ਨੇ ਡਿਪੈਂਡੈਂਟ ਦੇ ਵੀਜ਼ੇ ਅਪਲਾਈ ਕੀਤੇ ਹੋਏ ਨੇ,
1: ਜਿਨ੍ਹਾਂ ਨੇ ਆਲਰੇਡੀ ਅਪਲਾਈ ਕੀਤੇ ਹੋਏ ਨੇ ਜੀ, ਅੱਜ ਤੋਂ ਪਹਿਲਾਂ ਅਪਲਾਈ ਕਰਤੇ ਸੀ, ਉਹਨਾਂ ਦੀ ਜਿਹੜੀ ਐਪਲੀਕੇਸ਼ਨ ਨੇ ਉਹ ਪੁਰਾਣੇ ਰੂਲਸ ਦੇ ਅਕੋਰਡਿੰਗ ਹੀ ਅਸੈਸ ਕੀਤੀਆਂ ਜਾਣਗੀਆਂ। ਬਟ ਆਈ ਬਿਲੀਵ ਜੀ ਰਿਫਿਊਜ਼ਰ ਰੇਟ ਡੈਫੀਨਿਟਲੀ ਉਹਨਾਂ ਐਪਲੀਕੇਸ਼ਨ ਦਾ ਹੁਣ ਜ਼ਿਆਦਾ ਹਾਈ ਹੋ ਜਾਊਗਾ।
0: ਰਾਈਟ ਰਾਈਟ ਰਾਈਟ, ਕਿਉਂਕਿ ਕਈਆਂ ਨੇ ਕਾਲੀ ਕਾਲੀ ਚ ਵੀ ਕਰਤੇ ਸੀਗੇ ਜਦੋਂ ਪਿਛਲੀ ਵਾਰ ਟੋਨੀ ਵਰਕ ਸਾਹਿਬ ਨੇ ਕੀਤੀ ਸੀਗੀ।
1: ਐਗਜੈਕਟਲੀ, ਇਹਦੇ ਵਿੱਚ ਇੱਕ ਹੋਰ ਕੈਚ ਹੈ ਜੀ ਜੋ ਬਹੁਤ ਹੀ ਜ਼ਿਆਦਾ ਲਾਈਕ ਬੱਚਿਆਂ ਨੂੰ ਇੰਪੈਕਟ ਕਰ ਰਿਹਾ ਹੈ। ਤਾਂ ਸਪੋਜ਼ ਕਰੋ ਜੀ ਇੱਥੇ ਕੋਈ ਐਪਲੀਕੈਂਟ ਹੈ, ਉਹ ਆਲਰੇਡੀ ਐਜ਼ ਏ ਕਪਲ ਸਟੂਡੈਂਟ ਵੀਜ਼ਾ ਦੇ ਉੱਪਰ ਆਇਆ ਹੋਇਆ, ਹੁਣ ਉਹਨਾਂ ਦੇ ਜਿਹੜਾ ਪ੍ਰਾਇਮਰੀ ਐਪਲੀਕੈਂਟ ਹੈ ਜੀ, ਜਿਹੜੇ ਪਾਰਟਨਰ ਹੈ ਉਹਨਾਂ ਦਾ ਜਿਹੜਾ ਵੀਜ਼ਾ ਸੇਮ ਵੀਜ਼ਾ ਦੇ ਵਿੱਚ ਜਿਹੜਾ ਕੋਰਸ ਹੈ ਉਹ ਕੰਪਲੀਟ ਨਹੀਂ ਹੋ ਪਾ ਰਿਹਾ, ਜੇਕਰ ਹੁਣ ਉਹਨਾਂ ਨੂੰ ਓਵਰਸੀਜ਼ ਜਾ ਕੇ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਪੈਂਦਾ ਹੈ ਤਾਂ ਉਹ ਆਪਣੇ ਡਿਪੈਂਡੈਂਟ ਨੂੰ ਐਡ ਨਹੀਂ ਕਰ ਪਾਣਗੇ
0: ਓਕੇ
1: ਸਟੂਡੈਂਟ ਵੀਜ਼ਾ ਐਕਸਟੈਂਸ਼ਨ ਦੇ ਵਿੱਚ। ਤਾਂ ਜਿਹੜਾ ਉਹ ਉਹਨਾਂ ਦੇ ਨਾਲ ਐਪਲੀਕੈਂਟ ਹੋਊਗਾ ਉਹਨੂੰ ਵੀ ਡਿਫਰੈਂਟ ਸਟੂਡੈਂਟ ਵੀਜ਼ਾ ਹੀ ਐਜ਼ ਏ ਪ੍ਰਾਇਮਰੀ ਐਪਲੀਕੈਂਟ ਅਪਲਾਈ ਕਰਨਾ ਪੈਣਾ
0: ਓਕੇ। ਅੱਛਾ, ਡਿਪੈਂਡੈਂਟ ਨੂੰ ਵੀ ਅਲੱਗ ਤੋਂ ਅਪਲਾਈ ਕਰਨਾ ਪੈਣਾ?
1: ਹਾਂਜੀ, ਜੇਕਰ ਉਹ ਦੁਬਾਰਾ ਫਿਰ ਆਸਟ੍ਰੇਲੀਆ ਚ ਆਉਣਾ ਚਾਹੁੰਦੇ ਨੇ।
0: ਜੇ ਦਾ ਮਤਲਬ ਕੀ ਹੋਇਆ, ਮਤਲਬ ਆਉਣਾ ਹੀ ਚਾਹੁੰਦੇ ਨੇ ਜਿਹੜੇ ਇੱਥੇ ਆ ਗਏ।
1: ਅੱਛਾ, ਇਹਨਾਂ ਦੇ ਵਿੱਚ ਨਾ ਜੀ ਬਹੁਤ ਬੱਚਿਆਂ ਕੋਲੇ ਹੁਣ ਜਿੰਨਾਂ ਕੋਲੇ ਬੈਂਡ ਡਿਪੈਂਡੈਂਟ ਲਵੇ ਬੈਂਡ ਨਹੀਂ ਹੋਣਗੇ, ਅਪਲਾਈ ਨਹੀਂ ਕਰ ਪਾਣਗੇ ਜੀ।
0: ਕਈ ਜਗ੍ਹਾ ਤੇ ਇਹ 1200 ਤੇ $2000 ਵੀ ਫੀਸ ਦੱਸੀ ਜਾ ਰਹੀ ਹੈ, ਇਹਦੀ ਕੀ ਭੁਲੇਖੇ ਹੈਗੇ ਨੇ ਕਿ ਕਿਤੇ $2000 ਫੀਸ ਕਹਿ ਰਹੇ ਨੇ ਕਿਤੇ 1200 ਕਹਿ ਰਹੇ ਨੇ, ਇਹ ਕੁਝ ਕਲੀਅਰ?
1: ਦੇਖੋ ਜਿਹੜੀ ਆਹ ਹਜੇ ਤੇ ਉਹਨਾਂ ਨੇ ਲਾਈਕ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਹੈ, ਬਟ ਉਹਨਾਂ ਨੇ ਹਜੇ ਕੋਈ ਵੀ ਅਨਾਊਂਸਮੈਂਟ ਨਹੀਂ ਕੀਤੀ। ਜਦੋਂ ਅਨਾਊਂਸਮੈਂਟ ਹੋ ਜੂਗੀ ਉਦੋਂ ਬਾਅਦ ਕਲੀਅਰਟੀ ਆਊਗੀ ਕਿ ਇਟ ਵਿਲ ਬੀ 1250 1200 ਔਰ $2000 ਜੀ।
0: ਰਾਈਟ ਰਾਈਟ। ਅੱਛਾ, ਪਿਛਲੀ ਕਾਨਫਰੰਸ ਦੇ ਵਿੱਚ ਇੱਕ ਗੱਲ ਟੋਨੀ ਵਰਕ ਨੇ ਬੜਾ ਇਹਦੇ ਤੇ ਜ਼ੋਰ ਦਿੱਤਾ ਸੀਗਾ ਕਿ ਪ੍ਰਾਇਓਰਿਟੀ ਹੈਲਥ ਕੇਅਰ ਨੂੰ, ਹੈਲਥ ਕੇਅਰ ਵਰਕਰਸ ਜਾਂ ਕੰਸਟਰਕਸ਼ਨ, ਟੀਚਿੰਗ, ਐਗਰੀਕਲਚਰ, ਫਿਸ਼ਰੀ ਇਹਨਾਂ ਨੂੰ ਦਿੱਤੀ ਜਾਏਗੀ। ਸੋ ਜਿਹੜੇ ਨਵੇਂ ਰੂਲਸ ਹੈਗੇ ਨੇ ਉਹਦੇ ਵਿੱਚ ਇਸ ਕਿਸਮ ਦੀ ਕੋਈ ਐਗਜ਼ੈਂਪਸ਼ਨ ਤਾਂ ਦਿਖਾਈ ਨਹੀਂ ਦੇ ਰਹੀ ਹੈਗੀ ਇਹਨਾਂ ਦੇ ਲਈ?
1: ਦੇਅਰ ਆਰ ਸਮ ਐਗਜ਼ੈਂਪਸ਼ਨ ਜੀ, ਜਿੱਦਾਂ ਕਿ ਸਪੋਜ਼ ਕਰੋ ਕੋਈ ਐਪਲੀਕੈਂਟ ਇੱਥੇ ਸਟੂਡੈਂਟ ਵੀਜ਼ਾ ਦੇ ਉੱਪਰ ਹੈ, ਉਹਨਾਂ ਨੇ ਸਪੋਜ਼ ਕਰੋ ਇੱਥੇ ਜੀ ਬੈਚਲਰ ਕੰਪਲੀਟ ਕੀਤੀ ਹੈ, ਬੈਚਲਰ ਕੰਪਲੀਟ ਕਰਨ ਤੋਂ ਬਾਅਦ ਹੁਣ ਉਹ ਆਪਣਾ ਸਟੂਡੈਂਟ ਵੀਜ਼ਾ ਅੱਗੇ ਮਾਸਟਰ ਚ ਅਪਲਾਈ ਕਰਨਾ ਚਾਹੁੰਦੇ ਨੇ, ਤੇ ਉਹਨਾਂ ਦੀ ਐਕਚੁਅਲ ਦੇ ਵਿੱਚ ਕਰੀਅਰ ਪ੍ਰੋਗਰੈਸ ਹੋ ਰਹੀ ਹੈ। ਜੇ ਕਰੀਅਰ ਪ੍ਰੋਗਰੈਸ ਤਾਂ ਵੀ ਉਹ ਐਪਲੀਕੈਂਟ ਹੈ ਜਿਹੜਾ ਜੀ ਔਨਸ਼ੋਰ ਰਹਿ ਕੇ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦਾ ਹੈ
0: ਓਕੇ,
1: ਬਟ ਸਪੋਜ਼ ਕਰੋ ਕੋਈ ਐਪਲੀਕੈਂਟ ਜੀ ਇੱਥੇ ਮਾਸਟਰ ਦੇ ਵਿੱਚ ਆਇਆ, ਠੀਕ ਹੈ, ਜਿਹਨੇ ਮਾਸਟਰ ਕੰਪਲੀਟ ਕਰ ਲਈ ਹੈ, ਸਪੋਜ਼ ਕਰੋ ਮਾਸਟਰ ਕੰਪਲੀਟ ਕੀਤੀ ਹੈ ਮਾਸਟਰ ਆਫ ਬਿਜ਼ਨਸ
0: ਓਕੇ,
1: ਉਹ ਹੁਣ ਦੁਬਾਰਾ ਫਿਰ ਮਾਸਟਰ ਆਫ ਆਈਟੀ ਪੜ੍ਹਨਾ ਚਾਹੁੰਦੇ ਆ ਵੀ ਮੈਂ ਆਈਟੀ ਦੇ ਵਿੱਚ ਆਪਣਾ ਕਰੀਅਰ ਦੇਖ ਰਿਹਾ, ਦੈਟਸ ਨੋਟ ਆ ਕੋਰਸ ਪ੍ਰੋਗਰੈਸ ਜੀ, ਤਾਂ ਤੁਹਾਡਾ ਜਿਹੜਾ AKF ਲੈਵਲ ਹੈ ਉਹ ਸੇਮ ਰਹਿ ਰਿਹਾ ਹੈ, ਤਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਸਟੂਡੈਂਟ ਵੀਜ਼ਾ ਅਪਲਾਈ ਨਹੀਂ ਕਰ ਪਾਓਗੇ, ਜਾਂ ਫਿਰ ਤੁਹਾਨੂੰ PhD ਵੱਲ ਜਾਣਾ ਪੈਣਾ ਜੀ
0: ਓਕੇ,
1: ਫਿਰ ਜਾ ਕੇ ਤੁਸੀਂ ਔਨਸ਼ੋਰ ਅਪਲਾਈ ਕਰ ਪਾਓਗੇ। ਇਹਦੇ ਨਾਲ ਨਾਲ ਕਈ ਹੋਰ ਐਗਜ਼ੰਪਸ਼ਨਸ ਵੀ ਨੇ ਜੀ, ਜਿੱਦਾਂ ਕਿ ਸਕੂਲ ਵਾਲਿਆਂ ਨੂੰ ਐਗਜ਼ੰਪਸ਼ਨ ਹੈ, ਜਿਹੜੇ ਸਪੋਜ਼ ਕਰੋ 11th ਤੋਂ ਬਾਅਦ 12th ਦੇ ਵਿੱਚ ਜਾ ਰਹੇ ਨੇ ਉਹ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਵੀਜ਼ਾ ਅਪਲਾਈ ਕਰ ਪਾਣਗੇ, ਜਾਂ ਫਿਰ ਕਿਸੇ ਵੀ ਕਾਲਜ ਕਰਕੇ ਸਪੋਜ਼ ਕਰੋ ਕਾਲਜ ਦਾ XYZ ਰੀਜ਼ਨ ਕਰਕੇ ਬੱਚੇ ਦਾ ਵੀਜ਼ਾ ਦੇ ਵਿੱਚ ਕੋਰਸ ਕੰਪਲੀਟ ਨਹੀਂ ਹੋਇਆ ਪਿਆ, ਡਿਫਾਲਟ ਆਫ ਕਾਲਜ ਸੀਗਾ, ਤਾਂ ਵੀ ਉਹ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਹੀ ਸਟੂਡੈਂਟ ਐਕਸਟੈਂਸ਼ਨ ਅਪਲਾਈ ਕਰ ਪਾਣਗੇ। ਅਦਰ ਦੈਨ ਦੈਟ ਡਿਫੈਂਸ ਦੇ ਵਿੱਚ ਵੀ ਇਹਨਾਂ ਨੇ ਆਹ ਚੀਜ਼ ਰੱਖੀ ਹੈ ਜੀ ਕਿ ਉਹ ਔਨਸ਼ੋਰ ਹੀ ਅਪਲਾਈ ਕਰ ਸਕਦੇ ਆ।
0: ਰਾਈਟ, ਠੀਕ ਹੈ। ਅੱਛਾ, ਜਿਹੜਾ ਸਟਾਰਟਿੰਗ ਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਕਿ ਸਬ ਕਲਾਸ 400, 403, 988, 995, ਇਹ ਨਾ ਇਹ ਕਿਸ ਤਰੀਕੇ ਦੇ ਨਾਲ ਇੰਪੈਕਟ ਹੋਏ ਨੇ ਔਰ ਇਹ ਕਿਹੜੀ ਵੀਜ਼ਾ ਕੈਟੇਗਰੀਜ਼ ਨੇ ਔਰ ਇਹ ਨਹੀਂ ਕਰ ਸਕਦੇ?
1: ਆ ਵੀ ਹੁਣ ਇਹਨਾਂ ਨੇ ਕਾਫੀ ਬਹੁਤ ਹੀ ਮੇਜਰ ਚੇਂਜ ਲੈ ਕੇ ਆਏ ਨੇ ਜੀ। ਪਹਿਲਾਂ ਕੀ ਸੀਗਾ ਕਿ ਸਪੋਜ਼ ਕਰੋ ਜੇ ਕੋਈ ਐਪਲੀਕੈਂਟ 482 ਵੀਜ਼ਾ ਦੇ ਉੱਪਰ ਹੈ, ਉਹਦਾ 482 ਵੀਜ਼ਾ ਐਕਸਪਾਇਰ ਹੋ ਰਿਹਾ ਤੇ ਉਹਦਾ ਇੰਪਲੋਇਰ ਹੁਣ ਉਹਨੂੰ ਸਪੋਂਸਰ ਨਹੀਂ ਕਰ ਰਹੇ ਐਂਡ ਹੀ ਇਜ਼ ਨੋਟ ਗੈਟਿੰਗ ਸਪੋਂਸਰਸ਼ਿਪ ਫੋਰ ਐਨੀ ਅਦਰ ਵੀਜ਼ਾ, ਤਾਂ ਐਪਲੀਕੈਂਟ ਕੋਲ ਆਪਸ਼ਨ ਕੀ ਹੁੰਦਾ ਸੀ ਕਿ ਉਹ ਸਟਿਲ 500 ਵੀਜ਼ਾ ਅਪਲਾਈ ਕਰ ਸਕਦਾ ਹੁੰਦਾ ਸੀ, ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦਾ ਸੀ। ਹੁਣ ਇਹਨਾਂ ਨੇ ਉਸ ਦੇ ਉੱਪਰ ਵੀ ਰੋਕ ਲਾਤੀ ਹੈ, ਤਾਂ ਉਸ ਐਪਲੀਕੈਂਟ ਨੂੰ ਵੀ ਕੰਟਰੀ ਲੀਵ ਕਰਨੀ ਪੈਣੀ ਹੈ ਸਟੂਡੈਂਟ ਵੀਜ਼ਾ ਅਪਲਾਈ ਕਰਨ ਦੇ ਲਈ, ਓਨਸ਼ੋਰ ਉਹ ਵੀ ਅਪਲਾਈ ਨਹੀਂ ਕਰ ਪਾਊਗਾ ਜੀ। ਤਾਂ ਇਹਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਵੀਜ਼ਾ ਦੀ ਕੈਟੇਗਰੀਜ਼ ਐਡ ਕਰਤੀਆਂ ਨੇ, ਜਿੱਦਾਂ ਕਿ ਜੀ 407, 482 ਵੀਜ਼ਾ, 400 ਵੀਜ਼ਾ ਜੀ, 462 ਵੀਜ਼ਾ, 403 ਵੀਜ਼ਾ, ਤਾਂ ਕਾਫੀ ਕੈਟੇਗਰੀ। ਤਾਂ ਲਾਈਕ ਇਸ ਟਾਈਮ ਬਹੁਤ ਬੱਚਾ ਸੀਗਾ ਜਿਹੜਾ ਇੰਡੀਆ ਤੋਂ 462 ਵੀਜ਼ਾ ਦੇ ਉੱਪਰ ਆਇਆ ਸੀਗਾ, ਐਂਡ ਦੇ ਵਰ ਪਲੈਨਿੰਗ ਕਿ 462 ਵੀਜ਼ਾ ਹੀ ਲੋਟਰੀ ਵੀਜ਼ਾ।
0: ਅੱਛਾ,
1: ਹਾਂਜੀ, ਉਹਨਾਂ ਦੀ ਵੀ ਲੋਟਰੀ ਬੰਦ ਕਰਤੀ ਆ ਉਹਨਾਂ ਨੇ ਕਿ ਹਾਂਜੀ ਕਿ 462 ਤੇ ਆ ਕੇ ਬੱਚਾ ਇੱਥੇ ਆ ਕੇ ਸਟੂਡੈਂਟ ਵੀਜ਼ਾ ਅਪਲਾਈ ਕਰਦਾ ਸੀ, ਹੁਣ ਉਹਦੇ ਉੱਤੇ ਵੀ ਰਿਸਟ੍ਰਿਕਸ਼ਨ ਹੈ, ਦੇ ਵਿਲ ਨਾਟ ਏਬਲ ਟੂ ਅਪਲਾਈ ਫੋਰ ਦਾ ਸਟੂਡੈਂਟ ਵੀਜ਼ਾ ਜੀ।
0: ਰਾਈਟ ਰਾਈਟ ਰਾਈਟ। ਜਿਹੜੀ ਐਕਸਟੈਂਸ਼ਨ ਹੈਗੀ ਆ ਉਹਨੂੰ ਲੈ ਕੇ ਕੀ ਰੂਲ ਹੈਗਾ, ਜਿਹੜਾ ਸਟੂਡੈਂਟ ਐਕਸਟੈਂਡ ਕਰਦੇ ਹੈਗੇ ਨੇ ਆਪਣੇ ਕੋਰਸ, ਜਿੱਦਾਂ ਤੁਸੀਂ ਦੱਸਿਆ ਕਿ ਬੈਚਲਰ ਟੂ ਮਾਸਟਰ ਜਾ ਸਕਦੇ ਹੋ ਪਰ ਬੈਚਲਰ ਟੂ ਡਿਪਲੋਮਾ ਨਹੀਂ ਆ ਸਕਦੇ ਹੈਗੇ, ਤੇ ਉਹਦੇ 'ਚ ਕਾਲਜਿਸ ਕੀ ਆਲਰੇਡੀ ਇਸ ਕਿਸਮ ਦੇ ਨਾਲ COEs ਜਿਹੜੀਆਂ ਨੇ ਇਸ਼ੂ ਨਹੀਂ ਕਰ ਰਹੇ ਹੈਗੇ, ਜਾਂ ਇਸ ਰੂਲ ਤੋਂ ਬਾਅਦ ਹੁਣ ਇਹ ਸਾਰਾ ਕੁਛ ਬੰਦ ਹੋਏਗਾ?
1: ਦੇਖੋ ਜੀ, ਹੁਣ ਹੋਣਾ ਕੀ ਹੈ ਨਾ ਕਿ ਕਾਲਜਿਸ ਵੀ ਸਟੂਡੈਂਟਸ ਨੂੰ ਜ਼ਿਆਦਾ ਐਂਟਰਟੇਨ ਨਹੀਂ ਕਰ ਪਾਣਗੇ, ਈਵਨ ਤਾਂ ਬੱਚਾ ਵੀ ਕਨਫਿਊਜ਼ ਹੋਊਗਾ ਕਿ ਅਸੀਂ ਕਿਹੜੇ ਕੋਰਸ ਦੇ ਵਿੱਚ ਜਾਈਏ ਜਿਹਦੇ ਵਿੱਚ ਇਹ ਸ਼ੋਅ ਕਰ ਪਾਈਏ ਕਿ ਅਸੀਂ ਐਕਚੁਅਲ ਕਰੀਅਰ ਪ੍ਰੋਗਰੈਸ ਕਰ ਰਹੇ ਹਾਂ। ਕਿਉਂਕਿ ਹੁਣ ਜਿਹੜਾ ਪਹਿਲਾਂ ਕੀ ਹੁੰਦਾ ਸੀਗਾ, ਕਿਸੇ ਨੇ ਕੁਕਰੀ ਕਰ ਲਈ, ਕੁਕਰੀ ਤੋਂ ਬਾਅਦ ਦੁਬਾਰੇ ਫਿਰ ਲੀਡਰਸ਼ਿਪ 'ਚ ਵੀਜ਼ਾ ਅਪਲਾਈ ਕਰਤਾ ਤੇ ਵੀਜ਼ਾ ਮਿਲ ਵੀ ਜਾਂਦਾ ਸੀ ਤੇ ਉਹਨਾਂ ਨੂੰ ਟਾਈਮ ਵੀ ਮਿਲ ਜਾਂਦਾ ਸੀਗਾ ਆਸਟ੍ਰੇਲੀਆ ਦੇ ਵਿੱਚ ਰਹਿਣ ਦਾ। ਹੁਣ ਆਹ ਸਾਰੀ ਚੀਜ਼ਾਂ ਖਤਮ ਹੋ ਜਾਣਗੀਆਂ ਜੀ, ਹੁਣ ਆਹ ਪੋਸੀਬਲ ਹੀ ਨਹੀਂ ਹੋ ਪਾਊਗਾ ਕਿ ਬੱਚਾ ਅੱਗਿਆ ਵੀਜ਼ੇ ਅਪਲਾਈ ਕਰ ਸਕੇ।
0: ਰਾਈਟ ਰਾਈਟ ਰਾਈਟ।
1: ਅਦਰ ਦੈਨ ਦੈਟ ਜੀ, ਕਿਉਂਕਿ ਵੀਜ਼ਾ ਵੀ ਹੁਣ ਕੋਰਸ ਪ੍ਰੋਵਾਈਡਰ ਦੇ ਨਾਲ ਲਿੰਕ ਕਰ ਦਿੱਤਾ ਗਿਆ, ਤਾਂ ਆਟੋਮੈਟਿਕਲੀ ਇੱਕ ਪ੍ਰੋਵਾਈਡਰ ਤੋਂ ਦੂਜੇ ਪ੍ਰੋਵਾਈਡਰ ਕੰਨੀ ਜਾਣਾ ਵੀ ਬਹੁਤ ਮੁਸ਼ਕਿਲ ਹੋ ਜਾਣਾ
0: ਅੱਗੇ ਕੀ। ਹੁਣ ਕਿਵੇਂ ਕੀ ਪਲੈਨਿੰਗ ਕਰੀ ਜਾਵੇ? ਦੋ ਤਰ੍ਹਾਂ ਦੇ ਮੈਂ ਤੁਹਾਨੂੰ ਕੇਸ ਪੁੱਛ ਰਿਹਾ। ਪਹਿਲਾਂ ਤਾਂ ਉਹਨਾਂ ਦੀ ਗੱਲ ਕਰਦੇ ਹਾਂ ਕਿ ਜਿਹੜੇ ਆਲਰੇਡੀ ਟ੍ਰੇਡ ਕੋਰਸਿਸ ਦੇ ਵਿੱਚ ਨੇ, ਨਾਲ ਨਾਲ ਡਿਗਰੀ ਕਰ ਰਹੇ ਨੇ, ਉਹ ਹੁਣ ਕੀ ਕਰਨ, ਉਹ ਆਪਣਾ ਚੱਲਦਾ ਰੱਖਣ। ਦੂਜੇ, ਉਹ ਜਿਹੜੇ ਆਲਰੇਡੀ ਟ੍ਰੇਡ ਕੋਰਸਿਸ ਦੇ ਵਿੱਚ ਆਉਣਾ ਚਾਹੁੰਦੇ ਸੀਗੇ ਪਰ ਹੁਣ ਆ ਨਹੀਂ ਸਕੇ ਹੈਗੇ, ਹੁਣ ਉਹ ਕੀ ਕਰਨ?
1: ਦੇਖੋ, ਜਿਹੜੇ ਆਲਰੇਡੀ ਬੈਚਲਰ ਜਾਂ ਮਾਸਟਰ ਦਾ ਕੋਰਸ ਕਰ ਰਹੇ ਨੇ, ਦੇ ਸ਼ੁੱਡ ਨੋਟ ਚੇਂਜ ਦਾ ਕੋਰਸ ਟੂ ਦੀ ਟ੍ਰੇਡ ਕੋਰਸ। ਉਹਨਾਂ ਵਾਸਤੇ ਦਾ ਬੈਸਟ ਆਪਸ਼ਨ ਇਹੀ ਹੈ ਕਿ ਜਦੋਂ ਉਹਨਾਂ ਦੀ ਬੈਚਲਰ ਜਾਂ ਮਾਸਟਰ ਕੰਪਲੀਟ ਹੋਣ ਵਾਲੀ ਹੋਊਗੀ, ਉਹਦੇ ਨਾਲ ਨਾਲ ਉਹਨਾਂ ਨੂੰ ਟ੍ਰੇਡ ਕੋਰਸ ਸਟਾਰਟ ਕਰ ਦੇਣਾ ਚਾਹੀਦਾ, ਸੋ ਦੈਟ ਕਿ ਜਦੋਂ ਉਹਨੂੰ ਉਹ 485 ਵੀਜ਼ਾ ਅਪਲਾਈ ਕਰਨ ਜਾਂ ਜਦੋਂ ਉਹਨੂੰ ਗ੍ਰਾਂਟ ਹੋਵੇ ਉਦੋਂ ਨਾਲ ਹੀ ਉਹਨਾਂ ਦਾ ਕੋਈ ਟ੍ਰੇਡ ਕੋਰਸ ਵੀ ਕੰਪਲੀਟ ਹੋ ਜਾਏ, ਸੋ ਦੈਟ ਦੇ ਵਿਲ ਬੀ ਏਬਲ ਟੂ ਅਪਲਾਈ ਫੋਰ ਦਾ ਲਾਈਕ ਦਾ PR ਇਨ ਟ੍ਰੇਡ।
0: ਮੇਕ ਸੈਂਸ।
1: ਤਾਂ ਜੇਕਰ, ਕਿਉਂਕਿ ਜੇ ਉਹ ਕੋਰਸ ਚੇਂਜ ਕਰ ਲੈਂਦੇ ਨੇ ਤਾਂ ਸੇਮ ਵੀਜ਼ਾ ਦੇ ਵਿੱਚ ਉਹ ਕੋਰਸ ਕੰਪਲੀਟ ਨਹੀਂ ਕਰ ਪਾਣੇ ਐਂਡ 485 ਐਂਡ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪੋਸੀਬਲ ਨਹੀਂ ਹੋਊਗੀ ਜੀ।
0: ਸੇਮ ਅਪਲਾਈਜ਼ ਫੋਰ ਦੀ ਉਹ ਸਟੂਡੈਂਟ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ, ਜੇ ਹੁਣੇ ਹੀ ਕਰ ਲੈਣ ਤਾਂ ਠੀਕ ਹੈ, ਪਰ ਜਿਨ੍ਹਾਂ ਦੇ ਕੋਲ ਇੰਨਾ ਟਾਈਮ ਵੀ ਨਹੀਂ ਬਚਦਾ ਹੈਗਾ, ਉਹ ਫਿਰ
1: ਉਹਨਾਂ ਨੂੰ ਤਾਂ ਇਹੀ ਕਰਨਾ ਪੈਣਾ ਜੀ ਕਿ ਵਾਇਲ ਹੋਲਡਿੰਗ ਦਾ 485 ਵੀਜ਼ਾ ਦੇ ਕੈਨ ਸਟੱਡੀ ਦਾ ਟ੍ਰੇਡ ਕੋਰਸ ਐਂਡ ਵਾਇਲ ਸਟੱਡਿੰਗ ਦਾ ਟ੍ਰੇਡ ਕੋਰਸ ਉਹਨਾਂ ਨੂੰ ਸੇਮ ਫੀਲਡ ਦੇ ਵਿੱਚ ਹੀ ਕੰਮ ਕਰਨਾ ਪੈਣਾ, ਸੋ ਦੈਟ ਕਿ ਇੰਪਲੋਇਰ ਸਪੋਂਸਰ ਦਾ ਆਪਸ਼ਨ ਅੱਗੇ ਦੇਖ ਸਕਣ,
0: ਬਣ ਸਕੇ। ਹਾਂ, ਠੀਕ ਹੈ। ਔਰ ਜਦੋਂ ਕੋਈ ਨਵੇਂ ਰੂਲ ਆਉਂਦੇ ਹੈਗੇ ਨੇ ਤਾਂ ਉਦੋਂ ਫਿਰ ਲੂਪਹੋਲ ਵੀ ਨਿਕਲਦੇ ਹੈਗੇ ਨੇ, ਕਹਿੰਦੇ ਨੇ ਕਿ
1: ਹਾਂਜੀ ਹਾਂਜੀ ਹਾਂਜੀ
0: ਉੱਥੇ ਲਾਅ ਬ੍ਰੇਕਰ ਵੀ ਹੈ ਤੇ। ਪਰ ਥੈਂਕ ਯੂ ਸੋ ਮੱਚ ਭਾਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਹੈਗਾ ਤੇ ਗੱਲ ਕੀਤੀ ਹੈ ਵਿਪੁਲ ਜੀ, ਤੇ ਹੋਪਫੁਲੀ ਕਿ ਇਹ ਹੁਣ ਜਿਹੜੇ ਜਿਸ ਤਰੀਕੇ ਦੇ ਨਾਲ ਰੂਲ ਬਣਾਉਣ ਲੱਗੇ ਹੋਏ ਨੇ ਅੱਗੇ ਨੂੰ ਥੋੜਾ ਜਿਹਾ ਹੁਣ ਸੰਭਲ ਜਾਣ, ਕਿਉਂਕਿ ਪਹਿਲਾਂ ਹੀ ਬਹੁਤ ਔਖਾ ਇੰਡਸਟਰੀ ਦਾ ਗਲਾ ਘੁੱਟਿਆ ਪਿਆ ਹੈਗਾ ਬੱਚਿਆਂ
1: ਦਾ। ਹਾਂਜੀ ਹਾਂਜੀ, ਐਗਜ਼ੈਕਟਲੀ ਬਾਈ। ਇਹ ਤਾਂ ਅਸੀਂ ਲਾਈਕ ਪ੍ਰੇ ਕਰ ਰਹੇ ਹਾਂ ਕਿ ਜਿਹੜੇ ਸਟੂਡੈਂਟ ਡਿਪੈਂਡੈਂਟ ਵੀਜ਼ਾ ਕਲੋਜ਼ ਕੀਤਾ ਗਿਆ ਸਿਰਫ ਸਟੂਡੈਂਟ ਦੇ ਉੱਪਰ ਹੀ ਅਪਲਾਈ ਹੋਵੇ, 485 ਦੇ ਉੱਪਰ ਇਹਨੂੰ ਨਾ ਲੈ ਕੇ ਆਣ, ਕਿਉਂਕਿ ਜੇ ਇਹਨਾਂ ਨੇ 485 ਡਿਪੈਂਡੈਂਟ ਵੀ ਕਲੋਜ਼ ਕਰਤਾ ਤਾਂ ਜਿਹੜੇ ਵੀ ਡਿਪੈਂਡੈਂਟ ਇੱਥੇ ਆਏ ਹੋਏ ਨੇ ਉਹ ਬਹੁਤ ਜਦ ਆਉਣਾ ਚਾਹੁੰਦੇ ਨੇ, ਉਹਨਾਂ ਲਈ ਬਹੁਤ ਟਫ ਹੋ ਜਾਊਗਾ ਜੀ।
0: ਹਾਂ, ਇਹ ਇੱਕ ਬੜਾ ਮੁਸ਼ਕਿਲ ਹੋ ਜਾਣਾ ਹੈਗਾ ਜੇ 485 ਦੇ ਉੱਤੇ ਵੀ ਇਹ ਗਾਜ ਡਿੱਗਦੀ ਹੈਗੀ ਹੈ। ਪਰ ਆਈ ਗੈਸ 485 ਆਲਮੋਸਟ ਜਦੋਂ ਅੱਗੇ ਕਰਦੇ ਹੁੰਦੇ ਸੀਗੇ ਤਾਂ ਉਹਨਾਂ ਨੂੰ ਲੱਗਦਾ ਹੁੰਦਾ ਸੀ ਕਿ ਹਾਫ ਦੀ ਜਰਨੀ ਹੋ ਗਈ ਹੈ, ਹੁਣ ਰੈਸਟ ਆਫ ਦੀ ਹਾਫ ਜਰਨੀ ਬਚੀ ਹੈਗੀ ਹੈ, ਪਰ ਉਹ ਉੱਥੇ ਜਰਨੀ ਖਤਮ ਨਾ ਕਿਤੇ ਇਹ ਕਰ ਦਿੱਤੀ ਜਾਵੇ, ਇੱਕ ਬਹੁਤ ਕਲੀਅਰ ਹੈਗਾ। ਥੈਂਕ ਯੂ ਥੈਂਕ ਯੂ। ਹੋਰ ਕੋਈ ਚੇਂਜਿਸ ਜਾਂ ਹੋਰ ਕੋਈ ਗੱਲਬਾਤ? ਵੈਸੇ ਤਾਂ ਬਹੁਤ ਹੈਗੇ ਨੇ ਚੇਂਜਿਸ, ਹੋਰ ਕੋਈ ਇਹਦੇ ਨਾਲ?
1: ਹੋਰ ਤਾਂ ਦੇਖੋ ਇਸ ਟਾਈਮ ਆਹ ਕਾਲਜਸ ਦੇ ਪਿੱਛੇ ਵੀ ਕਾਫੀ ਪਏ ਹੋਏ ਨੇ ਤੇ ਏਜੰਟਸ ਦੇ ਪਿੱਛੇ ਵੀ, ਇਹਨਾਂ ਨੇ ਜਿਹੜੀ ਰੀਸੈਂਟ ਮੀਡੀਆ ਰਿਲੀਜ਼ ਸੀ ਉਹਦੇ ਵਿੱਚ ਇਹ ਵੀ ਕਿਹਾ ਹੈ ਕਿ ਅਸੀਂ ਕਾਫੀ ਕਾਲਜਸ ਨੂੰ ਵਾਚ ਕਰ ਰਹੇ ਹਾਂ ਜਿਹੜੇ ਇਸ ਟਾਈਮ ਗ੍ਰੈਜੂਏਟ ਡਿਪਲੋਮਾ ਆਫ ਮੈਨੇਜਮੈਂਟ ਲਰਨਿੰਗ ਦੀ ਸੀਵੀਜ਼ ਇਸ਼ੂ ਕਰ ਰਹੇ ਨੇ, ਤੇ ਇਹਨਾਂ ਨੇ ਕਈ ਕਾਲਜਸ ਦੀ ਲਿਸਟ ਵੀ ਬਣਾਈ ਹੈ ਜਿਨ੍ਹਾਂ ਨੇ ਲਾਈਕ ਮੋਰ ਦੈਨ 500 or 600 ਸੀਓਜ਼ ਇਸ਼ੂ ਕੀਤੀਆਂ ਨੇ, ਤੇ ਉਹਨਾਂ ਨੇ ਅੱਗੇ ਇਹਨਾਂ ਨੇ ਲਾਈਕ ਕੰਪਲਾਇੰਸ ਲੈਟਰ ਭੇਜਣੇ ਸਟਾਰਟ ਕਰ ਦਿੱਤੇ ਕਿ ਤੁਹਾਡੇ ਕੋਲੇ ਵੀ ਕਿੱਦਾਂ ਕੰਪਲਾਇੰਸ ਮੇਨਟੇਨ ਕਰੋ, ਤੁਹਾਡੇ ਕੋਲੇ ਪ੍ਰੋਪਰ ਟੀਚਰ ਹੈਗਾ, ਰਿਸੋਰਸਿਸ ਹੈ ਜਾਂ ਨਹੀਂ ਕੋਰਸ ਦੇ, ਜਿਹਦੇ ਕਰਕੇ ਕਾਲਜਸ ਇੰਨੇ ਡਰ ਗਏ ਜੀ, ਕਈ ਕਾਲਜਾਂ ਨੇ ਸੀਓਜ਼ ਤੱਕ ਕੈਂਸਲ ਕਰਨੀਆਂ ਸਟਾਰਟ ਕਰ ਦਿੱਤੀਆਂ ਨੇ ਉਸ ਕੋਰਸ ਦੀਆਂ।
0: ਆਲ ਰਾਈਟ, ਉਹ ਬੱਚਿਆਂ ਨੂੰ ਦੱਸੇ ਬਗੈਰ ਹੀ ਹੋ ਰਹੀਆਂ ਨੇ?
1: ਹਾਂਜੀ, ਬੱਚਿਆਂ ਨੂੰ ਆਲਰੇਡੀ ਸਿੱਧਾ ਰਿਫੰਡ ਕਰ ਰਹੇ ਨੇ, ਤੇ ਜਿਹੜਾ ਹੁਣ ਬੱਚਿਆਂ ਦਾ ਸਟੂਡੈਂਟ ਵੀਜ਼ਾ ਉਹ ਸਟੇਕ ਤੇ ਹੋ ਜਾਣਾ।
0: ਸੋ ਵੈਰੀ ਵੈਰੀ ਹਾਰਡ ਤੇ ਬਹੁਤ ਜ਼ਿਆਦਾ ਅਜੀਬ ਜੀ ਸਿਚੁਏਸ਼ਨ ਜਿਹੜੀ ਆਸਟ੍ਰੇਲੀਆ ਚ ਅੱਜ ਦੀ ਤਰੀਕ।
1: ਵੈਸੇ 2009-10
0: ਦੇ ਵਿੱਚ ਐਸੀ ਸਿਚੁਏਸ਼ਨ ਇੱਕ ਵਾਰ ਸਰਕਾਰ ਨੇ ਪੈਦਾ ਕੀਤੀ ਸੀ ਜਦੋਂ ਇਕਦਮ ਰਾਤੋ ਰਾਤ ਕਾਲਜ ਬੰਦ ਕਰਤੇ ਸੀਗੇ, ਪਰ ਇਹ ਉਹਦੇ ਤੋਂ ਵੀ ਬਤਰ ਹੈਗੀ, ਇਹ ਤਾਂ ਕੋਰਸ ਹੀ ਬੰਦ।
1: ਹਾਂਜੀ, ਕਿਉਂਕਿ ਸਟੂਡੈਂਟ ਵਾਸਤੇ ਤਾਂ ਦੇਖੋ ਅੱਗੇ ਵੀ ਖਾਈ ਹੈ ਪਿੱਛੇ ਵੀ ਖਾਈ ਹੈ।
0: ਰਾਈਟ,
1: ਜਾਵੇ ਕਿੱਥੇ?
0: ਚਲੋ, ਕੁਛ ਕੁ ਇੰਡਸਟਰੀ ਦੇ ਕੁਛ ਕੁ ਲੋਕਾਂ ਦੇ ਜਿਹੜੇ ਗਲਤ ਕੰਮ ਸੀ ਉਹਦਾ ਹਰਜਾਨਾ ਹੁਣ ਸਾਰਿਆਂ ਨੂੰ ਭਰਨਾ ਪਏਗਾ। ਪਰ ਥੈਂਕ ਯੂ ਸੋ ਮਚ ਵਿਪੁਲ ਜੀ, ਬਹੁਤ ਸ਼ੁਕਰੀਆ ਤੁਹਾਡਾ।
1: ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਸੋ ਮਚ ਫੋਰ।
0: ਥੈਂਕ ਯੂ ਜੀ। ਸੋ ਇਹ ਸੀਗੇ ਵਿਪੁਲ ਜੀ ਸਾਡੇ ਨਾਲ ਬਾਂਸਲ ਇਮੀਗ੍ਰੇਸ਼ਨ ਤੋਂ, ਤੇ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚੋਂ ਇਮੀ ਟਾਕ ਦੇ ਵਿੱਚੋਂ ਦਿਓ ਇਜਾਜ਼ਤਾਂ।

ਬਹੁਤ ਧੰਨਵਾਦ ਜੀ ਇਮੀ ਟਾਕ ਸ਼ੋ ਦੇ ਵਿੱਚ ਇੰਨਾ ਹੀ ਤੇ ਹੁਣ ਇੱਕ ਦੋ ਗਾਣੇ ਥੋੜੇ ਜਿਹੇ ਹੋਰ ਦੱਸ ਜਾਂਦੇ ਛੱਡ ਜਾਂਦੇ ਹਾਲੇ ਦੋ ਚਾਰ ਮਿੰਟ ਹੈਗੇ ਨੇ ਕਰਨ ਔਜਲਾ ਦਾ ਨਵਾਂ ਗਾਣਾ ਜਿਹੜਾ ਉਹ ਆਇਆ ਉਹ ਸੁਣ ਲਓ ਤੁਸੀਂ ਤੇ ਫਿਰ ਉਸ ਤੋਂ ਬਾਅਦ ਬੋਇਜ਼ ਮੀਟਅਪ ਸ਼ੋ ਤੁਹਾਡੇ ਤੱਕ ਲੈ ਕੇ ਆਵਾਂਗੇ ਸਿਡਨੀ ਤੇ ਮੈਲਬਨ ਦੀਆਂ ਫ੍ਰੀਕੁਐਂਸੀਜ਼ ਬਿਲਕੁਲ ਅਲੱਗ ਅਲੱਗ ਹੋ ਜਾਣਗੀਆਂ ਉਸ ਤੋਂ ਬਾਅਦ ਫਿਰ ਤੁਸੀਂ ਸਿਰਫ ਸਿਡਨੀ ਦੇ ਸ਼ੋ ਸਿਡਨੀ ਦੀ ਫ੍ਰੀਕੁਐਂਸੀ ਜਾਂ ਐਪ ਤੋਂ ਹੀ ਸੁਣ ਸਕੋਗੇ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਬਸ ਬਸ ਬਸ ਬਸ ਸ਼ਾਂਤ ਮੇਰਾ ਵੀਰ,
1: ਪਤਾ ਕਰਨਾ ਕੀ ਸਾਡੇ ਬਾਰੇ ਆਪੇ ਦੱਸ ਦਿੰਦੇ ਆ।
2: ਵਾਹ ਵਾਹ ਵਾਹ ਵਾਹ ਵਾਹ,
1: ਜਿੱਥੇ ਜੀ ਕਰੇ ਉਦੋਂ ਉੱਥੇ ਕਹਿੰਦੇ ਆ।
0: ਕੀ ਕਹਿੰਦੇ ਆ ਜੀ? ਘੈਂਟ ਜੇ ਇੱਕ ਐਪੀਸੋਡ ਦੇ ਨਾਲ ਤੁਸੀਂ ਸੁਣ ਰਹੇ ਸੀਗੇ ਕਰਨ ਔਜਲਾ ਦੀ ਨਵੀਂ ਆਈ ਹੈ ਜੀ ਈਪੀ, ਜਿਹਦਾ ਨਾਮ ਹੈ ਔਜਲਾ ਸੀਜ਼ਨ। ਤੇ ਜੀ ਉਹਦਾ ਗਾਣਾ ਰੈਪ ਕਿਲਰ, ਕਿਉਂਕਿ ਪਿਛਲੀ ਵਾਰੀ ਅਸੀਂ ਤੁਹਾਨੂੰ ਸੁਣਾਇਆ ਸੀਗਾ ਮੂਸੇ ਵਾਲੇ ਦਾ ਗੋਸਟ ਫੇਸ ਕਿਲਰ, ਸੋ ਅਸੀਂ ਕਿਹਾ ਕਿ ਹੁਣ ਤੁਹਾਨੂੰ ਰੈਪ ਕਿਲਰ ਵੀ ਸੁਣਾ ਦਿੰਦੇ ਹਾਂ। ਤੇ ਬਸ ਬਈ ਆਹੀ ਗਾਣਾ ਸੀਗਾ ਆ ਜਾ ਰਿਹਾ
2: ਕਿਲ ਕਿਲ ਕਿਲ
0: ਇੱਕ ਕਿਲਰ ਦੋ ਕਿਲਰ ਨੋ ਫਿਲਰ, ਬੜੀ ਘੈਂਟ ਈਪੀ ਹੈ ਯਾਰ, ਮਜ਼ੇ ਆ ਗਏ ਗਾਣੇ
1: ਔਜਲਾ ਸੀਜ਼ਨ
0: ਔਜਲਾ ਸੀਜ਼ਨ ਔਜਲਾ, ਵਾਹ ਕੀ ਬਾਤ ਹੈ ਕ੍ਰਿਸ਼ਨਾ, ਵੈਰੀ ਗੁੱਡ ਬੱਚੇ, ਵੈਰੀ ਗੁੱਡ। ਹੋਰ ਸੁਣਾ ਬਲਕਿਰਤ, ਕਿਵਾਂ? ਠੀਕ ਠਾਕ,
1: ਵੈਰੀ ਗੁੱਡ। ਕਿਉਂਕਿ ਔਜਲੇ ਦਾ ਜਿਹੜਾ ਸੀਜ਼ਨ ਗਾਣਾ ਨਾ ਉਹ ਸੁਣਿਆ ਤੁਸੀਂ?
0: ਕਿਹੜਾ?
1: ਕੱਲਾ ਸੀਜ਼ਨ, ਜਿਹੜਾ ਨਾਮ ਹੀ ਔਜਲਾ ਸੀਜ਼ਨ ਹੈ।
0: ਨਹੀਂ ਉਹ ਨਹੀਂ ਮੈਂ ਸੁਣਿਆ।
1: ਕੱਲਾ ਨਹੀਂ ਸੁਣਿਆ? ਇੱਕ ਵਾਰੀ ਲਾਓ ਫਿਰ, ਮਾੜਾ ਜਿਹਾ ਸੁਣੋ ਫਿਰ।
0: ਅੱਛਾ, ਉਹ ਵੀ ਲਾ ਦੇਣਾ।
1: ਮਿਸ ਨਾ ਕਰਦੇ,
0: ਨਹੀਂ ਮਿਸ ਤਾਂ ਕਰਨਾ ਨਹੀਂ ਯਾਰ ਵਿਰਜ਼ੇ, ਆਪਾਂ ਮਿਸ ਕਰ ਰਹੇ
1: ਵੀਰਜੀ। ਕੀ ਕਰਦੇ ਹੁੰਦੇ ਤੁਸੀਂ? ਗਾਣਾ ਨਹੀਂ ਇੱਧਰ ਉੱਧਰ ਲਾਉਂਦੇ ਹੈਗੇ, ਤੁਹਾਡਾ ਧਿਆਨ ਕੰਮਾਂ ਕਾਰਾਂ ਦੇ ਵਿੱਚ ਲੱਗਦਾ।
0: ਅੱਛਾ, ਇੱਕ ਗੱਲ ਨੋਟਿਸ ਕੀਤੀ ਆ ਯਾਰ, ਹਰ ਸਿੰਗਰ ਧੋਣ ਚ ਕਿੱਲਾ ਵੀ ਪਾਉਂਦਾ, ਫਿਰ ਬਾਅਦ ਚੋਂ 25 ਕਿੱਲੇ ਜਾਂ 40 ਕਿੱਲੇ ਜ਼ਮੀਨ ਵੀ ਦੱਸ ਦਿੰਦਾ। ਸਾਡੇ ਹਾਲਾਤ ਨਹੀਂ ਪਤਾ ਕਿ ਇੱਥੇ ਮਤਲਬ ਬਹੁਤ ਕੰਮ ਹੈਵੀ ਹੈ ਯਾਰ, ਇੱਥੇ ਜ਼ਮੀਨਾਂ ਨਾਲ ਨਹੀਂ ਸਰ ਰਿਹਾ ਕਿਸੇ ਦਾ ਬਈ, ਇੱਥੇ ਬਹੁਤ ਕੰਮ ਕਰਨਾ ਪੈ ਰਿਹਾ,
1: ਜ਼ਮੀਨ ਚ ਖੁਦ ਜਾਣਾ ਪੈ ਰਿਹਾ।
0: ਸਹੀ ਕਿ ਨਹੀਂ?
1: ਬਾਕੀ ਤੁਸੀਂ ਇੱਦਾਂ ਦਾ ਕੋਈ ਗਾਣਾ ਕੱਢੋ, ਇੱਕ ਕੰਮ ਦੋ ਕੰਮ ਤੀਜਾ ਕਰੀ ਜਾਵਾਂ, ਜਿੱਥੇ ਜਿੱਥੇ ਜੀ ਕਰੇ ਉੱਥੇ ਸ਼ੁਰੂ ਕਰ, ਸਾਈਡ ਕਰਕੇ ਮੈਂ ਮੁੱਕਦੀ ਨੀ ਦਿਨ,
0: ਮੁੰਡਾ ਹਾਸਲ ਕਰਦਾ
1: ਕਦੋਂ ਚੜੇ ਦਿਨ,
0: ਇੱਦਾਂ
1: ਦਾ ਕੁਛ ਬਣਾਉ।
0: ਕਿਆ ਬਾਤ ਹੈ ਬੱਚੇ, ਬਹੁਤ ਵਧੀਆ।
1: ਦਿਨ ਸਾਰਾ ਦਿਨ ਕੰਮ ਕਰ, ਰਾਤ ਨੂੰ ਮੈਂ ਸੋਵਾਂ ਸਵੇਰੇ ਉੱਠਾ ਕੰਮ ਕਰ।
0: ਤੁਸੀਂ ਇਲੂਮਨਾਟੀ ਨਾਲ ਜੁੜੇ ਹੋਏ?
1: ਜਦੋਂ ਕੰਮ ਕਰਾਂ ਕੰਮ ਵਧੀ ਜਾਵੇ, ਕੰਮ ਵਧੀ ਜਾਵੇ ਮੇਰੇ ਪੈਸੇ ਨਹੀਂ ਉਹ ਵਧੇ,
0: ਪੈਸੇ ਨਹੀਂ
1: ਕੰਮ ਦੋ ਕਰਨੇ ਪੈਣੇ, ਜੇ ਦੋ ਕੀਤੇ ਕੰਮ ਨਾਲ ਤੀਜਾ ਵੀ ਆ ਕਰਨਾ, ਰਾਤੀ ਫੇਰ ਜਾ ਕੇ ਸੋਣਾ ਸਵੇਰੇ ਉੱਠੇ ਖੜਨਾ ਹੈ।
0: ਲੋਕਾਂ ਨੇ ਕਹਿਣਾ ਏਦਾਂ ਨਹੀਂ ਉਸਰਨਾ,
1: ਹਰੀ ਕਿਸਮਤ ਮੇਰੇ ਨਾਲ ਲੜਨਾ, ਕਿੱਥੇ ਆ ਗਿਆ ਤੇ ਕਿਹੜੇ ਸ਼ਹਿਰ ਰਹਿਣਾ ਵਾ, ਕਿੱਥੇ ਉੱਠਦਾ ਤੇ ਕਿਹਦੇ ਨਾਲ ਬਹਿਣਾ ਆ,
0: ਉਹ ਕੀ ਕਹੀ ਜਾਣਾ ਆ ਤੂੰ,
1: ਢਾਲਬੰਸ ਏਰੀਆ ਦੇ ਵਿੱਚ ਰਹਿਣਾ ਆ, ਇੱਕੋ ਕੁਰਸੀ ਆ ਖਾਕੀ ਰੰਗ ਦੀ ਵਾ ਜਿੱਥੇ ਰੋਜ਼ ਬਹਿਣਾ ਆ।
0: ਖਾਕੀ ਨੀ, ਗ੍ਰੇ ਆ।
1: ਓ ਯਾਰ
0: ਸੋਰੀ ਸੋਰੀ,
1: ਤੁਹਾਡੇ ਵਰਗੇ ਆ ਬੰਦੇ ਜਿਹੜੇ ਰੈਪ ਨਹੀਂ ਬਣਾਉਂਦੇ,
0: ਗੱਲਾਂ ਆ ਬਣਾਉਂਦੇ, ਗੱਲਾਂ ਦਾ ਕੜਾਹ ਆ ਬਣਾਉਂਦੇ। ਸੁਣਾਓ ਤੁਹਾਨੂੰ, ਲੋ ਜੀ ਸੁਣੋ ਸੁਣੋ ਗਾਇਸ, ਗੱਲਾਂ ਬਾਤਾਂ ਕਰਾਂਗੇ, ਪਹਿਲੇ ਗਾਣਾ ਸੁਣ ਲਓ ਯਾਰ।

0: वाह वाह वाह, क्या बात है। जत्थो मैं लंगा उत्ते खाली राह नखरो,
1: इको फोन उत्ते भजे दे।
0: वाह क्या बात है। एक मेंटल हेल्थ पेशेंट लिए भी लोग किस तरह ही करते कि यार माड़ा राह छड़ दो, यदा पता नहीं की करे की ना करे। मैनू गाइस जोक्स हो रहे जी, एनी ओजला फैंस इन द हाउस, असी भी फैन है जी, फैन है जी, फैन है जी, फैन है जी। तो यह थानू एक होर आप गाना सुनाता जी ओजले की नवी ईपी का। तो अज असी गलबात जी करांगे साढ़े विशेषज्ञ बलकीरत दे नाल।
1: What's that, bro?
0: गलबात है कि मैं पढ़ रहा सीगा जी एक रिपोर्ट, ਉਹਦੇ ਤੇ ਆਪਾਂ ਥੋੜ੍ਹਾ ਜਿਹਾ ਪਿਛਲੇ ਹਫ਼ਤੇ ਕੀਤਾ ਸੀਗਾ। ਹਾਂਜੀ ਮਿਲਬਨ 'ਤੇ ਗੱਲਬਾਤ।
1: ਹਾਂਜੀ ਕਿਹੜੀ ਰਿਪੋਰਟ ਪੜ੍ਹਦੀ ਤੁਸੀਂ?
0: ਉਹ ਸੀਗੀ ਹਿਲਡਾ ਦੀ ਰਿਪੋਰਟ। ਉਸ ਤੋਂ ਬਾਅਦ ਜੀ RBA ਵਾਲਾ ਜਿਹੜਾ ਕਾਂਡ ਹੋਇਆ ਸਾਰਿਆਂ ਨੂੰ ਪਤਾ ਜੀ, ਇੰਟਰਸਟ ਰੇਟ ਵੱਧ ਗਏ, ਠੀਕ ਹੈ ਜੀ। ਫਿਰ ਜੀ ਅੱਜ ਜਦੋਂ ਆਪਾਂ ਇਹਨੂੰ ਕਰਦੇ ਪਏ ਰਿਕਾਰਡ, ਅਤੇ ਆਸਟ੍ਰੇਲੀਆ ਦੇ ਅੰਦਰ ਸਰਚਾਰਜ ਔਨ ਯੋਰ ਐਫਟਪੋਸ ਐਂਡ ਮਾਸਟਰ ਵੀਜ਼ਾ ਕਾਰਡ ਯੂਜ਼ ਕਰਨ 'ਤੇ ਉਹ ਬੰਦ ਕਰ ਦਿੱਤੇ ਨੇ ਐਂਥਨੀ ਐਲਬਨੀਜ਼ੀ ਦੀ ਸਰਕਾਰ ਨੇ। ਇਹ ਵੀ ਸਭ ਨੂੰ ਪਤਾ, ਪਰ ਉਹਦਾ ਖਾਮਿਆਜ਼ਾ ਇਹ ਹੋਏਗਾ ਕਿ ਸ਼ਾਇਦ ਜਿਸ ਚੀਜ਼ ਦਾ ਤੁਸੀਂ ਲੈਟ ਸਪੋਜ਼ ਜੇ ਤੁਸੀਂ ਉਸ ਕੌਫੀ ਦਾ ਜਿਹਦਾ 5.60-5.70 ਦੇ ਰਹੇ ਸੀਗੇ, ਹੁਣ ਉਹ 6.5-7 ਦੀ ਸਿੱਧੇ ਮਾਲਕ ਨੂੰ ਕਰਨੀ ਪਏਗੀ, ਕਿਉਂਕਿ ਸਮਾਲ ਬਿਜ਼ਨਸ ਨੂੰ ਇਹ ਖਰਚਾ ਆਪ ਬੇਅਰ ਕਰਨਾ ਪੈਣਾ ਹੈ। ਸੋ ਇਹ ਸਭ ਚੀਜ਼ਾਂ ਦੇ ਮੁੱਦੇ ਨਜ਼ਰ ਐਂਡ ਉਹ ਹਿਲਡਾ ਦੀ ਰਿਪੋਰਟ ਵੀ ਜਿਹੜੀ ਸੀ ਉਸ ਬਾਰੇ ਵੀ ਦੱਸ ਦਈਏ ਕਿ ਆਸਟ੍ਰੇਲੀਅਨ ਲੋਕ ਜੋ 18-29 ਦੇ ਉਮਰ 'ਚ ਨੇ, ਇਹ ਯੂਨੀਵਰਸਿਟੀ ਆਫ ਮੈਲਬਨ ਦੀ ਬਣਾਈ ਹੋਈ ਰਿਪੋਰਟ ਆ, ਹਾਊਸ ਹੋਲਡ ਇਨਕਮ ਲੇਬਰ ਡਾਇਨਾਮਿਕਸ ਨਾਮ ਤੋਂ। ਉਹਦੇ ਅੰਦਰ 50% ਤਕਰੀਬਨ 50% ਯੰਗ ਅਡਲਟਸ ਜਿਹੜੇ 18-29 ਸਾਲ ਦੇ ਨੇ, ਉਹ ਕਹਿ ਰਹੇ ਨੇ ਕਿ ਅਸੀਂ ਆਪਣੇ ਪੇਰੈਂਟਸ ਨਾਲ ਮੂਵ ਇਨ ਕਰਨਾ ਚਾਹੁੰਦੇ ਹਾਂ ਜਾਂ ਫਿਰ ਅਸੀਂ ਆਪਣੇ ਪੇਰੈਂਟਸ ਨਾਲ ਮੂਵ ਇਨ ਕਰ ਚੁੱਕੇ ਹਾਂ ਕਿਉਂਕਿ ਘਰ ਨਹੀਂ ਖਰੀਦ ਹੋ ਰਿਹਾ, ਰੈਂਟ ਨਹੀਂ ਪੇ ਕਰ ਹੋ ਰਿਹਾ। ਸੋ ਅਸੀਂ ਸੋਚਿਆ ਜੀ ਕਿ ਬਈ ਆਪਾਂ ਗੱਲ ਇਹ ਕਰਦੇ ਹਾਂ ਕਿ ਖਰਚਾ ਵੱਧ ਗਿਆ, ਖਰਚਾ ਵੱਧ ਗਿਆ, ਖਰਚਾ ਵੱਧ ਗਿਆ, ਆਪਾਂ ਅੱਜ ਇਹਦਾ ਜਿਹੜਾ ਦੂਸਰਾ ਪਹਿਲੂ ਹੈ ਕਿ ਕਮਾਈ ਕਿਸ ਤਰ੍ਹਾਂ ਵਧਾਈ ਜਾ ਸਕੇ ਜਾਂ ਫਿਰ ਲੋਕ ਕਮਾਈ ਕਿਸ ਤਰ੍ਹਾਂ ਵਧਾ ਸਕਦੇ ਨੇ ਜਾਂ ਫਿਰ ਲੋਕ ਕਿਸ ਤਰ੍ਹਾਂ ਕਮਾਈਆਂ ਵਧਾਉਂਦੇ ਨੇ, ਉਸ ਬਾਰੇ ਗੱਲ ਕਰਾਂਗੇ। ਐਂਡ ਇਹ ਜਿਹੜੀ ਟੌਕ ਹੈ ਇਹ ਕੋਈ ਸੁਜੈਸ਼ਨ ਬੇਸਡ ਨਹੀਂ, ਇਹ ਓਪੀਨੀਅਨ ਬੇਸਡ ਨਹੀਂ, ਇਹ ਓਬਜ਼ਰਵੇਸ਼ਨ ਬੇਸਡ ਹੈ। ਮਤਲਬ ਜੋ ਆਪਾਂ ਗੱਲਾਂ ਬਾਤਾਂ ਕਰਾਂਗੇ ਉਹ ਇਹ ਨਹੀਂ ਕਹਿ ਰਹੇ ਤੁਹਾਨੂੰ ਕਿ ਇਹ ਕਰੋ, ਇਹ ਨਹੀਂ ਕਹਿ ਰਹੇ ਕਿ ਆਹ ਸਹੀ ਹੈ ਜਾਂ ਗਲਤ ਹੈ। ਇਹ ਦੱਸਾਂਗੇ ਕਿ ਆਸੇ ਪਾਸੇ ਜੋ ਅਸੀਂ ਵੇਖਦੇ ਹਾਂ, ਸੁਣਦੇ ਹਾਂ, ਲੋਕ ਕਰਦੇ ਪਏ ਨੇ, ਐਂਡ ਜੋ ਪਰਸਨਲ ਮਾੜਾ ਮੋਟਾ ਕਦੀ ਪੰਗਾ ਲੈ ਕੇ ਵੇਖਿਆ, ਕੁਛ ਠੀਕ ਗਿਆ ਨਹੀਂ ਗਿਆ, ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਐਂਡ ਜਦੋਂ ਤੁਸੀਂ ਇਹ ਸ਼ੋਅ ਸੁਣੋਗੇ, ਜੋ ਤੁਹਾਨੂੰ ਚੀਜ਼ ਸਹੀ ਲੱਗੇ ਅਤੇ ਜੋ ਤੁਹਾਨੂੰ ਗਲਤ ਲੱਗੇ ਤੁਸੀਂ ਫੀਡਬੈਕ ਭੇਜਣੀ ਹੈ ਬਈ। ਭੇਜਣੀ ਕਦੋਂ ਹੈ ਉਹ ਬਲਕੀ ਤਾਂ ਦੱਸੇਗਾ, ਦੱਸੋ ਬਈ ਕਦੋਂ ਕਦੋਂ ਭੇਜਣੀ ਆ।
1: ਇੱਦਾਂ ਨਾ ਨਾ ਕਰਿਆ ਕਰੋ, ਜਿਹੜੀ ਥੋੜੀ ਜਿਹੀ ਉਦਾਂ ਦੀ ਗੱਲ ਹੈ ਉਹ ਮੈਂ ਦੱਸੂਗਾ।
0: ਮੈਂ ਕਿਹਾ ਮੈਨੀ ਦੇਰ ਦਾ ਬੋਲੀ ਜਾ ਰਹੇ ਤਾਂ ਕਰਕੇ ਨਹੀਂ, ਮੈਂ ਦੱਸ ਦਿੰਦਾ ਕੋਈ ਗੱਲ
1: ਨਹੀਂ। ਨਹੀਂ
0: ਤੁਸੀਂ ਦੱਸੋ,
1: ਤੁਸੀਂ ਭੇਜਣੀ ਆ ਜੀ। ਹਾਂਜੀ ਮੈਲਬਨ ਸ਼ੋਅ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ, ਤੁਸੀਂ ਸ਼ੋਅ ਵੀ ਸੁਣਦੇ ਹੋ,
0: ਬਿਲਕੁਲ
1: ਚੱਲਦੇ ਚੱਲਦੇ ਸ਼ੋਅ 'ਚ ਤੁਸੀਂ ਭੇਜ ਦੇਣਾ,
0: ਚੱਲਦੇ ਹੋਏ ਸ਼ੋਅ 'ਚ
1: ਕੁਝ ਨਹੀਂ ਕਰਨਾ ਤੁਸੀਂ, ਕੁਝ ਨਹੀਂ ਕਰਨਾ,
0: ਸੋਮਵਾਰ
1: ਤੋਂ ਲਿਖਣਾ ਵਾ ਬੋਇਜ਼ ਮੀਟ ਅਪ।
0: ਹਾਂ ਮੰਡੇ ਤੋਂ ਥਰਸਡੇ ਜਦੋਂ ਵੀ ਚੱਲ ਰਿਹਾ ਹੁੰਦਾ, ਫਰਾਈਡੇ ਫਿਰ ਖੁੱਲਾ ਖੜਾ ਹੁੰਦਾ ਨਾ, ਮਾਹੌਲ ਹੀ ਵੱਖਰਾ ਹੁੰਦਾ। ਸੋ ਮੰਡੇ ਤੋਂ ਥਰਸਡੇ ਕੋਈ ਵੀ ਟੌਪਿਕ ਚੱਲ ਰਿਹਾ, ਕੋਈ ਵੀ ਆਰ ਜੇ ਆਏ ਹੁਣ, ਤੁਸੀਂ ਬੋਇਜ਼ ਮੀਟ ਅਪ ਅੱਗੇ ਲਿਖ ਕੇ ਨਾ ਸਾਈਡ 'ਤੇ ਮੈਸੇਜ ਘੱਲ ਦੇਣਾ ਕਿ ਯਾਰ ਆਹ ਟੌਪਿਕ 'ਤੇ ਗੱਲ ਹੋਈ, ਵਧੀਆ ਲੱਗੀ, ਮਾੜੀ ਲੱਗੀ,
1: ਸਭ ਸਾਡੇ ਸਿਰ ਮੱਥੇ। ਮੈਂ ਤੇ ਆਪ ਨਹੀਂ ਏਡਾ ਵੱਡਾ ਮੈਸੇਜ ਲਿਖਣਾ
0: ਪਸੰਦ ਕਰਦਾ, ਆਪ ਹੀ ਦੇਖ, ਆਪ ਹੀ ਯਾਰ
1: ਲਿਖੋ ਬਸ।
0: ਹਾਂ ਮਤਲਬ ਬੋਇਜ਼ ਮੀਟ ਅਪ ਜ਼ਰੂਰ ਲਿਖੋ, ਥੰਬਸ ਅਪ ਪਾ ਦਿਓ, ਥੰਬਸ ਡਾਊਨ ਪਾ ਦਿਓ, ਸਮਾਈਲੀ ਫੇਸ ਪਾ ਦਿਓ, ਮਤਲਬ
1: ਹਾਂ ਕੁਝ
0: ਪਹੁੰਚਦਾ ਕਰੋ ਯਾਰ, ਕੁਛ ਤੇ ਪਹੁੰਚਦਾ ਕਰੋ 10-12 ਦੇ ਵਿੱਚ,
1: ਪਹੁੰਚਣਾ ਜ਼ਰੂਰੀ ਆ,
0: ਪਹੁੰਚਣਾ ਜ਼ਰੂਰੀ ਹੈ।
1: ਇੱਕ ਰਿਪੋਰਟ ਮੈਂ ਵੀ ਪੜ੍ਹੀ ਆ ਕ੍ਰਿਸ਼ਨਾ ਜੀ,
0: ਹਾਏ
1: ਰਿਪੋਰਟ ਕੈਰੀ ਆ
0: ਕਿਆ
1: ਕੀ ਜਿਹੜੇ ਲੋਕ ਨੇ, ਲੋਕਾਂ ਦੇ ਵਿੱਚੋਂ ਜਿਹੜੀਆਂ ਔਰਤਾਂ ਨੇ ਉਹ ਬੰਦਿਆਂ ਨਾਲੋਂ ਜ਼ਿਆਦਾ ਸਾਈਡ ਜੌਬ ਕਰ ਰਹੀਆਂ ਨੇ।
0: ਹਾਂ ਉਹ ਹੈ, ਉਹਦੇ ਪਿੱਛੇ ਕਾਰਨ ਵੀ ਹੈ, ਬਹੁਤ
1: ਕਾਰਨ ਤੇ ਹੋਣਗੇ, ਓਬਵੀਅਸਲੀ ਹੋਣਗੇ, ਵਾਈ ਨਾਟ ਹੋਣਗੇ। ਪਰ ਮੁੱਦਾ ਪਤਾ ਕੀ ਆ ਜੀ, ਮੁੱਦਾ ਇਹ ਆ ਕਿ ਪੈਸਾ ਪੈਸਾ ਕਰਤੀ ਹੈ, ਤੂੰ ਪੈਸੇ ਵੇਖ ਕੇ ਉਮਰਤੀ ਹੈ, ਕਿਆ ਚੀਜ਼ ਹੈ ਪੈਸਾ,
0: ਕਿਆ ਬਾਤ,
1: ਕਿਆ ਪਿਆਜ ਹੈ ਪੈਸਾ, ਪੈਸਾ ਪੈਸਾ ਮੇਰੀ ਜੇਬ ਮੇ ਪੈਸਾ,
0: ਪੈਸਾ
1: ਮੇਰੇ ਪਰਸ ਮੇ ਪੈਸਾ, ਨਹੀਂ ਹੈ ਨਹੀਂ ਹੈ
0: ਪੈਸਾ, ਪੈਸਾ
1: ਆਪਕੇ ਪਰਸ ਮੇ ਪੈਸਾ
0: ਨਹੀਂ
1: ਹੋਗਾ ਹਮੇ ਨਹੀਂ ਪਤਾ। ਤੋ ਬਾਤ ਪਤਾ ਕਿਆ ਹੈ, ਗੱਲ ਇਹ ਹੈ ਕਿ ਪੈਸਾ ਕਿਸੇ ਕੋ ਹੈਗਾ ਕਿਸੇ ਕੋ ਨਹੀਂ ਹੈਗਾ, ਪਰ ਦੋਵੇਂ ਸਾਈਡ ਹਸਲ ਕਰ ਰਹੇ ਨੇ।
0: ਹਾਂ ਉਹ ਤੇ ਹੈ,
1: ਮੈਟਰ ਨਹੀਂ ਕਰਦਾ ਜੇ ਕਿਸੇ ਕੋਲ ਜ਼ਿਆਦਾ ਪੈਸੇ ਆ ਤੇ ਉਹ ਫਿਰ ਵੱਡੀ ਸਾਈਡ ਹਸਲ ਕਰ ਰਿਹਾ, ਜੇ ਕਿਸੇ ਕੋਲ ਥੋੜੇ ਆ ਤੇ ਉਹ ਨਿੱਕੀ ਸਾਈਡ ਹਸਲ ਕਰ ਰਿਹਾ। ਪਰ ਸਾਈਡ ਜੋਬ, ਸਾਈਡ ਹਸਲ ਜਾਂ ਸੈਕਿੰਡ ਕੰਮ ਜਾਂ ਫਿਰ ਬਿਜ਼ਨਸ,
0: ਉਹ ਵੀ ਕਹਿੰਦੇ ਨੇ ਨੂੰ ਪੈਸਿਵ ਇਨਕਮ।
1: ਹਾਂ ਪੈਸਿਵ ਇਨਕਮ, ਯੈਸ ਯੈਸ ਯੈਸ,
0: ਸਭ ਚੀਜ਼ਾਂ
1: ਸੈਕੰਡਰੀ ਇਨਕਮ ਵੀ ਅੱਜ ਕੱਲ੍ਹ,
0: ਅੱਜ ਕੱਲ੍ਹ ਬਹੁਤ ਜ਼ਰੂਰੀ ਵੀ ਹੈ, ਸਮੇਂ ਦੀ ਮੰਗ ਵੀ ਹੈ ਤੇ ਲੋਕ ਕਰ ਵੀ ਰਹੇ ਨੇ। ਅੱਛਾ ਦੇਖ,
1: ਤੰਗ ਵੀ ਹੈ ਨਾ,
0: ਲੋਕ ਤੰਗ ਵੀ ਹੈ ਤੇ ਯਾਰ ਇੱਕੇ ਦੇ ਅੰਦਰ ਨਾ ਦੋ ਤਰੀਕੇ ਹੈ ਇਸ ਚੀਜ਼ ਨੂੰ ਵੇਖਣ ਦੇ। ਇੱਕ ਤਰੀਕਾ ਇਹ ਹੈ ਕਿ ਜਦੋਂ ਇੱਕ ਟਾਈਮ ਸੀਗਾ ਜੈਂਡਰ ਡਿਫਾਈਨਡ ਰੋਲਸ ਹੋਇਆ ਕਰਦੇ ਸੀ, ਹੁਣ ਉਹ ਨਹੀਂ ਰਹੇ, ਐਂਡ ਇਟਸ ਅ ਵੈਰੀ ਵੈਲਕਮ ਥਿੰਗ ਆਲਸੋ, ਹੈ ਨਾ। ਅਤੇ ਜਿਸਦਾ ਜਿਸ ਤਰੀਕੇ ਦਾ ਹੁਨਰ ਹੋਵੇ ਉਸ ਤਰੀਕੇ ਦਾ ਕੰਮ ਮਿਲਣਾ ਚਾਹੀਦਾ। ਪਰ ਮੈਂ ਇਸ ਲਿਹਾਜ਼ ਨਾਲ ਵੀ ਵੇਖਦਾ ਕਿ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ, ਜਿਸ ਸੈਕਟਰਸ ਤੋਂ ਆਪਾਂ ਆਉਂਦੇ ਹਾਂ, ਕਿ ਜੇ ਮਤਲਬ ਦੋਨੋਂ ਜੀਆਂ ਨੂੰ ਕੰਮ ਵੀ ਕਰਨਾ ਪੈ ਰਿਹਾ, ਦੋਨੋਂ ਜੀਆਂ ਨੂੰ ਜੇ ਸਾਈਡ ਹਸਲ ਵਾਲਾ ਵੀ ਕੰਮ ਕਰਨਾ ਪੈ ਰਿਹਾ, ਮਤਲਬ ਦੋ ਜੀ ਚਾਰ ਕੰਮ ਜੇ ਕਰ ਰਹੇ ਨੇ, ਤਾਂ ਫਿਰ ਮਤਲਬ ਇਕੋਨਮੀ ਦਾ ਬਹੁਤ ਬੁਰੇ ਹਾਲਾਤ ਹੈ ਯਾਰ, ਹੈ ਨਾ।
1: ਆਈ ਡੋਂਟ ਨੋ ਕਿ ਜੇ ਹੁਣ ਮੇਨ ਕੀ ਹੈ, ਕੱਲ੍ਹ ਕੋਈ ਨਾ ਪ੍ਰੋਡਕਟੀਵਿਟੀ 'ਤੇ ਕੋਈ ਮਾਹਿਰ ਗੱਲ ਕਰਨ ਡਿਆ ਸੀ, ਇੰਟਰਸਟਿਡ ਵੱਧ ਗਏ ਤੇ, ਹੈ ਨਾ, ਅਤੇ ਉਹ ਵੀ ਦੱਸਦਾ ਵੀ ਪ੍ਰੋਡਕਟੀਵਿਟੀ ਨਹੀਂ ਹੈਗੀ ਇਸ ਏਰੀਆ ਦੇ ਵਿੱਚ ਨਾ, ਤਾਂ ਕਰਕੇ ਇਹਨੂੰ ਇੰਨੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ।
0: ਓਕੇ,
1: ਅਤੇ ਯਾਰ ਹੁਣ ਪ੍ਰੋਡਕਟੀਵਿਟੀ ਮਤਲਬ ਜੇ ਆਪਾਂ ਦੋ ਦੋ ਕੰਮ ਕਰ ਰਹੇ ਹਾਂ, ਤਿੰਨ ਤਿੰਨ ਕੰਮ ਕਰ ਰਹੇ ਹਾਂ, ਅਤੇ ਪ੍ਰੋਡਕਟੀਵਿਟੀ ਕਿਉਂ ਨਹੀਂ ਹੋਊਗੀ? ਪ੍ਰੋਡਕਟੀਵਿਟੀ ਕਦੋਂ ਹੁੰਦੀ ਆ ਕੰਮ ਕਰਕੇ ਤੁਸੀਂ ਕੁਛ ਕਰਦੇ ਹੋ? ਹਾਂ ਇਹ ਗੱਲ ਜ਼ਰੂਰ ਆ ਕਿ ਆਪਾਂ ਕਿਸੇ ਵੇਲੇ ਇੱਦਾਂ ਦਾ ਵੀ ਕੰਮ ਕਰ ਰਹੇ ਹੁੰਦੇ ਕਿ ਜਿਹੜਾ ਸਿਰਫ ਕਰ ਰਹੇ ਹੁੰਦੇ ਹਾਂ ਪਰ ਉਹ ਪ੍ਰੋਡਕਟਿਵ ਨਹੀਂ ਹੋ ਰਿਹਾ ਹੁੰਦਾ, ਪਰ ਕਿਤੇ ਨਾ ਕਿਤੇ ਜੇ ਆਪਾਂ ਟਰਾਈ ਕਰ ਰਹੇ ਹਾਂ ਤਾਂ ਪ੍ਰੋਡਕਟਿਵ ਤਾਂ ਹੋਊਗਾ, ਅੱਜ ਨਹੀਂ ਤਾਂ ਕੱਲ੍ਹ ਹੋਜੂਗਾ, ਮੰਨ ਲਓ ਤੁਸੀਂ ਹੌਲੀ ਹੌਲੀ ਸਿੱਖ ਜਾਓਗੇ ਜੇ ਨਹੀਂ ਆਉਂਦਾ, ਪਰ ਪ੍ਰੋਡਕਟੀਵਿਟੀ 'ਤੇ ਆਪਾਂ ਸਾਰੇ ਵਰਕਆਊਟ ਕਰ ਰਹੇ ਹਾਂ, ਫਿਰ ਪ੍ਰੋਡਕਟੀਵਿਟੀ 'ਤੇ ਕਿਤੇ ਵੀ ਨਹੀਂ ਲਾਇਆ ਕਰਨ ਦੀ।
0: ਟਰੂ ਸਟੋਰੀ, ਐਬਸੋਲੂਟਲੀ ਰਾਈਟ। ਇਹਦੇ ਅੰਦਰ ਯਾਰ ਇੱਕ ਆ ਵੀ ਚੱਕਰ ਆ ਜਾਂਦਾ ਨਾ, ਆਪਾਂ ਚਲੋ ਪ੍ਰੋਡਕਟੀਵਿਟੀ ਦੀ ਵੀ ਗੱਲ ਕਰ ਲੈਂਦੇ ਹਾਂ, ਦੈਟ ਇਜ਼ ਆਲਸੋ ਫਾਈਨ। ਕੀ ਹੈ ਨਾ, ਜਿਹੜਾ ਇਕੋਨਮਿਸਟ ਲੋਕ ਆ ਉਹਨਾਂ ਕੋਲ ਦੋ ਤਿੰਨ ਮੈਕਰੋ ਅਤੇ ਮਾਈਕਰੋ ਇਕਨੋਮਿਕਸ ਦੀਆਂ ਟਰਮੀਨੋਲੋਜੀਆਂ ਹੁੰਦੀਆਂ, ਉਹੀ ਵਾਲੀ ਝਾੜ ਦਿੰਦੇ ਆ, ਹੈ ਨਾ। ਤੁਹਾਡੇ ਉੱਪਰ ਬੇਸਿਕ ਪੁਆਇੰਟ, ਜੇ ਆਪਾਂ ਸਿੱਧੀ ਸਾਦੀ ਜੀ ਗੱਲ ਕਰੀਏ ਤਾਂ ਗੱਲ ਇਹ ਹੈ ਕਿ ਬਈ ਜਿੰਨੀ ਆਮਦਨ ਆ ਉਸ ਹਿਸਾਬ ਦਾ ਉਸ ਤੋਂ ਵੱਧ ਖਰਚਾ ਜਾਂ ਇੱਕਦਮ ਉਸਨੂੰ ਛੂੰਦਾ ਹੋਇਆ ਖਰਚਾ, ਐਜ ਸਿੰਪਲ ਐਜ ਦੈਟ, ਹੈ ਨਾ। ਫਿਰ ਇਹ ਇੰਡੀਵਿਜੁਅਲ ਲੈਵਲ 'ਤੇ ਆ, ਅਤੇ ਸਰਕਾਰ ਨੂੰ ਨੈਸ਼ਨਲ ਲੈਵਲ 'ਤੇ ਇਹ ਵਾਲੀ ਚੀਜ਼ ਦੀ ਪ੍ਰੋਬਲਮ ਆ, ਅਗਲਿਆਂ ਨੂੰ ਸਮਝ ਨਹੀਂ ਆਉਂਦਾ ਪਿਆ ਕਰੀਏ ਤਾਂ ਕਰੀਏ, ਬੇਸਿਕ ਪੁਆਇੰਟ ਇਹ ਹੈ। ਪਰ ਜਿਸ ਤਰ੍ਹਾਂ ਇੱਕ ਪੁਆਇੰਟ ਤਾਂ ਆਪਾਂ ਛੂ ਲਿਆ, ਹੈ ਨਾ, ਕਿ ਇਕੋਨਮੀ ਦਾ ਬੜੇ ਬੁਰੇ ਹਾਲਾਤ, ਦੂਸਰੇ ਪਾਸੇ ਇੱਕ ਇਹ ਵੀ ਪੁਆਇੰਟ ਆ ਜਾਂਦਾ ਬਲਕੀਰਤ, ਜੋ ਇਸ ਤੋਂ ਥੋੜ੍ਹਾ ਅਲੈਦਾ ਹੋ ਜਾਂਦਾ, ਉਹ ਹੈ ਸਾਡਾ ਸਟੈਂਡਰਡ ਆਫ ਲਿਵਿੰਗ।
1: ਓਕੇ,
0: ਹੈ ਨਾ। ਅਸੀਂ ਵੀ ਦੇਖਿਆ ਜਾਵੇ, ਐਂਡ ਇਟਸ ਅ ਵੈਲਕਮ ਥਿੰਗ ਅਗੇਨ, ਵਧੀਆ ਚੀਜ਼ ਆ, ਪਰ ਮੇਰੇ ਖਿਆਲ ਨਾਲ ਅਸੀਂ ਬਹੁਤ ਜ਼ਿਆਦਾ ਸਟ੍ਰਾਈਵ ਕਰਦੇ ਹਾਂ ਫੋਰ ਅ ਬੈਟਰ ਸਟੈਂਡਰਡ ਆਫ ਲਿਵਿੰਗ, ਐਂਡ ਉਹ ਬੈਟਰ ਸਟੈਂਡਰਡ ਆਫ ਲਿਵਿੰਗ ਸਾਡੇ ਲਈ ਮਟੀਰੀਅਲਿਸਟਿਕ ਚੀਜ਼ਾਂ ਤੋਂ ਬਹੁਤ ਜ਼ਿਆਦਾ ਜੁੜ ਕੇ ਆਉਂਦਾ। ਸਾਡੇ ਤੋਂ ਪਿਛਲੀ ਜਨਰੇਸ਼ਨਸ ਲਈ ਇਹ ਸਭ ਚੀਜ਼ਾਂ ਇੰਨੀਆਂ ਨਹੀਂ ਸੀਗੀਆਂ, ਖੈਰ ਪਿਛਲੀ ਜਨਰੇਸ਼ਨਸ ਤਾਂ ਕਾਫੀ, ਜਦੋਂ ਪੇਰੈਂਟਸ ਬਣ ਜਾਂਦੇ ਸੀਗੇ ਤਾਂ ਬੇਸਿਕਲੀ ਲਾਈਫ ਇਜ਼ ਸੈਕਰੀਫਾਈਸ, ਕਿ ਹੈ ਨਾ, ਆਪਣੇ ਲਈ ਨਹੀਂ ਕਰਨਾ, ਬੱਚਿਆਂ ਲਈ ਕਰਨਾ, ਹੈ ਨਾ। ਹੁਣ ਉਹ ਵੀ ਚੀਜ਼ ਨਹੀਂ ਰਹੀ ਹੈ, ਹਰ ਕੋਈ ਜਿਸ ਉਮਰ ਦਾ ਉਸ ਉਮਰ ਦੇ ਅੰਦਰ ਜੋ ਬੈਸਟ ਦਿਨ ਤੁਸੀਂ ਜੀ ਸਕਦੇ ਹੋ, ਉਹ ਰੋਬਿਨ ਵਿਲੀਅਮਸ ਨਹੀਂ ਕਹਿੰਦਾ ਸੀਗਾ ਕਾਰਪੇਡੀਅਮ ਸੀਜ਼ ਦਾ ਡੇ, ਉਸ ਤਰ੍ਹਾਂ ਦਾ ਦਿਨ ਜੀਣਾ ਚਾਹੁੰਦਾ, ਫਿਰ ਉਹਦੇ ਅੰਦਰ ਇਹ ਹੈ ਕਿ ਤੁਹਾਨੂੰ ਆਮਦਨ ਬੈਟਰ ਕਰਨੀ ਪੈਣੀ ਹੈ। ਫਿਰ ਦੂਸਰੇ ਪਾਸੇ ਇੱਕ ਹੋਰ ਆ ਜਾਂਦਾ ਕਿ ਕਿਉਂਕਿ ਤੂੰ ਕਰ ਰਿਹਾ ਅਤੇ ਕਿਉਂਕਿ ਤੇਰਾ ਵੀ ਇੱਕ ਮਿੱਤਰ ਉਹ ਵੀ ਕਰਦਾ ਪਿਆ ਅਤੇ ਇੱਕ ਮੇਰਾ ਵੀ ਗੂੜਾ ਮਿੱਤਰ ਆ ਕਰਦਾ ਪਿਆ, ਅਤੇ ਮੈਂ ਕਿਸ ਤਰ੍ਹਾਂ ਮਹਿਫਲ 'ਚ ਬੈਠਾਂ, ਮੈਨੂੰ ਵੀ ਤਾਂ ਕੁਛ ਸ਼ੁਰੂ ਕਰਨਾ ਚਾਹੀਦਾ।
1: ਆਹੋ, ਨਹੀਂ ਤਾਂ ਫਿਰ ਮੇਰੀ ਗੱਲ ਨਹੀਂ ਹੋਣੀ ਮਹਿਫਲ 'ਚ, ਮੇਰੀ ਕਿਸੇ ਨੇ ਸੁਣਨੀ ਕਰਨੀ ਨਹੀਂ, ਕਿਉਂਕਿ ਮੈਂ ਤਾਂ ਕੁਛ ਕਰ ਹੀ ਨਹੀਂ ਰਿਹਾ, ਮੈਂ ਤਾਂ ਇੱਕੋ ਕੰਮ ਹੀ ਕਰ ਰਿਹਾ, ਬਾਕੀ ਤਿੰਨ ਤਿੰਨ ਕਰ ਰਹੇ ਨੇ, ਜੇ ਮੈਂ ਆਪਣੇ ਆਪ ਨੂੰ ਲੈਕ ਬਿਹਾਈਂਡ ਵਾਲਾ ਉਹ ਫੀਲ ਕਰ ਰਿਹਾ ਕਿਉਂਕਿ ਮੈਂ ਕਰ ਨਹੀਂ ਰਿਹਾ। ਹੁਣ ਕਰ ਕੀ ਨਹੀਂ ਰਿਹਾ, ਇਹ ਸਾਰਿਆਂ ਦਾ ਆਪੋ ਆਪਣਾ ਹੋ ਸਕਦਾ, ਕਿਉਂਕਿ ਜੇ ਆਪਾਂ ਆਸਟ੍ਰੇਲੀਅਨ ਜਿਹੜਾ ਆਪਣਾ ਏ ਬੀ ਐੱਸ ਆ ਉਹਦੇ ਜੇ ਹਿਸਾਬ ਨਾਲ ਗੱਲ ਕਰੀਏ, ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਕਹਿੰਦਾ ਜੀ ਜੂਨ 26 ਤੱਕ ਦੇ ਡਾਟੇ ਦੇ ਹਿਸਾਬ ਨਾਲ 10 ਲੱਖ ਆਸਟ੍ਰੇਲੀਅਨਸ ਕੋ ਸਮੇਂ ਇੱਕ ਤੋਂ ਵੱਧ ਜੋਬ ਕਰ ਰਹੇ ਨੇ। ਮਤਲਬ ਸਮਝੋ ਗੱਲ ਨੂੰ, ਇੱਕੋ ਸਮੇਂ ਇੱਕ ਤੋਂ ਵੱਧ ਜੋਬ ਕਰ ਰਹੇ ਨੇ।
0: ਓਕੇ, ਵਾਹ,
1: ਯੈਸ। ਹੁਣ ਉਹਦੇ ਵਿੱਚ ਆ ਸਕਦਾ ਕਿ ਮੰਨ ਲਓ ਇੱਕ, ਹੁਣ ਕੋਈ ਕਹੂਗਾ ਕਿ ਯਾਰ ਮੰਨ ਲਓ ਹੁਣ ਅਸੀਂ ਰੇਡੀਓ 'ਤੇ ਬੈਠੇ ਹਾਂ ਅਤੇ ਅਸੀਂ ਦੂਜੀ ਜੋਬ ਕਿੱਦਾਂ ਕਰ ਲਵਾਂਗੇ, ਮੰਨ ਲਓ ਫੋਰ ਐਗਜ਼ਾਮਪਲ। ਅਤੇ ਹੁਣ ਕਈ ਜੋਬਾਂ ਅੱਜ ਕੱਲ ਤੇ ਸਗੋਂ ਹੀ ਜ਼ਿਆਦਾ ਬਦਲ ਗਿਆ ਕਿਉਂਕਿ ਸਾਰੀਆਂ ਜੋਬਾਂ ਜਿਹੜੀਆਂ ਉਹ ਰਹਿ ਹੀ ਨਹੀਂ ਗਈਆਂ ਵੀ ਤੁਸੀਂ ਜਾ ਕੇ ਕਰਨੀਆਂ ਨੇ।
2: ਹਾਂ ਮਤਲਬ
1: ਬੋਰਡ ਤੇ ਕਰੋ, ਘਰੇ ਬੈਠੇ ਕਰੋ, ਕੋਈ ਮਤਲਬ ਹਰ ਇੱਕ ਚੀਜ਼ ਦਾ ਸਾਧਨ ਬਦਲ ਗਿਆ
2: ਫੋਰ ਟ੍ਰੇਡੀ ਵਰਕ ਜਾਂ ਫਿਰ ਬਲੂ ਕਾਲਰ ਜੋਬ ਆਪਾਂ ਕਹਿ ਦਿੰਦੇ ਹਾਂ ਜਿੱਦਾਂ, ਹਨਾ, ਜਿਹਨਾਂ ਨੂੰ ਕਰਾਊਡ ਕੰਟਰੋਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਸਿਕਿਉਰਿਟੀ ਵਗੈਰਾ ਹੋ ਗਿਆ, ਟ੍ਰੇਡੀ ਵਰਕ, ਆਲ ਆਫ ਇਟ, ਹਨਾ। ਉਸ ਤੋਂ ਇਲਾਵਾ ਤਾਂ ਜੋ ਲੈਪਟਾਪ ਤੋਂ ਰਿਲੇਟਡ ਹੋ ਗਿਆ
1: ਡਿਜੀਟਲੀ ਸਾਰਾ ਕੁਝ,
2: ਉਹ ਤਾਂ ਹੁਣ ਹਾਈਬ੍ਰਿਡ ਹੀ ਹੋ ਗਿਆ, ਹਨਾ।
1: ਤੇ ਉਹਦੇ ਕਰਕੇ ਪੋਸੀਬਲ ਆ, ਕਿਉਂਕਿ ਮੰਨ ਲਓ ਹੋ ਸਕਦਾ ਮੈਂ ਫੋਨ ਦੇ ਉੱਤੇ ਕੁਛ ਹੋਰ ਕਰ ਰਿਹਾ ਵਾਂ, ਕਿਸੇ ਨੂੰ ਕੀ ਪਤਾ ਲੱਗਣ ਡਿਆ, ਟਾਈਮ ਮੇਰੇ ਤੋਂ ਉਹੀ ਆ, ਮੰਨ ਲਓ 1:36 ਹੋਏ ਆ, 1:36 ਤੇ ਮੈਂ ਦੋ ਕੰਮ ਕਰ ਰਿਹਾ, ਹੋ ਸਕਦਾ ਮੈਂ ਤੀਜਾ ਵੀ ਦੋ ਫੋਨ ਤੇ ਕਰ ਰਿਹਾ ਵਾਂ। ਸੋ ਪੋਸੀਬਲ ਆ, ਪੋਸੀਬਲ ਕੀ ਹੁੰਦਾ ਹੀ ਆ ਇੱਦਾਂ ਸਾਰੇ, ਮੈਨੂੰ ਲੱਗਦਾ ਆਪਾਂ 70-80% ਲੋਕ ਕਰਦੇ ਹੀ ਹਾਂ, ਕਿਉਂਕਿ ਆਪਾਂ ਕੋਈ ਵੀ ਆਪਣੇ 'ਚੋਂ ਇੱਦਾਂ ਦਾ ਨਹੀਂ ਹੋਊਗਾ ਕਿ ਜਿਹਨੇ ਕਦੀ ਸਾਈਡ ਕੰਮ ਨਹੀਂ ਕੀਤਾ ਜਾਂ ਨਹੀਂ ਕਰ ਲਿਆ।
2: ਇੱਕ ਇਹ ਵੀ ਆ ਜਾਂਦਾ ਕਿ ਆਪਣੇ ਚੋਂ ਇੱਦਾਂ ਦਾ ਕੋਈ ਵੀ ਨਹੀਂ ਹੋਏਗਾ ਜਿਹੜਾ ਜਿਹਨੂੰ ਤਰੱਕੀ ਦਿਸਦੀ ਹੋਵੇ ਕਿਸੇ ਕੰਮ ਦੇ ਅੰਦਰ ਤੇ ਉਹ ਕੋਸ਼ਿਸ਼ ਨਾ ਕਰੇ ਉਹਨੂੰ ਕਰਨ ਦੀ, ਹਨਾ। ਖਾਸ ਕਰ ਜੇ
1: ਇੰਟੀਰਨਲਸ ਉਹਦੇ ਸਰਕਮਸਟੈਂਸ ਕੋਈ ਇਦਾਂ ਦੇ ਹੋਣ ਪਿਓ ਕਰ ਨਹੀਂ।
2: ਹਾਂ ਮਤਲਬ ਜੇ ਹੱਥ ਨਹੀਂ ਪੈਂਦਾ ਫੇਰ ਹੀ ਆ, ਜੇ ਤੁਹਾਡੇ ਕੋਲ ਰਿਸਕ ਐਪੀਟਾਈਟ ਹੈ ਜਾਂ ਫਿਰ ਉਸ ਕੰਮ ਦੇ ਅੰਦਰ ਇੰਨੀ ਕੁ ਸੇਫਟੀ ਨੈਟ ਹੈ ਕਿ ਤੁਹਾਡੇ ਸਮਾਂ ਜਾਂ ਫਿਰ ਤੁਹਾਡਾ ਪੈਸਾ ਜਿਹੜਾ ਉਹ ਬੜਾ ਓਨਾ ਕੁ ਤੁਸੀਂ ਉਹਦੇ 'ਤੇ ਰਿਸਕ ਲਗਾ ਸਕਦੇ ਹੋ ਕਿ ਉਹ ਤੁਹਾਡੇ ਲਈ ਅਫੋਰਡੇਬਲ ਹੈ, ਅਤੇ ਹਰ ਕੋਈ ਕਹਿੰਦਾ ਵੈਲਕਮ, ਹੈ ਨਾ। ਕਿਉਂਕਿ ਇਹ ਦੇਖਣਾ ਵੀ ਇੱਕ ਇੰਡਸਟਰੀ ਹੈ ਪੂਰੀ, ਹੈ ਨਾ। ਇਹਦੇ ਉੱਪਰ ਆਪਾਂ ਆਹ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਗੱਲ ਵੀ ਕਰਾਂਗੇ। ਇੱਕ ਪ੍ਰੋਪਰ ਇੰਡਸਟਰੀ ਹੈ ਜੋ ਇਸ ਚੀਜ਼ ਦੇ ਉੱਪਰ, ਜੋ ਸਾਡੀ ਇਸ ਜਿਹੜੀ ਨਵੀਂ ਨੀਡ ਹੈ ਕਿ ਇੱਕ ਤੋਂ ਵੱਧ ਕੰਮ ਹੋਣ
1: ਜੀ,
2: ਉਹਦੇ 'ਤੇ ਉਹ ਜੀ ਰਹੀ ਹੈ। ਇਟ ਇਜ਼ ਕਾਲਡ ਕੰਸਲਟੈਂਸੀ, ਇਟ ਇਜ਼ ਕਾਲਡ ਵੈਲਨੈਸ ਕੋਚ, ਇਟ ਇਜ਼ ਕਾਲਡ ਬਿਜ਼ਨਸ ਕੋਚ, ਇਟ ਇਜ਼ ਕਾਲਡ ਬਿਜ਼ਨਸ ਆਪਣਾ ਕੀ ਕਹਿੰਦੇ ਕੰਸਲਟੈਂਟ, ਹੈ ਨਾ, ਬਿਜ਼ਨਸ ਐਡਵਾਈਜ਼ਰ। ਫਿਰ ਇੰਨੇ ਹੀ ਯੂਟਿਊਬ ਅਕਾਊਂਟ ਨੇ ਇਹਨਾਂ ਲੋਕਾਂ ਦੇ, ਇੰਨੇ ਹੀ ਸੋਸ਼ਲ ਮੀਡੀਆ ਅਕਾਊਂਟ, ਇੰਨੇ ਹੀ ਕੋਰਸ ਨੇ। $50 ਦਾ ਕੋਰਸ ਲਓ ਮੇਰਾ, ਮੈਂ ਤੁਹਾਨੂੰ ਦੱਸਾਂਗਾ ਲਾਈਫ ਕਿਸ ਤਰ੍ਹਾਂ ਬਦਲਣੀ ਆ, ਆਹ ਵਾਲਾ ਕੰਮ ਸ਼ੁਰੂ ਕਰੋ, AI ਤੋਂ 6 ਸਾਈਡ ਹਸਲ ਸ਼ੁਰੂ ਕਰੋ, AI ਤੋਂ 7 ਸਾਈਡ ਹਸਲ ਸ਼ੁਰੂ ਕਰੋ। ਸੋ ਇੱਕ ਛੋਟਾ ਜਿਹਾ ਨਾ ਬ੍ਰੇਕ ਲੈਂਦੇ ਹਾਂ, ਇੱਕ ਗਾਣਾ ਸੁਣਾਉਂਦੇ ਹਾਂ ਤੁਹਾਨੂੰ, ਫਿਰ ਉਸ ਤੋਂ ਬਾਅਦ ਆ ਕੇ ਨਾ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਕਿਹੜੀ ਕਿਹੜੀ ਇੰਡਸਟਰੀ ਦੇ ਅੰਦਰ ਅਸੀਂ ਜੋ ਦੇਖਿਆ ਸੁਣਿਆ ਪਰਖਿਆ ਐਂਡ ਖੁਦ ਸੈਲਫ ਐਕਸਪੀਰੀਅੰਸ ਕੀਤਾ ਕਿ ਸ਼ਾਇਦ ਸਿਰ ਖਪਾਈ ਕਰੋ ਤਾਂ ਕੁਛ ਬਣ ਸਕਦਾ, ਕਿ ਇਹ ਤਾਂ ਬਿਲਕੁਲ ਹੀ ਫਰੌਡ, ਹੈ ਨਾ। ਬਸ ਮੈਂ ਹੁਣੇ ਹੀ ਆਇਆ, ਅਕਸ਼ੈ ਕੁਮਾਰ ਜੀ ਕੀ ਕਹਿ ਰਹੇ ਸੁਣੋ ਮਾੜਾ ਜਿਹਾ।

0: ਓਏ ਹੋਏ ਹੋਏ ਹੋਏ ਅਕਸ਼ੇ ਕੁਮਾਰ ਜੀ, ਤੁਸੀਂ ਵਰਖਾ ਕਰਨ ਨੂੰ ਫਿਰਦੇ ਹੋ ਪਹਿਆਂ ਦੀ। ਸੁਣਿਆ ਕਿ ਤੁਹਾਡੀ ਫਿਲਮ ਜਿਹੜੀ ਪਿੱਛੇ ਜੇ ਹੁਣੇ ਆਈ ਹੈ ਹੈਵਾਨ, ਬਾਲੀਵੁੱਡ ਦੇ ਅੱਜ ਦੇ ਦੌਰ ਦੀ ਸਭ ਤੋਂ ਵੱਡੀ ਡਿਜ਼ਾਸਟਰ ਗਿਣੀ ਗਈ ਯਾਰ। 150 ਕਰੋੜ ਦੇ ਬਜਟ ਤੇ ਫਿਲਮ ਨੇ ਕਮਾਈ ਕੀਤੀ ਸਿਰਫ 9 ਕਰੋੜ ਤੇ, ਪਰ ਜਦੋਂ ਉਤਰ ਗਈ। ਕਿਹਾ ਜਾ ਰਿਹਾ ਕਿ ਸੈਫ ਅਲੀ ਖਾਨ ਤੇ ਅਕਸ਼ੇ ਕੁਮਾਰ ਦੋਨਾਂ ਦਾ ਖਾਸਾ ਕੋਈ ਇੰਟਰਸਟ ਸੀਗਾ ਨਹੀਂ ਇਸ ਫਿਲਮ ਨੂੰ ਪ੍ਰਮੋਟ ਕਰਨ ਦਾ, ਉਹਨਾਂ ਨੇ ਫਿਲਮ ਪ੍ਰਮੋਟ ਵੀ ਨਹੀਂ ਕੀਤੀ।
1: ਓਕੇ,
0: ਇਸੇ ਕਰਕੇ ਆਈ ਤੇ ਗਈ, ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਇਹ ਵਾਲਾ ਸੀ ਨਾ। ਚਲੋ ਬਈ, ਇੱਥੇ ਤਾਂ ਚਲੋ ਤੁਸੀਂ ਪਹਿਲਾਂ ਪਾ ਰਹੇ ਹੋ ਕਟਰੀਨਾ ਜੀ ਦਾ ਨਾਂ। ਕਟਰੀਨਾ ਜੀ ਦਾ ਠੀਕ ਚੱਲ ਰਿਹਾ ਵੀ, ਸਭ ਕੁਛ ਆਲ ਗੁੱਡ ਹੈ, ਉਹ ਪੈਸਾ ਕਮਾ ਰਹੇ ਨੇ। ਹਾਂ, ਐਂਡ ਕਟਰੀਨਾ ਇਜ਼ ਅ ਗ੍ਰੇਟ ਐਗਜ਼ਾਮਪਲ ਐਕਚੁਲੀ ਗਾਇਸ। ਮੈਂ ਦੱਸਦਾ ਕਟਰੀਨਾ ਕਿਉਂ ਇੰਨਾ ਘੈਂਟ ਐਗਜ਼ਾਮਪਲ ਹੈ ਸਾਈਡ ਹਸਲ ਜਾਂ ਸਾਈਡ ਪੈਸਾ ਕਮਾਉਣ ਦਾ। ਓਬਵੀਅਸਲੀ ਇੱਥੇ ਸਿਫਰਾਂ ਬਹੁਤ ਹੋਣਗੀਆਂ, ਜ਼ੀਰੋ ਜ਼ਿਆਦਾ ਲੱਗਣਗੀਆਂ ਇਹਦੇ ਅੰਦਰ, ਸੋ ਤੁਸੀਂ ਲੋਕ ਕਹਿ ਸਕਦਾ ਕਿ ਵਾਹ ਬਈ ਵਾਹ, ਆਈਡੀਆ ਵੀ ਇਹ ਤਾਂ ਦਿੱਤਾ। ਪਰ ਕਟਰੀਨਾ ਕੈਫ, ਤੁਸੀਂ ਬੰਦੇ ਦੀ ਓਬਜ਼ਰਵੇਸ਼ਨ ਕਰਨੀ ਕਿ ਬੰਦੇ ਦੀ ਸੋਚ ਕੀ ਹੈ, ਹੈ ਨਾ, ਇਹ ਸਮਝਣਾ ਤੁਸੀਂ। ਕਟਰੀਨਾ ਕੈਫ ਕਾਫੀ ਮਸ਼ਹੂਰ ਐਕਟਰੈਸ ਹੈ ਨਾ, ਉਹਦੇ ਕੋਲ ਇੱਕ ਛੋਟਾ ਜਿਹਾ ਬ੍ਰਾਂਡ ਜਾਂਦਾ ਤੇ ਕਹਿੰਦੇ ਕਿ ਜੀ ਸਾਡੇ ਨਾ ਬ੍ਰਾਂਡ ਅੰਬੈਸਡਰ ਬਣ ਜਾਓਗੇ ਪਲੀਜ਼। ਤੇ ਕਟਰੀਨਾ ਕੈਫ ਕਹਿੰਦੀ ਜ਼ਰੂਰ, ਫਲਾਂ ਫਲਾਂ ਅਮਾਊਂਟ ਦਿਓ, ਜੋ ਕਿ ਆਰਾਮ ਨਾਲ 10-12-15-20 ਜੋ ਵੀ ਕਰੋੜ ਹੋਣਗੇ, ਹੈ ਨਾ, 2 ਸਾਲ ਦੇ 3 ਸਾਲ ਦੇ ਤੁਹਾਨੂੰ ਮੈਂ ਆਪਣੇ ਫੇਸ ਦੇ ਰਾਈਟਸ, ਐਡਸ ਦੇ ਰਾਈਟਸ, ਹੈ ਨਾ, ਇਹ ਸਭ ਜੋ ਵੀ ਹੁੰਦਾ, ਹੈ ਨਾ
1: ਜੀ,
0: ਉਹ ਕੰਟਰੈਕਟ ਯੂਜੁਅਲ ਉਹ ਕਰਾਂਗੇ। ਹੁਣ ਉਹ ਕੰਪਨੀ ਸੀ ਬਹੁਤ ਨਵੀਂ, ਉਹ ਕਹਿੰਦੇ ਸੋਰੀ ਅਸੀਂ ਨਹੀਂ ਕਰ ਸਕਦੇ ਕਿ ਸਾਡੀ ਇੰਨੀ ਹੈ ਨਹੀਂ। ਉਹਨੇ ਪਤਾ ਨਹੀਂ ਉਹਦੇ ਮਾਇੰਡ 'ਚ ਕੀ ਆ, ਉਹਨੇ ਕਿਹਾ ਸਾਰਾ ਬਿਜ਼ਨਸ ਮਾਡਲ ਸਮਝਾਓ। ਉਹਨੇ ਸਾਰਾ ਬਿਜ਼ਨਸ ਮਾਡਲ ਸਮਝਾਇਆ ਉਹਨਾਂ ਦਾ। ਕਹਿੰਦੀ ਮੈਂ ਵੀ ਬਣੂੰਗੀ, ਇੱਕ ਹੋਰ ਐਕਟਰੈਸ ਲੈ ਕੇ ਆਊਂਗੀ, ਮੈਨੂੰ ਹਿੱਸਾ ਚਾਹੀਦਾ ਕੰਪਨੀ 'ਚ। ਉਹ ਕਹਿੰਦੇ ਹੈਪੀਲੀ ਲੈ ਲਓ ਮੈਡਮ, ਕਾਫੀ ਮੇਜਰ ਚੰਕ। ਹੁਣ ਇਹ ਅਗੇਨ ਅਨਓਫੀਸ਼ੀਅਲ ਚੰਕ ਹੈ, ਪਰ ਕਿਹਾ ਜਾਂਦਾ ਕਿ 15-18% ਕਟਰੀਨਾ ਕੈਫ ਨੇ ਕੰਪਨੀ ਦੇ ਨਾਲ ਬ੍ਰਾਂਡ ਅੰਬੈਸਡਰ ਬਣ ਕੇ ਆਲਿਆ ਭੱਟ ਨੂੰ ਵੀ ਬਾਅਦ ਚੋਂ ਕਹਿੰਦੇ ਐਡ ਕੀਤਾ ਤੇ ਉਹ ਵਾਲਾ ਰੱਖਿਆ ਆਪਣਾ ਸੈਟਅਪ, ਤੇ ਕਿਹਾ ਕਿ ਮੈਂ ਕੋਈ ਪੈਸੇ ਚਾਰਜ ਨਹੀਂ ਕਰਾਂਗੀ, ਕਰੋ ਬੇਅੰਤਹਾ ਐਡ ਮੇਰਾ ਫੇਸ ਲਗਾ ਕੇ। ਕੰਪਨੀ ਛੋਟੀ ਤੋਂ ਵੱਡੀ ਹੋਈ, ਕਾਫੀ ਵੱਡੀ ਹੋਈ, ਕਟਰੀਨਾ ਦਾ ਚਿਹਰਾ ਲੱਗ ਗਿਆ। ਕੰਪਨੀ ਵੇਚਦੀ ਸੀ ਜੀ ਬਿਊਟੀ ਪ੍ਰੋਡਕਟਸ, ਸਕਿਨ ਕੇਅਰ, ਹੈ ਨਾ, ਹੌਲੀ ਹੌਲੀ ਫੈਸ਼ਨ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ, ਹੌਲੀ ਹੌਲੀ ਦੂਸਰੇ ਬ੍ਰਾਂਡਸ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ। ਕਟਰੀਨਾ ਕੈਫ ਨੇ ਆਪਣਾ ਖੁਦ ਦਾ ਬਈ ਕੋਈ ਬ੍ਰਾਂਡ ਬਣਾਇਆ, ਮਾਫ ਕਰਨਾ ਮੈਨੂੰ ਨਾਮ ਨਹੀਂ ਯਾਦ ਆ ਉਸਦਾ, ਉਹਦੇ 'ਤੇ ਵੀ ਉਹਨੇ ਉਹ ਸਕਿਨ ਬਿਊਟੀ ਪ੍ਰੋਡਕਟ ਵਗੈਰਾ ਵੇਚਣੇ ਸ਼ੁਰੂ ਕਰਤੇ। ਅਲਟੀਮੇਟਲੀ ਜੀ ਨਾਇਕਾ ਜੋ ਕੰਪਨੀ ਹੈ ਬਹੁਤ ਮਸ਼ਹੂਰ, ਕਾਫੀ ਲੋਕਾਂ ਦਾ ਨਾਮ ਸੁਣਿਆ ਹੋਣਾ, ਉਸਦੀ ਅੱਜ ਦੇ ਦੌਰ 'ਚ ਵੈਲੂਏਸ਼ਨ ਹੈ ਕੁਛ 8-10 ਹਜ਼ਾਰ ਕਰੋੜ ਰੁਪਏ। ਤੇ ਕਿਹਾ ਜਾਂਦਾ ਕਿ ਕਟਰੀਨਾ ਕੈਫ ਦਾ ਅੱਜ ਵੀ ਉਹਦੇ ਅੰਦਰ ਜੋ ਹਿੱਸਾ ਹੈ ਕੁਛ 700-800 ਕਰੋੜ ਰੁਪਏ ਦਾ ਬੋਲਦਾ।
1: ਬੋਲੂਗਾ ਫਿਰ, ਕਿਉਂਕਿ ਮਾਇੰਡ ਹੈ ਨਾ, ਹੁਣ ਕਿਸੇ ਨੀ ਕਹਿਣਾ ਵੀ ਉਹਦੇ ਫਿਲਮਾਂ।
0: ਹਾਂ, ਮਤਲਬ ਓਬਵੀਅਸ ਜੀ ਗੱਲ ਹੈ ਕਿ ਅਗਲੀ ਕੋਲ ਵੈਸੇ ਹੀ ਬਹੁਤ ਹੈ, ਪਰ ਇੱਕ ਇਹ ਗੱਲ ਹੈ ਕਿ ਕਿਸੇ ਨੇ ਕਿਸੇ ਬੰਦੇ 'ਤੇ ਇਨਵੈਸਟ ਕਰਤਾ ਕਿ ਬਈ ਤੂੰ, ਕਿਉਂਕਿ ਇਹਨਾਂ ਲਈ ਤਾਂ ਇਹਨਾਂ ਦਾ ਚਿਹਰਾ ਹੀ ਹੈ ਨਾ, ਤੁਸੀਂ ਇਹ ਨਾ ਵੇਖੋ ਕਿ ਅਗਲੀ ਪੈਸੇ ਵਾਲੀ ਕਿੰਨੀ, ਤੁਸੀਂ ਇਹ ਸੋਚੋ ਕਿ ਅਗਲੀ ਨੇ 20-30 ਕਰੋੜ ਜੋ ਉਹਦੀ ਵੈਲੂਏਸ਼ਨ ਹੈ ਜੋ ਸ਼ਾਇਦ ਉਹ ਕਿਤੇ ਹੋਰ ਯੂਜ਼ ਕਰ ਸਕਦੀ ਸੀ, ਕਿਉਂਕਿ ਓਬਵੀਅਸਲੀ ਜੇ ਤੁਸੀਂ ਐਡੀਡਾਸ ਵੇਚ ਰਹੇ ਹੋ ਤਾਂ ਤੁਸੀਂ ਨਾਇਕੀ ਨਹੀਂ ਵੇਚ ਸਕਦੇ, ਹੈ ਨਾ। ਸੋ ਉਹਨੇ ਇਹ ਚੀਜ਼ ਓਬਵੀਅਸਲੀ ਜੇ ਇੱਕ ਬਿਊਟੀ ਪ੍ਰੋਡਕਟ ਤੋਂ ਰਿਲੇਟਡ ਜੁੜੀ ਹੈ ਤਾਂ ਉਹਨੇ ਕਿਹਾ ਕਿ ਮੈਂ ਬਾਕੀ ਕੋਈ ਰਾਈਟ ਹੈ ਨਾ ਕਰਾਂਗੀ, ਹੈ ਨਾ, ਅਤੇ ਇਟ ਵਰਕਡ ਵੈਲ ਫੋਰ ਹਰ। ਸੋ ਜੀ, ਸਭ ਤੋਂ ਪਹਿਲੀ ਸਾਈਡ ਹਸਲ ਜੋ ਹੈ, ਜੋ ਬਹੁਤ ਮਸ਼ਹੂਰ ਹੈ, ਉਹ ਹੈ ਇਨਵੈਸਟਮੈਂਟ।
1: ਯੈਸ,
0: ਸ਼ੇਅਰ ਮਾਰਕੀਟ 'ਚ
1: ਜਦੋਂ ਪੈਸੇ ਆ ਗਏ ਤੁਹਾਡੇ ਕੋਲ।
0: ਹਾਂ, ਗੋਲਡ 'ਚ, ਗੋਲਡ ਮਤਲਬ ਕਿ ਕਮੋਡਿਟੀਜ਼। ਸੋ ਤੁਸੀਂ ਜੇ ਜਾਣਕਾਰ ਹੈਗੇ ਹੋ ਤਾਂ ਵੈਲ ਐਂਡ ਗੁੱਡ, ਜੇ ਤੁਸੀਂ ਜਾਣਕਾਰ ਨਹੀਂ ਹੋ ਤਾਂ ਤੁਸੀਂ ਕਮੋਡਿਟੀਜ਼ 'ਚ ਪੈਸੇ ਲਗਾ ਸਕਦੇ ਹੋ, ਜਿਸ ਤਰ੍ਹਾਂ ਹੁੰਦਾ ਗੋਲਡ, ਚਾਂਦੀ, ਕਾਪਰ ਕੁਪਰ ਵੀ, ਹੈ ਨਾ।
1: ਅਗੇਨ ਯੂ ਹੈਵ ਟੂ ਸਟੱਡੀ ਕਿ ਜ਼ਿਆਦਾ ਸਰਚ ਦੀ ਲੋੜ ਨਹੀਂ, ਵੀ ਜਿਹੜੇ ਜਾਣੇ ਜਾਣੇ ਆ, ਤਾਂ ਜਿੱਦਾਂ ਗੋਲਡ ਵਨ ਆਫ ਦਾ
0: ਮੇਜਰ ਬਿਗੇਸਟ, ਹੈ ਨਾ। ਅਤੇ ਦੂਸਰੇ ਪਾਸੇ ਆ ਜਾਂਦਾ ਜੀ ਕਿ ਤੁਸੀਂ ਸ਼ੇਅਰ ਖਰੀਦ ਸਕਦੇ ਹੋ, ਸ਼ੇਅਰ ਇਕੱਲਾ ਵੀ ਖਰੀਦ ਸਕਦੇ ਹੋ, ਜਾਂ ਫਿਰ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਇੰਡੈਕਸ ਫੰਡ ਕੀ ਹੁੰਦਾ ਕਿ ਲੈਟ ਸਪੋਜ਼ ਜੇ ਮੈਂ ਤੁਹਾਨੂੰ ਇੰਡੀਆ ਦਾ ਆਈਡੀਆ ਦੇਵਾਂ ਕਿ ਤੁਸੀਂ ਕਹਿੰਦੇ ਕਿ ਮੈਂ ਰਿਲਾਇੰਸ ਦਾ ਸ਼ੇਅਰ ਖਰੀਦ ਲੈਂਦਾ, ਅਤੇ ਤੁਸੀਂ ਫਿਰ ਇਕੱਲਾ ਜਾਓਗੇ ਰਿਲਾਇੰਸ ਦਾ ਸ਼ੇਅਰ ਖਰੀਦੋਗੇ, ਜੋ ਵੀ ਅੱਜ ਦਾ ਰੇਟ ਹੋਏਗਾ ਉਹ ਖਰੀਦ ਲਿਆ ਤੁਸੀਂ, ਹੈ ਨਾ। ਜਾਂ ਫਿਰ ਤੁਸੀਂ ਕਹਿ ਸਕਦੇ ਹੋ ਯਾਰ ਮੈਨੂੰ ਨਹੀਂ ਸਮਝ ਆਉਂਦਾ ਅਤੇ ਮੈਂ ਨਾ ਰਿਸਕ ਨਹੀਂ ਬਹੁਤਾ ਲੈ ਸਕਦਾ ਕ੍ਰਿਸ਼ਨਾ, ਮੈਂ ਕੀ ਕਰਾਂ, ਅਤੇ ਮੈਂ ਕਹੂੰਗਾ ਕਿ ਜੇ ਤੁਹਾਡੇ ਅੰਦਰ ਇਹ ਹੈ ਕਿ ਯਾਰ ਮੈਂ ਹੌਲੀ ਹੌਲੀ ਪੈਸੇ ਪਾਈ ਜਾਵਾਂ, ਮੈਂ 10-15 ਸਾਲ ਨਹੀਂ ਛੇੜਨੇ, ਜਾਂ ਮੈਂ ਫੋਰ ਦੈਟ ਮੈਂ ਫੈਕਟ ਆਫ ਮੈਟਰ ਆਫ ਫੈਕਟ ਸੋਰੀ ਕਿ ਮੈਂ 5 ਸਾਲ ਨਹੀਂ ਛੇੜਨੇ, ਪਰ ਮੈਂ ਐਵਰੇਜ ਵਾਈਜ਼ ਹਰ ਸਾਲ ਜਾਂ ਫਿਰ ਹਰ ਦੋ ਮਹੀਨੇ ਹਰ ਤਿੰਨ ਮਹੀਨੇ ਬਾਅਦ ਜਿੰਨੀ ਕੁ ਮੈਂ ਅਫੋਰਡੇਬਿਲਟੀ ਆ ਮੈਂ ਇਨਵੈਸਟ ਕਰਿਆ ਕਰਾਂਗਾ ਹੈ ਨਾ, ਤਾਂ ਕਹਿ ਦੂੰਗਾ ਕਿ ਨਿਫਟੀ ਫਿਫਟੀ 'ਚ ਲਗਾ ਦਿਉ। ਹੁਣ ਨਿਫਟੀ ਫਿਫਟੀ ਕੀ ਹੈ? ਉਹ ਇੱਕ ਇੰਡੈਕਸ ਫੰਡ ਹੈ, ਹੈ ਨਾ, ਉਹਦੇ ਅੰਦਰ ਇੰਡੀਆ ਦੀ 50 ਜੋ ਸਭ ਤੋਂ ਵੱਡੀ ਕੰਪਨੀ ਆ, ਜਿਸ ਤਰ੍ਹਾਂ ਕਿ ਹਿੰਦੁਸਤਾਨ ਯੂਨੀਲੀਵਰ ਹੋ ਗਿਆ ਜਿਹਦੇ ਅੰਦਰ ਤੁਹਾਡੇ ਕੰਘੀ ਤੋਂ ਲੈ ਕੇ ਸਾਬਣ ਸਭ ਕੁਛ ਆਉਂਦਾ, ਬ੍ਰਿਟਾਨੀਆ ਹੋ ਗਿਆ, ਏਸ਼ੀਅਨ ਪੇਂਟਸ ਹੋ ਗਿਆ, ਰਿਲਾਇੰਸ ਹੋ ਗਿਆ, ਅਡਾਨੀ ਹੋ ਗਿਆ, ਇਹ ਸਾਰਾ ਦਾ ਸਾਰਾ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਉਸਦਾ ਜੋ ਰੇਟ ਚੱਲਦਾ ਤੁਸੀਂ ਉਹੀ, ਉਹ ਸਾਰੇ ਹਮੇਸ਼ਾ ਹੀ ਗਰੋ ਕਰਦੇ ਰਹਿਣਗੇ। ਉਹ ਜਦੋਂ ਨਹੀਂ ਗਰੋ ਕਰ ਰਹੇ, ਸਮਝੋ ਜੇ 5 ਸਾਲ ਬਾਅਦ ਵੀ ਗਰੋ ਨਹੀਂ ਕਰ ਰਹੇ, ਤਾਂ ਮਤਲਬ ਹੈ ਕਿ ਬਿਲਕੁਲ ਹੀ ਫਿਰ ਮਤਲਬ
1: ਮਾਰਕੀਟ ਹੀ ਡੈਡ ਆ,
0: ਮਤਲਬ ਮਾਰਕੀਟ ਨਹੀਂ ਡੈਡ ਆ, ਫਿਰ ਮਤਲਬ ਸਾਰੀ ਇਕੋਨਮੀਜ਼ ਹੀ ਡੈਡ ਆ, ਕਿਉਂਕਿ ਇਹ ਲੋਕ ਹੀ ਤਾਂ ਦੁਨੀਆ ਚਲਾਉਂਦੇ, ਰਾਈਟ? ਸੇਮ ਇਜ਼ ਦਾ ਕੇਸ ਵਿਦ ਹੇਅਰ, ਜੇ ਤੁਸੀਂ ASX 200 'ਚ ਲਗਾਓਗੇ ਅਤੇ ਜੇ ਤੁਹਾਡੇ 5 ਸਾਲ ਬਾਅਦ ਵੀ ਪੈਸੇ ਨਹੀਂ ਵਧੇ ਪਏ ਉਹਦੇ ਅੰਦਰ ਅੱਛੀ ਅਮਾਊਂਟ, ਠੀਕ ਠਾਕ ਅਮਾਊਂਟ 'ਚ, ਇਹਦਾ ਮਤਲਬ ਇਹ ਹੈ ਕਿ 5 ਸਾਲ ਤੋਂ ਵੂਲੀਜ਼, ਕਾਮਨਵੈਲਥ ਬੈਂਕ, ANZ ਬੈਂਕ, ਕੋਲਸ, ਇਹ ਸਾਰੇ ਸਾਰਿਆਂ ਦਾ ਡੱਬਾ ਗੋਲ ਬਿਲਕੁਲ ਮਤਲਬ ਕਿ ਕਹਿ ਲਓ ਬੈਂਕਰਪਸੀ ਦੇ ਲਾਗੇ ਨੇ, ਜੋ ਕਿ ਅਗੇਨ ਹੋ ਸਕਦੀਆਂ ਚੀਜ਼ਾਂ, ਪਰ ਇਹ ਬਹੁਤ ਰੇਅਰ ਚੀਜ਼ਾਂ ਨੇ, ਹੈ ਨਾ। ਐਂਡ ਅਗੇਨ ਜੇ ਤੁਹਾਡੇ ਅੰਦਰ ਬਹੁਤ ਜ਼ਿਆਦਾ ਰਿਸਕ ਐਪੀਟਾਈਟ ਹੈ ਤਾਂ ਤੁਸੀਂ ਸਟੋਕ ਮਾਰਕੀਟ ਬਾਰੇ ਪੜ੍ਹ ਸਕਦੇ ਹੋ। ਯੂਟਿਊਬ 'ਤੇ ਬਹੁਤ ਵਧੀਆ ਟਿਊਟੋਰੀਅਲਸ ਮਿਲ ਜਾਂਦੇ ਨੇ। ਇੱਕ ਚੀਜ਼ ਬਸ ਹਮੇਸ਼ਾ ਮਾਇੰਡ 'ਚ ਰੱਖਣਾ ਕਿ ਸਟੋਕ ਬਾਰੇ ਕੁਛ ਵੀ, ਅਗੇਨ ਇਹ ਮੇਰੇ ਪਰਸਨਲ ਤੋਂ ਆ, ਕਿਉਂਕਿ ਮੈਂ ਇੱਥੇ ਤਾਂ ਨਹੀਂ ਕਰਦਾ, ਮੈਂ ਇੰਡੀਆ 'ਚ ਤਾਂ, ਕਿਉਂਕਿ ਤੁਸੀਂ ਦੁਕਾਨ 'ਤੇ ਬੈਠੇ ਹੋ, ਤੁਸੀਂ ਇੱਕ ਟਾਈਮ 'ਤੇ ਆ ਕੇ ਬੋਰ ਹੋ ਜਾਓਗੇ। ਸੋ ਮੈਂ ਪੜ੍ਹਨਾ ਸ਼ੁਰੂ ਕਰਤਾ, ਮੈਂ ਕਰਦਾ ਸੀਗਾ। ਜੇ ਤੁਸੀਂ ਨਿਊਜ਼ ਤੋਂ ਬਹੁਤ ਜਾਣਕਾਰ ਰਹਿੰਦੇ ਹੋ, ਹੈ ਨਾ, ਐਂਡ ਨੋਰਮਲ ਕੋਮਨ ਸੈਂਸ ਲਗਾਉਂਦੇ ਹੋ, ਅਤੇ ਜੇ ਤੁਸੀਂ ਬਹੁਤੇ ਲਾਲਚੀ ਨਹੀਂ ਹੋ, ਤਾਂ ਤੁਸੀਂ ਪੈਸੇ ਕਮਾ ਸਕਦੇ ਹੋ। ਇਹਦਾ ਮਤਲਬ ਕੀ? ਇਹਦਾ ਮਤਲਬ ਇਹ ਕਿ ਸਮਝੋ ਕੋਈ ਬੰਦਾ ਤੁਹਾਨੂੰ ਇੱਕਦਮ ਅਣਜਾਣ ਜੀ ਕੰਪਨੀ ਦਾ ਦੱਸ ਦੇਵੇ ਕਿ ਯਾਰ ਮੈਂ ਇਹਦੇ ਅੰਦਰ ਲਾਏ, ਇਹ ਮੇਰੇ ਇੱਕ ਦੇ 10 ਹੋ ਗਏ, ਤੂੰ ਵੀ ਲਾ ਦੇ, ਤਾਂ ਉਹਦੀ ਕੋਈ ਗਰੰਟੀ ਨਹੀਂ। ਪਰ ਅਗੇਨ ਤੁਸੀਂ ਕੋਈ ਬਹੁਤ ਤਕੜੇ ਜਾਇੰਟ, ਤੁਸੀਂ ਐਪਲ 'ਚ ਲਾ ਦਿਓ, ਹੈ ਨਾ, ਤੁਹਾਨੂੰ ਪਤਾ ਹਰ ਸਤੰਬਰ ਐਪਲ ਦਾ ਸ਼ੇਅਰ ਵਧਣਾ, ਕਿਉਂਕਿ ਹਰ ਸਤੰਬਰ ਉਹਨਾਂ ਨੇ ਨਵਾਂ ਫੋਨ ਕੱਢਣਾ, ਤੁਸੀਂ ਹੀ ਖਰੀਦਣ ਜਾਣਾ, ਤੁਹਾਡੇ ਹੀ ਯਾਰ ਮਿੱਤਰਾਂ ਨੇ ਖਰੀਦਣ ਜਾਣਾ, ਹੈ ਨਾ। ਗੂਗਲ ਰੁਕਣਾ ਨਹੀਂ ਆ, ਐਪਲ ਰੁਕਣਾ ਨਹੀਂ ਆ, ਟੈਸਲਾ ਰੁਕਣਾ ਨਹੀਂ, ਹੈ ਨਾ, ਦੇ ਵਿਲ ਆਲਵੇਜ਼ ਗਰੋ। ਸੈਮੀ ਕੰਡਕਟਰਸ, ਐਨਵੀਡੀਆ, ਸਾਰੀ ਦੁਨੀਆ ਇਸ ਵਕਤ AI ਦੇ ਉੱਪਰ ਬੈਟ ਕਰਦੀ ਪਈ ਆ, ਹੈ ਨਾ। AI ਚੱਲੇ ਨਾ ਚੱਲੇ, ਪਰ ਚਿਪਸ ਹਰ ਕਿਸੇ ਨੂੰ ਚਾਹੀਦੀਆਂ, ਮਦਰਬੋਰਡ ਹਰ ਕਿਸੇ ਨੂੰ ਚਾਹੀਦਾ, ਸੈਮੀ ਕੰਡਕਟਰਸ ਹਰ ਕਿਸੇ ਨੂੰ ਚਾਹੀਦੇ ਨੇ। ਸੋ ਇੱਕ ਬੇਸਿਕ ਜਿਹੀ ਕੰਪਨੀਆਂ ਉੱਪਰ ਤੁਸੀਂ ਜੋ ਪੈਸਾ, ਜੇ ਸਮਝੋ ਆਪਾਂ ਸੇਵਿੰਗ 'ਚ ਰੱਖਦੇ ਹਾਂ, ਉਹਨੂੰ ਤੁਸੀਂ ਇਹਦੇ 'ਚ ਲਗਾ ਸਕਦੇ ਹੋ। ਇਹਦੇ ਅੰਦਰ ਇੱਕ ਪਲੱਸ ਪੁਆਇੰਟ ਇਹ ਹੋ ਜਾਂਦਾ ਬਲਕੀਰਤ ਕਿ ਯੂ ਹੈਵ ਮੋਰ ਲਿਕੁਇਡਿਟੀ ਐਟ ਯੋਰ ਹੈਂਡ, ਕਿ ਤੁਹਾਨੂੰ ਪਤਾ ਕਿ ਤੁਸੀਂ ਅੱਜ ਹੀ, ਤੁਹਾਨੂੰ ਕੈਸ਼ ਦੀ ਲੋੜ ਹੈ, ਤੁਸੀਂ ਅੱਜ ਹੀ ਉਹਨੂੰ ਵੇਚ ਸਕਦੇ ਹੋ, ਐਂਡ ਵਿਦ ਇਨ, ਹੈ ਨਾ, 24 ਆਵਰਸ ਤੁਹਾਡੇ ਕੋਲ ਤੁਹਾਡੇ ਪੈਸੇ ਵਾਪਸ ਆ ਜਾਂਦੇ। ਅਗੇਨ, ਹੈ ਨਾ, ਇਹ ਉਹੀ ਗੱਲ ਆ ਕਿ ਆਪ ਪੜ੍ਹੋ ਲਿਖੋ ਤੇ ਹੈ, ਪਰ ਹਾਂ ਇਹ 2-4 ਮੇਜਰ ਬੇਸਿਕ ਜਿਹੀਆਂ ਚੀਜ਼ਾਂ ਨੇ, ਹੈ ਨਾ, ਕਿ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਜੇ ਜ਼ਮੀਨ ਖਰੀਦੋਗੇ ਤਾਂ ਹਮੇਸ਼ਾ ਵੱਧਦੀ ਹੈ, ਹੈ ਨਾ, ਉਹ ਵਾਲੀ ਚੀਜ਼ ਹੀ ਆ। ਸੋ ਇੱਕ ਇਹ ਹੋ ਜਾਂਦਾ, ਦੂਸਰੇ ਪਾਸੇ ਅਗੇਨ ਰੀਅਲ ਇਸਟੇਟ, ਪਰ ਅਗੇਨ ਯੂ ਨੀਡ ਦੈਟ ਕਾਇੰਡ ਆਫ ਸਬਸਟੈਂਸ਼ੀਅਲ ਅਮਾਊਂਟ ਟੂ ਡੂ ਰੀਅਲ ਇਸਟੇਟ। ਅਤੇ ਤੀਸਰਾ ਜਿਹੜਾ ਇੱਕ ਸਾਈਡ ਹਸਲ ਜਿਹੜੀ ਅੱਜ ਕੱਲ੍ਹ ਬੜੀ ਇਨ ਹੈ ਗਾਈਜ਼, ਬਹੁਤ ਜ਼ਿਆਦਾ ਮਸ਼ਹੂਰ ਹੈ, ਉਹ ਹੈ ਜੀ ਸੋਸ਼ਲ ਮੀਡੀਆ ਤੋਂ ਰਿਲੇਟਡ ਕਮਾਈ। ਉਹਦੇ ਅੰਦਰ ਕੀ ਹੁੰਦਾ? ਉਹਦੇ ਅੰਦਰ ਹੁੰਦਾ 2-3 ਤਰੀਕੇ। ਇੱਕ ਹੁੰਦਾ ਜੀ ਐਫੀਲੀਏਟ ਮਾਰਕੀਟਿੰਗ। ਐਫੀਲੀਏਟ ਮਾਰਕੀਟਿੰਗ ਦੇ ਅੰਦਰ ਲੋਕ ਕੀ ਕਰਦੇ ਨੇ, ਅਗੇਨ ਇਹ ਹੁਣ ਕਈ ਸੁਣੀ ਗੱਲ ਆ, ਕਿ ਸਮਝੋ ਤੁਸੀਂ ਇੱਕ ਸੈਲਰ ਨਾਲ ਗੱਲ ਕੀਤੀ ਜੋ ਕਿ ਬੈਠਾ ਪਿਆ, ਲੈਟ ਸਪੋਜ਼ ਐਮਾਜ਼ੋਨ 'ਚ ਹੈ, ਹੈ ਨਾ, ਉਹਨਾਂ ਨੇ ਆਪਣੇ ਲਿੰਕ ਓਪਨ ਰੱਖੇ ਹੁੰਦੇ ਆ, ਤੁਸੀਂ ਉਹ ਲਿੰਕ ਉਹਨਾਂ ਤੋਂ ਲਓ ਅਤੇ ਤੁਸੀਂ ਆਪਣੇ ਪੇਜ 'ਤੇ ਸ਼ੇਅਰ ਕਰ ਦਿਉ, ਤੁਸੀਂ ਕੋਈ ਪੇਜ ਬਣਾਓ ਉਸ 'ਤੇ ਸ਼ੇਅਰ ਕਰੋ, ਜੇ ਕੋਈ ਤੁਹਾਡੇ ਦਿੱਤੇ ਲਿੰਕ ਤੋਂ ਉਹਨਾਂ ਦੀ ਚੀਜ਼ ਖਰੀਦਦਾ ਤਾਂ ਤੁਹਾਨੂੰ ਕੋਈ ਕਮਿਸ਼ਨ ਆ ਜਾਂਦੀ ਹੈ। ਇਹ ਹੋ ਜਾਂਦੀ ਐਫੀਲੀਏਟ ਮਾਰਕੀਟਿੰਗ, ਹੈ ਨਾ। ਅੱਜ ਕੱਲ੍ਹ AI ਦਾ ਜ਼ਮਾਨਾ, ਕਾਫੀ ਲੋਕ ਪਤਾ ਕੀ ਕਰਦੇ ਪਏ ਆ, ਕਾਫੀ ਲੋਕ ਇਹ ਵੀ ਕਰਦੇ ਪਏ ਆ ਕਿ ਉਹ ਆਪਣਾ AI ਨੂੰ ਪ੍ਰੋਂਪਟ ਦਿੰਦੇ ਆ, AI ਨੂੰ ਪ੍ਰੋਂਪਟ ਦੇ ਕੇ ਬਣਵਾਉਂਦੇ ਆ ਜੀ ਉਹਦੇ ਤੋਂ ਕਲਰਿੰਗ ਬੁੱਕ ਬੱਚਿਆਂ ਦੀ,
1: ਓਕੇ,
0: ਅਤੇ ਉਹਨੂੰ ਬਾਅਦ 'ਚੋਂ ਲਿਸਟ ਕਰ ਦਿੰਦੇ ਆ ਐਮਾਜ਼ੋਨ 'ਤੇ। ਐਮਾਜ਼ੋਨ 'ਤੇ ਇੱਕ ਫੈਸਿਲਿਟੀ ਹੈ ਕਿ ਸਮਝੋ ਕਿਸੇ ਨੇ ਉਹ ਜੇ ਬੁੱਕ ਮੰਗਾਈ ਹੈ ਤਾਂ ਐਮਾਜ਼ੋਨ ਇੱਕ ਚਾਰਜ ਲੈਂਦਾ ਤੁਹਾਡੇ ਤੋਂ, ਉਹ ਚਾਰਜ 'ਤੇ ਉਹ ਉਸ ਬੁੱਕ ਨੂੰ ਛਾਪਦਾ ਅਤੇ ਭੇਜ ਦਿੰਦਾ। ਸੋ ਯੂ ਵਿਲ ਸਟਿਲ ਮੇਕ ਮਨੀ, ਬਟ ਅਗੇਨ ਇਹ ਕੀ ਹੈ, ਇਹ ਲੋਕ ਕਰ ਰਹੇ ਨੇ, ਕੋਈ ਸ਼ਾਇਦ ਇਹ ਤੋਂ $4 ਕਮਾਉਂਦਾ ਹੋਏਗਾ ਮਹੀਨੇ ਦਾ, ਕੋਈ ਸ਼ਾਇਦ ਇਸ ਚੀਜ਼ ਤੋਂ 400, ਕੋਈ ਇਸ ਚੀਜ਼ ਤੋਂ 4000, ਹੈ ਨਾ। ਅਗੇਨ ਸਬਜੈਕਟ ਟੂ ਕਿਸਮਤ, ਐਕਸ ਫੈਕਟਰ, ਜਾਂ ਫਿਰ ਤੁਸੀਂ ਤੁਹਾਡੇ, ਜਾਂ ਫਿਰ ਇੱਕ ਇਹ ਵੀ ਗੱਲ ਹੈ ਕਿ ਤੁਹਾਡੀ ਕ੍ਰੀਏਟੀਵਿਟੀ ਕਿਸ ਲੈਵਲ ਦੀ ਆ। ਹੁਣ ਕਿੰਨੇ ਲੋਕ ਈ ਬੁੱਕਸ ਖਰੀਦ ਲਿਖਦੇ ਆ ਅੱਜ ਕੱਲ੍ਹ, ਰੀਡਿੰਗ ਕਲਚਰ ਦੁਬਾਰਾ ਚਰਮ ਸੀਮਾ 'ਤੇ ਆ, ਹਰ ਕੋਈ ਫਿਜ਼ੀਕਲ ਨਹੀਂ ਖਰੀਦਦਾ ਹੈ ਨਾ, ਤੁਸੀਂ ਫਿਜ਼ੀਕਲ ਕਿਤਾਬ ਕੋਈ ਵੀ ਜਿਹੜੀ $25-26 ਦੀ ਆਉਂਦੀ ਹੋ, ਈ ਬੁੱਕ ਤੁਸੀਂ ਸੇਮ ਟੂ ਸੇਮ $2-2.5 ਦੀ ਖਰੀਦ ਸਕਦੇ ਹੋ ਹੈ ਨਾ। ਤਾਂ ਲੋਕ AI ਦੀ ਮਦਦ ਨਾਲ ਅਗੇਨ ਉਹਨਾਂ ਲੋਕਾਂ ਵਾਸਤੇ ਜਿਹੜੇ ਥੋੜ੍ਹੇ ਕ੍ਰੀਏਟਿਵ ਨੇ, ਜਿਹੜੇ ਕਹਾਣੀਆਂ ਲਿਖਦੇ ਨੇ, ਜਿਹਨਾਂ ਨੂੰ ਥੋੜ੍ਹੀ ਲਿਖਣ ਦੀ ਜਾਂਚ ਹੈ, ਆਪਣੀ ਕੋਈ ਕਹਾਣੀ ਲਿਖੋ, AI ਦੀ ਮਦਦ ਨਾਲ ਉਹਨੂੰ ਐਡਿਟ ਕਰੋ, ਉਹਦੀ ਗ੍ਰਾਮਰ ਸੈੱਟ ਕਰੋ ਅਤੇ ਉਹਦੀ ਈ ਬੁੱਕ ਬਣਾ ਕੇ ਤੁਸੀਂ ਪਾ ਸਕਦੇ ਹੋ। ਅਗੇਨ ਜੇ ਤੁਹਾਡਾ ਸੋਸ਼ਲ ਮੀਡੀਆ ਹੈ ਜਾਂ ਫਿਰ ਤੁਸੀਂ ਕਿਸੇ ਸੋਸ਼ਲ ਮੀਡੀਆ ਵਾਲੇ ਪੇਜ ਨੂੰ ਜਾਣਦੇ ਹੋ ਹੈ ਨਾ, ਕਿਸੇ ਤਰੀਕੇ ਨਾਲ ਤੁਹਾਡਾ ਕੋਈ ਇਨ ਹੈ, ਤੁਸੀਂ ਉਹਨਾਂ ਦੇ ਥਰੂ ਉਹਨੂੰ ਵਿਕਵਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਹ ਉਹਨਾਂ ਲੋਕਾਂ ਵਾਸਤੇ ਚੀਜ਼ਾਂ ਹੋ ਗਈਆਂ ਜਿਹੜੇ ਥੋੜ੍ਹੇ ਕ੍ਰੀਏਟਿਵ ਮਾਇੰਡਸੈਟ ਦੇ ਨੇ, ਹੈ ਨਾ। ਅਤੇ ਹੋਰ ਇੱਕ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ, ਜਿਹੜਾ ਮੈਨੂੰ ਅਗੇਨ ਟੋਪ ਆਫ ਦਾ ਹੈੱਡ ਮੇਰੇ ਚੱਲਦਾ ਪਿਆ, ਉਹ ਹੈਗਾ ਕਿ ਜੇ ਤੁਸੀਂ ਸਿੱਖ ਲਓ ਐਨੀ ਸੋਰਟ ਆਫ ਆਟੋਮੇਸ਼ਨ ਜੋ AI ਤੋਂ ਰਿਲੇਟਡ ਆ, ਅਗੇਨ ਸਮਾਂ ਦੇਣਾ ਪੈਂਦਾ ਯੂ, ਪਰ ਇਹ ਸਭ ਉਹ ਚੀਜ਼ਾਂ ਨੇ ਜਿਹੜੀ ਤੁਸੀਂ ਫ੍ਰੀ 'ਚ ਸਿੱਖ ਸਕਦੇ ਹੋ, ਤੁਹਾਨੂੰ ਆਪਣਾ ਟਾਈਮ ਦੇਣ ਦੀ ਲੋੜ ਹੈ ਐਂਡ ਤੁਹਾਨੂੰ ਪ੍ਰੈਕਟਿਸ ਕਰਨ ਦੀ ਲੋੜ ਹੈ, ਐਂਡ ਇਹਨਾਂ ਚੀਜ਼ਾਂ 'ਚ ਤੁਹਾਨੂੰ ਪੈਸਾ ਠੀਕ ਠਾਕ ਅੱਛਾ ਮਿਲ ਜਾਂਦਾ। ਜੇ ਤੁਸੀਂ ਕਿਸੇ ਬਿਜ਼ਨਸ ਨਾਲ ਗੱਲ ਕਰੋ ਕਿ ਤੁਹਾਡੇ ਰਿਸੈਪਸ਼ਨ ਦਾ ਜਿਹੜਾ ਫੋਨ ਹੈ, ਤੁਹਾਡਾ ਬੁਕਿੰਗਸ ਲਈ ਜਿਹੜਾ ਫੋਨ ਹੈ, ਹੈ ਨਾ, ਉਹ ਜੇ ਮੈਂ ਮੈਨੇਜ ਕਰ ਲਿਆ ਕਰਾਂ, ਦੀਜ਼ ਆਲ ਥਿੰਗਸ ਕੈਨ ਬੀ ਡਨ। ਪਰ ਅਗੇਨ ਇਹ ਉਹ ਚੀਜ਼ਾਂ ਨੇ, ਕਿਉਂਕਿ ਗੱਲ ਉਹੀ ਹੈ, ਜੇ ਕੋਈ ਸੈਕਿੰਡ ਕੰਮ ਕਰਨਾ ਚਾਹੁੰਦੇ ਹਾਂ ਆਪਾਂ ਤਾਂ ਤੁਹਾਨੂੰ ਕੁਛ ਨਾ ਕੁਛ ਤਾਂ ਇਨਵੈਸਟ ਕਰਨਾ ਪੈਂਦਾ ਇਹ ਚੀਜ਼ਾਂ 'ਚ, ਜੋ ਸੋਸ਼ਲ ਮੀਡੀਆ ਜਾਂ AI ਰਿਲੇਟਡ ਬਿਜ਼ਨਸਿਸ ਨੇ, ਇਹਨਾਂ ਚੀਜ਼ਾਂ 'ਚ ਵਕਤ ਦੇਣਾ ਬਹੁਤ ਜ਼ਰੂਰੀ ਹੈ, ਪ੍ਰੈਕਟਿਸ ਕਰਨਾ ਬਹੁਤ ਜ਼ਰੂਰੀ ਹੈ, ਐਂਡ ਉਸ ਤੋਂ ਬਾਅਦ ਕਿਉਂਕਿ ਤੁਹਾਡਾ ਪੈਸਾ ਨਹੀਂ ਲੱਗਾ ਅਤੇ ਇੰਨਾ ਕੁ ਮਾਦਾ ਜਾਂ ਇੰਨੀ ਕੁ ਪੇਸ਼ੈਂਸ ਰੱਖਣਾ ਜ਼ਰੂਰੀ ਹੈ, ਜਾਂ ਫਿਰ ਇੰਨਾ ਕੁ ਦਿਲ ਮਨਾ ਕੇ ਰੱਖਣਾ ਜ਼ਰੂਰੀ ਹੈ ਕਿ ਆਈ ਟਰਾਈਡ, ਹੋਇਆ ਹੋਇਆ, ਨਹੀਂ ਹੋਇਆ ਨਹੀਂ ਹੋਇਆ।
2: ਉਹਦੇ ਵਿੱਚ ਪਤਾ ਕੀ ਹੈ ਕ੍ਰਿਸ਼ਨਾ ਜੀ, ਜਦੋਂ ਸਾਈਡ ਹਸਲ ਦੀ ਗੱਲ ਆਉਂਦੀ ਹੈ ਨਾ, ਅਤੇ ਜਦੋਂ ਇੰਨੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਵਾ ਵੀ ਆਪਾਂ ਸਾਈਡ 'ਤੇ ਕਰ ਸਕਦੇ ਹਾਂ, ਕਈ ਚੀਜ਼ਾਂ ਮੰਗਦੀਆਂ ਉਹਦੇ ਵਿੱਚ ਪੈਸਾ, ਪੈਸੇ ਤੋਂ ਬਿਨਾਂ ਉਹ ਚੀਜ਼ ਨਹੀਂ ਹੋ ਸਕਦੀ ਸ਼ੁਰੂ, ਕਿਉਂਕਿ ਹੁਣ ਜੇ ਇਨਵੈਸਟਮੈਂਟ ਕਰਨੀ ਆ ਨੀਡ ਮਨੀ, ਠੀਕ ਆ। ਅਜੇ ਮੰਨ ਲਓ ਤੁਸੀਂ ਕੋਈ ਇੱਦਾਂ ਦਾ ਕੰਮ ਆ ਜਿਹੜਾ ਤੁਹਾਡਾ ਟਾਈਮਿੰਗ ਅਤੇ ਪੈਸਾ ਜਿਹੜਾ ਜ਼ਿਆਦਾ ਲੈ ਰਿਹਾ ਵਾ, ਉਹ ਕਰਨਾ ਓਬਵੀਅਸਲੀ ਥੋੜ੍ਹਾ ਔਖਾ ਹੋਊਗਾ ਜਾਂ ਉਹਨੂੰ ਥੋੜ੍ਹਾ ਸਮਾਂ ਲੱਗੂਗਾ, ਵੀ ਉਹ ਤੁਸੀਂ ਛੇਤੀ ਨਹੀਂ ਕਰ ਸਕਦੇ। ਉਹਦੇ ਲਈ ਪਹਿਲਾਂ ਤੁਹਾਨੂੰ ਪਲੇਟਫਾਰਮ ਜਿਹਾ ਬਣਾਉਣਾ ਪੈਂਦਾ, ਥੋੜ੍ਹਾ ਬੇਸ ਜਿਹਾ ਬਣਾ ਕੇ ਅਤੇ ਫਿਰ ਸ਼ੁਰੂ ਕਰਨਾ ਪੈਂਦਾ। ਪਰ ਕਈ ਇੱਦਾਂ ਦੇ ਕੰਮ ਹੀ ਨੇ ਜਿਹੜੇ ਤੁਸੀਂ ਬਿਨਾਂ ਘੱਟ ਇਨਵੈਸਟਮੈਂਟ ਤੋਂ ਕਰ ਸਕਦੇ ਹੋ, ਕਿ ਥੋੜ੍ਹਾ ਘੱਟ ਐਫਰਟਸ ਕਹਿ ਲਓ, ਹੈ ਨਾ, ਵੀ ਜ਼ਿਆਦਾ ਹੁਣ ਇੱਥੇ ਸਿੱਖਣਾ ਕਰਨਾ ਪੈਂਦਾ ਉਹਦੇ ਵਿੱਚ ਟ੍ਰੇਡਿੰਗ ਦੇ ਵਿੱਚ, ਜੇ ਤੁਸੀਂ ਨਹੀਂ ਕਰੋਗੇ ਸਿੱਧਾ ਸਿੱਧਾ ਤੁਹਾਡਾ ਨੁਕਸਾਨ
0: ਸਿੱਖਣਾ ਤਾਂ ਹਰ ਚੀਜ਼ ਪੈਣਾ,
2: ਮੋੜ ਚੁੱਕੇ ਉੱਥੇ ਪੈਸੇ ਲਾ ਦਾਂ ਅਤੇ ਮੇਰੇ ਪੈਸੇ 5 ਸਾਲ 'ਚ ਡਬਲ ਹੋ ਜਾਓਗੇ, ਸਵਾਲ ਨਹੀਂ ਪੈਦਾ ਹੁੰਦਾ।
0: ਇੰਪੋਸੀਬਲ,
2: ਉਹ ਹਾਰਡ ਵਰਕ ਨਾਲੋਂ ਵੀ ਜ਼ਿਆਦਾ ਵਰਕ ਕਰਨਾ ਪੈਂਦਾ ਉੱਥੇ, ਕਿ ਜੇ ਤੁਸੀਂ ਉਹ 'ਚੋਂ ਇਨਕਮ ਕੱਢਣੀ, ਪੈਸੇ ਕੱਢਣੇ ਆ। ਹੁਣ ਉਹਦੇ ਵਿੱਚ ਕਈ ਜਿਹੜੇ ਆਪਣੇ ਘਰ ਵੀ ਰਹੇ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਆਪਣੇ ਕਿਤੇ ਮਿਲੀਅਨਸ ਦੇ ਵਿੱਚ ਆਲਰੇਡੀ ਆਸਟ੍ਰੇਲੀਅਨਸ ਜਿਹੜੇ ਨੇ ਉਹ ਸੈਕਿੰਡ ਹਸਲ ਕਰ ਰਹੇ ਨੇ, ਉਹ ਕਿਉਂ ਕਰ ਰਹੇ ਨੇ, ਉਹ ਵੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਪੈਸੇ ਦੀ ਲੋੜ ਹੈ, ਇੱਥੇ ਰਹਿਣ ਲਈ ਕਿਹਨੂੰ ਨਹੀਂ ਲੋੜ, ਸਾਰਿਆਂ ਨੂੰ ਲੋੜ ਹੈ। ਉਹਦੇ ਵਿੱਚ ਕੀ ਹੈ ਜੀ, ਉਬਰ ਕਰਦੇ ਨੇ, ਡੋਰ ਡੈਸ਼ ਕਰ ਲਏ, ਮੈਨੂਅਲ ਲੋਗ ਜਿਹੜੇ ਕੀ ਆ ਡਿਲੀਵਰੀ ਡਰਾਈਵਰ ਵਾਲੇ ਕੰਮ ਨੇ, ਇਹ ਲੋਕ ਸਾਈਡ 'ਤੇ ਕਰ ਲੈਂਦੇ। ਮੰਨ ਲਓ ਤੁਸੀਂ 5 ਵਜੇ ਜੋਬ ਫਿਨਿਸ਼ ਕੀਤੀ, 6-7 ਵਜੇ ਤੁਸੀਂ ਘਰ ਆਏ, ਅਤੇ ਉਸ ਤੋਂ ਬਾਅਦ ਤੁਸੀਂ 4 ਘੰਟੇ ਲਾ ਲਏ, ਵੀਕਐਂਡ 'ਤੇ ਤੁਸੀਂ ਵਿਹਲੇ ਹੋ, ਵੀਕਐਂਡ 'ਤੇ ਤੁਸੀਂ ਲਾ ਲਏ, ਜਦੋਂ ਲੋਕ ਮੰਨ ਲਓ ਘਰ ਡਿਲੀਵਰੀ ਮੰਗਵਾਉਂਦੇ। ਇਹ ਆਪਾਂ ਕਰ ਵੀ ਰਹੇ ਹਾਂ, ਅਤੇ ਮੈਨੂੰ ਲੱਗਦਾ ਕਈਆਂ ਦਾ ਅਤੇ ਵੱਡੇ ਚੰਕ ਦਾ ਇਹ ਜਿਹੜਾ ਮੇਜਰ ਚੀਜ਼ ਹੋ ਗਈ ਸੈਕਿੰਡ ਜੋਬ ਮੇਜਰ।
0: ਕਾਫੀ ਲੋਕ ਇਹ ਕਰਦੇ ਹੋਣਗੇ, ਕਾਫੀ ਲੋਕ ਮੇਰੇ ਖਿਆਲ ਨਾਲ ਪ੍ਰਾਇਮਰੀ ਨੂੰ ਵੀ ਰਿਪਲੇਸ ਕਰ ਗਏ ਉਹਨਾਂ ਵੇਲਿਆਂ 'ਚ ਜਦੋਂ ਇਹ ਕੰਮ ਬਹੁਤ ਸੀ।
2: ਹਾਂ, ਜਦੋਂ ਕੋਵਿਡ ਦੇ ਟਾਈਮ ਬਹੁਤ ਸੀ,
0: ਸੈਚੂਰੇਸ਼ਨ ਬਹੁਤ ਹੋ ਗਈ ਹੈ, ਤਾਂ ਫਿਰ ਸ਼ਾਇਦ ਉਸ ਲੈਵਲ ਤਾਂ ਨਹੀਂ ਹੈ।
2: ਫਿਰ ਉਸ ਤੋਂ ਬਾਅਦ ਕੀ, ਉਦੋਂ ਤਾਂ ਚਲੋ ਵਧੀਆ ਪੇਮੈਂਟ ਕਰਦੀ ਸੀ, ਹੁਣ ਤਾਂ ਇਹਨਾਂ ਨੇ ਵੀ ਘੱਟ ਕਟੌਤੀਆਂ ਜਿਹੀਆਂ ਕਰਤੀਆਂ ਨਾ। ਬਸ ਉਸ ਤੋਂ ਬਾਅਦ ਕੀ ਹੈ ਕਿ ਇੱਕ ਹੋਰ ਚੀਜ਼ ਹੈ ਜਿਹੜੀ ਕਿ ਫੇਸਬੁੱਕ ਦੇ ਉੱਤੇ ਮਾਰਕੀਟ ਪਲੇਸ ਆ, ਹੁਣ ਉਹ ਚਲੋ ਗਾਂ ਗਾਂ ਨੇ ਪਲੇ ਹੌਲੀ ਹੌਲੀ ਘੱਟਦਾ ਜਾਂਦਾ ਕੰਮ, ਪਰ ਉਦੋਂ ਜਾਂ ਹੁਣ ਵੀ ਕਹਿ ਲਓ ਕਈ ਆਪਾਂ ਇੱਦਾਂ ਦੇ ਬਹੁਤ ਕੰਮ ਕਰਦੇ ਹਾਂ ਕਿ ਮਾਰਕੀਟ ਪਲੇਸ ਆ, ਉੱਥੋਂ ਕੋਈ ਚੀਜ਼ ਲੱਗੀ ਜਿਹੜੀ ਤੁਹਾਨੂੰ ਲੱਗਦਾ ਕਿ ਉਹਦੇ ਲਈ ਵੀ ਤੁਹਾਨੂੰ ਦਿਮਾਗ ਜ਼ਰੂਰੀ ਹੈ, ਉਹਦੇ ਲਈ ਤੁਹਾਨੂੰ ਟ੍ਰਿਕ ਜ਼ਰੂਰੀ ਹੈ ਕਿ ਤੁਸੀਂ ਤੁਹਾਡੇ ਤੁਹਾਨੂੰ ਕਿਸੇ ਕੋਲ ਸਮਾਨ ਖਰੀਦਣਾ ਆਉਣਾ ਚਾਹੀਦਾ ਵਧੀਆ ਡੀਲ 'ਤੇ, ਤੁਸੀਂ ਉੱਥੇ ਡੀਲ ਕਰ ਸਕੋ, ਹੈ ਨਾ। ਤੁਸੀਂ ਉਹਨਾਂ ਡੀਲ ਕੀਤੀ, ਮੰਨ ਲਓ 1000 ਦੀ ਚੀਜ਼ ਹੈ, ਤੁਸੀਂ ਉਹ ਚੁੱਕ ਕਿਤੇ ਨਾ ਕਿਤੇ 750 ਦੀ ਲੈ ਲਈ, 800 ਦੀ ਲੈ ਲਈ, ਹੁਣ ਉਹ 1000 ਦੀ ਚੀਜ਼ ਆ ਚੀਜ਼ ਤਾਂ ਉਹਨੇ ਦੀ ਵਿਕਣੀ ਹੈ, ਤੁਸੀਂ ਉਹਨੂੰ ਮੁੜ ਕੇ 200 ਵਧਾ ਕੇ ਵੇਚ ਦਿਓ, ਉੱਥੋਂ ਹੀ ਲੈ ਕੇ ਉੱਥੋਂ ਹੀ ਵੇਚਤੀ, 200 ਤੁਸੀਂ ਉਹ 'ਚੋਂ ਕੱਢ ਲਿਆ ਆਪਣੀ ਚੀਜ਼ 'ਚੋਂ, ਫੋਰ ਐਗਜ਼ਾਮਪਲ। ਇਹ ਵੀ ਇੱਕ ਸਾਈਡ ਅਸਲ ਹੈ ਜਿਹੜੀ ਕਿ ਬਹੁਤ ਜਣੇ ਕਰ ਰਹੇ ਨੇ, ਖਾਸ ਕਰਕੇ ਇੱਥੇ ਦੀ ਜੇ ਗੱਲ ਕਰੀਏ ਤੇ
0: ਈ-ਕਾਮਰਸ ਦਾ ਕੰਮ ਤਾਂ ਵੈਸੇ ਹੀ ਬਹੁਤ ਹੈ। ਚਲੋ ਆਪਾਂ ਇਹ ਵੀ ਕਰਤਾ ਜੇ ਸਮਝੋ ਤੁਹਾਡੇ ਕੋਲ ਥੋੜਾ ਜਿਹਾ ਅਗੇਨ ਪੈਸਾ ਹੈ ਇਨਵੈਸਟ ਕਰਨ ਲਈ, ਤਾਂ ਕਿੰਨੇ ਲੋਕ ਨੇ ਕਿ ਚੀਜ਼ਾਂ ਮੰਗਾਉਂਦੇ ਆ ਇੰਡੀਆ ਤੋਂ, ਚਾਈਨਾ ਤੋਂ। ਚਾਈਨਾ ਤੋਂ ਇਹ ਕਿ ਜਾਂ ਤਾਂ ਫਿਰ ਤੁਹਾਨੂੰ ਬਹੁਤ ਜ਼ਿਆਦਾ ਆਪਣੇ ਤੇ ਚੀਜ਼ ਦਾ ਹਨਾ ਕੋਨਫੀਡੈਂਸ ਹੋਵੇ ਕਿ ਤੁਸੀਂ ਪੂਰਾ ਕੰਟੇਨਰ ਮੰਗਾ ਸਕਦੇ ਹੋ, ਅਦਰਵਾਈਜ਼ ਇੰਡੀਆ ਤੋਂ ਮੰਗਾਉਣਾ ਚਾਹੀਦਾ ਨਹੀਂ
2: ਜਾਂ ਸਮਾਨ। ਪਰ ਉਹਦੇ ਲਈ ਵੀ ਫਿਰ ਸੈਕਿੰਡਲੀ ਇਹ ਹੈ ਕਿ ਤੁਹਾਨੂੰ ਉਹਦੇ ਲਈ ਥੋਟ ਚਾਹੀਦਾ ਵਾ ਕਿ ਕਿਹੜੀ ਚੀਜ਼ ਦੇ ਵਿੱਚ ਸਮਾਨ ਮੰਗਾ ਕੇ ਵਿਕੂਗੀ। ਹੁਣ ਇਹ ਨਹੀਂ ਹੈ ਕਿ ਤੁਸੀਂ ਕੰਟੇਨਰ ਭਰ ਕੇ ਮੰਗਾ ਲਿਆ ਤੇ ਉਹ ਗਾਹ ਵਿਕੇ ਨਾ, ਉਹ ਚੀਜ਼ ਹੀ ਇੱਦਾਂ ਦੀ ਮੰਗਾ ਲਈ ਕਿ ਜਿਹੜੀ ਇੱਥੇ ਵੈਰੀ ਕੋਮਨ ਆ ਚੰਗੇ ਭਲੇ ਪ੍ਰਾਈਸ ਤੇ ਮਿਲੇ। ਤੁਹਾਨੂੰ ਕੋਈ ਯੂਨੀਕ ਜੀ ਚੀਜ਼ ਲੱਭਣੀ ਪੈਣੀ ਹੈ ਜਿਹਦਾ ਤੁਸੀਂ ਪ੍ਰਾਈਸ ਵੀ ਕੰਪੀਟ ਕਰੋ, ਤੇ ਕੁਆਲਿਟੀ ਤੇ ਚਲੋ ਓਬਵੀਅਸਲੀ ਗੱਲ ਤੁਹਾਨੂੰ ਦੇਣੀ ਪੈਣੀ, ਪਰ ਥੋੜ੍ਹੀ ਡਿਫਰੈਂਟ ਚੀਜ਼ ਹੋਵੇ।
0: ਮੈਂ ਪਤਾ ਕੀ ਇਹਦੇ ਅੰਦਰ ਨੋਟਿਸ ਕੀਤਾ, ਕਿਉਂਕਿ ਓਬਵੀਅਸਲੀ ਮੇਰਾ ਕੰਮ ਇਸ ਚੀਜ਼ ਤੋਂ ਬਹੁਤ ਰਿਲੇਟਡ ਆ ਹਨਾ, ਕਿ ਮਾਰਕੀਟਿੰਗ ਕਰਨੀ, ਵੈਬਸਾਈਟ ਬਣਾਉਣਾ, SEO ਵਗੈਰਾ ਸਾਰਾ ਕੁਛ ਹਨਾ। ਚੀਜ਼ਾਂ ਓਬਵੀਅਸਲੀ ਆਲਮੋਸਟ ਸਾਰੀਆਂ ਹੀ ਸਿਮਿਲਰ ਹੁੰਦੀਆਂ, ਕੋਈ ਇੰਨਾ ਫਰਕ ਨਹੀਂ ਹੁੰਦਾ। ਤੁਸੀਂ ਆਪਣੀ ਪਰਸਨੈਲਿਟੀ ਉਹਦੇ ਅੰਦਰ ਕਿਸ ਤਰੀਕੇ ਨਾਲ ਪਾ ਸਕਦੇ ਹੋ, ਇਹ ਗੱਲ ਆ। ਬਹੁਤੇ ਲੋਕ ਸਮਝੋ, ਜੇ ਸਮਝੋ ਕੋਈ ਹਾਇਰ ਵੀ ਕਰਦਾ ਨਾ ਸਾਨੂੰ, ਤਾਂ ਬਹੁਤੇ ਲੋਕ ਇਹ ਸੋਚਦੇ ਕਿ ਅੱਛਾ ਤੁਸੀਂ ਹੀ ਵੇਖਣਾ, ਪਰ ਮੈਂ ਜੇ ਦੇਖੂੰਗਾ ਮੈਂ ਤਾਂ ਆਪਣੇ ਚਸ਼ਮੇ ਨਾਲ ਵੇਖੂੰਗਾ ਨਾ। ਦੇਖਣਾ ਹੁੰਦਾ ਉਸਨੇ ਜਿਸਨੇ ਇਹ ਮਾਲ ਨੂੰ ਖਰੀਦਿਆ, ਜਿਹੜਾ ਸਟੋਕ ਲੈ ਕੇ ਆਇਆ, ਜਿਹੜਾ ਵੇਚਣਾ ਚਾਹੁੰਦਾ, ਤੁਹਾਡੀ ਬ੍ਰਾਂਡ ਦੀ ਸਟੋਰੀ ਕੀ ਹੈ, ਤੁਹਾਡੀ ਆਈਡੈਂਟੀ ਕੀ ਹੈ, ਤੁਸੀਂ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਵੇਖਦੇ ਹੋ। ਕਿਉਂਕਿ ਅਸੀਂ ਲੋਕ ਅਗੇਨ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ ਐਂਡ ਜਿੱਦਾਂ ਦੇ ਮਾਹੌਲ ਤੋਂ ਆਪਾਂ ਆਉਂਦੇ ਹਾਂ, ਪ੍ਰਾਈਸ ਬਹੁਤ ਵੱਡਾ ਫੈਕਟਰ ਹੁੰਦਾ ਸਾਡੇ ਲਈ ਹਮੇਸ਼ਾ ਸੋਚਣ ਲਈ ਕਿ ਯਾਰ ਮੈਂ ਸਸਤਾ ਮੰਗਾਊਂਗਾ ਨਾ ਅਤੇ ਵੇਚ ਲੂੰਗਾ। ਪਰ ਯੂਜਲੀ ਅੱਜ ਦੇ ਦੌਰ 'ਚ, ਕਿਉਂਕਿ ਅਗੇਨ ਜੋ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਕਿਉਂਕਿ ਹਰ ਕਿਸੇ ਨੂੰ ਆਪਣੀ ਲਾਈਫ ਸਟਾਈਲ ਬੈਟਰ ਕਰਨ ਦੀ ਲਾਲਸਾ, ਲੋਕਾਂ ਨੂੰ ਤੁਹਾਡੇ ਪ੍ਰੋਡਕਟ ਦੇ ਅੰਦਰ ਨਾ ਪ੍ਰੋਡਕਟ ਨਹੀਂ ਦਿਖਣਾ ਚਾਹੀਦਾ, ਲੋਕਾਂ ਨੂੰ ਇਹ ਦਿਖਣਾ ਚਾਹੀਦਾ ਕਿ ਮੈਂ ਕਿੱਦਾਂ ਦਾ ਲੱਗਾਂਗਾ ਇਸ ਪ੍ਰੋਡਕਟ ਦੇ ਨਾਲ, ਮੇਰੀ ਲਾਈਫ 'ਚ ਇਜ਼ਾਫਾ ਕੀ ਹੋਏਗਾ। ਉਹ ਇਜ਼ਾਫਾ ਤਾਂ ਹੀ ਕਮਿਊਨੀਕੇਟ ਹੋ ਸਕਦਾ ਜੇ ਤੁਹਾਡੇ ਕੋਲ ਕੋਈ ਕਹਾਣੀ ਹੈ ਕਹਿਣ ਨੂੰ। ਜੇ ਤੁਹਾਡੇ ਕੋਲ ਕਹਾਣੀ ਨਹੀਂ ਹੈ ਕਹਿਣ ਨੂੰ, ਫਿਰ ਤੁਸੀਂ ਫਸ ਜਾਂਦੇ।
2: ਕਹਾਣੀ ਆ, ਪਰਸਨਲਾਈਜ਼ਡ ਹੋਣਾ ਚਾਹੀਦਾ ਚੀਜ਼ ਨੂੰ, ਕਿ ਮੇਰੇ ਕੁਛ ਵੱਖਰਾ ਆ, ਡਿਫਰੈਂਟ ਚੀਜ਼ ਜੇ ਦਿਖੇ, ਉਹ ਹੀ ਗੱਲ ਹੈ ਨਾ, ਜੋ ਦਿਖਤਾ ਹੈ ਉਹ ਵਿਕਦਾ ਹੈ। ਅਤੇ ਉਹ ਤਾਂ ਹੀ ਗੱਲ ਹੈ ਕਿ ਤੁਸੀਂ ਸੇਮ ਪ੍ਰੋਡਕਟ ਨੂੰ ਕਿਸ ਰੰਗ ਦੇ ਵਿੱਚ ਢਾਲ ਕੇ ਵੇਚਦੇ ਹੋ, ਇਹ ਚੀਜ਼ ਡਿਪੈਂਡ ਕਰਦੀ ਹੈ। ਜਿਹਦੇ ਅੱਗੇ ਫਿਰ ਕਲੀਨਿੰਗ ਸਰਵਿਸ, ਆਪਾਂ ਨੂੰ
0: ਕਲੀਨਿੰਗ ਲਈ ਬਹੁਤ ਚੱਲ,
2: ਦੋ ਘੰਟੇ ਦੀ ਕਲੀਨਿੰਗ ਕਰ ਲਈ ਹੈ ਨਾ, ਸਾਈਡ ਲਈ ਜਿੱਦਾਂ ਹੋ ਗਿਆ, ਹੈਂਡੀਮੈਨ ਹੈ ਜਿਹੜੇ ਪ੍ਰੋਫੈਸ਼ਨਲੀ ਨਹੀਂ ਕੰਮ ਕਰਦੇ ਪਰ ਇੱਦਾਂ ਸਾਈਡਲੀ ਹੈਂਡੀਮੈਨ ਦਾ ਕੰਮ ਕਰਦੇ, ਜਿੱਦਾਂ ਮੰਨ ਲਓ ਕੋਈ ਔਡ ਜੋਬਸ ਆ ਗਈਆਂ, ਕੋਈ ਨਿੱਕੀਆਂ ਜੋਬਸ ਜਾਂ ਕਿਤੇ ਕੋਈ ਇੱਦਾਂ ਦੀਆਂ ਜਿੱਥੇ ਛੋਟੀ ਮੋਟੀ ਰਿਪੇਅਰ ਦੀ ਲੋੜ ਆ, ਮੰਨ ਲਓ ਜਿਹੜੀ ਆਮ ਬੰਦਾ ਨਹੀਂ ਕਰ ਸਕਦਾ, ਪਰ ਜਿਹੜਾ ਹੈਂਡੀਮੈਨ ਆ ਉਹ ਪ੍ਰੋਫੈਸ਼ਨਲ ਭਾਵੇਂ ਮਤਲਬ ਐਸ ਨਹੀਂ ਕੰਮ ਕਰ ਰਿਹਾ ਪਰ ਸਟਿਲ ਜੇ ਉਹਨੂੰ ਨੌਲੇਜ ਐਕਸਪੀਰੀਅੰਸ ਹੈ ਤਾਂ ਉਹ ਕਰੇ। ਇੱਦਾਂ ਦੇ ਵੀ ਕਈ ਕੰਮ ਕਰਦੇ ਨੇ ਕਿ ਮੰਨ ਲਓ ਸਵੇਰੇ ਆਪਣੀ ਜੋਬ ਕੀਤੀ ਅਤੇ ਵੀਕਐਂਡ 'ਤੇ ਹੈਂਡੀਕਮੈਨ ਦਾ ਕੰਮ ਕਰ ਰਿਹਾ ਹੈ ਨਾ, ਦੋ ਦਿਨ ਵਾਸਤੇ।
0: ਹਾਂ ਮਤਲਬ ਉਹੀ ਜੇ ਤੁਹਾਨੂੰ ਆਉਂਦਾ ਤਾਂ ਫਿਰ ਤਾਂ ਲੈ ਲੈਣਾ ਤੁਹਾਡੇ ਨਾਲ ਸਕਿੱਲ,
2: ਫੋਟੋਗ੍ਰਾਫੀ ਦਾ, ਵੀਡੀਓਗ੍ਰਾਫੀ ਦਾ,
0: ਵੀਡੀਓਗ੍ਰਾਫੀ
2: ਫ੍ਰੀਲੈਂਸਿੰਗ ਦਾ ਕਿੱਡਾ ਕੰਮ ਆ। ਫਿਰ ਆਹ ਹੋਮ ਫੂਡ ਦੀ ਤੁਸੀਂ ਗੱਲ ਕਰਨ ਡੇ, ਹੋਮ ਫੂਡ ਬੇਸ ਦਾ ਕਿੰਨਾ ਵਾ, ਜਿਹੜੇ ਕੇਕ ਬਣਾ ਕੇ ਮੰਨ ਲਓ ਵੇਚਣਾ, ਹੁਣ ਉਹ ਕੇਕ ਤੇ ਹਰ ਕੋਈ ਵੇਚ ਰਿਹਾ ਵਾ, ਉਹ ਕੇਕ ਤੇ 36 ਦੁਕਾਨਾਂ ਤੇ ਮਿਲ ਰਹੇ ਨੇ, ਸਾਰੇ ਫਲੇਵਰ ਮਿਲ ਰਹੇ ਨੇ, ਮਤਲਬ ਵੱਧ ਚੜ ਕੇ ਮਿਲ ਰਹੇ ਨੇ। ਪਰ ਹੁਣ ਉਹ ਜਿਹੜੀ ਮੰਨ ਲਓ ਮੈਂ ਜੇ ਘਰੇ ਬੇਕਰੀ ਖੋਲਣੀ ਹੈ ਤੇ ਵੇਚਣਾ ਤੇ ਮੈਂ ਵੀ ਕੇਕ ਹੀ ਆ, ਪਰ ਮੈਂ ਵੇਚਣਾ ਕਿੱਦਾਂ ਆ ਉਹ ਕੇਕ, ਕੀ ਉੱਤੇ ਡਿਜ਼ਾਇਨਿੰਗ ਕਰਨੀ ਹੈ, ਕੀ ਮੈਂ ਆਪਣਾ ਸਪੈਸ਼ਲ ਦੇਣਾ ਵਾ, ਉਹ ਚੀਜ਼ ਤੇ ਡਿਪੈਂਡ ਕਰਦਾ।
0: ਉਹ ਤਾਂ ਮੈਂ ਕਹਿੰਦਾ ਉਹ ਤਾਂ ਰੈਡੀ ਪ੍ਰੋਡਕਟ ਦੀ ਗੱਲ ਹੋ ਗਈ ਹਨਾ, ਕੇਕ ਦੀ। ਉਸ ਤੋਂ ਪਹਿਲਾਂ ਕੀ ਹੁੰਦਾ ਕਿ ਕੀ ਮੈਂ ਤੁਸੀਂ ਮੈਨੂੰ ਇਨਵਾਈਟ ਕਰ ਪਾ ਰਹੇ ਹੋ ਤੁਹਾਡਾ ਤੋਂ ਕੇਕ ਲੈ ਕੇ ਆਉਣ ਲਈ, ਮਤਲਬ ਕੀ ਤੁਹਾਡਾ ਸੋਸ਼ਲ ਮੀਡੀਆ ਇੰਨਾ ਖੂਬਸੂਰਤ ਹੈ, ਤੁਹਾਡੀ ਵੈਬਸਾਈਟ ਇੰਨੀ ਵਧੀਆ ਹੈ, ਤੁਹਾਡੇ ਬ੍ਰਾਂਡ ਦਾ ਇੱਕ ਨਾਮ ਹੈ, ਇਸ ਤਰ੍ਹਾਂ ਦਾ
2: ਇਮੇਜ ਬਣੀ ਹੈ ਤੁਹਾਡੀ,
0: ਕਿ ਤੁਹਾਨੂੰ ਜਿੰਨਾ ਕੁ ਤੁਸੀਂ ਆਪਣਾ ਪੈਸ਼ਨ ਝੋਂਕ ਸਕਦੇ ਹੋ ਆਪਣੀ ਚੀਜ਼ ਦੇ ਅੰਦਰ, ਆਪਣੇ ਪ੍ਰੋਡਕਟ ਦੇ ਅੰਦਰ, ਜੋ ਤੁਸੀਂ ਜਿਹੜਾ ਵੀ ਬਿਜ਼ਨਸ ਆ ਉਹ ਕਰਨਾ ਚਾਹੁੰਦੇ ਹੋ ਉਹਦੇ ਅੰਦਰ, ਤਾਂ ਆਈ ਗੈਸ ਇਟਸ ਵੈਰੀ ਮੱਚ ਹੈਲਪਫੁਲ। ਇੱਕ ਚੀਜ਼ ਤਾਂ ਹੈ ਕਿ ਦੌਰ ਉਹ ਵਾਲਾ ਚੱਲ ਰਿਹਾ ਜਿਹਦੇ ਅੰਦਰ ਕਾਫੀ ਚੀਜ਼ਾਂ ਫਾਸਟ ਹੋ ਗਈਆਂ, ਤਾਂ ਵੀ ਸ਼ਾਇਦ ਇੱਕ ਮੋਨੋਟਨਸ ਲੋਕਾਂ ਨੂੰ ਫੀਲ ਹੁੰਦੀ ਹੈ, ਤਾਂ ਵੀ ਲੋਕ ਕਹਿੰਦੇ ਕਿ ਯਾਰ ਆਈ ਸ਼ੁੱਡ ਹੈਵ ਹਨਾ ਅਨਦਰ ਥਿੰਗ ਟੂ ਡੂ। ਤਾਂ ਹੀ ਆਪਾਂ ਕਾਫੀ ਲੋਕਾਂ ਨੂੰ ਵੇਖਦੇ ਹਾਂ ਜੋ ਕੰਟੈਂਟ ਵੱਲ ਬਹੁਤ ਜਾਂਦੇ ਆ, ਪਰ ਇਹਦੇ ਅੰਦਰ ਵੀ ਇੱਕ ਪਤਾ ਕੀ ਚੱਕਰ ਆਉਂਦਾ, ਚੱਕਰ ਇਹ ਆਉਂਦਾ ਕਿ ਕਈ ਲੋਕ ਸਿਰਫ ਕੈਮਰੇ ਮੂਹਰੇ ਹੀ ਵਧੀਆ ਲੱਗਦੇ ਆ ਪਰ ਉਹ ਕੰਟੈਂਟ ਆਪਣਾ ਲਿਖ ਨਹੀਂ ਸਕਦੇ, ਕਈ ਲੋਕਾਂ ਨੂੰ ਸਿਰਫ ਲਿਖਣਾ ਹੀ ਚਾਹੀਦਾ ਪਰ ਉਹਨਾਂ ਨੂੰ ਸ਼ਾਇਦ ਕੈਮਰਾ ਦੀ ਪ੍ਰੈਜੈਂਸ ਠੀਕ
2: ਵਿਜੂਅਲਾਈਜ਼ ਨਹੀਂ ਕਰ
0: ਪਾਉਣਾ, ਕਈ ਲੋਕਾਂ ਨੂੰ ਕੈਮਰਾ ਦੇ ਬੈਕ 'ਤੇ ਬੈਠ ਕੇ ਸ਼ੂਟ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਉਹਨਾਂ ਚੀਜ਼ਾਂ 'ਚ ਹੱਥ ਬਹੁਤ ਬੈਟਰ ਆ। ਕਈ ਵਾਰੀ ਆਪਾਂ ਲੋਕ ਦੇਖਾ ਦੇਖੀ ਤਿੰਨੋਂ ਚੀਜ਼ਾਂ ਜਦੋਂ ਕਰਨ ਬੈਠਦੇ ਹਾਂ
1: ਉੱਥੇ ਮਾਰ ਖਾ
0: ਜਾਂਦੇ, ਫਿਰ ਮਾਰ ਲੋਕੀ ਜ਼ਿਆਦਾ ਖਾ ਜਾਂਦੇ।
1: ਹਾਂ ਬਿਲਕੁਲ, ਤੁਸੀਂ ਆਪਣੇ ਨਾਲ ਰਲਦੀ ਮਿਲਦੀ ਆਪਾਂ ਨੂੰ ਐਗਜ਼ਾਮਪਲ ਦਿੱਤੀ ਆ,
0: ਬਿਲਕੁਲ ਹੈ ਨਾ,
1: ਕਿਉਂਕਿ ਇਹ ਵੀ ਤੁਹਾਨੂੰ ਹਰ ਇੱਕ ਚੀਜ਼ ਦਾ ਉਹ ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਉਹ ਪਰਫੈਕਟਲੀ ਕਰਨੀ ਆਉਂਦੀ ਆ, ਜੇ ਨਹੀਂ ਆਉਂਦੀ ਤੇ ਫਿਰ ਦੂਜੀ ਚੇਂਜ ਕਰ ਲਓ। ਜੇ ਤੁਸੀਂ ਉਹੀ ਕਰੀ ਜਾਂਦੇ ਹੋ ਤੇ ਫਿਰ ਓਬਵੀਅਸਲੀ ਤੁਹਾਡੀ ਫਿਰ ਸਾਈਡ ਹਸਲ ਕਰਨ ਦਾ ਵੀ ਕੋਈ ਫਾਇਦਾ ਨਹੀਂ।
0: ਮੈਂ ਮਤਲਬ ਕਿਉਂਕਿ ਹੁਣ ਆਪਣੇ ਪਾਰਟਿੰਗ ਥੋਟਸ ਹੀ ਹੋਣਗੇ ਹੈ ਨਾ ਇਹਦੇ 'ਤੇ, ਮੈਂ ਸਿਰਫ ਇੰਨਾ ਕੁ ਜਾਣਦਾ ਕਿ ਮੈਂ ਇੱਕ ਜੋ ਜਿੰਨੀ ਕੁ ਲਾਈਫ ਮੈਂ ਵੇਖੀ ਆ, ਮੇਰੇ ਖਿਆਲ ਨਾਲ ਮੈਂ ਜਿੰਨਾ ਕੁ ਸਕੂਲ ਵੇਖਿਆ ਉਸ ਤੋਂ ਬਾਅਦ ਮੈਂ ਕੰਮ ਕਰਦੇ ਹੋਏ ਖੁਦ ਨੂੰ ਵੇਖਿਆ ਜਾਂ ਫਿਰ ਕੰਮ ਆਪਣੇ ਆਸੇ ਪਾਸੇ ਹੁੰਦੇ ਹੋਏ ਵੇਖਿਆ। ਸੋ ਮੈਂ ਇਸ ਚੀਜ਼ ਤੋਂ ਕਹਿ ਸਕਦਾ ਕਿ ਮੈਂ ਜੇ ਇੰਡੀਆ 'ਚ ਵੀ ਕਦੀ ਪੰਗਾ ਲਿੱਤਾ ਕੁਛ ਐਕਸਟਰਾ ਕਰਨ ਦਾ, ਮੈਂ ਇੱਥੇ ਵੀ ਜੋ ਪੰਗੇ ਲੈਂਦਾ ਕਦੀ ਐਕਸਟਰਾ ਕਰਨ ਐਂਡ ਆਲ ਦੈਟ, ਇਹ ਸਭ ਕੁਛ ਕਰਨ ਕਰਾਉਣ ਤੋਂ ਬਾਅਦ ਮੈਂ ਇੱਕੋ ਤੱਤ ਕੱਢਿਆ, ਉਹ ਇਹ ਆ ਕਿ ਇਧਰ ਆਈ ਸ਼ੁੱਡ ਬੀ ਵੈਰੀ ਮੱਚ ਪੈਸ਼ਨੇਟ ਕਿ ਮੈਂ ਇਹ ਚੀਜ਼ ਕਰਨਾ ਚਾਹੁੰਦਾ, ਐਂਡ ਦੈਨ ਮੇਰੇ ਅੰਦਰ ਉਹ ਡਿਸਿਪਲਿਨ ਹੋਣਾ ਚਾਹੀਦਾ ਕਿ ਉਸ ਚੀਜ਼ ਨੂੰ ਮੈਂ ਪੁਗਾ ਸਕਾਂ। ਤੀਸਰੀ ਚੀਜ਼ ਹੁੰਦੀ ਹੈ ਐਜੂਕੇਸ਼ਨ ਤੇ ਟ੍ਰੇਨਿੰਗ, ਜੋ ਸੀ ਸਭ ਤੋਂ ਵੱਡਾ ਓਲਾ ਕੋਈ ਵੀ ਕੰਮ ਕਰਨ ਲਈ, ਉਹ ਹੁਣ ਖਤਮ ਹੋ ਗਈ ਆ, ਉਹ ਬਹਾਨਾ। ਸੋ ਹਰ ਕਿਸੇ ਨੂੰ ਜੇ ਕੋਈ ਸਾਈਡ ਬਿਜ਼ਨਸ ਕਰ ਰਹੇ ਹੋ ਜਾਂ ਸਾਈਡ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕੋਈ ਸਾਈਡ ਜੋਬ ਕਰ ਰਹੇ ਹੋ, ਸਾਈਡ ਜੋਬ ਛੱਡਣਾ ਚਾਹੁੰਦੇ ਹੋ ਤਾਂ ਨਵਾਂ ਕੁਛ ਕਰਨਾ ਚਾਹੁੰਦੇ ਹੋ, ਆਪਣੇ ਆਪ ਨਾਲ ਬੈਠੋ ਅਤੇ ਇਹ ਦੇਖੋ ਕਿ ਤੁਹਾਨੂੰ ਜੈਨੂਅਨਲੀ ਕੀ ਪਸੰਦ ਹੈ। ਇਹ ਨਹੀਂ ਕਹਿੰਦਾ ਪੈਸਾ, ਉਹ ਹਰ ਕਿਸੇ ਨੂੰ ਪਸੰਦ ਹੈ, ਪਰ ਪੈਸਾ ਤੁਸੀਂ ਕਿਸ ਤਰੀਕੇ ਨਾਲ ਕਮਾ ਸਕਦੇ ਹੋ,
1: ਪਸੰਦ ਤੋਂ ਬਾਅਦ 'ਚ ਆਪੇ ਨਾਲ ਆਉਣਾ ਨਾ,
0: ਕਿ ਤੁਹਾਨੂੰ ਕਦੋਂ ਲੱਗਦਾ ਕਿ ਹਫ਼ਤੇ ਦੇ ਜਦੋਂ ਤੁਹਾਡਾ 62ਵਾਂ ਜਾਂ 63ਵਾਂ ਘੰਟਾ ਲੱਗ ਰਿਹਾ ਹੋਏਗਾ ਇਸ ਕੰਮ 'ਤੇ, ਤੁਸੀਂ ਤਾਂ ਵੀ ਇੰਜੋਏ ਕਰ ਰਹੇ ਹੋਵੋਗੇ, ਉੱਦਾਂ ਦਾ ਕੰਮ ਲੱਭੋ। ਐਂਡ ਇੱਕ ਡਿਸਿਪਲਿਨ ਜੋ ਉਸ ਕੰਮ ਨੂੰ ਪੁਗਾਉਣ ਲਈ ਚਾਹੀਦੀ ਹੈ, ਆਪਣੇ ਉਸ ਕੰਮ ਦੇ ਟੋਪ 5 ਬਿਜ਼ਨਸਮੈਨ ਦੇਖੋ ਕੌਣ ਨੇ, ਦੇਖੋ ਉਹ ਲੋਕ ਕੀ ਕਰ ਰਹੇ ਨੇ, ਉਹਨਾਂ ਨੂੰ ਜਸਟ ਕਾਪੀ ਪੇਸਟ ਕਰਨਾ ਸ਼ੁਰੂ ਕਰੋ। ਐਂਡ ਯੂ ਨੀਡ ਐਜੂਕੇਸ਼ਨ, ਐਜੂਕੇਸ਼ਨ ਸਭ ਕੁਛ ਅੱਜ ਤੁਹਾਡੇ ਸਾਹਮਣੇ ਹੈ, ਜਾਂ ਤਾਂ ਵੈਰੀ ਲੋ ਕੋਸਟ ਜਾਂ ਫਿਰ ਫ੍ਰੀ।
1: ਪਰ ਇਹ ਵੀ ਨਹੀਂ ਹੈ ਕਿ ਤੁਸੀਂ ਜੇ ਕਾਪੀ ਪੇਸਟ ਕਰ ਰਹੇ ਹੋ ਤੇ ਕੀਪ ਔਨ ਕਾਪੀ ਪੇਸਟਿੰਗ, ਜਸਟ ਲਰਨ ਫਰੋਮ ਦੈਮ ਹਾਊ ਇਟ ਵਰਕਸ,
0: ਬੇਸਿਕਲੀ ਪ੍ਰੋਸੈਸ ਸਮਝੋ,
1: ਪੁੱਟ ਯੋਰ ਓਨ ਐਫਰਟਸ ਐਂਡ ਓਨ ਪੁਆਇੰਟ ਆਫ ਵਿਊਜ਼, ਕਿਉਂਕਿ ਜਿੰਨਾ ਚਿਰ ਤੁਸੀਂ ਹਰ ਰੱਬ ਨੇ ਨਾ ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਪਾਏ ਨੇ,
0: ਬਿਲਕੁਲ
1: ਓਬਵੀਅਸਲੀ ਸ਼ਰਾਰਤਾਂ ਵੀ ਸਾਰੇ ਕਰਦੇ ਨੇ ਪਰ ਗੁਣ ਵੀ ਸਾਰਿਆਂ 'ਚ ਪਾਏ ਨੇ। ਹੁਣ ਕੀ ਹੈ ਕਿ ਹਰ ਇੱਕ 'ਚ ਵੱਖਰਾ ਆ, ਮੇਨ ਗੱਲ ਇਹ ਹੈ ਕਿ ਸੇਮ ਨਹੀਂ ਆ ਉਹ ਸਾਰਿਆਂ ਦੇ ਵਿੱਚ, ਕੋਈ ਬੰਦਾ ਕੋਈ ਚੀਜ਼ ਵਧੀਆ ਕਰਦਾ ਕੋਈ ਕੋਈ, ਅਤੇ ਤੁਸੀਂ ਸਿਰਫ ਸਿੱਖਣਾ ਆ, ਸਿੱਖ ਕੇ ਤੁਸੀਂ ਕਰਨਾ ਉਹੀ ਆ ਜੋ ਤੁਹਾਡਾ ਮਨ ਕਹਿੰਦਾ, ਜੋ ਤੁਹਾਨੂੰ ਅੰਦਰੋਂ ਆਈਡੀਆ ਆਉਂਦਾ। ਤੁਸੀਂ ਕਦੀ ਇਹ ਨਹੀਂ ਸੋਚਣਾ ਵੀ ਯਾਰ ਮੇਰਾ ਆਈਡੀਆ ਨਹੀਂ ਸਹੀ ਹੈਗਾ, ਮੇਰਾ ਮਨ ਤਾਂ ਕਹਿਣ ਡਿਆ ਵਾ ਪਰ ਮੈਨੂੰ ਲੱਗਦਾ ਨਹੀਂ ਇਹ ਚੱਲੇ, ਮੈਂ ਕਰਾਂ ਨਾ ਕਰਾਂ, ਉਹ ਇਫ ਬਟਸ ਬਾਅਦ ਦੀਆਂ ਗੱਲਾਂ ਨੇ। ਤੁਸੀਂ ਜਦੋਂ ਇੱਕ ਵਾਰੀ ਸਿੱਖ ਲਿਆ ਆਪਣਾ, ਤੁਸੀਂ ਜੋ ਤੁਹਾਡਾ ਜੀ ਕਰਦਾ ਤੁਸੀਂ ਉਹਨੂੰ ਵਿੱਚ ਐਫਰਟਸ ਪਾ ਕੇ ਉਹਨੂੰ ਸ਼ੁਰੂ ਕਰੋ, ਉਹ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕਰੋ। ਤੁਸੀਂ ਮੰਨ ਲਓ ਕਰਕੇ ਵੇਖੋ, ਤੁਹਾਨੂੰ ਲੱਗਣ ਲੱਗ ਪੈਣਾ ਵੀ ਹਾਂ ਯਾਰ ਜਦੋਂ ਦਾ ਮੈਂ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕੀਤਾ ਨਾ ਉਦੋਂ ਦਾ ਬੜਾ ਸੌਖਾ ਹੋ ਗਿਆ ਅਤੇ ਉਦੋਂ ਦੀ ਗਰੋਥ ਵੀ ਬਹੁਤ ਹੋ ਰਹੀ ਆ।
0: ਬਿਲਕੁਲ,
1: ਮੈਂ ਕਿਸੇ ਦੇ ਹਿਸਾਬ ਨਾਲ ਕਰਦਾ ਹਾਂ ਉਦੋਂ ਤੇ ਮੇਰਾ ਗਰੋਥ ਤੇ ਬਾਅਦ ਦੀ ਗੱਲ ਹੈ, ਮੇਰਾ ਜੀ ਨਹੀਂ ਕਰਦਾ ਹੁੰਦਾ ਕਰਨ ਨੂੰ।
0: ਐਬਸੋਲੂਟਲੀ,
1: ਇਹ ਜਿਹੜੀ ਚੀਜ਼ ਹੈ ਨਾ ਇਹ ਵੈਸੇ ਤੇ ਹਾਸ ਕਰਦੇ ਆ ਸਾਰੇ ਸਿੱਖ ਚੁੱਕੇ ਹੋਣਗੇ, ਪਰ ਜੇ ਨਹੀਂ ਤੁਸੀਂ ਇੱਦਾਂ ਕਰਦੇ ਹਾਲੇ ਤੱਕ ਤੇ ਕਰਨਾ ਸ਼ੁਰੂ ਕਰੋ। ਜਦੋਂ ਮਨ ਦੀ ਗੱਲ ਕਰਨ ਲੱਗ ਪਏ, ਜੋ ਆਉਂਦਾ ਅੰਦਰੋਂ ਉਹ ਕਰਨ ਲੱਗ ਪਏ ਨਾ, ਤੇ ਯੂ ਵਿਲ ਬੀ ਯੂ ਨੋ ਮਤਲਬ ਜਿਹੜੀ ਸਾਈਡ ਹਸਲ ਵੀ ਕਰੋਗੇ ਨਾ ਤੇ ਉਹ ਪੂਰੀ ਐ ਵਰਥ ਇਟ,
0: ਖੁਸ਼ੀ ਖੁਸ਼ੀ ਕਰੋਗੇ। ਇਹ ਗੱਲ ਸਹੀ ਹੈ ਬਿਲਕੁਲ, ਕਿ ਜੋ ਕਰੋ ਆਪਣੀ ਆਵਾਜ਼ ਉਹਦੇ ਅੰਦਰ ਬਹੁਤ ਜ਼ਰੂਰੀ ਹੈ। ਹੋ ਸਕਦਾ ਤੁਹਾਡੇ ਤੋਂ ਬਹੁਤ ਕੱਦਾਵਰ ਲੋਕ ਹੋਣ, ਹੋ ਸਕਦਾ ਤੁਹਾਡੇ ਤੋਂ ਬਹੁਤ ਜ਼ਿਆਦਾ ਕੋਈ ਉਸ ਚੀਜ਼ ਦੇ ਅੰਦਰ ਮਾਹਰ ਲੋਕ ਹੋਣ, ਸਲਾਹਾਂ ਲਓ, ਸਲਾਹਾਂ ਨੂੰ ਲੈ ਕੇ ਸਮਝੋ ਅਤੇ ਸਮਝ ਕੇ ਉਸ ਤੋਂ ਬਾਅਦ ਉਹ ਤੁਹਾਡੀ ਲਾਈਫ 'ਚ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਉਹਨੂੰ ਅਪਲਾਈ ਉਹ ਕਰੋ। ਅਤੇ ਮੇਰੇ ਖਿਆਲ ਨਾਲ ਕਾਫੀ ਸਾਰਾ ਗੱਲਾਂ ਬਾਤਾਂ ਹੋ ਗਈਆਂ। ਆਈ ਹੋਪ ਤੁਹਾਡੇ ਲਈ ਅੱਜ ਦਾ ਐਪੀਸੋਡ ਬਹੁਤ ਮਜ਼ੇਦਾਰ ਰਿਹਾ ਹੋਏਗਾ, ਕ੍ਰਿਸਪੀ ਜਿਹਾ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ ਆਪਾਂ, ਸਾਡੇ ਨਾਲ ਅਗੇਨ ਤੁਹਾਨੂੰ ਦੱਸਿਆ ਆਪਾਂ ਕਿ ਮੰਡੇ ਟੂ ਥਰਸਡੇ 10 to 12 ਦੇ ਵਿੱਚ ਬਸ ਬੋਇਜ਼ ਮੀਟ ਅਪ ਦੇ ਅੱਗੇ ਥੰਬਸ ਅਪ ਲਾ ਕੇ ਮੈਸੇਜ ਪਾ ਦੋਗੇ ਅਤੇ ਸਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਤੱਕ ਜਿਹੜਾ ਸ਼ੋਅ ਪਹੁੰਚਦਾ ਉਹ ਤੁਹਾਨੂੰ ਪਸੰਦ ਆ ਰਿਹਾ ਨਹੀਂ ਆ ਰਿਹਾ। ਸਭ ਸਿਰ ਮੱਥੇ ਥੈਂਕ ਯੂ ਫੋਰ ਲਿਸਨਿੰਗ, ਮਜ਼ਾ ਆ ਗਿਆ, ਭੁੱਲ ਚੁੱਕ ਹੋਈ ਹੋਵੇ ਮਾਫ਼ ਕਰੋ, ਲਵ ਯੂ ਆਲ, ਟੇਕ ਕੇਅਰ, ਸੀ ਯੂ ਟਾਟਾ ਬਾਏ ਬਾਏ। ਇਹ ਸੀਗਾ ਐਪੀਸੋਡ ਬੋਇਸ ਮੀਟਅਪ ਦਾ ਵਿਦ ਕ੍ਰਿਸ਼ਨਾ ਐਂਡ ਬਲਕੀਰ, ਅਤੇ ਜਾਂਦੇ ਜਾਂਦੇ ਤੁਹਾਨੂੰ ਹੋਰ ਮੋਟੀਵੇਸ਼ਨ ਦਿੰਦੇ ਜਾਂਦੇ ਹਾਂ ਜੀ ਪਰਮੀਸ਼ ਵਰਮਾ ਦੇ ਥਰੂ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियाँ बने और भी रोशन शान के साथ।
3: This station is now the ultimate power in the universe.
4: Radio Haji 16748.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ।

0: ਡੰਡਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਯਾਰ ਤੂੰ ਇੱਥੇ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
5: ਉਹ ਜੋ ਹੁਕਮ ਮੇਰੀ ਸਰਕਾਰ
4: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
4: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
6: ਟੁੱਟ ਪੈਣੀ ਇੰਗਲਿਸ਼ ਨੇ ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ
7: ਹੈ ਪੁੱਤ ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ
8: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ
9: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ
10: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ
11: ਨਾ ਪੁੱਤ ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ

0: यूज कितने ने तो आइए असी जानते हैं नोनिया जी से कि असल में क्या है सूरत हाल। नोनिया जी आप ऑन एयर हैं।
1: थैंक यू वेरी मच कृष्णा जी, हैव अ वेरी नाइस डे टू यू एंड सत श्री अकाल, आदाब, सलाम, नमस्ते। सारे जने दा दिन बहुत सोहना चढ़े ते बहुत सोहना लंघे, डेफिनेटली लंघूगा जी, क्योंकि असी आस्ते अरदास ही सिर्फ और सिर्फ बेहतर दी करदे आ। और कृष्णा जी ने अज जिहड़ी मैनू टाइटल दिता है, आई एम सो loved with that title, ते मैं हुण जाके अर्चना सिंह जी नाल जाके हुण जरा ट्विटर ते पंगे लेनी आ कि हाउ डेयर यू।
0: तू व्लॉग भी बनाएंगी, असीं भी ऐसी कुछ ना करिए।
1: सो आज 2nd of October, यानी अक्टूबर दा महीना, जाने फोर्थ क्वार्टर शुरू हो गया साल दा।
0: फोर्थ क्वार्टर शुरू हो गया, 90 डेज टू गो,
1: साल गॉन, ऑलमोस्ट गॉन।
0: सही गल है,
1: जिन्होंने टेक्स्ट बुक्स नहीं भरे हो पर
0: ओ यार हां मैंने याद आ गया
1: वैसे
0: रख दे थोड़े टैक्सेशन दा ख्याल
1: भी देखो कहंदे हुंदे ने जिहड़ियां जीन्स च आदतां हुंदियां ओह जांदियां नहीं है।
0: नहीं नहीं मैं अज ही कॉल करदा।
1: फर्स्ट ऑफ जुलाई तो बाद ना पैनिक होना शुरू हो जांदा कि यू हैव टू प्रिपेयर द पेरोल, यू हैव टू डू डू डू, कोई पता नहीं केड़े टाइम तुहानू सबमिट करने पै जाण। सो इट्स ओके, टेक इट ईजी। फ्राइडे है, मस्ती दा दिन आपां करना। फ्राइडे इज अ फन डे, वन फैंटास्टिक फ्राइडे विद फ्राइड राइस, जेड़े कृष्णा जी ने खाधे कल रात।
0: सॉरी इट वाज नूडल्स,
1: इट्स विद नूडल्स, फ्राइड
0: नूडल एंड मंचूरियन, एंड इट वाज वेरी मच सॉसी।
1: ओहो
0: यार, गला खराब हो गया मेरा गाइस।
1: चलो कोई गल नहीं, ब्रेक लवांगे ना, मैं कुट दूंगी
0: मम्मी यार गलत कर ले यार। सो मैं जो काम शुरू करते मेरे बॉस ने कहा इट्स वेरी सेफ, एक ही हॉस्टाइल होता जा रहा है। नेशन वांट्स टू नो,
1: नाउ यू बिकमिंग अ पार्ट ऑफ फैमिली ना।
0: अच्छा हाँ, देखो जरूर परिवार, चलो परिवार तो हल्का टॉक्सिक होता ही है गाइस। देखो
1: आंदे आंदे जांदे गिच्ची जड़िया जांदा ही है,
0: हल्का जाता
1: बंदा, प्यार प्यार ही कहा जांदा है
0: जी बिल्कुल। so, प्यार प्यार है ते जी, असी प्यार नु अग्गे वधाने हैं ते असी कॉलर लेने शुरू कर दे हैं ते साडा पहला कॉलर जेड़ा होएगा ना ओ होएगा, एक मिनट पहले म्यूजिक छड़दा है,
1: छड़दा म्यूजिक
0: मैंने पैनल ऊपर करना बड़ा बढ़िया लग रहा है एक बारी और देखे
1: बहुत सारे देखो बच्चे आ गए ने
0: देखो देखो देखो
1: जो भी थोड़ा नाम आंदा ना मेनू ना आल गो बैक टू वन सीरियल आई यूज टू वॉच
0: कसौटी जिंदगी की।
1: नो,
0: कहानी घर घर की,
1: यार हीरो दा नाम अर्णव सिंह सीगा।
0: सॉरी फिर
2: हां मेरे मम्मा भी वो देख रही
1: थी। अच्छा ताही थोड़ा नाम रखया
0: अर्णव।
1: ओ यस, सो मम्मी भी बरन सोपती दे फैन ने, मैं भी बरन सोपती दी फैन हां।
0: बरन सोपती वाला
1: अर्णव दा रोल प्ले कीता सी।
0: ओके वाह वाह भाई, साडे हीरो।
1: यस
0: किदा फिर छुट्टियां बाय बाय टाटा हो रही है सुनन च आया, एक्साइटेड टू गो टू स्कूल?
1: कृष्णा वीरे ना गल कर रहे हो, नोनी आंटी ना गल कर रहे हो, दिस इज द एक्साइटमेंट। आई एम एक्साइटेड टू टॉक टू यू, आर यू?
2: यस
1: यस यस।
0: नाश्ता नुश्ता कर लिया फिर कि नहीं?
2: हां जी।
1: अर्ली टू बेड अर्ली टू राइज मेक मैन हेल्दी वेल्दी एंड वाइज, जल्दी जल्दी जेड़े उठते ने।
0: एंड आई लाइक राजमा विद राइस।
1: वेरी रेयरली मेनू कोई किसी हाथ दे पसंद आंदे ने। I even can't tolerate mere sare ne kehnde tere rajma hath de rajma badhiya ne I can't even tolerate my own rajma recipe
0: chalo sada swad na kharab karo mere sare se negativity nahi chahiye hana arda sanu ta pasand hai na
1: chole bhature haan
2: ji oye chole bhature nahi pasand mainu
0: ਮੈਂ ਦੱਸਾਂ ਕਿਉਂ ਨਹੀਂ ਪਸੰਦ
1: ਅਰਨਵ ਨੇ ਹੁਣ ਦਿੱਤੀ ਨੈਗੇਟਿਵਿਟੀ ਹੁਣ ਦੱਸੋ
0: ਨਹੀਂ ਮੈਂ ਦੱਸਦਾ ਭਟੂਰੇ ਕਿਉਂ ਨਹੀਂ ਪਸੰਦ ਅਰਨਵ ਨੂੰ ਹਨਾ ਕਿਉਂਕਿ ਅਰਨਵ ਭਟੂਰੇ ਥਿਕ ਹੁੰਦੇ ਤਾਂ ਕਰਕੇ ਨਾ ਹਾਂਜੀ ਹਾਂ ਇਹ ਟੇਸਟ ਪੈਲਟ ਮੇਰੇ ਨਾਲ ਰਲਦਾ ਮੈਂ ਵੀ ਕਈ ਵਾਰੀ ਭਟੂਰੇ ਨਾ ਮੈਨੂੰ ਹੁੰਦਾ ਯਾਰ ਨਹੀਂ ਯਾਰ ਟੂ ਥਿਕ ਪੂੜੀਆਂ ਵਧੀਆ ਲੱਗਦੀਆਂ ਹੋਣਗੀਆਂ ਹਨਾ ਅਰਨਵ
1: ਕਰੰਚੀ ਜੀਆਂ ਪੂੜੀਆਂ ਹੁੰਦੀਆਂ ਨੇ ਨਾਲ ਖੱਟੀ ਖੱਟੀ ਜਿਹੜੀ ਆਲੂ ਵਾਲੀ ਸਬਜ਼ੀ ਹੁੰਦੀ ਹੈ ਤਰੀ ਵਾਲੀ
0: ਓ ਯੈਸ ਯੈਸ ਯੈਸ ਰਿਸੀ ਮਿਸੀ ਹਾਂ ਓ ਯਮ ਕੀ ਬਾਤ ਹੈ ਹਨਾ
1: ਅੱਜ ਅਰਨਵ ਨੇ ਕੀ ਕੀਤਾ ਬ੍ਰੇਕਫਾਸਟ ਕੀ ਖਾਦਾ ਆਈ ਮੀਨ ਮਿਰਚਾਂ ਵੀ ਪੈਂਦੀਆਂ ਨੇ ਸ਼ਿਮਲਾ ਮਿਰਚਾਂ ਵੀ ਪੈਂਦੀਆਂ ਨੇ ਧਨੀਆ ਵੀ ਪੈਂਦਾ ਆ ਟਮਾਟਰ ਵੀ ਪੈਂਦੇ ਨੇ ਚੀਜ਼ ਵੀ ਪੈਂਦਾ ਆ
0: ਤੁਹਾਡੇ ਵਾਲੇ ਚ ਕੀ ਕੀ ਪਿਆ ਸੀ ਮੈਨੂੰ ਇਹ ਦੱਸੋ
2: ਮੇਰੇ ਵਾਲੇ ਚ ਗੰਡੇ ਪਈ ਤੇ ਮਿਰਚ ਪਈਆਂ ਸੀ
0: ਮਨਾਲੀ ਵੀ ਆਉਂਦੀ ਹੋਏਗੀ ਇਸ ਤਰ੍ਹਾਂ ਦੀ ਕੋਈ ਗੱਲ ਥੋੜੀ ਨਾ ਹੁੰਦੀ
1: ਮੈਲਬਨ
0: ਚ ਸੋਚਿਆ ਕਦੇ ਸ਼ਿਮਲਾ ਮਿਰਚ ਨੂੰ ਸ਼ਿਮਲਾ ਮਿਰਚ ਕਿਉਂ ਕਹਿੰਦੇ ਆ
1: ਮੈਨੂੰ ਪਤਾ ਲੱਗ ਗਿਆ
2: ਸ਼ਿਮਲਾ ਜਾ ਕੇ ਸ਼ਿਮਲਾ ਮਿਰਚ ਖਾਓ
1: ਠੰਡ ਜ਼ਿਆਦਾ ਲੱਗਦੀ ਹੈ ਹਨਾ ਇਹ ਵੀ ਹੋ ਸਕਦਾ ਨਾ
0: ਓਕੇ ਅੱਛਾ
2: ਹਾਂਜੀ
1: ਹਾਂ ਸੀ ਮੀ ਐਂਡ ਅਰਨਵ ਨਨਵ ਜੀ ਕੀ ਹਾਲ ਚਾਲ ਨੇ ਯੂ ਨੋ ਖੁਸ਼ੀ ਖੁਸ਼ੀ ਖੁਸ਼ੀ ਕੁਮਾਰੀ ਐਂ ਬੋਲਦੀ ਹੁੰਦੀ ਸੀ ਨਨਵ ਜੀ
0: ਇਹ ਕੌਣ ਖੁਸ਼ੀ ਕੁਮਾਰੀ
1: ਉਹਦੀ ਹੀਰੋਇਨ ਹੀਰੋ ਡਰਾਮੇ ਚ
0: ਉਹ ਮੈਂ ਯਾਰ ਸੀਰੀਅਲ ਥੋੜੀ ਸੁਣਨਾ ਅਰਨਵ ਯਾਰ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕੀ ਸੁਣਾਓਗੇ ਸਾਨੂੰ ਇਹਨਾਂ ਨੇ ਤਾਂ ਐਪੀਸੋਡ ਸ਼ੁਰੂ ਕਰ ਦੇਣਾ ਇੱਥੇ
2: ਇੱਕ ਬਾਜ਼ਾਰ ਹੈ
0: ਉਹ ਲੈ ਫਿਰ ਸੀਰੀਅਲ ਸੁਣ ਲੈਂਦੇ ਫਿਰ ਸੀਰੀਅਲ ਹੀ ਸੁਣ ਲੈਂਦੇ ਹੈ
1: ਚਲੋ ਲੈ ਆਓ ਜੀ ਔਖੇ ਔਖੇ ਕੰਮ ਕਿਉਂ ਸਿਰ ਸਿਰ ਕਰਦੇ ਹੋ
0: ਨਹੀਂ ਨੋਨੀਆ ਜੀ ਮੈਂ ਤਿਆਰੀ ਕੀਤੀ ਹੋਈ ਹੈ ਕੱਲ ਪੂਰੀ ਦੇਖਿਓ ਅੱਜ ਆਨਸਰ ਸਾਰੇ ਸਾਰੇ ਸੌਰੀ ਹੀ ਆ ਬਸ
1: ਜੀ
0: ਜੀ
2: ਰਾਹ ਵਿੱਚ ਡੱਬਾ
0: ਚੁੱਕਿਆ ਨਾ ਜਾਵੇ ਚੁਕਾਈ ਮੇਰੇ ਰੱਬਾ
1: ਗੋਹੇ ਦਾ ਡੱਬਾ ਗੋਹੇ ਦਾ ਟੋਕਰਾ
0: ਓ ਯਾਰ
1: ਨਹੀਂ
0: ਇਹ ਤਾਂ ਕੋਈ ਗੱਲ ਨਾ ਹੋਈ ਨਾ ਸੱਜਣਾ
1: ਡੱਬਾ ਚਪਾਈ ਰੱਬਾ ਰਾਹ ਵਿੱਚ ਡੱਬਾ ਚੱਕਿਆ ਨਾ ਜਾਵੇ ਚੁਕਾਈ ਰੱਬਾ
0: ਅੱਬਾ ਡੱਬਾ ਜੱਬਾ
1: ਅੱਬਾ ਡੱਬਾ ਜੱਬਾ
0: ਇਹੀ ਆਨਸਰ
2: ਨਹੀਂ
0: ਓ ਯਾਰ
1: ਮੈਨੂੰ ਪਤਾ ਲੱਗ ਗਿਆ ਸਕੂਲ
0: ਹੈਲੋ ਪਲੀਜ਼ ਮਾਫ ਕਰਨਾ ਜੀ ਨੰਬਰ
1: ਜਿਨ੍ਹਾਂ ਦਾ ਹੈਗਾ ਦੂਸਰੇ ਪਲੀਜ਼ ਮਿਊਟ ਕਰ ਲਓ
0: ਮਿਊਟ ਕਰ ਲਓ
1: ਅਸੀਂ ਅਰਨਵ ਜੀ ਨਾਲ ਗੱਲ ਕਰ ਰਹੇ
0: ਹਾਂ ਅਰਨਵ ਹਾਂ ਤੁਸੀਂ ਅਰਨਵ ਤੁਸੀਂ ਮਿਊਟ ਕਰ ਲੈਣਾ ਸਕੂਲ
1: ਸਕੂਲ ਬੈਗ ਸਕੂਲ ਬੈਗ ਅਰਨਵ ਸਕੂਲ ਬੈਗ
2: ਹਾਂਜੀ
0: ਓਏ ਵਾਹ
1: ਸਕੂਲ ਦੇ ਦਿਨਾਂ ਦੀ ਯਾਦ ਆ ਗਈ
0: ਵੈਰੀ ਗੁੱਡ ਅਰਨਵ
1: ਕਿਆ
2: ਜਾਣਦੇ ਕਿਆ ਸਕੂਲ ਬੈਗ ਨਹੀਂ
1: ਆ ਸਕੂਲ ਬੈਗ ਨਹੀਂ ਆ
0: ਸਕੂਲ ਬੈਗ ਨਹੀਂ
2: ਨਹੀਂ
0: ਫੇਰ ਕੀ ਹੋ ਸਕਦਾ ਯਾਰ ਸਾਨੂੰ ਖੁਸ਼ ਤਾਂ ਨਾ ਕਰਦਾ ਇਸ ਤਰ੍ਹਾਂ ਦੇਖੋ ਆਪ ਦੇ ਗਲਤ ਗੱਲ ਅਸੀਂ ਤਾਂ ਸਮਾਰਟ ਫੀਲ ਕਰਨਾ ਸ਼ੁਰੂ ਹੋ ਗਏ ਸੀ ਨਾ ਲਾਈਫ ਦੇ ਅੰਦਰ
1: ਅਰਮਾਨਾ ਤੇ ਤੁਸੀਂ ਬਹੁਤ ਪਾਣੀ ਫੇਰਿਆ ਬੜੇ ਸੋਹਣੇ ਤਰੀਕੇ ਨਾਲ ਅਰਨਵ ਜੀ
0: ਮੈਂ ਦੱਸਾਂ ਫਿਰ ਕੀ ਆ ਮੈਂ ਦਵਾਂ ਜਵਾਬ ਕੀ ਆ
1: ਦੱਸੋ
2: ਹਾਂਜੀ
0: ਇਹ ਆ ਜੀ ਖੂਹ ਮੈਨੂੰ ਅਚਾਨਕ ਆਮਦ ਹੋਈ ਆ ਮੈਂ ਅੱਖਾਂ ਬੰਦ ਕੀਤੀਆਂ ਮੈਂ ਖੋਲੀਆਂ ਮੇਰੇ ਸਾਹਮਣੇ ਸਕਰੀਨ ਆ ਗਈ ਮੇਰੇ ਸਾਹਮਣੇ ਸਕਰੀਨ ਆਈ ਆ ਤੇ ਮੈਂ ਕਿਹਾ ਯਾਰ ਇਸ ਸਕਰੀਨ ਤੇ ਕੀ ਲਿਖਿਆ ਪਿਆ ਤੇ ਕਾਫੀ ਸਾਰੇ ਲੋਕਾਂ ਨੇ ਕਿਹਾ ਕਿ ਉਹ ਅਨਪੜ੍ਹ ਗਵਾਰ ਤੈਨੂੰ ਕੁਛ ਨਹੀਂ ਆਉਂਦਾ ਅਸੀਂ ਦੱਸਦੇ ਹਾਂ
1: ਖੂਹ No, never say any negative word about you.
0: Oh, yaar, ek te na.
1: This is a matter of practice.
0: Achha, theek hai. Sare kehnde smartest of all time, Krishna, assi thodi help karde hain. Good Nishant, Amrit Bhain ji ne sanu bheja ji, khoo and thank you Arnav for this vadiya bujharat.
1: Thank you very much. Have a nice day, Sone Putu.
0: ਡੱਬੇ
1: ਮੰਗੂ ਹੁੰਦੀ ਹੈ ਨਾ ਇੱਕ
0: ਅੱਛਾ
1: ਰਾਹ ਵਿੱਚ ਡੱਬਾ ਚੱਕਿਆ ਨਾ ਜਾਵੇ ਚਕਾਈ ਮੇਰੇ
0: ਮੈਂ ਐਕਚੁਅਲੀ ਮੈਂ ਮੇਨ ਪ੍ਰੋਬਲਮ ਤਾਂ ਭੁੱਲ ਹੀ ਗਿਆ ਨਾ ਕਿ ਬੁਜ਼ਾਰਤ ਦੇ ਅੰਦਰ ਲੌਜਿਕ ਇੰਨਾ ਜ਼ਿਆਦਾ ਨਹੀਂ ਲਾਣਾ ਹੁੰਦਾ ਠੀਕ ਹੈ
1: ਮੈਂ ਲੌਜਿਕ ਨਹੀਂ ਲਾਉਣਾ
0: ਹੁੰਦਾ ਡੱਬਾ ਚੱਕਿਆ ਕਿੱਦਾਂ ਜਾਣਾ ਮੈਂ ਟਾਂਗਾ ਟੂੰਗਾ ਸੋਚੀ ਜਾਂਦਾ ਮੈਂ ਪਤਾ ਨਹੀਂ ਕਿਹੜੀ ਚੀਜ਼
1: ਹੋਏਗੀ ਮੈਂ ਤਾਂ ਦੂਜਾ ਸੋਚਿਆ ਮੈਂ ਕਿਹਾ ਅੱਜ ਕੱਲ੍ਹ ਤਾਂ ਜੈੱਟ ਆ ਗਏ ਨੇ ਡੱਬੇ ਵਾਲਾ ਸਿਸਟਮ ਹੀ ਚੱਕਿਆ ਗਿਆ
0: ਚਲੋ ਬਈ ਜੋ ਹੈ ਸੋ
1: ਕੈਂਟੀਨ ਤੋਂ ਤੁਹਾਨੂੰ ਖਾਣਾ ਮਿਲ ਜਾਂਦਾ ਹੈ ਉਹ ਵੀ ਡੱਬੇ ਵਾਲਾ ਸਿਸਟਮ ਚੱਕਿਆ ਗਿਆ ਕਿ ਤੁਹਾਨੂੰ ਲੰਚ ਬਾਕਸ ਚੱਕਣਾ ਦੈਟਸ ਵਾਈ ਸਾਡੇ ਸਕੂਲ ਦਾ ਬਸਤਾ ਹੋ ਸਕਦਾ ਹੈ
0: ਸਕੂਲ ਦਾ ਬਸਤਾ ਇਹ ਚੇਂਜ ਕਰ ਦਿੰਦੇ ਆਪਾਂ ਦੇਖੋ ਸਮੇਂ ਦੇ ਨਾਲ ਨਾਲ ਬਜ਼ੁਰਗ ਲੋਕ ਚੀਜ਼ਾਂ ਚੇਂਜ ਕਰਾਉਂਦੇ ਰਹਿੰਦੇ ਨੇ ਤੇ ਗਾਇਸ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਬਹੁਤ ਖੁਸ਼ੀ ਹੋਏਗੀ ਬਹੁਤ ਮਾਣ ਵਾਲੀ ਗੱਲ ਹੈ ਕਿ UN ਨੇ ਨੋਨੀਆ ਜੀ ਨੂੰ ਬੈਸਟ ਬਜ਼ੁਰਗ ਆਫ 2026 ਦਾ ਅਵਾਰਡ ਦਿੱਤਾ ਕਹਿੰਦੇ ਕਿ ਤੁਸੀਂ ਹੀ ਸਿਆਣੇ ਹੋ ਕਿਉਂਕਿ ਤੁਸੀਂ ਹੀ ਸਿਆਣੇ ਹੋ
1: ਥੈਂਕ ਯੂ ਥੈਂਕ ਯੂ ਥੈਂਕ ਯੂ
0: ਇਹੀ ਗੱਲ ਮੰਨੀ ਜਾਇਆ ਕਰੇਗੀ ਜੀ
1: ਥੈਂਕ ਯੂ ਵੈਰੀ ਮੱਚ ਜੀ
0: ਤੇ ਹੁਣ ਆਪਾਂ ਅਗਲਾ ਕਾਲਰ ਲੈਣੇ ਆਨ ਦੈਟ ਨੋਟ ਪਰ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਮੈਂ ਕਰਨਾ ਕੀ ਹੈ ਨਾ ਇਹ ਸਾਡਾ ਅਗਲਾ ਕਾਲਰ
1: ਜੀ ਅੱਜ ਮਸਤੀ ਚ ਲੱਗਦੇ ਹੋ
0: ਸਾਡਾ ਅਗਲਾ ਕਾਲਰ ਹੈ ਜੀ ਮੰਨਤ ਐਂਡ ਫਤਿਹ
2: ਸਤਿ
1: ਸ੍ਰੀ ਅਕਾਲ ਮੰਨਤ ਜੀ ਪਿਆਰੀ ਪਿਆਰੀ ਮਾਨੋ ਬਿੱਲੀ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਸੋਹਣੇ ਪੁੱਤੂ ਹੋਰ ਬ੍ਰੇਕਫਾਸਟ ਹੋ ਗਿਆ ਕਿ ਹਲੇ ਨਹੀਂ ਹੋਇਆ
2: ਪਿੱਛੇ
0: ਆਵਾਜ਼ ਆਉਂਦੀ ਪਈ ਹੈ ਬੈਕ ਤੇ ਤੁਹਾਡੀ ਹੈ
2: ਨਹੀਂ
0: ਸਾਰੇ ਕਾਲਰਸ ਨੂੰ ਪਲੀਜ਼ ਬੇਨਤੀ ਹੈ ਜੀ ਕਿ ਮਿਊਟ ਤੇ ਕਰ ਲੈਣ ਆਪਣਾ ਆਪਣਾ ਨੰਬਰ ਚਲੋ ਹਾਂਜੀ ਜੀ ਮੰਨਤ ਹੁਣ ਤੁਸੀਂ ਕਰ ਸਕਦੇ ਹੋ ਹੈਲੋ
2: ਅੱਜ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਆ ਕਿ ਅਸੀਂ ਨਾ ਅੱਜ ਮੇਰੇ ਕਜ਼ਨਸ ਦੇ ਘਰੇ ਜਾਣਾ ਵਾ ਮੇ ਬੀ ਉਹ ਸੌਂਦੇ ਹੋਣ ਕਿਉਂਕਿ ਯਾ ਤੇ ਮੇ ਬੀ ਤੇ ਮੇਰੇ ਫੇਵਰਿਟ ਫੇਵਰਿਟ ਫੇਵਰਿਟ ਕਜ਼ਨ ਦੇ ਅਸੀਂ ਡਿਨਰ ਕਰਨਾ ਅੱਜ
0: ਵੈਰੀ ਗੁੱਡ
1: ਡਿਨਰ ਚੋਂ ਕੀ ਬਣਾਉਂਦੇ ਹੁੰਦੇ ਨੇ
2: ਪਤਾ ਨਹੀਂ
1: ਯਾਰ ਦੱਸ ਦੋ ਨਾ ਅਸੀਂ ਵੀ ਆ ਜਾਵਾਂਗੇ
0: ਨਹੀਂ ਸਗੋਂ ਐਲੀਮੈਂਟ ਆਫ ਸਰਪ੍ਰਾਈਜ਼ ਤਾਂ ਹੋਣਾ ਚਾਹੀਦਾ ਹਨਾ
1: ਬ੍ਰੇਕਫਾਸਟ ਕੀ ਖਾਣਾ ਫਿਰ ਅੱਜ
0: ਮਾਜ਼ਰਤ ਮੈਂ ਕਈ ਵਾਰੀ ਥੋੜਾ ਇਧਰ ਉਧਰ ਚਲਾ ਜਾਂਦਾ
1: ਸ਼ੁਕਰ ਕਰੋ ਤੁਸੀਂ ਡੰਡੇ ਨੀ ਗਿਆ
0: ਹਾਂ ਡੰਡੇ ਗੱਲ ਠੀਕ ਹੈ
1: ਜੋ ਸਕੂਲ ਚ ਹੁੰਦੇ ਸੀ ਉਦੋਂ ਹੁੰਦੇ ਰੋਜ਼ ਖਾਓ ਡੰਡੇ
0: ਤੁਸੀਂ ਮੈਨੂੰ ਹੁਣੇ ਤਾਂ ਕਿਹਾ ਪੋਜ਼ਿਟਿਵ ਗੱਲਾਂ ਕਰਨੀਆਂ ਹਾਂ ਮੰਨਤ ਤੁਹਾਨੂੰ ਬੈਸਟ ਕੀ ਲੱਗਦਾ ਆਪਣੇ ਕਜ਼ਨਸ ਦੇ ਅੰਦਰ ਜੋ ਤੁਹਾਨੂੰ ਇੰਨੇ ਵਧੀਆ ਲੱਗਦੇ ਕਿ ਸਭ ਤੋਂ ਵਧੀਆ ਕੀ ਲੱਗਦਾ ਉਹਨਾਂ ਦੇ ਅੰਦਰ
2: ਜਿਹੜੇ ਕ੍ਰਿਸ਼ ਵੀਰ ਨੇ ਉਹ ਅਡਲਟ ਬਣ ਕੇ ਵੀ ਉਹ ਬਾਲਾ ਏ ਸ਼ੋ ਆਫ ਨਹੀਂ ਕਰਦੇ ਵੀ ਹਾਏ ਮੈਂ ਅਡਲਟ ਸੀ ਨਿੱਕੀ ਨਿੱਕੀ ਜਵਾਕ ਹਾਂ ਉਹ ਸਾਡੇ ਨਾਲ ਵੀ ਥੋੜੇ ਆ ਖੇਡਦੇ ਆ
1: ਦੈਟਸ ਰੀਲੀ ਨਾਈਸ
0: ਆ ਚੀਜ਼ ਹੋਣੀ ਚਾਹੀਦੀ ਹੈ ਨਾ
1: ਯੈਸ ਆਈ ਥਿੰਕ ਥਿਸ ਇਜ਼ ਕ੍ਰਿਸ਼ ਔਰ ਕ੍ਰਿਸ਼ਨਾ ਵਾਲੇ ਵੀਰ ਜਿਹੜੇ ਸਾਰੇ ਵਧੀਆ ਹੁੰਦੇ ਨੇ ਨਾ
0: ਵਾਹ ਹੈ ਨਾ ਇਦਾਂ ਹੀ ਹੈ ਲੈ ਮੰਨਤ ਹਾਸੀ ਪਏ ਹਾਂ ਕਰ ਦਿੰਦੇ ਮਾੜੀ ਗੱਲ ਇਹ ਆ
2: ਜਿਹੜਾ ਚੁਟਕਲਾ ਮੈਂ ਆਪ ਬਣਾਇਆ ਸੀਗਾ ਰਾਤ ਪਈ ਪਈ
0: ਨੇ
1: ਡਿਸਕਲੇਮਰ ਲਾ ਦੋ
2: ਇੱਕ ਵਾਰ ਦੋ ਟੂਰਿਸਟ ਆਉਂਦੇ ਆ ਮੈਲਬਨ ਸਿਟੀ ਵਿੱਚ ਤੇ ਉਹਨਾਂ ਨੇ ਨਾ ਬੜੀ ਆਉਂਦੀ ਨਿੱਕੀ ਜਿਹੀ ਉਹਨਾਂ ਨੇ ਸਸਤੀ ਗੱਡੀ ਲੈ ਕੇ ਬੜੀ ਡੈਕੋਰੇਟ ਕੀਤਾ ਸਟਿੱਕਰ ਭਰਤੀ ਉਹਨਾਂ ਨੇ ਤੇ ਜਦੋਂ ਫਲਿੰਡਰਸ ਸਟਰੀਟ ਤੱਕ ਉਹ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਨੂੰ ਘੇਰ ਲਿਆ ਫਿਰ ਪੁਲਿਸ ਉਹਨਾਂ ਨੂੰ ਕਹਿੰਦੇ ਤੁਸੀਂ ਕੌਣ ਆ ਤੁਸੀਂ ਇੱਥੇ ਕੀ ਕਰਦੇ ਹੋ ਤੇ ਫਿਰ ਉਹ ਕਹਿੰਦੇ ਵੀ ਆਰ ਟੈਰਰਿਸਟ ਡਰਾਈਵਰ ਸੀਗਾ ਜਿਹੜਾ ਉਹਦੇ ਨਾਲ ਬੈਠਾ ਸੀਗਾ ਉਹਨੇ ਥੱਪੜ ਮਾਰ ਕੇ ਡਰਾਈਵਰ ਦੇ ਚੰਗੀ ਤੇਰਾ ਪੁਲਿਸ ਨੂੰ ਕਿਹਾ ਨੋ ਨੋ ਵੀ ਆਰ ਟੂਰਿਸਟ
0: ਇਹ ਤਾਂ ਪੰਗਾ ਪੈ ਜਾਣਾ ਸੀਗਾ ਵੈਰੀ ਗੁੱਡ ਮੰਨਤ, ਇੰਨਾ ਵਧੀਆ ਲਿਖਿਆ ਤੁਸੀਂ ਤੇ,
1: ਵੈਰੀ ਨਾਈਸ ਗੁੱਡ ਮੰਨਤ, ਆਮ ਫੈਨ ਆਫ ਯੂਰ ਰਾਈਟਿੰਗ ਪੁੱਤੂ,
3: ਵੈਰੀ ਗੁੱਡ,
2: ਥੈਂਕ ਯੂ
0: ਮੰਨਤ। ਤੁਸੀਂ ਕਰੇ ਇਸ ਤਰ੍ਹਾਂ ਕਰੋ, ਹੁਣ ਤੁਸੀਂ ਇੰਨਾ ਵਧੀਆ ਕੀਤਾ ਨਾ, ਓਵਰ ਦਾ ਵੀਕਐਂਡ ਤੁਸੀਂ 5-6 ਪ੍ਰਿਪੇਅਰ ਕਰਿਆ ਕਰੋ ਜੋਕਸ, ਹਨਾ, ਕਿੰਨਾ ਵਧੀਆ ਸੀ, ਵੈਰੀ ਗੁੱਡ, ਵੈਰੀ ਨਾਈਸ,
2: ਥੈਂਕ ਯੂ। ਹੁਣ ਤੁਸੀਂ ਫਤਿਹ ਨਾਲ ਵੀ ਗੱਲ ਕਰ ਲਓ,
0: ਕਰਾਓ ਜੀ, ਕਰਾਓ।
2: ਮੈਂ ਬਦਾਮ ਖਾ ਲਿਆ ਸੀ ਪਿਓਨ ਤੇ, ਫਿਰ ਮੈਂ
0: ਜਿਵੇਂ
2: ਮਾਨਤ ਦੀਦੀ ਕਹਿੰਦੇ ਵੀ ਦੀਦੀ ਫੇਵਰੇਟ ਨੇ ਕਜ਼ਨ, ਮੇਰੇ ਵੀ ਫੇਵਰੇਟ ਨੇ, ਪਰ ਮੇਰੇ ਕੋਲ ਇੱਕ ਹੋਰ ਫੇਵਰੇਟ
0: ਨੇ, ਵਾਹ, ਦੋ ਦੋ,
2: ਉਹਨਾਂ ਦਾ ਨਾਮ ਸੀਰਤ ਦੀਦੀ,
1: ਸੀਰਤ ਦੀਦੀ, ਵਾਹ ਜੀ ਵਾਹ, ਲੱਕੀ ਲੱਕੀ ਤੁਸੀਂ, ਤੁਹਾਡੇ ਕੋਲ ਵੀਰਾ ਜੀ ਵੀ ਹੈਗੇ, ਦੀਦੀ ਵੀ ਹੈਗੇ,
2: ਉਹ ਵੀ ਬਹੁਤ ਵੱਡੇ ਆ, ਉਹ ਵੀ 14 ਇਅਰਸ ਓਲਡ ਨੇ,
1: ਓ 14 ਇਅਰਸ
0: ਕਾਫੀ
1: ਐਡੇ ਵੱਡੇ,
0: ਕਾਫੀ ਵੱਡੇ ਯਾਰ ਉਹ ਤੇ, ਹਨਾ। ਜਦੋਂ ਫਤਿਹ ਤੁਸੀਂ ਇੰਨੇ ਵੱਡੇ ਹੋ ਗਏ, ਸੋਚਿਆ ਕੀ ਕਰੋਗੇ 14 ਇਅਰਸ ਦੇ ਜਦੋਂ ਹੋਗੇ, ਕੀ ਕਰੋਗੇ, ਬੜਾ ਰਿਸਪੋਂਸੀਬਲ ਏਜ ਹੁੰਦੀ ਹੈ, ਕੁਛ ਨੀ ਕਰਨਾ,
2: ਕ੍ਰਿਕਟ ਖੇਡੂ,
1: ਬਸ ਜੋ ਵੀ ਖੇਡੋ, ਬਸ ਫਰਕ ਇੰਨਾ ਕਿ ਜਦੋਂ ਵਿਆਹ ਹੋਣਾ ਨਾ ਉਦੋਂ ਭੁੱਲਣਾ ਨੀ ਨੂਨੀ ਆਂਟੀ ਨੂੰ, ਸਮਝੇ, ਫਿਰ ਮੈਂ ਭੰਗੜਾ ਪਾਉਣਾ, ਮੰਨਤ ਦੀਦੀ ਵੀ ਛੋਟੀ ਜੀ ਸੀਗੀ, ਹਲੇ ਵੀ ਛੋਟੇ ਹੀ ਹੋ, ਇਦੋਂ ਵੀ ਛੋਟੇ ਸੀਗੇ,
0: ਓਕੇ,
2: ਦੀਦੀ 6 ਸਾਲਾਂ ਦੇ ਸੀ, ਮੈਂ 3 ਬਸ,
1: ਹਾਂ ਉਦੋਂ ਤੁਹਾਨੂੰ ਹਲੇ ਠੀਕ ਤਰ੍ਹਾਂ ਬੋਲਣਾ ਵੀ ਨੀ ਸੀ ਆਉਂਦਾ, ਤੁਹਾਨੂੰ ਅੰਕਲ ਨੇ ਬੋਲਣਾ ਸਿਖਾਇਆ ਜਿਹਨੂੰ ਚੁਟਕਲਾ, ਰਿਮੈਂਬਰ,
2: ਨਹੀਂ ਮੰਨੇ ਜੀ ਜੀ, ਮੰਨੇ ਜੀ 4 ਦੇ ਸੀ, ਮੈਂ 1 ਦਾ ਹੀ,
0: ਅੱਛਾ ਬੱਲੇ, 1 ਦੀ ਉਮਰ ਚ ਚੁਟਕਲਾ ਬੋਲ ਲਿਆ,
1: ਮੈਂ ਕਿਹਾ ਪੁੱਛੋ ਨਾ, ਫੋਨ ਤੇ ਬਹੁਤ ਖਰੂ ਪਾ ਦਿੰਦੇ ਸੀ ਪਿੱਛੇ,
0: ਵੈਰੀ ਗੁੱਡ, ਵੈਰੀ ਗੁੱਡ ਫਤਿਹ, ਕੀ ਸੁਣਾਉਂਗੇ ਅੱਜ ਸਾਨੂੰ?
2: ਅੱਜ ਮੈਂ ਸੁਣਾਉਂਗਾ ਇੱਕ ਬੋਲੀ,
0: ਲਿਓ ਜੀ ਲਿਓ,
2: ਮਾਮੀ ਸਾਡੀ ਪੋਲੀ ਪਾਲੀ, ਮਾਮਾ ਸਾਡਾ ਚੰਟ, ਮਾਮੀ ਸਾਡੀ ਪੋਲੀ ਪਾਲੀ, ਮਾਮਾ ਸਾਡਾ ਚੰਟ, ਮਾਮੀ ਚੁੱਪ ਕੀਤੀ, ਮਾਮਾ ਛੱਡੇ ਕਰੰਟ,
1: ਮਾਮੀ ਚੁੱਪ ਕੀਤੀ, ਮਾਮਾ ਛੱਡੇ ਕਰੰਟ,
0: ਹਰ ਹਫਤੇ ਆਪਾਂ ਮਾਮੇ ਮਾਮੀਆਂ ਨੂੰ ਕਰੰਟ ਕਿਉਂ ਲਾ ਰਹੇ ਗਾ, ਇਸ ਨਾਨਕਿਆਂ ਪ੍ਰਤੀ ਇਹ ਕਿਹੜਾ ਅਸੀਂ ਵਿੰਡੇਟਾ, ਕਿਹੜਾ ਪ੍ਰੋਪਾਗੈਂਡਾ ਸ਼ੁਰੂ ਕੀਤਾ। ਉਹ ਫਤਿਹ ਯਾਰ ਕੱਲ ਮੈਚ ਵੇਖਿਆ, ਕੱਲ ਸ਼੍ਰੀਲੰਕਾ ਕਹਿੰਦੇ 45 ਰਨ ਤੇ ਆਊਟ ਕਰਤੀ ਇੰਡੀਆ ਨੇ, ਕੱਲ ਤੇ ਮੈਂ ਮੈਚ ਵੇਖਿਆ, ਬੜਾ ਔਖਾ ਸੌਖਾ ਹੋ ਕੇ, ਉਹ ਤੇ ਉਹ ਇੱਥੇ ਸੀਗਾ ਨੀ ਕਿਤੇ,
2: ਟਾਈਮ ਜ਼ੋਨ ਗਏ ਸੀ ਉਹਦੇ ਟਾਈਮ,
0: ਓਏ ਉੱਥੇ ਬੋਲਿੰਗ ਕੀਤੀ ਫਿਰ,
2: ਟਾਈਮ
0: ਜ਼ੋਨ ਬੋਲਿੰਗ ਨਹੀਂ ਹੁੰਦੀ,
2: $600
0: ਇੰਨੇ ਦਾ ਤਾਂ ਕਹਿਣਾ ਸੀ ਵੱਡਾ ਜਾਂਦਾ, ਤੁਸੀਂ ਐਵੇਂ ਨਿੱਕੇ ਨਿੱਕੇ ਵਿੱਚ ਹੀ ਆਨੇ ਹੋ, 300 ਹੋਰ ਪਾਓ ਵੱਡਾ ਜਾਂਦਾ, ਅੱਛਾ
2: ਇੰਨੇ, ਇਹ ਤੋਂ ਤਾਂ ਸਸਤਾ ਮੇਰਾ ਇਲੈਕਟ੍ਰਿਕ ਸਕੂਟਰ ਆ ਗਿਆ,
0: ਉਹੀ ਤਾਂ ਮੈਂ ਕਹਿ ਰਿਹਾ,
1: ਦੈਟਸ ਵਾਟ ਬੀਰੇ ਇਸ ਟੈਲਿੰਗ,
0: ਕਿਹੜੇ ਕਲਰ ਦੀ ਲੈ ਕੇ ਆਏ ਹੋ ਲੈਂਬੋਰਗਿਨੀ,
1: ਚੈਲੋ
2: ਗ੍ਰੀਨ ਰੰਗ ਦੀ,
0: ਗ੍ਰੀਨ,
2: ਪਹਿਲਾਂ ਮੈਂ ਬਲੂ ਰੰਗ ਦੀ ਲੈ ਕੇ ਆਉਂਦੀ ਸੀ,
0: ਪਰਮੇਸ਼ਵਰ ਮੈਂ ਵਾਲਾ ਰੰਗ ਹੈ
2: ਉਹਦਾ ਨਾਮ, ਜੀ ਦਾ ਫੇਵਰੇਟ ਕਲਰ ਆ ਗ੍ਰੀਨ, ਤੇ ਉਹਦਾ ਨਾਮ ਲੈਂਬੋਰਗਿਨੀ ਕੂਨਟੋਰਚ,
1: ਲੈਂਬੋਰਗਿਨੀ ਖੂਨ,
0: ਖੂਨ ਟੌਰਚ
2: ਤੇ ਪਹਿਲਾਂ ਜਿਹੜੀ ਮੈਂ ਬਲੂ ਵਾਲੀ ਲੈ ਕੇ ਆਂਦੀ ਉਹਦਾ ਨਾਮ ਸੀ ਲੈਂਬਰਗਿਨੀ ਹਰਾਕਾਨ ਸਟੇਰੇਟੋ
1: ਫਿਰ ਤੇਰੀ ਬਰਾਤ ਚ ਸਾਰੇ ਲੈ ਕੇ ਚੱਲਾਂਗੇ ਆਪਾਂ, ਠੀਕ ਆ? ਮੈਂ ਲੈਂਬਰਗਿਨੀ ਚ ਬੈਠੂਗੀ ਤੇਰੇ ਨਾਲ।
0: ਤੁਸੀਂ ਨਾ ਹੁਣ ਇੱਕ ਫਤਿਹ ਇੱਕ ਆਹ ਤੁਹਾਨੂੰ ਲੱਭਣਾ ਪੈਣਾ ਮਾਡਲ, ਇਹ ਸਭ ਤੋਂ ਤਕੜੀ ਸੁਪਰ ਕਾਰ ਹੁੰਦੀ ਸੀ, ਮੈਂ ਬਹੁਤ ਚਲਾਈ ਆ, ਮਾਰੂਤੀ ਸੁਜ਼ੂਕੀ ਜ਼ੈਨ ਵੀ ਐਕਸ ਗੋਲਡਨ ਕਾਲਾ ਸ਼ੂਗਦੇ ਜਾਂਦੀ।
2: ਮੈਂ ਲੈਣੀ ਸੁਜ਼ੂਕੀ, ਮੈਂ ਤਾਂ ਮਕਲੇਰਨ ਫਰਾਰੀ ਤੇ ਲੈਂਬਰਗਿਨੀ।
0: ਠੀਕ ਆ ਭਰਾ,
1: ਬਸ ਜੋ ਕੋਈ ਵੀ ਗੱਡੀ ਲਏਗਾ, ਜਿਹੜੀ ਜਿਹੜੀ ਕਾਰ ਚ ਤੂੰ ਬੈਠੇਗਾ ਨਾ, ਮੈਂ ਤੇਰੇ ਨਾਲ ਬਹਿਣਾ ਆ।
0: ਬਸ ਗੱਲ ਜੋ
1: ਤੂੰ ਬਰਾਤ ਲੈ ਕੇ ਜਾਣੀ ਆ,
0: ਡਨ ਹੋ ਗਿਆ।
2: ਮੈਂ ਲੈਂਬਰਗਿਨੀ ਵੈਂਟਰੋ ਐਸਵੀ ਜੇ ਮੇਰੀ ਡ੍ਰੀਮ ਕਾਰ।
1: ਓਕੇ, ਗੋਡ ਬਲੈਸ ਯੂ, ਤੈਨੂੰ ਉਹੀ ਕਾਰ
0: ਆਹੀ ਮਿਲਣੀ ਆ
1: ਤੈਨੂੰ।
0: ਰੰਗ ਸੋਚ ਲਓ, ਬਸ ਇਹ ਨਾ ਹੋਵੇ ਉਸ ਦਿਨ ਆਪਾਂ ਸ਼ੋਰੂਮ ਗਏ ਹੋਈਏ ਤੇ ਤੁਸੀਂ ਰੰਗ ਕਰਕੇ ਐਵੇਂ ਕਨਫਿਊਜ਼ ਹੋ ਜਾਓ। ਤੁਸੀਂ ਰੰਗ ਬਸ ਵਿਜੂਅਲਾਈਜ਼ ਕਰੋ ਕਿਹੜਾ ਹੋਊਗਾ, ਉਹੀ ਮਿਲੂਗੀ।
2: ਲਾਈਮ ਗ੍ਰੀਨ
0: ਜੀ ਮੇਰੇ ਪਰਮੇਸ਼ਵਰ ਮੈਂ।
1: ਗ੍ਰੀਨ ਇਜ਼ ਮਾਈ ਫੇਵਰੇਟ ਟੂ।
0: ਹਾਂ, ਪੋਜ਼ਿਟਿਵ ਕਲਰ ਹੁੰਦਾ ਨਾਲੇ,
1: ਗ੍ਰੀਨ ਕਲਰ ਆਫ ਗ੍ਰੋਥ।
0: ਹਾਂ ਨਹੀਂ, ਪਰ ਇਹ ਪਤਾ ਕਿੱਡਾ ਗ੍ਰੀਨ ਕਹਿ ਰਿਹਾ, ਜਿਹੜਾ ਨਿਓਨ ਨਹੀਂ ਹੁੰਦਾ ਉਹ
1: ਹੈ ਨਾ। I love that one.
0: ਅਫਲਾਤੂਨ
2: ਗ੍ਰੀਨ ਨਿਓਨ ਵਰਗਾ ਹੀ ਹੁੰਦਾ।
1: ਹਾਂ, ਹਮੇਸ਼ਾ ਜਦੋਂ ਮੇਰੀ ਬੋਟਲ ਦਾ, ਅੱਜ ਨਹੀਂ ਮੈਂ ਲੈ ਕੇ ਆਈ, ਮੇਰੀ ਬੋਟਲ ਨਿਓਨ ਗ੍ਰੀਨ ਕਲਰ ਦੀ ਹੁੰਦੀ ਹੈ ਨਾ, ਬਲਕੀਰ ਜੀ ਕਹਿੰਦੇ ਨੇ ਮੈਨੂੰ ਸ਼ੌਕ ਲੱਗਦਾ ਤੁਹਾਡੀ ਬੋਟਲ ਲੈ ਕੇ ਦੇਖ ਕੇ।
2: ਮੇਰੇ ਕੋਲੇ ਸ਼ੂ ਵੀ ਨੇ।
0: ਨਿਓਨ ਗ੍ਰੀਨ, ਹਾਂ ਵੈਰੀ ਗੁੱਡ। ਤੁਸੀਂ ਦੋਨੋਂ ਸੇਮ ਏਜ ਗਰੁੱਪ ਦੇ ਤਾਂ ਹੈਗੇ, ਤੁਹਾਡਾ ਬਣਦਾ ਵੇ।
1: ਹਲੇ ਤੱਕ ਮੇਰਾ ਅਬਸੈਸ਼ਨ ਗਿਆ ਨਹੀਂ ਹੈ ਕਲਰ ਸ਼ੂਜ਼ ਨਾਲ। ਨਿਓਨ ਗ੍ਰੀਨ, ਨਿਓਨ ਔਰੇਂਜ, ਪਰਪਲ, ਯੈਲੋ, ਰੈਡ।
0: ਵਾਹ, ਅੱਛਾ ਔਰੇਂਜ ਵੀ ਹੈ। ਮੈਂ ਨਾ ਬਹੁਤ ਆਹ 3-4 ਸਾਲ ਪਹਿਲਾਂ ਮੈਂ ਲੈ ਕੇ ਆਇਆ ਬਲੈਕ ਤੇ ਰੈਡ, ਤੇ ਮੈਂ ਪਾ ਹੀ ਨਹੀਂ ਰਿਹਾ। ਮੈਂ ਕਿਹਾ ਰੈਡ ਹੈ ਇਹਦੇ ਅੰਦਰ, ਹੈ ਨਾ, ਕਿ ਬੜਾ ਵੀਅਰਡ ਲੱਗਦਾ। ਪਹਿਲੇ ਆਈ ਯੂਜ਼ ਟੂ ਵੇਅਰ ਸ਼ੂਜ਼, ਅੱਛੇ ਲੱਗਦੇ ਰੈਡ, ਪਤਾ ਨਹੀਂ ਅਚਾਨਕ ਹੀ ਹੁਣ ਮਨ ਜਿਹਾ ਨਹੀਂ ਰਿਹਾ, ਦਿਲ ਪਹਿਲਾਂ ਜਿਹਾ ਨਹੀਂ ਰਿਹਾ। ਗਾਈਸ, ਕਠੋਰ ਹੋ ਗਿਆ,
1: ਕਠੋਰ ਹੋ ਗਿਆ,
0: ਵੇਖੇ ਦੁਨੀਆਂ ਦੇ ਰੰਗ, ਇਹ
1: ਕੁਛ ਹੋਰ ਹੋ ਗਿਆ।
0: ਥੈਂਕ ਯੂ ਹੈਲਪ ਕਰਨ ਲਈ UN ਨੇ। ਗਾਈਸ, ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਜਾਣ ਕੇ ਖੁਸ਼ੀ ਹੋਏਗੀ, 2026 ਦਾ ਮੋਸਟ ਹੈਲਪਫੁਲ ਪਰਸਨ ਨੋਨੀਆ ਪੀ ਦਿਆਲ ਨੂੰ ਚੁਣਿਆ।
1: ਥੈਂਕ ਯੂ ਵੈਰੀ ਮਚ ਕ੍ਰਿਸ਼ਨਾ ਜੀ।
0: ਡੋਨਲਡ ਟਰੰਪ ਨੇ ਕਿਹਾ ਕਿ ਇਹ ਅਵਾਰਡ ਰਿਗਡ ਹੈ, ਸਭ ਤੋਂ ਹੈਲਪਫੁਲ ਉਹ ਨੇ। ਆਪਣੀ ਵਿਕਟ ਲੈ ਕੇ ਆਣਗੇ, ਬੈਟ ਲੈ ਕੇ ਆਣਗੇ, ਪਹਿਲੀ ਬਾਲ ਤੇ ਆਊਟ ਹੋਣਗੇ ਤੇ ਬੈਟ ਵੀ ਨਾਲ ਲੈ ਜਾਣਗੇ। ਤੁਸੀਂ ਬਸ ਰਬੜ ਦੀ ਬਾਲ ਨਾਲ ਹੀ ਲੈ ਜਾਂਦੇ ਹੋ, ਫਿਰ ਹੱਥ ਨਾਲ ਖੇਡੀ ਜਾਂਦੇ ਪਏ। ਚਲੋ ਆਪਾਂ ਫਿਰ ਇੱਦਾਂ ਕਰਦੇ ਹਾਂ, ਆਪਾਂ ਅਗਲੇ ਕਾਲਰ ਵੱਲ ਜਾਣ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਫਿਰ ਹੈ। ਮਾਹੌਲ ਵੇਵੀ ਜਿਹਾ ਹੋ ਜਾਂਦਾ। ਅਗਲੇ ਸਾਡੇ ਨਾਲ ਜੁੜਨਗੇ ਜੀ ਤਵਨੀਤ ਐਂਡ ਸਿਬਲਿੰਗਸ।
1: ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ
1: ਜੀ,
2: ਆਂਟੀ ਜੀ ਤੇ ਕ੍ਰਾਈਮ ਮਾਸਟਰ ਗੋਗੋ।
0: ਤੁਹਾਨੂੰ ਪਤਾ ਮੋਗੈਂਬੋ ਮੇਰਾ ਮਾਮਾ ਹੈ।
1: ਯਾਰ ਠੀਕ ਹੈ, ਮੈਂ ਭਾਵਨਾ ਸਮਝ ਆਉਣੀ ਆ ਆਉਂਦੀ ਆ, ਪਰ ਆਪਣੇ ਮੰਮ ਦੇ ਭਾਈ ਨੂੰ ਤਾਂ ਇੱਦਾਂ ਨਾ ਕਹੋ ਨਾ।
0: ਨਹੀਂ ਨਹੀਂ, ਉੱਚ ਹੈ ਨਾ, ਕਿੰਨੀ ਵਧੀਆ ਚੀਜ਼ ਆ। ਕਹਿੰਦਾ ਕ੍ਰਾਈਮ, ਕਹਿੰਦਾ ਮੋਗੈਂਬੋ ਮੇਰੇ ਮਾਮਾ ਜੀ, ਇਤਨਾ ਕੁਛ ਕਰਕੇ ਲਾਈਫ ਮੈਂ, ਮੈਨੇ ਕੁਛ ਨਹੀਂ ਕਿਹਾ। ਕਿਆ ਫਿਲਮ ਹੈ ਯਾਰ, ਕਿੱਦਾਂ ਐਸ਼ਲੀਨ, ਠੀਕ ਠਾਕ? ਕੀ ਤਵਨੀਤ?
2: ਮੈਂ ਠੀਕ ਹਾਂ, ਮੈਂ ਤਵਨੀਤ।
1: ਤਵਨੀਤ ਜੀ ਬੋਲਦੇ ਨੇ, ਇਹ
0: ਪ੍ਰੈਂਕ ਕਰ ਰਹੀ ਹੈ ਐਸ਼ਲੀਨ।
1: ਇਜ਼ ਇਟ? ਨੋ, ਮੈਨੂੰ ਪਤਾ, ਸ਼ੀ ਇਜ਼ ਮਾਈ ਸੋਹਣਾ ਪੁੱਤੂ।
0: ਅੱਛਾ, ਤਵਨੀਤ?
1: ਯਾ।
0: ਚਲੋ
2: ਹਾਂਜੀ,
0: ਵੇਖ ਲਈ ਤਵਨੀਤ। ਫਿਰ ਫਿਲਮ ਤੁਹਾਡਾ, ਫਿਰ ਦੱਸੋ ਫੀਵਰ ਕਿੱਦਾਂ, ਪਹਿਲੇ ਮੈਨੂੰ ਇਹ ਦੱਸੋ। ਠੀਕ ਹੈ, ਇਹ ਨਹੀਂ, ਇਹ ਨਾ ਥੋੜਾ ਜਿਹਾ ਹੈਗਾ। ਹੈ, ਕੋਈ ਨੀ, ਦੇਖ ਲਈ ਫਿਰ ਅੰਦਾਜ਼ ਆਪਣਾ ਆਪਣਾ ਕਿ ਨਹੀਂ ਦੇਖੀ ਅਜੇ?
2: ਦੇਖ ਲਈ।
0: ਆਏ, ਕਿੱਦਾਂ ਰਹੀ ਸੀ, ਵਧੀਆ ਸੀ ਕਿ ਨਹੀਂ?
2: ਵਧੀਆ ਸੀ।
0: ਹਾਂ, ਰਵੀਨਾ ਹੀ ਨਹੀਂ ਪਤਾ ਲੱਗ ਰਹੀ ਕੌਣ ਹੈ ਐਂਡ ਤੱਕ।
2: ਜੁੜਵਾ ਵੀ ਦੇਖ ਲਈ।
0: ਓਏ, ਵੈਰੀ ਗੁੱਡ, ਸੋਨੇ ਤੇ ਸੁਹਾਗਾ ਹੋ ਗਿਆ ਇੱਥੇ। ਜੁੜਵਾ ਕਿਹੜੀ ਸੀਗੀ,
1: ਜਿਸ ਦੋ ਸਲਮਾਨ ਖਾਨ ਹੁੰਦੇ ਨੇ? ਇੱਕ ਟਪੋਰੀਆ ਟਾਈਪ ਦਾ ਹੁੰਦਾ, ਇੱਕ ਬਹੁਤ ਹੀ ਸੋਬਰ ਜਿਹਾ ਹੁੰਦਾ ਹੈ,
0: ਉਹ ਸੀਤਾ ਗੀਤਾ ਇਨ ਰਿਵਰਸ ਹੈ ਬੇਸਿਕਲੀ। ਗੁੱਡ ਗੁੱਡ ਗੁੱਡ, ਹੋਰ ਸੁਣਾਓ ਫਿਰ, ਕਰ ਲਿਆ ਨਾਸ਼ਤਾ ਪਾਣੀ?
2: ਨਹੀਂ ਮੰਮਾ, ਹਰੇ
1: ਬਣਾ ਰਹੇ ਨੇ ਮੰਮਾ। ਓਕੇ,
2: ਨਹੀਂ ਮੰਮਾ ਹਰੇ ਬਨਾਨਾ।
0: ਓਕੇ,
2: ਮੰਮਾ ਨੇ ਰੈਡੀ ਕਰ ਲਿਆ, ਉਹ ਹਰੇ ਜਸਟ
1: ਮੈਨੂੰ ਲੱਗਿਆ ਤੁਸੀਂ ਕਹਿ ਰਹੇ ਹੋ ਮੰਮਾ ਹਲੇ ਈਟਿੰਗ ਬਨਾਨਾ।
0: ਅੱਛਾ, ਹਾਂ ਤਾਂ ਫਿਰ ਦੇਖੋ ਮਾਤਾ ਜੀ ਨੂੰ ਤਾਂ ਸ਼ਕਤੀ ਚਾਹੀਦੀ ਨਾ, ਪੋਟਾਸ਼ੀਅਮ ਖਾਣਗੇ ਫਿਰ ਖਾਣਾ ਬਣਾਉਣਗੇ। ਕੀ ਸੁਣਾਉਂਗੇ ਅੱਜ ਮੈਨੂੰ? ਵਧੀਆ ਵਧੀਆ
2: ਬੋਲੀ।
1: ਓ ਗੁੱਡ, ਫਰਾਈਡੇ ਅੱਜ ਬੋਲੀ ਬਣਦੀ ਆ।
2: ਹਾਂਜੀ, ਰੋਟੀ ਖਾਂਦਾ ਚੌਂਕੀ ਤੇ ਬਹਿ ਕੇ, ਰੋਟੀ ਖਾਂਦਾ ਚੌਂਕੀ ਤੇ ਬਹਿ ਕੇ, ਪਾਣੀ ਪੀਂਦਾ ਨਲਕੇ ਤੋਂ, ਪਾਣੀ ਪੀਂਦਾ ਨਲਕੇ ਤੋਂ, ਦਰਦਾ ਨੀ ਦਰਦਾ ਮੇਰੇ ਦਬਕੇ ਤੋਂ, ਦਰਦਾ ਨੀ ਦਰਦਾ ਮੇਰੇ ਦਬਕੇ ਤੋਂ,
1: ਡਰਦਾ ਨੀ ਦਰਦਾ ਮੇਰੇ ਮੇਰੇ ਦਬਕੇ ਤੋਂ, ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ।
0: ਵਾਹ ਬਈ ਵਾਹ, ਬੜੀ ਕ੍ਰਾਂਤੀਕਾਰੀ ਬੋਲੀ ਸੁਣੀ ਹੈ ਕੁੜੀਏ। ਡਰਦਾ ਮੇਰੇ ਦਬਕੇ ਤੋਂ, ਮੈਂ ਦੇਖੋ ਵੈਸੇ ਇਹ ਗੱਲ ਤੇ ਹੈ, ਦਬਕਾ ਤੇ ਹੈ ਤੁਹਾਡਾ ਵੈਸੇ ਤਾਂ, ਮੇਰੇ ਇਹ ਗੱਲ ਤੇ ਸੱਚ ਆ।
2: ਮੰਮਾ ਮੰਮਾ ਸਾਨੂੰ ਦਬਕੇ ਮਾਰਦੇ,
1: ਮੰਮਾ ਦਬਕੇ ਮਾਰਦੇ,
0: ਉਹਨਾਂ ਦਾ ਬਣਦਾ ਬੱਚੇ, ਉਹਨਾਂ ਦਾ ਕੰਮ ਹੈ, ਐਜ਼ ਅ ਮਦਰ ਉਹਨਾਂ ਨੂੰ ਕਰਨਾ ਪਏਗਾ, ਅੰਦਰੋਂ ਦਿਲੋਂ ਨਹੀਂ ਚਾਹੁੰਦੇ ਉਹ ਇਹ ਸਭ ਕਰਨਾ, ਇਹ ਸਮਾਜ ਨੇ ਇੱਦਾਂ ਦੀ ਨਾ ਚੀਜ਼ਾਂ ਬਣਾਈਆਂ ਕਿ ਮਾਵਾਂ ਨੂੰ ਇਹ ਸਭ ਕਰਨਾ ਪੈਂਦਾ।
1: ਪਲੀਜ਼ ਡੋਨਟ ਟ੍ਰਾਈ ਟੂ ਬੀ ਅ ਮਮ, ਯੂ ਆਰ ਨਾਟ ਅ ਮਮ, ਆਸਕ ਯੂਰ ਮਮ।
0: ਇਹ ਵੀ ਗੱਲ ਠੀਕ ਹੈ ਨਾ,
1: ਯੂ ਬੇਬੀ, ਯੂ ਜਸਟ ਅ ਬੇਬੀ,
0: ਜਸਟ ਅ ਬੇਬੀ,
1: ਯੈਸ,
2: ਮੈਂ 11 ਇਅਰਸ 올ਡ ਹੈ ਕਿ।
0: ਓਏ ਤੁਸੀਂ ਤਾਂ ਵੱਡੇ ਹੋ ਗਏ ਹੋ ਯਾਰ, ਕਾਫੀ ਤੁਮ ਨਹੀਂ,
1: ਗੁੱਡ ਬਿਗ ਬਿਗ ਗਰਲ,
0: ਵੈਰੀ ਗੁੱਡ। ਤੁਹਾਡਾ ਬਰਥਡੇ ਕਦੋਂ ਹੁੰਦਾ?
2: ਮੈਂ ਡਿਸ਼ੂ ਡਿਸ਼ੂ ਕਰ ਲੈਂਦੇ,
0: ਡਿਸ਼ੂ ਡਿਸ਼ੂ ਕਰ ਲੈਂਦੇ ਨੇ,
1: ਕੀ ਪਤਾ ਨਹੀਂ।
0: ਵਾਹ ਵਾਹ ਵਾਹ, ਬਰਥਡੇ ਕਦੋਂ ਹੁੰਦਾ ਤੁਹਾਡਾ ਤੁਮਨੀਤ?
2: 11th ਮੇ।
1: ਮੇ ਬੋਰਨ ਹੁੰਦੇ ਆ ਨਾ, ਦੇ ਆਰ ਵੈਰੀ ਗੁੱਡ ਕੁੱਕ।
0: ਅੱਛਾ,
1: ਨੈਚੁਰਲੀ।
0: ਵਾਹ,
2: ਦਾਦੀ ਜੀ 7th ਮੇ।
0: ਓਏ ਬੱਲੇ
1: ਬੱਲੇ, ਸਾਰੇ ਸਾਰੇ ਮੇਬੋਨ ਗਰਲਸ ਨੇ।
0: ਵਾਹ,
2: ਤੇ ਮਾਧੁਰੀ ਡਿਸ਼ਮ 15th ਮੇ।
0: ਹਾਂ,
2: ਮੰਮਾ ਦੇ ਨਾਲ
1: ਮਾਧੁਰੀ ਡਿਸ਼ਮ,
0: ਉਹ ਡਿਸ਼ਮ ਹੀ
1: ਹੈ ਜਦੋਂ ਇਹਨੇ ਤੇ, ਚਲੋ ਬੱਚਾ
2: ਉਹਦੇ ਨਾਮ ਮਾਰਿਆ ਡਿਸ਼ਮ ਹੈ, ਬਿਕੋਜ਼ ਉਹ ਡਿਸ਼ਮ ਡਿਸ਼ਮ ਬਹੁਤ ਕਰਦਾ।
0: ਹਾਂ, ਇਹ ਵੀ ਠੀਕ ਹੈ, ਇਹ ਵੀ ਠੀਕ ਹੈ, ਕਰਦੀ। ਹਾਂ ਨਹੀਂ, ਸਹੀ ਗੱਲ ਹੈ। ਦੇਖੀ ਤੁਸੀਂ ਮਾਧੁਰੀ ਡਿਸ਼ਮ ਦੀ ਫਿਲਮ ਦੇਖੀ ਕੋਈ ਕਦੀ?
2: ਬੇਟਾ,
1: ਓ ਦੈਟਸ ਵੈਰੀ ਨਾਈਸ ਮੂਵੀ।
0: ਤੁਸੀਂ ਫਿਰ ਅੱਜ ਪਤਾ ਕਿਹੜੀ ਵੇਖਣੀ ਹੈ? ਤੁਸੀਂ ਅੱਜ ਵੇਖਣੀ ਹੈ ਰਾਮ ਲਖਨ।
1: ਓ ਵੈਰੀ
0: ਨਾਈਸ, ਬਹੁਤ ਕੈਂਟ ਫਿਲਮ ਹੈ।
1: ਯੈਸ,
0: ਤੇਰਾ ਨਾਮ, ਅੱਜ ਸੁਣਾਵਾਂਗੇ, ਗਾਣਾ ਸੁਣਾਵਾਂਗੇ ਤੁਹਾਨੂੰ, ਅੱਜ ਹੀ ਪਹਿਲਾਂ ਗਾਣਾ, ਅੱਜ ਡਨ ਹੋ ਗਿਆ।
1: ਯੈਸ,
2: ਮੇਰੀ ਫਰੈਂਡ ਦਾ ਬਰਥਡੇ ਵੀ 16 ਮੇ।
0: ਬੱਲੇ, ਤੁਹਾਡਾ ਤਾਂ ਮੇ ਪਾਰਟੀ ਆ ਪੂਰੀ। ਹੈ ਮੇ ਦੇ ਮਹੀਨੇ ਨਾਲ ਸਕੂਲ ਜਾਣਾ।
1: ਯੂ ਨੋ ਮਾਈ ਡਾਟਰ ਇਜ਼ ਆਲਸੋ ਬੋਰਨ ਇਨ ਮੇ।
0: ਅੱਛਾ,
1: ਯੈਸ।
0: ਬੱਲੇ, ਮੇ ਦਾ ਫੋਰਸ ਵਿਦ ਬੀ ਆਲ ਆਫ ਯੂ।
2: ਸਾਰੇ ਮੇ ਚ ਬੋਰਨ ਹੋਏ ਥੋੜੇ ਬੱਚੇ।
1: ਯੈਸ,
0: ਕੀ ਬਾਤ ਹੈ, ਬੜੇ ਕੈਂਟ ਹੋ ਤੁਸੀਂ ਸਾਰੇ ਤੇ।
1: ਯੈਸ,
0: ਵੀਰਾ ਕਦੋਂ ਹੋਇਆ ਬੋਰਨ?
2: ਜਨਵਰੀ 20।
1: ਵਾਓ,
0: ਸਟਾਰਟਿੰਗ ਆਫ ਈਅਰ ਹੋ ਗਿਆ ਹਨਾ। ਤੇ ਐਸ਼ਲੀਨ?
2: December 21st।
0: ਅੱਛਾ, ਇਹ ਦੂਰ ਹੋ ਗਈ ਐਸ਼ਲੀਨ ਹੈ, ਪਰ ਉਲਟਾ ਆਂਦਾ ਹੋਵੇ ਫੇਰ, ਫੇਰ ਤਾਂ ਐਸ਼ਲੀਨ ਦਾ ਬਰਥਡੇ ਆ ਰਿਹਾ ਹੈ।
2: ਬਿਕੋਜ਼ ਐਸ਼ਲੀਨ ਦੀ ਵੀਡੀ ਚਿਪਮੰਕਸ ਨੇ ਤੇ ਕੋਲੇ ਕੋਲੇ ਨੇ।
0: ਚਿਪਮੰਕਸ ਨੇ,
2: ਬਿਕੋਜ਼ ਇੱਥੇ ਵੀ ਕੋਲੇ ਕੋਲੇ ਰਹਿੰਦੇ, ਫੇਰ ਬਰਥਡੇ ਚ ਵੀ ਕੋਲੇ ਕੋਲੇ ਰਹਿੰਦੇ।
0: That is good, that is good. Badi vadiya
2: observation. Dada da birthday 5th October.
1: 5th October. Wow. You know, 5th number wale bande bahut fantastic hunde ne.
0: Le bas phir te birthday aaya hoya.
1: Yes.
0: Daddy da te partyyan shaatiyan.
2: Yes. Dada fantastic dada ne. But fantastic ne, but te thore je fantastic ne. Oh. Ne.
3: ਨੇ ਬਿਕੋਜ਼ ਸਾਨੂੰ ਕਿਤੇ ਲੈ ਕੇ ਜਾਂਦੇ ਕਦੀ ਕਦੀ ਤੇ ਫੈਂਟੈਸਟਿਕ ਨਹੀਂ ਨੇ ਬਿਕੋਜ਼ ਸਾਨੂੰ 1000 ਸਟੈਪਸ ਨਹੀਂ ਲੈ ਕੇ ਜਾਂਦੇ
1: ਓਹੋ 1000 ਸਟੈਪਸ ਤਾਂ ਬਹੁਤ ਨੇੜੇ ਨੇੜੇ ਆ
3: ਹਾਂਜੀ
0: ਇਹ ਕੀ ਚੀਜ਼ ਹੈ 1000
3: ਫ੍ਰੈਂਡਸ ਨਾਲ ਹਾਈਕਿੰਗ ਜਾਂਦੇ ਰੋਡ ਕਾਈਂਡ ਆਫ ਅ ਥਿੰਗ
0: ਓਕੇ ਫਿਰ ਪਰ ਡੈਡਾ ਲਈ ਗਿਫਟ ਗੁਫਟ ਲਿਆਂਦਾ ਕਿ ਨਹੀਂ ਹਜੇ
3: ਨੋ
0: ਹਜੇ ਨਹੀਂ ਹਜੇ ਹਜੇ ਸਲਾਹ ਹੋਊਗੀ ਬਈ ਪੰਚਾਇਤ ਬੈਠੂ ਹੀ ਕੀ ਲੈ ਕੇ ਆਣਾ
1: ਇਹ ਤਾਂ ਥੋੜੇ ਦਿਨ ਚ ਤਾਂ ਬਰਥਡੇ ਆ
0: ਹਾਂ ਤਾਂ ਹੈ ਵੀਕਐਂਡ ਆ ਪੂਰਾ ਹਜੇ
1: ਯੈਸ ਐਂਡ ਯੂ نو ਮਾਈ ਫੇਵਰਿਟ ਪੂਆ ਦਾ ਜਨਮ ਦਿਨ ਵੀ 5th ਆਫ ਅਕਟੋਬਰ
0: ਬੱਲੇ ਬੱਲੇ ਆ ਤੁਸੀਂ ਸਾਰੇ ਨਾਲ ਸਾਂਝੀ ਪਾਰਟੀ ਕਰੋ
1: ਦੈਟਸ ਹਾਊ ਆਈ ਨੋ
0: 10 ਨੂੰ ਦੱਸ ਦੇਣਾ ਕਦੋਂ ਕਦੋਂ ਸ਼ਿਰਕਤ ਕਰਨੀ ਹੈ ਦਾਸ ਆਪਣਾ ਮੂੰਹ ਲੈ ਕੇ ਆ ਜਾਏਗਾ ਕੇਕ ਖਾਣ ਲਈ
1: ਮੈਂ ਸਬਜ਼ੀਆਂ ਨਾਲ ਕੇਕ ਬਣਾ ਦੇਣਾ ਕ੍ਰਿਸ਼ਨ ਜੀ
0: ਜੀ ਤਵਨੀਤ
3: ਕ੍ਰਿਸ਼ਨਾ ਵੀਰ ਜੀ ਤੁਸੀਂ ਸੁਣੋ
0: ਮੈਂ ਸੁਣੂੰਗਾ ਚੁੱਪ ਮੈਂ ਚੁੱਪ
3: ਲਾਸਟ ਫਰਾਈਡੇ
1: ਜੀ
3: ਕ੍ਰਿਸ਼ਨਾ ਵੀਰ ਜੀ ਕਹਿੰਦੇ ਸੀ ਮੈਂ ਆਲੂ ਵਾਲੇ ਪਰੌਂਠੇ ਖਾਣੇ ਮੈਂ ਆਲੂ ਵਾਲੇ ਪਰੌਂਠੇ ਖਾਣੇ
1: ਜੀ
3: ਤੇ ਫਿਰ ਉਹਨਾਂ ਦੇ ਮੰਮਾ ਆਏ ਕਹਿੰਦੇ ਹੁਣ ਤੁਸੀਂ ਆਲੂ ਵਾਲੇ ਪਰੌਂਠੇ ਖਾਣੇ ਜਦੋਂ ਮੈਂ ਬਣਾਏ ਸੀ ਤੁਸੀਂ ਕਹਿੰਦੇ ਮੈਂ ਵੀ ਖਾਣੇ ਮੋਢੇ ਨਾਲ ਮੋਟਾ ਹੋ ਜਾਂਦਾ ਤੇ ਫਿਰ ਉਹਨਾਂ ਦੇ ਮੰਮਾ ਕਹਿੰਦੇ ਨਹੀਂ ਤੂੰ ਉਹਦੇ ਨਾਲ ਨੀ ਮੋਟਾ ਹੁੰਦਾ ਤੂੰ ਸੁੱਪੀ ਚੀਜ਼ਾਂ ਖਾ ਕੇ ਮੋਟਾ
0: ਇਹ ਗੱਲ ਸਹੀ ਆ ਮੈਂ ਜੇ ਕੱਲ ਰਾਤ ਹੀ ਸਟੂਪਿਡ ਚੀਜ਼ਾਂ ਖਾਧੀਆਂ ਤਵਨੀਤ ਐਂਡ ਸੱਚੀ ਗੱਲ ਆ ਜਦੋਂ ਮੈਂ ਖਾ ਰਿਹਾ ਮੈਨੂੰ ਤੁਹਾਡੀ ਯਾਦ ਆਈ ਮੈਂ ਕਿ ਮੰਮੀ ਤਾਂ ਡਾਂਟਦੇ ਸੀ ਤਵਨੀਤ ਵੀ ਡਾਂਟ ਰਹੀ ਸੀ ਨਹੀਂ ਹਾਂ ਨਹੀਂ ਹੁਣ
3: ਸਟੂਪਿਡ ਚੀਜ਼ੇ ਨਹੀਂ ਖਾਣੀ
0: ਮੈਂ ਰੁੱਕ ਨਹੀਂ ਪਾਉਂਦਾ ਤਵਨੀਤ ਕੀ ਚੱਕਰ ਆ ਮੈਨੂੰ ਦੱਸੋ ਮੈਂ ਕਿੱਦਾਂ ਨਾ ਖਾਇਆ ਕਰਾਂ
1: ਡਾਂਟਿਆ ਕਰੋ ਵੀਰੇ ਨੂੰ ਸੇ ਵੀਰੇ ਨੋ ਡੋਨਟ ਈਟ ਇਟ ਨਹੀਂ ਖਾਣਾ ਹੈਗਾ
0: ਮੈਂ ਸਾਰੇ ਵੀਰੇ ਸਮਾਜ ਤੋਂ ਤਰਫੋਂ ਮੈਂ ਸੋਰੀ ਮੰਗਦਾ
3: ਹੁਣ
0: ਕੌਣ ਗੱਲ ਕਰੂਗਾ ਬਾਈ
3: ਸਰਦਾਰ
0: ਜੀ ਨਾਲ ਗੱਲ ਕਰਾਓ ਪੁੱਛੀਏ ਬਈ ਵੀਰੇ ਕੀ ਪੰਗਾ ਪੈ ਤੁਸੀਂ
3: ਸਤਿ ਸ਼੍ਰੀ ਅਕਾਲ ਅਮਰਵੀਰ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਸੋਹਣੇ ਪੁੱਤਰ ਜੀ ਕੀ ਹਾਲ ਚਾਲ ਵੀਰ ਜੀ
0: ਸਾਰੇ ਡਰ ਰਹੇ ਨੇ ਸਾਰੇ ਤੰਗ ਹੋਏ ਪਏ ਨੇ ਤੁਹਾਡੇ ਤੋਂ ਅੱਛਾ ਕਹਿੰਦੇ ਬਸ ਹੁਕਮ ਹੀ ਵੀਰੇ ਦਾ ਚੱਲਦਾ ਹੋਰ ਕਿਸੇ ਦਾ ਚੱਲਦਾ ਹੀ ਨੀ ਸਹੀ ਗੱਲ ਖਾਦੀ ਹੈ ਬਨਾਨਾ ਬ੍ਰੈਡ ਤੇ ਨਾਲ ਪੀਤੀ ਹੈ ਚਾਹ ਹਲਕੀ ਜੀ ਨਾ ਮੈਂ
1: ਮਤਲਬ
0: ਉਹ ਤਾਂ ਗੱਲ ਹੈ ਹੀ ਆ ਮਤਲਬ ਉਹ ਤਾਂ ਹੈ ਹੀ ਮਤਲਬ ਜਿਸੇ ਹੁਣ ਜੇ ਕੋਈ ਮੇਰੇ ਜੇਬ ਚ ਪੈਸੇ ਹੋਣਗੇ ਤੇ ਮੇਰੇ ਕੋਲ ਆਪਸ਼ਨ ਹੋਏਗਾ ਲੈਂਬੋਰਗਿਨੀ ਖਰੀਦਣ ਦਾ ਤੇ ਮੈਂ ਫਿਰ ਜ਼ੈਨ ਵੀਐਕਸ ਨਹੀਂ ਲੈਣ ਜਾਊਂਗਾ ਓਬਵੀਅਸ ਹੀ ਗੱਲ ਪਰ ਜਦੋਂ ਹੁਣ ਮੌਕੇ ਤੇ ਸਾਹਮਣੇ ਜ਼ੈਨ ਹੀ ਹੈ ਤੇ ਕਿਤੇ ਪਹੁੰਚਣਾ ਹੈ ਤੇ ਫੇਰ ਤੇ ਦੇਖੋ ਨਾ ਸ਼ੁਕਰਾਨਾ ਨਹੀਂ ਹੈ ਤੁਹਾਡੇ ਅੰਦਰ ਗਾਇਸ ਹੁਣ ਯੂਐਨ ਵੱਲੋਂ
1: ਆਈ ਲਾਈਕ ਇਟ ਹੁਣ ਯੂਐਨ ਵੱਲੋਂ ਤੁਹਾਨੂੰ ਮਿਲੂਗਾ ਬੀ ਪੋਜ਼ਿਟਿਵ ਪਰਸਨ ਦਾ ਅਵਾਰਡ
0: ਪਲੀਜ਼ ਬੀ ਪੋਜ਼ਿਟਿਵ ਰਹੇ ਇਹ ਅਵਾਰਡ ਨੋਨੀਆ ਜੀ ਨੂੰ ਮਿਲਿਆ ਯੂਐਨ ਵੱਲੋਂ?
1: ਨਾ ਮੈਂ ਤਾਂ ਓ ਪੋਜ਼ਿਟਿਵ।
0: ਹਾਂ ਵੀਰਾ
1: ਜਿਹੜੇ ਕੈਫੇ ਚ ਹੁੰਦੇ ਨੇ, ਦੇ ਆਰ ਫਰੋਜ਼ਨ ਵਨ, ਉਹਨਾਂ ਨੂੰ ਜਦੋਂ ਤੱਕ ਤੁਸੀਂ ਡੀਫਰੋਸਟ ਕਰਕੇ ਕਰਦੇ ਹੋ ਨਾ।
0: ਅੱਛਾ,
1: ਆਈ ਡੋਂਟ ਲਾਈਕ ਦੈਟ।
0: ਨਹੀਂ 7-Eleven ਦੀ ਤਾਂ ਮੈਨੂੰ ਮੈਨੂੰ ਹੌਟ ਚਾਕਲੇਟ ਬੜੀ ਸਵਾਦ ਲੱਗਦੀ ਵੀਰਾ। ਪੀਤੀ ਕਦੀ ਹੌਟ ਚਾਕਲੇਟ? ਖਾਣਗੇ ਨਾ? ਕਿਉਂ ਇੰਨਾ ਤੰਗ ਕਰਦੇ ਹੋ ਦੀਦੀਆਂ ਨੂੰ? ਮਾੜੀ ਗੱਲ ਹੈ ਯਾਰ, ਤੰਗ ਕਰਦੇ
3: ਹੋ
0: ਡੈਡਾ ਵੀ ਕਰਦੇ। ਜਸਟੀਫਾਈਡ ਹੈ ਵੀ
1: ਆਈ ਫੀਲ ਸਿੰਪਥੀ ਫੋਰ ਡੈਡਾ।
0: ਬੱਲੇ ਬੱਲੇ, ਕੀ ਸੁਣਾਓਗੇ ਸਾਨੂੰ ਵੀਰਾ ਆਤੰਕ ਤੋਂ ਇਲਾਵਾ?
3: ਮੈਂ ਸੁਣਾਉਗੀ ਇੱਕ ਬੋਲੀ।
0: ਓਕੇ,
3: ਬੱਲੇ ਬੱਲੇ ਵੇ ਕ੍ਰਿਸ਼ਨਾ ਜੀ ਤੀਆ ਦੀ ਸਲਾਹਿਆ, ਸ਼ਾਵਾ ਸ਼ਾਵਾ ਜਿਸ ਸਾਡੇ ਤੀਆ ਦੀ ਚਲਾਹਿਆ, ਕ੍ਰਿਸ਼ਨਾ ਜੀ ਦੀ ਚਲਾਹਿਆ,
0: ਚੂਹੇ ਵਾਲੀ ਮੁੱਛ ਜਿੰਦਾਬਾਦ ਵੀਰ ਜੀ, ਜਿੰਦਾਬਾਦ
1: ਕਾਲੀਆਂ ਨਿਕਲਾਈਆਂ।
0: ਵੈਰੀ ਗੁੱਡ,
3: ਬੱਲੇ
0: ਬੱਲੇ
3: ਬੱਲੇ ਜੀ, ਫਾਈਨ ਫਾਈਨ,
0: ਛੁੱਟੀ ਛੁੱਟੀ
3: ਛੁੱਟੀ ਛੁੱਟੀ ਜੀ, ਲੇਜ਼ੀ ਲੇਜ਼ੀ
0: ਲੇਜ਼ੀ।
1: ਫਿੱਟ
0: ਕੀਤਾ ਸਾਡੇ ਸਟੂਡੀਓ ਚ ਹੈ ਵੀਰਾ, ਵੈਰੀ ਗੁੱਡ ਯਾਰ।
1: ਮੁੱਛਾਂ ਮੁੱਛਾਂ ਪਰ ਚੂਹੇ ਵਾਲੀਆਂ ਨੀ, ਮੁੱਛਾਂ ਥੈਂਕ ਯੂ ਕੱਟ ਨੇ।
0: ਥੈਂਕ ਯੂ ਕੱਟ ਕੀ ਹੁੰਦਾ ਬਈ? ਅੱਛਾ ਵਾਹ, ਕਿਆ ਬਾਤ ਹੈ, ਥੈਂਕ ਯੂ ਕੱਟ ਮੁੱਛਾ। ਮੈਂ ਅਗਲੀ ਵਾਰੀ ਉਹਨੂੰ ਕਹੂੰਗਾ ਆਪਣੇ ਬਾਰਬਰ ਨੂੰ, ਉਹਨੂੰ ਇੰਗਲਿਸ਼ ਨਹੀਂ ਸਮਝ ਆਉਂਦੀ, ਉਹਨੂੰ ਥੈਂਕ ਯੂ ਕੱਟ ਕਹਿਣਾ, ਮੈਂ ਕਹਿੰਦਾ ਜਾ ਦਫਾ ਹੋ ਤੂੰ। ਥੈਂਕ ਯੂ ਵੀਰਾ, ਕਰਾਓ ਜੀ ਫਿਰ ਦੀਦੀ ਨਾਲ।
1: ਜੀ ਬੇਟਾ,
3: ਜਦੋਂ ਤੁਸੀਂ ਕਿਸੇ ਦਿਨ ਆਏ ਨਹੀਂ ਸੀ, ਜਦੋਂ ਅੰਕਲ ਜੀ ਆਏ ਸੀ, ਮੈਂ ਤੁਹਾਨੂੰ ਫਾਈਨ ਕੀਤਾ ਸੀ।
1: ਓਹੋ,
0: ਹਾਂ ਹਾਂ, ਮੈਂ ਰਸੀਦ ਦੇਣੀ ਭੁੱਲ ਗਿਆ।
1: ਓ ਮਾਈ ਗੋਡ, ਰੀਲੀ?
3: ਮੈਂ ਤੁਹਾਨੂੰ
1: ਦੀਦੀ
0: ਨਾਲ ਗੱਲ ਕਰਾਓ ਬਈ।
1: ਸਸ੍ਰੀਕਾਲ ਛੋਟੀ ਦੀਦੀ ਜੀ,
3: ਆਂਟੀ ਜੀ,
0: ਕਿਵੇਂ ਹੋ, ਠੀਕ ਠਾਕ?
3: ਹਾਂਜੀ ਦਾਦਾ, ਕੀ ਹਾਲ ਹੈ?
0: ਮੇਰਾ ਵਧੀਆ ਵਧੀਆ,
1: ਬਹੁਤ ਵਧੀਆ। ਸੁਣੋ,
0: ਦੀਦੀ ਕਹਿੰਦੀ ਕਿ ਤੁਸੀਂ ਚਿਪਮੰਕ ਹੋ, ਚਿਪਮੰਕ ਹੋ ਤੁਸੀਂ?
3: ਮੈਂ?
0: ਅੱਛਾ, ਉਹ ਕਹਿੰਦੇ ਕਿ ਦੋਨੋਂ ਵੀਰਾ ਤੇ ਛੋਟੀ ਭੈਣ ਦੋਨੋਂ ਚਿਪਮੰਕ ਨੇ, ਇਕੱਠੇ ਇਕੱਠੇ ਰਹਿੰਦੇ ਆ।
3: ਮਮਾ ਨੇ ਪਾਇਆ।
0: ਅੱਛਾ, ਮੈਨੂੰ ਬੜੇ ਵਧੀਆ ਲੱਗਦੇ ਚਿਪਮੰਕਸ।
1: ਯੈਸ,
0: ਤੁਸੀਂ ਵੇਖਿਆ ਕਾਰਟੂਨ ਚਿਪਮੰਕ ਦੇਖਿਆ?
3: ਹਾਂਜੀ
0: ਹਾਂ। ਹਨਾ, ਕੀ ਨਾਮ ਉਹਨਾਂ ਦਾ, ਕੀ ਕਹਿੰਦੇ ਆ?
3: ਐਲਵਿਨ ਐਂਡ ਦ
1: ਚਿਪਮੰਕਸ।
0: ਐਲਵਿਨ ਐਂਡ ਚਿਪਮੰਕਸ, ਹਾਂ ਹਾਂ
1: ਹਾਂ। ਹੁਣ ਮੈਂ ਕਾਫੀ ਕਾਫੀ ਦੇਰ ਹੋ ਗਈ ਹੈ, ਮੈਂ ਸਹੇਲੀ ਫਿਲਮਾਂ ਦੇਖਣੀਆਂ ਥੋੜੀ ਘਟਾਈਆਂ ਹੋਈਆਂ।
0: ਹਾਂ, ਮਤਲਬ ਮੈਂ ਜਦੋਂ ਲਾਸਟ ਦੇਖਿਆ ਤਦ 3D ਨਹੀਂ ਆਉਂਦੇ ਹੁੰਦੇ ਸੀਗੇ, ਹਨਾ? ਯੂਜੂਅਲ ਜਿਹੜਾ ਕਾਰਟੂਨ ਸੀਗਾ ਉਹ ਆਉਂਦਾ ਹੁੰਦਾ ਸੀ।
1: ਮੇਰਾ ਆਲ ਟਾਈਮ ਫੇਵਰਿਟ ਇਜ਼ ਟੌਮ ਐਂਡ ਜੈਰੀ ਐਂਡ ਰੋਡ ਰਨਰ।
0: ਰੋਡ ਰਨਰ, ਹਾਂ,
3: ਟੌਮ ਐਂਡ ਜੈਰੀ।
0: ਓ, ਤੁਸੀਂ ਤੁਸੀਂ ਲੂਨੀ ਟੂਨਸ ਦੇਖੇ ਆ? ਐਸ਼ਲੀਨ, ਬਗਸ ਬਨੀ, ਓਹੋ, ਮੰਮੀ ਨੂੰ ਕੋ ਲੱਭਣ ਅੱਜ, ਉਹ ਬਹੁਤ ਘੈਂਟ ਹੁੰਦੇ
1: ਆ। ਓ ਯੈਸ, ਦੇ ਵੈਰੀ ਫਨੀ।
3: ਕਿਹੜੀ ਕਿਹੜੀ?
0: ਲੂਨੀ ਟੂਨਸ, ਬਗਸ ਬਨੀ, ਰੋਡ ਰਨਰ।
1: ਯੈਸ,
0: ਹੋਰ ਕੌਣ ਹੁੰਦਾ ਸੀਗਾ ਉਹਦੇ ਅੰਦਰ? ਟਵੀਟੀ ਦਾ ਬਰਡ,
1: ਟਵੀਟੀ ਦਾ ਬਰਡ,
0: ਬਹੁਤ ਵਧੀਆ ਹੁੰਦੇ ਸੀਗੇ। ਹਾਂ, ਉਹ ਜ਼ਰੂਰ ਵੇਖਿਓ, ਉਹ ਬਹੁਤ ਘੈਂਟ ਆ।
1: ਅੱਜ ਕੀ ਸੁਣਾਓਗੇ ਸੋਹਣੇ ਪੁੱਤੂ?
3: ਇੱਕ ਬੋਲੀ।
1: ਓਕੇ,
0: ਲਿਆਓ ਜੀ ਲਿਆਓ।
1: Thank you,
0: Ashlyn. Thank you
1: very much, Sonipu. Have a very nice day.
0: ਸਾਈਕਲ
1: ਪੇ ਜਾ ਕੇ ਸੋਨਾ ਲੈ ਆਏ
3: ਉਹਦਾ ਨਾਮ ਰੋਬਰਟ ਹੈ
0: ਰੋਬਰਟ ਤੁਹਾਨੂੰ ਇੱਕ ਹੋਰ ਫਿਲਮ ਦੱਸਦੀ ਹੁਣ ਤੁਸੀਂ ਅੱਜ ਸ਼ਾਮੀ ਦੇਖਣੀ ਹੈ ਫੇਰ ਤੋਂ ਇੱਕ ਹੋਰ ਫਿਲਮ ਠੀਕ ਹੈ ਮੰਮੀ ਨੂੰ ਕਹਿ ਦਿਓ ਹੁਣ ਲੱਭ ਲੈਣ ਠੀਕ ਹੈ ਓਕੇ ਪੁੱਤ ਘੈਂਟ ਲੱਗੇਗਾ ਪਤਾ ਲੱਗੇ ਸਾਨੂੰ ਤਵਨੀਤ ਪਲੋਟ ਵੇਚ ਰਹੀ ਹੈ ਕਹਿਣਾ ਤੂੰ ਮੈਨੂੰ ਦੱਸੇਗਾ ਮੁੱਛੋ ਵਾਲੀ ਅੱਛਾ ਨਹੀਂ ਉਹ ਤਾਂ ਵੀਰ ਨੇ ਦੱਸਿਆ ਨਾ ਤਵਨੀਤ ਸੋਰੀ ਤੇ ਹੁਣ ਜੀ ਅਗਲੇ ਕਾਲਰ ਤੋਂ ਪਹਿਲਾਂ ਦੇਖੋ ਲਾਈਫ ਮੇ ਮਸਤੀ ਜ਼ਰੂਰੀ ਹੈ
1: ਬਹੁਤ ਜ਼ਰੂਰੀ ਹੈ
0: ਐਂਡ ਸਾਡੇ ਨਾਲ ਅਗਲੇ ਕਾਲਰ ਨੇ ਜੀ 169
4: 169
1: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ ਐਂਡ ਨੋਨੀਆ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ
4: ਵਧੀਆ ਵਧੀਆ ਜਿਹੜਾ ਤੁਸੀਂ ਹੱਸੇ ਸੀ ਨਾ ਉਦੋਂ
0: ਕਿਹੜੇ ਤੇ
1: ਮੈਂ ਤਾਂ ਹੱਸਦੀ ਨੀ ਯਾਦ ਹੋ ਕਿਹੜੀ ਕਿਹੜੀ ਸਦੀ ਚ ਹੱਸੀ ਸੀ
0: ਤੁਸੀਂ ਢਿੱਲੋ ਸਾਹਿਬ ਮੈਂ ਨਾ ਸ਼ਾਇਦ ਆਈਡੀਆ ਲਗਾ ਰਿਹਾ ਕਿ ਤੁਸੀਂ ਨਾ ਨੇਚਰ ਦੇ ਬਹੁਤ ਕਲੋਜ਼ ਹੋ ਲਿਖ ਕੇ ਵੀ ਭੇਜਦੇ ਨਾ ਕਿ ਰਿਆਸਤ ਬੈਰਿਕ ਦੇ ਪਾਣੀਆਂ ਤੋਂ ਰਲਾਇਆ ਵੀ ਕੁੱਕਾ ਬਰਾ ਦੇ ਨਾਲ ਵੈਰੀ ਨਾਈਸ ਵੈਰੀ ਨਾਈਸ
4: ਹਾਂਜੀ ਹਾਂਜੀ ਤੇ ਹੋਰ ਕੀ ਸੀ ਮੈਂ ਕਾਫੀ ਛੋਟੇ ਹੁੰਦੇ ਪੜਿਆ ਸੀ ਜਿਹੜੀ ਤੁਸੀਂ ਸ਼ਿਮਲਾ ਮਿਰਚ ਬਾਰੇ ਪੜਿਆ ਪੁੱਛਿਆ ਹੈ ਨਾ ਵੀ ਇਹਨੂੰ ਸ਼ਿਮਲਾ ਮਿਰਚ ਕਿਉਂ ਕਹਿੰਦੇ ਆ
1: ਹਾਂਜੀ
4: ਜਦੋਂ ਮੈਨੇ ਕਹਾ ਜਾਂ ਵਿਦਿਆਰਥੀ ਹੁੰਦਾ ਹੈ ਨਾ ਉਦੋਂ
1: ਜੀ
4: ਤੇ ਉਦੋਂ ਪੜਿਆ ਸੀ ਕਿ ਜਿਹੜੇ ਬ੍ਰਿਟਿਸ਼ ਕੋਲੋਨਾਈਜ਼ਰ ਆਏ ਸੀ ਨਾ ਆਪਣੇ ਇੰਡੀਆ ਚ
1: ਜੀ
4: ਉਹਨਾਂ ਨੇ ਉੱਥੇ ਠੰਡੇ ਵੈਦਰ ਦੇ ਵਿੱਚ ਸਬਜ਼ੀਆਂ ਗਰੋ ਕੀਤੀਆਂ ਸੀ ਤਾਂ ਉੱਥੇ ਇਹ ਪਹਾੜੀਆਂ ਦੇ ਉੱਤੇ ਲਾਈ ਗਈ ਸੀ ਮਿਰਚ ਪਹਿਲਾਂ ਨਾ ਤਾਂ ਸ਼ਿਮਲਾ ਮਿਰਚ ਰੱਖਿਆ ਗਿਆ ਸੀ
0: ਸਰਚ ਕਿਉਂ ਕਰਨਾ ਤੁਸੀਂ ਦੱਸ ਤਾ ਅੱਜ ਕੱਲ ਤਾਂ ਸਰਚ ਕਰਕੇ ਵੀ ਤਾਂ ਪਤਾ ਕੁਛ ਨਿਕਲ ਗਿਆ
1: ਅੱਜ ਕੱਲ ਗੂਗਲ ਨੇ ਨਾ ਸਾਰਾ ਚਾਮ ਖਤਮ ਕੀਤਾ ਪਿਆ ਆ
0: ਮੈਨੂੰ ਕੋਈ ਬੰਦਾ ਮਿਲਿਆ ਉਹ ਸ਼ਿਮਲਾ ਮਿਰਚ ਖਾ ਰਿਹਾ ਹੋਵੇਗਾ ਮੈਂ ਕਹੂੰਗਾ ਰੁੱਕ ਢਿੱਲੋਂ ਸਾਹਿਬ ਨੇ ਦੱਸਿਆ ਕਿਉਂ ਹੈ ਉਹ ਕਹੇਗਾ ਭਰਾ ਮੈਨੂੰ ਖਾ ਤੇ ਲੈਂਦੇ ਰੁੱਕ ਪਹਿਲੇ ਸੁਣ
1: ਸੁਣ ਵਾਹ ਜੀ ਵਾਹ ਢਿੱਲੋਂ ਸਾਹਿਬ
4: ਜਿਹੜੇ ਇਹ ਬੱਚੇ ਆ ਨਾ ਇਹ ਬੱਚੇ ਵਾਕਿਆ ਬੜਾ ਗਦਰ ਮਚਾਉਂਦੇ ਜਾਪਦੇ ਤਿੰਨੇ ਬੱਚੇ ਜਿਹੜੇ ਤਿੰਨੇ ਭੈਣ ਭਰਾ ਨਾ
1: ਤਵਨੀਤ ਐਂਡ ਸਿਬਲਿੰਗਸ
4: ਬੜਾ ਗਦਰ ਮਚਾਉਂਦੇ
1: ਗਦਰ
0: ਗਦਰ
1: ਮੈਨੂੰ ਐ ਲੱਗਣ ਲੱਗ ਗਿਆ ਇੱਥੇ ਹੁਣ ਨਲਕਾ ਪੱਟਣਗੇ
4: ਜਿਹੜੀ ਤੁਸੀਂ ਗੱਲ ਕੀਤੀ ਨਾ ਜੈਨ ਦੀ ਜੈਨ ਕਾਰ ਦੀ ਸਰਦਾਰੀ ਸੀ ਉਹਦੇ ਨਾਲ ਦੀ ਕਾਰ ਮੁੜ ਕੇ ਮਾਰਕੀਟ ਚ ਆਈ ਵੀ ਨੀ
0: ਹਾਂ ਨਹੀਂ ਇਹ ਗੱਲ ਸਹੀ ਆ ਵਾਕਈ
4: ਰਹਿੰਦੀ
0: ਦੁਨੀਆ ਤੱਕ ਨਾ ਰਹੇਗਾ ਜ਼ੈਨ ਵੀ ਐਕਸ ਦਾ
4: ਗੋਲਡ ਵਾਕਿਆ ਗੋਲਡ ਲਾਈਟ ਗੋਲਡ ਡਾਰਕ ਗੋਲਡ
0: ਸਹੀ ਗੱਲ ਥੈਂਕ ਯੂ ਜੀ, ਥੈਂਕ ਯੂ ਢਿੱਲੋਂ ਸਾਹਿਬ ਫੋਰ ਕਾਲਿੰਗ।
1: ਤੇ ਢਿੱਲੋਂ ਸਾਹਿਬ ਸੁਣਾਓਗੇ ਨਹੀਂ ਅੱਜ ਕੁਛ?
4: ਨਿਗਾ ਜਿਹਾ ਹੈਗਾ ਬੜਾ ਯੋਗ ਨਿਗਾ ਜਿਹਾ।
1: ਯੈਸ ਪਲੀਜ਼, ਕੱਢ ਦੋ ਬਾਹਰ, ਐਵੇਂ ਢਿੱਡ ਦੁਖੀ ਕਰੂਗਾ
0: ਜੀ।
4: ਯਾਤਰੀ ਯਾਤਰੀ ਹੋਟਲ ਦੇ ਵਿੱਚੋਂ ਅੱਖਾਂ ਮਲਦਾ ਪੌੜੀਆਂ ਉੱਤੇ ਬੈਠਾ, ਰਿਸੈਪਸ਼ਨ ਵੱਲ ਨੂੰ ਆਉਣ ਡਿਆ ਸੀ
1: ਜੀ।
4: ਤੇ ਜਿਹੜਾ ਰਿਸੈਪਸ਼ਨ ਤੇ ਬੰਦਾ ਬੈਠਾ ਉਹ ਕਹਿੰਦਾ, ਓ ਹੋ ਹੋ ਹੋ ਹੋ ਹੋ, ਲੱਗਦਾ ਪੂਰੀ ਨੀਂਦ ਤੁਸੀਂ ਅੱਜ ਲੈ ਕੇ ਉੱਠੇ ਹੋ, ਹੈ ਤਾਈਓ ਅੱਖਾਂ ਨਹੀਂ ਖੁੱਲ ਰਹੀਆਂ, ਤੁਸੀਂ ਫੁੱਲ ਤੇ ਨੀਂਦ ਨੂੰ ਇੰਜੋਏ ਕੀਤਾ। ਉਹਦਾ ਕਹਦਾ, ਭਰਾਵਾ ਮੈਂ ਸਾਰੀ ਰਾਤ ਅੱਖਾਂ ਹੀ ਨੀ ਬੰਦ ਕਰ ਪਾਇਆ। ਉਹ ਕਹਿੰਦਾ, ਓਹੋ ਹੋ, ਇਹ ਤਾਂ ਤੂੰ ਬਹੁਤ ਵੱਡੀ ਗਲਤੀ ਕੀਤੀ, ਅੱਗੇ ਤੋਂ ਅੱਖਾਂ ਬੰਦ ਅੱਖਾਂ ਖੋਲ ਕੇ ਸੌਣ ਦੀ ਗਲਤੀ ਨੀ ਕਰਨਾ।
0: ਕਸਟਮਰ ਸਰਵਿਸ ਜ਼ਰੂਰੀ ਹੈ ਬਾਈ। ਵੱਡੀ ਗੱਲ ਪਤਾ ਕੀ ਆ, ਇਹ ਚੀਜ਼ ਦੀ ਨਾ ਉਮੀਦ ਵੀ ਰੱਖੀ ਜਾ ਸਕਦੀ ਹੈ, ਮੇਨ ਗੱਲ ਇਹ। ਥੈਂਕ ਯੂ ਜੀ, ਥੈਂਕ ਯੂ ਸਰ।
1: ਸੇਮ ਟੂ ਯੂ ਢਿੱਲੋਂ ਸਾਹਿਬ, ਹੈਵ ਅ ਨਾਈਸ ਡੇ।
0: ਮੇਰੇ
1: ਦਿਮਾਗ ਚ ਕੁਛ ਅੜਿਆ ਹੋਇਆ ਇਦੋ ਪਹਿਲਾਂ, ਮੇਰੇ ਦਿਮਾਗ ਨੂੰ ਉਹ ਫਟਣ ਆ ਗਿਆ, ਕਰੇ ਮੈਂ ਸੁਣਾਉਣਾ।
0: ਨਹੀਂ ਨਹੀਂ ਪਲੀਜ਼ ਪਲੀਜ਼,
1: ਜਿੱਦਾਂ ਉਹਨਾਂ ਨੇ ਕਿਹਾ ਨਾ ਮਾਧੁਰੀ ਡਿਸ਼ੂ,
0: ਮਾਧੁਰੀ ਡਿਸ਼ੂ, ਹਾਂ ਠੀਕ ਹੈ, ਬੇਚਾਰਾ ਡਾਕਟਰ ਨੇ ਇੰਨੇ ਟੈਂਸ਼ਨ ਦੇ ਪਾਤਾ।
1: ਇਟਸ ਵੈਰੀ ਵੈਰੀ ਓਲਡ ਸਟੋਰੀ ਬਟ ਆਈ ਐਮ ਗੋਇੰਗ ਟੂ ਟੈਲ। ਵੀ ਮੈਟ ਇੱਕ ਫੈਮਿਲੀ ਨੂੰ ਮਿਲੇ, ਉਹ ਸ਼੍ਰੀਲੰਕਨ ਸੀਗੇ, ਤੇ ਉਹ ਕਹਿੰਦੇ, ਯੂ ਨੋ ਮਾਧੁਰੀ ਡਿਸਕੀ, ਮੈਂ ਸੋਚਿਆ ਮਾਧੁਰੀ ਡਿਸਕੀ, ਵਾਟ ਇਜ਼ ਮਾਧੁਰੀ ਡਿਸਕੀ, ਸ਼ੀ ਡਾਂਸ ਵੈਰੀ ਵੈਲ, ਮਾਧੁਰੀ ਡਿਸਕੀ।
0: ਸ਼੍ਰੀਲੰਕਾ ਬੜੇ ਪਿਆਰੇ ਲੋਕ ਨੇ। ਮੈਂ ਨਾ ਮਤਲਬ ਮੈਂ ਕਿਤੇ ਨਾ ਫਲਾਵਰ ਸ਼ੋਪ ਸੀਗੀ ਕੋਈ ਪ੍ਰੈਸਟਨ ਚ, ਤੇ ਮੈਂ ਫਲਾਵਰਸ ਉੱਥੋਂ ਖਰੀਦੇ ਆ, ਤੇ ਉਹ ਕਹਿੰਦਾ ਕਿ ਤੂੰ ਕੁਛ ਕਾਰਡ ਵਗੈਰਾ ਲਿਖਣਾ, ਮੈਂ ਕਿਹਾ ਹਾਂ ਮੈਂ ਲਿਖ ਲਾਂਗਾ। ਉਹਨੇ ਨਾ ਦੇਖ ਲਿਆ ਕਿ ਮੈਂ ਨਾ ਨਾਮ ਆਪਣਾ ਲਿਖਿਆ ਹੈ ਨਾ ਫਰੋਮ ਕ੍ਰਿਸ਼ਨਾ, ਓ ਯੂ ਆਰ ਕ੍ਰਿਸ਼ਨਾ, ਯਾ ਦਿਸ ਇਜ਼ ਕਲੋਜ਼ ਟੂ ਰਾਮਾ। ਮੈਂ ਕਿਹਾ ਹਾਂ ਠੀਕ ਹੈ। ਕਹਿੰਦਾ ਦੇ ਅੱਛਾ, ਉਹ ਨਾ ਇਸ ਤਰ੍ਹਾਂ ਨਾ ਜਿਸ ਤਰ੍ਹਾਂ ਬੰਦਾ ਥੋੜਾ ਟੈਨਸ਼ਨ ਚ ਹੁੰਦਾ, ਉਹ ਕਹਿੰਦਾ ਕਹਿੰਦੇ ਕਿ ਤੁਹਾਡਾ ਜਿਹੜਾ ਗੋਡ ਸੀ ਉਹਨੇ ਆ ਕੇ ਸ਼੍ਰੀਲੰਕਾ ਚ ਰਾਜਾ ਮਾਰਿਆ ਸੀਗਾ। ਮੈਂ ਕਿਹਾ ਦੇਖੋ ਬਾਈ ਜੀ, ਮੈਂ ਕਿਹਾ ਸਾਡਾ ਆਪਸ ਚ ਮੈਂ ਕਿਹਾ ਕੋਈ ਰੌਲਾ ਨੀ,
1: ਮੈਂ ਫੁੱਲ ਲੈਣੇ ਸੀਗੇ, ਤੁਹਾਨੂੰ ਪੈਸੇ ਦਿੱਤੇ, ਮੈਨੂੰ ਜਾਣ ਦੋ।
0: ਉਹ ਹੱਸਣਾ ਸ਼ੁਰੂ ਹੋ ਗਿਆ, ਕਹਿੰਦਾ ਨਹੀਂ ਉਹ ਤਾਂ ਮੈਂ ਸਮਝਦਾ। ਮੈਂ ਕਿਹਾ ਨਹੀਂ, ਮੈਂ ਕਿਹਾ ਮੈਂ ਟਰੂ ਟੂ ਕਰੈਕਟਰ ਆ। ਮੈਂ ਕਿਹਾ ਕਿਸੇ ਨੂੰ ਤਾਂ ਲੱਗੇ ਕਿ ਯਾਰ ਕਿੱਧਰ ਲੋਕ ਆਉਂਦੇ ਦੁਕਾਨ ਤੇ। ਮੈਂ ਕਿਹਾ ਨਹੀਂ, ਮੈਂ ਕਿਹਾ ਦੇਖੋ ਮੇਰਾ ਕੋਈ ਰੌਲਾ ਨੀ ਤੁਹਾਡੇ ਨਾਲ, ਪਲੀਜ਼ ਟੇਕ ਮਨੀ ਬ੍ਰਦਰ, ਪਲੀਜ਼ ਟੇਕ ਮਨੀ।
1: ਪ੍ਰੈਸਟਨ ਮਾਰਕੀਟ ਗਏ ਸੀ,
0: ਟੈਨਸ਼ਨ ਹੀ ਰਾਤ ਦੀ ਬੰਦੇ
1: ਨੂੰ, ਉੱਥੇ ਉੱਥੇ ਇੱਕ ਸ਼੍ਰੀਲੰਕਨ ਟੇਕਵੇ ਵੀ ਵੈਰੀ ਯਮੀ ਡਰਮਸ ਕਰਕੇ,
0: ਕੀ ਕਰਕੇ ਡਰਮਸ ਕਰਕੇ
1: ਡਰਮਸ,
0: ਮੈਂ ਤਾਂ ਤੁੱਕੇ ਨਾਲ ਪਹੁੰਚ ਗਿਆ ਸੀਗਾ ਉੱਥੇ, ਯੂਜੁਅਲੀ ਮੇਰਾ ਉਦਾਂ ਕੋਈ ਕੰਮ ਨਹੀਂ, ਪਰ ਮੈਂ ਪਹੁੰਚ ਗਿਆ ਸੀਗਾ। ਤੇ ਆਪਾਂ ਹੁਣ ਲਾਸਟ ਕਾਲਰ ਲਵਾਂਗੇ ਆਪਣਾ, ਬਸੰਤ ਜੀ ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਬਸੰਤ ਜੀ।
0: ਬਸੰਤ ਜੀ ਤੁਸੀਂ ਆਉਂਦੇ ਨਹੀਂ,
1: ਬੜੀ
0: ਰੀਇਨਕਾਰਨੇਸ਼ਨ ਜੀ ਹੋਈ ਹੈ ਤੁਹਾਡੀ, ਕਰਜ਼ ਫਿਲਮ ਸਟਾਈਲ ਹੈ। ਕਿਵੇਂ ਸਾਡੇ ਰਿਸ਼ੀ ਕਪੂਰ ਸਾਹਿਬ, ਠੀਕ ਠਾਕ?
1: ਨੋ ਨੋ ਨੋ ਨੋ, ਹੀ ਇਜ਼ ਆਰ ਧਰਮਿੰਦਰ।
0: ਅੱਛਾ,
1: ਯੈਸ,
0: ਵਾਹ ਕੀ ਬਾਤ ਹੈ, ਯੈਸ,
1: ਰੇਡੀਓ ਰੇਡੀਓ ਹਾਂਜੀ ਦੇ ਓਨ ਗਰੋਨ ਧਰਮਿੰਦਰ।
5: ਕ੍ਰਿਸ਼ਨਾ ਜੀ,
0: ਜੀ ਭਾਜੀ,
5: ਮੈਂ ਧਰਮਿੰਦਰ ਹੈ ਨਾ, ਅੱਜ ਤੁਹਾਡੇ ਸਾਹਮਣੇ ਬੜਿਆ ਲਾਫਿੰਗ ਬੁੱਧਾ ਹੈ।
0: ਓ ਬੱਲੇ, ਵਾਹ, ਵੈਰੀ ਗੁੱਡ।
1: ਲਾਲ ਜੀ, ਤੁਹਾਡੀ ਪੇਮੈਂਟ ਤੁਹਾਨੂੰ ਘਰੇ ਪਹੁੰਚ ਜੂਗੀ।
0: ਇਹਦੇ ਲਈ ਪੇਮੈਂਟ ਕਰਨੀ ਸੀ ਤੁਸੀਂ, ਮੈਨੂੰ ਕਹਿ ਦਿੰਦੇ ਸਾਦਾ, ਇੰਨੇ ਤਾਂ ਬੰਦਾ ਬਿਹਾਰ ਚ ਕਰ ਦਿੰਦਾ।
1: ਨਹੀਂ, ਉਹ ਤੁਹਾਡੇ ਤਾਂ ਬਿਹਾਰ ਚ ਕਹਾ ਲਈ ਦੀ ਹੈ ਨਾ, ਦੂਜੇ ਤੋਂ ਪੈਸੇ ਦੇਣੇ ਪੈਂਦੇ ਨੇ।
0: ਇਸ ਤੋਂ ਪਹਿਲਾਂ ਲਾਲ ਜੀ ਤੁਸੀਂ ਕੋਈ ਗੱਲ ਕਰੋ, ਹਨਾ, ਮੈਂ ਇਹ ਦੱਸਣਾ ਚਾਹੂੰਗਾ ਤੁਹਾਨੂੰ, ਕੋਈ ਇਹਦਾ ਰਿਲੇਸ਼ਨ ਨਹੀਂ ਹੈ ਵੈਸੇ ਲਾਈਫ ਦੇ ਅੰਦਰ ਕਿਸੇ ਚੀਜ਼ ਨਾਲ, ਪਰ ਦਿੱਲੀ ਜੁਵੈਲਰਜ਼ ਵਾਲੇ ਨਵਪ੍ਰੀਤ ਜੀ ਨੇ ਸਾਨੂੰ ਅੱਜ ਦੱਸਤਾ ਕਿ ਅੱਜ ਦਾ ਗੋਲਡ ਦਾ ਰੇਟ $185 ਪਰ ਗ੍ਰਾਮ ਹੈ। ਹਾਂਜੀ, ਹੁਣ ਤੁਸੀਂ ਜਿਹੜੀ ਗੱਲ ਕਰਨੀ ਕਰ,
1: लाला मेरी माँ के कंगन दे दे लाला।
5: कोई नहीं, 150 तक आ लूंगा फिर।
1: 150 तक होके मैं याद रखूंगी।
0: 150 हाँ, कभी तो आएगा। 150 तो
1: नहीं, नेक्स्ट ईयर आ जाना, नेक्स्ट ईयर आ जाना।
0: अच्छा गाइस, यूएन ने नोनिया जी नु बेस्ट स्टॉक ब्रोकर एडवाइजर दा अवार्ड दिता। वॉरेन बफे कोमा जी ने जी लाल
5: एक बीबी दे किन्नी उपाधियां,
0: मल्टी फैसेटेड, मल्टी टैलेंटेड,
1: मल्टी टाइटल्ड
5: जिन्हें अपन ना सेमी साल जा रहे हैं ना
1: जी,
5: तो कुत्ता पाया ना तो कपड़ा नहीं, तो ना तेरे नाले टिकटों पे वीडियो ना दे तो लुक एट माय फॉलोअर।
0: ओ यार
1: दैट्स नाइस वन।
5: ਆਪੇ ਨਾ ਜਸਵਾਲ ਆਪਣਾ ਸੈਮੀ ਸਾਹਿਬ ਨਾ ਲੋਨ ਹੋ ਜਾਂਦਾ ਨਾ, ਹੁਣ ਜਿਵੇਂ ਇੰਟਰਸਟ ਰੇਟ ਵੱਧ ਗਿਆ ਹਨਾ, ਤੇ ਦੋ ਕੁ ਮਹੀਨੇ ਦੀ ਕਿਸ਼ਤਾਂ ਉਹ ਇੰਨੀ ਮਿਸ ਹੋ ਜਾਂਦੀਆਂ ਹਨਾ, ਹੁਣ ਤੇ ਆਪਣਾ ਕਿਸ਼ਤ ਲੈਣ ਨਾਲ ਘਰ ਆਉਂਦੇ ਹਨਾ, ਤੇ ਸੈਮੀ ਸਾਹਿਬ ਨਾ ਨਹਾ ਲੈਂਦੇ ਤੇ ਸੈਮੀ ਸਾਹਿਬ ਨੂੰ ਪਤਾ ਵੀ ਆਪਣਾ ਵੀ ਕਿਸ਼ਤ ਲੈਣ ਲਾ ਗਏ, ਸੈਮੀ ਸਾਹਿਬ ਗਏ ਫਟਾਫਟ ਨਾ ਬਾਹਰ ਦੇ ਬਾਹਰ ਆਪਣਾ ਨਾ ਆਪਣਾ ਬਾਬੇ ਜੇ ਘੁੰਮ ਰਹੇ ਹਨਾ ਬਾਬੇ ਨਾ, ਤੇ ਸੈਮੀ ਸਾਹਿਬ ਨਾ ਫਟਾਫਟ ਨਾ ਆਪਣਾ ਕੱਪੜੇ ਪਾ ਗਏ, ਕੱਪੜੇ ਪਾ ਕੇ ਉਹਨਾਂ ਬਾਬੇ ਮਿਲ ਜਾਂਦੇ ਹਨਾ, ਵੀ ਪਤਾ ਲੱਗੇ ਇਹਨਾਂ ਨੂੰ ਨਾਲੇ ਇੱਕ ਬਾਬਾ ਜਸੋਵਾਲ ਦਾ ਸੈਮੀ ਸਾਹਿਬ ਕਿੱਦਾਂ ਹੱਥ ਲਾਉਂਦਾ ਕਹਿੰਦਾ ਭਾਈ ਤੁਹਾਡਾ ਕਿੰਨਾ ਲੋਨ ਹੈ।
0: ਜਸੋਵਾਲ ਭਾਈ ਨੂੰ ਸੋਚਣਾ ਵੀ ਇਸ ਤਰ੍ਹਾਂ ਕਿ ਬਾਬਾ ਕੈਸਾ ਫਕੀਰ ਹੈ, ਫਕੀਰੀ ਤੋਂ ਝਲਕ ਨਹੀਂ ਰਹੀ ਹੈ।
5: ਅਨੀਤਾ ਨਾ ਕੱਲ ਅਨੀਤਾ ਨਾ ਮੇਰਾ ਚਸ਼ਮਾ ਦੇਖਣ ਲੱਗ ਪਈ, ਕਹਿੰਦੇ ਚਸ਼ਮਾ ਦਿਖਾਇਆ ਆਪਣਾ, ਕਹਿੰਦੇ ਮੈਂ ਦੇਖਣਾ ਕਿੱਦਾਂ ਦਿਖਦਾ, ਮੈਂ ਲਾਇਆ ਕਦੀ ਉਹ ਇਹਦੇ ਤਾਂ ਮੇਰੀਆਂ ਬੁਰਾਈਆਂ ਦਿਖਦੀਆਂ।
1: ਦੇਖੋ ਇਹਨੂੰ ਇਹਨੂੰ ਇਹਨੂੰ ਸ਼ੇਰੋ ਸ਼ਾਇਰੀ ਚ ਕਹਿ ਕੇ ਦੇਖੋ, ਇਹਨੂੰ ਕੱਲ ਜੋ ਪਹਿਨਾ ਮੈਨੇ ਉਸਕਾ ਚਸ਼ਮਾ। ਹਾਂ ਤਾਂ ਕਰੋ ਯਾਰ,
0: ਹਾਂ ਨਾ ਨਾ ਯਾ ਵਾਹ ਨਹੀਂ ਸੌਰੀ। ਅੱਛਾ ਹਾਂਜੀ ਹਾਂਜੀ,
1: ਕੱਲ ਜੋ ਪਹਿਨਾ ਮੈਨੇ ਉਸਕਾ ਚਸ਼ਮਾ ਤੋ ਸਮਝ ਆਇਆ ਕਿ ਮੈਂ ਕਿਤਨੀ ਖੂਬਸੂਰਤ ਹੂੰ ਉਸਕੀ ਨਜ਼ਰ ਮੇਂ।
0: ਵਾਹ ਕਿਆ ਬਾਤ ਹੈ ਗਾਇਸ, ਮੀਟਰ ਬਹਿਰ ਕਾਫੀਆ ਰਦੀਫ ਸਾਰੇ ਫਾਹਾ ਲਾ ਚੁੱਕੇ ਨੇ।
1: ਪਿਛਲੀ ਵਾਰੀ ਤੁਸੀਂ ਲਾਰਾ ਲਾ ਗਏ, ਤੁਸੀਂ ਹਾਂ ਆਵਾਂਗੇ, ਤੁਸੀਂ ਆਏ ਨੀ। ਮਨਦੀਪ ਜੀ ਤੁਹਾਨੂੰ ਖੁੱਲਾ ਚੈਲੰਜ ਦੇ ਕੇ ਗਏ ਹੋਏ ਨੇ ਅੱਜ, ਕਹਿੰਦੇ ਮੈਂ ਕਵਿਤਾ ਸੁਣਾਉਣੀ ਆ ਤੇ ਲਾਲ ਜੀ ਨੂੰ ਕਿਹੋ ਕਿ ਕੁਛ ਲਿਖ ਕੇ ਰੱਖਣ।
0: ਵਾਹ ਅੱਛਾ,
5: ਪਹਿਲਾਂ ਉਹਨਾਂ ਦੀ ਕਵਿਤਾ ਸੁਣ ਲਾਂਗੇ ਕੀ ਸੁਣਾਉਂਦੇ ਆ।
0: ਹਾਂ ਇਹ ਵੀ ਠੀਕ ਹੈ, ਤੁਸੀਂ ਵੀ ਜਿਹੜਾ ਕਤਲ ਕਰਨਾ ਸੁਣ ਕੇ ਕਰੋ ਪਹਿਲੇ ਕਿਉਂ ਕਰਨਾ।
1: ਆਮ ਫੈਨ ਆਫ ਲਾਲ ਜੀ ਦਾ ਵੇ ਹੀ ਰਾਈਟ ਗਾਣਾ ਨਾ, ਬਸ ਐ ਖੜੇ ਖੜੇ ਗਾਣਾ ਬਣਾ ਦਿੰਦੇ ਬਸ।
0: ਲਾਲ ਜੀ ਦਾ ਮੈਂ ਉਹ ਪਰਵਾਨੇ ਤੇ ਜਿਹੜਾ ਉਹਨੇ ਭੈਂ ਭੈਂ ਵਾਲਾ ਕੀਤਾ ਹੈਗਾ ਨਾ, ਬਹੁ ਬਹੁ ਵਾਲਾ, ਉਹ ਇੰਨਾ ਘੈਂਟ ਸੀ ਨਾ, ਉਹ ਬਹੁਤ ਸਿਰਾ ਸੀ।
1: ਬਹੁ ਤੋਂ ਪਹਿਲਾਂ ਜਿਹੜਾ ਸ਼ਬਦ ਕਿਹਾ ਨਾ ਮੈਨੂੰ ਗਾਲ ਲੱਗੀ ਸੀ।
0: ਨਹੀਂ ਨਹੀਂ ਉਹਨਾਂ ਨੇ ਉਹ ਚ ਬੋਲਦੇ ਕਿ ਮੈਨੂੰ ਸ਼ੇਰ ਨੀ ਯਾਦ ਆ ਰਿਹਾ ਲਾਲ ਜੀ ਦਾ, ਪਰ ਲਾਲ ਜੀ ਦਾ ਸਾਹਮਣੇ
1: ਲਾਲ ਜੀ ਨੂੰ ਖੁਸ਼ੀ ਹੋਣਾ
0: ਆਪ ਹੀ। ਤੁਹਾਨੂੰ ਯਾਦ ਹੈ ਨਹੀਂ, ਇੱਕ ਤਾਂ ਰਾਈਟਰ ਇੰਨੇ ਮਤਲਬ ਹੈਵੀ ਨੇ ਨਾ, ਇਹਨਾਂ ਨੂੰ ਪਿਛਲੀ ਆਪਣੀ ਲਿਖੀ ਲਿਖਤ ਯਾਦ ਨਹੀਂ ਹੋਣੀ।
1: ਯੈਸ
0: ਲਾਲ ਜੀ, ਅੱਜ ਇੱਦਾਂ ਕਰੋ ਕਾਲ ਕਰਕੇ ਉਹੀ ਵਾਲਾ ਸੁਣਾਇਓ ਸਾਨੂੰ, ਪਲੀਜ਼। ਡਨ ਹੋ ਗਿਆ?
5: ਠੀਕ ਹੈ ਠੀਕ ਹੈ,
1: ਥੈਂਕ ਯੂ ਜੀ, ਹੈਵ ਅ ਨਾਈਸ ਡੇ, ਮਿਲਦੇ ਹਾਂ ਬਾਅਦ ਚੋਂ, ਬਾਏ ਬਾਏ।
0: ਜੀ ਇਹ ਸੀਗੇ ਸਾਡੇ ਨਾਲ ਲਾਲ ਜੀ, ਤੇ ਹੁਣ ਸਮਾਂ ਹੋ ਚੁੱਕਾ ਹੈ। ਦੇਖੋ ਗਾਇਜ਼, ਤੁਹਾਡੇ ਮੈਸੇਜ ਬੜੇ ਪਿਆਰੇ ਪਿਆਰੇ ਆਏ ਹੋਏ ਨੇ, ਮੈਂ ਆ ਕੇ ਪੜ੍ਹਾਂਗਾ, ਪੱਕੀ ਗੱਲ ਆ, ਪਰ ਮੈਨੂੰ ਨਾ ਹੁਣ ਭੱਜਣਾ ਪੈਣਾ, ਕਿਉਂਕਿ ਜੇ ਮੈਂ ਭੱਜਿਆ ਨਹੀਂ ਨਾ ਫਿਰ ਬਹੁਤ ਸਾਡੇ ਜਿਹੜੇ ਆ ਨਾ ਉਹ ਫਿਰ ਉਹ ਫਿਰ ਉਹ ਵੀ ਮੇਰੇ ਨਾਲ ਸੈਨੀ ਦਿਓਲ ਬਣ ਸਕਦੇ ਆ। ਠੀਕ ਹੈ, ਟਾਈਮ ਥੋੜ੍ਹਾ ਓਵਰ ਹੋ ਗਿਆ ਗਾਇਜ਼, ਮੈਂ ਯੂੰ ਹੀ ਗਿਆ ਔਰ ਖਬਰਾਂ ਕੋ ਲੇਕਰ ਯੂੰ ਹੀ ਆਇਆ। ਸੁਣਤੇ ਰਹੇ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਰੇਡੀਓ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 25 ਸਤੰਬਰ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਅਤੇ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਪਹਿਲੀ ਮੰਦਭਾਗੀ ਖਬਰ ਅਫਰੀਕੀ ਮੁਲਕ ਤਨਜ਼ੇਨੀਆ ਦੇ ਨਾਲ ਜੁੜੀ ਹੋਈ, ਜਿੱਥੇ ਤਨਜ਼ੇਨੀਆ ਤੋਂ ਕਾਂਗੋ ਜਾ ਰਹੀ ਇੱਕ ਕਿਸ਼ਤੀ ਟੰਗਾਨੀਕਾ ਝੀਲ ਦੇ ਵਿੱਚ ਪਲਟ ਗਈ, ਜਿਸ ਦੇ ਚੱਲਦਿਆਂ ਘੱਟੋ ਘੱਟ 41 ਲੋਕਾਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਸਥਾਨਕ ਅਧਿਕਾਰੀਆਂ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਟੰਗਾਨੀਕਾ ਸੂਬੇ ਦੇ ਟਰਾਂਸਪੋਰਟ ਮਿਨਿਸਟਰ ਨੋਰਿਸ ਮੋਲਗੋਈ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਹੈ ਕਿ ਕਿਸ਼ਤੀ ਦੇ ਵਿੱਚ ਕਰੀਬ 100 ਲੋਕ ਸਵਾਰ ਸੀ ਔਰ ਭਾਰੀ ਸਮਾਨ ਲੱਦਿਆ ਹੋਇਆ ਸੀ। ਇਹ ਵੀ ਦੱਸਿਆ ਕਿ 49 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ 41 ਦੀ ਮੌਤ ਹੋਈ ਅਤੇ ਬਾਕੀ ਦੇ ਬਚੇ ਯਾਤਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਕਿਸ਼ਤੀ ਤਨਜ਼ੇਨੀਆ ਦੇ ਕਿਗੋਮਾ ਤੋਂ ਕਾਂਗੋ ਦੇ ਟੰਗਾਨੀਕਾ ਸੂਬੇ ਦੇ ਵਿੱਚ ਜਾ ਰਹੀ ਸੀ, ਜਦੋਂ ਕਿ ਟੰਗਾਨੀਕਾ ਝੀਲ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਦੱਸੀ ਜਾਂਦੀ ਹੈ ਔਰ ਡੂੰਘਾਈ ਦੇ ਪੱਖੋਂ ਦੁਨੀਆ ਦੀ ਦੂਜੀ ਸਭ ਤੋਂ ਡੂੰਘੀ ਝੀਲ ਵੀ ਹੈ। ਇਸ ਤੋਂ ਵੱਧ ਡੂੰਘੀ ਸਿਰਫ ਰੂਸ ਦੀ ਬੈਕਾਲ ਝੀਲ ਹੈ, ਪਰ ਵੀਰਵਾਰ ਦੇ ਦਿਨ ਵਾਪਰੇ ਇਸ ਹਾਦਸੇ ਦਾ ਤੁਰੰਤ ਕੋਈ ਕਾਰਨ ਸਪਸ਼ਟ ਨਹੀਂ ਹੋ ਸਕਿਆ। ਇਹੀ ਪਤਾ ਚੱਲ ਰਿਹਾ ਹੈ ਕਿ ਕਿਸ਼ਤੀ ਓਵਰਲੋਡ ਹੋ ਕੇ ਚੱਲ ਰਹੀ ਸੀ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੀ ਲੰਘੀ ਕੱਲ੍ਹ ਹੋਈ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਦੇ ਚਰਚਾਵਾਂ ਦੁਨੀਆ ਭਰ ਦੀਆਂ ਅਖਬਾਰਾਂ ਟੀਵੀ ਚੈਨਲਾਂ ਦੇ ਉੱਤੇ ਨੇ। ਟਰੰਪ ਅਤੇ ਉਹਨਾਂ ਦੀ ਪਤਨੀ ਮੈਲਾਨੀਆ ਟਰੰਪ ਨੇ ਜ਼ੀ ਜਿਨਪਿੰਗ ਦਾ ਜਿਸ ਤਰੀਕੇ ਦੇ ਨਾਲ ਸਵਾਗਤ ਕੀਤਾ, ਵਾਸ਼ਿੰਗਟਨ 'ਚ ਜਿਸ ਤਰੀਕੇ ਦੇ ਨਾਲ ਦਾਵਤ ਦਿੱਤੀ, ਉਹ ਸਾਰੀਆਂ ਖਬਰਾਂ ਤਾਂ ਹੈਗੀਆਂ ਹੀ ਨੇ, ਪਰ ਇਸ ਤੋਂ ਇਲਾਵਾ ਦੋਹਾਂ ਦੇ ਦਰਮਿਆਨ ਜਿਹੜੀ ਮੀਟਿੰਗ ਹੋਈ ਹੈ, ਵੈਸੇ ਜਿਸ ਵਕਤ ਖਬਰਾਂ ਦੀਆਂ ਲਾਈਵ ਸਾਂਝਾਂ ਪਾ ਰਹੇ ਹਾਂ, ਅਮਰੀਕਾ ਦੇ ਵਿੱਚ ਇਹ ਮੀਟਿੰਗ ਮੁੱਕ ਚੁੱਕੀ ਹੈ। ਚਰਚਾ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਵਪਾਰ, ਤਕਨਾਲੋਜੀ, ਤਾਈਵਾਨ ਸਣੇ ਦੁਨੀਆ ਭਰ ਦੇ ਵਿੱਚ ਫੌਜਾਂ ਦੇ ਅੰਦਰ ਸੰਚਾਰ ਦੇ ਮਾਧਿਅਮਾਂ ਦੇ ਕਿਹੜੇ ਇਸਤੇਮਾਲ ਕੀਤੇ ਜਾਣ, ਇਹਨਾਂ ਮੁੱਦਿਆਂ ਨੂੰ ਲੈ ਕੇ ਚਰਚਾਵਾਂ ਹੋਈਆਂ। ਟਰੰਪ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਅਤੇ ਚੀਨ ਨੇ ਸੈਕਿੰਡ ਵਰਲਡ ਵਾਰ ਦੇ ਦਰਮਿਆਨ ਰਲ ਕੇ ਕੰਮ ਕੀਤਾ ਸੀ, ਹੁਣ ਉਸੇ ਤਰੀਕੇ ਦੇ ਨਾਲ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਇਕੱਠਿਆਂ ਕੰਮ ਕਰਨਾ ਚਾਹੀਦਾ। ਇਸ ਦਰਮਿਆਨ ਜ਼ੀ ਜਿਨਪਿੰਗ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਨੂੰ ਅੱਗੇ ਵਧਾਉਣ ਦੇ ਲਈ ਹੀ ਅਮਰੀਕਾ ਆਏ ਨੇ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਕੱਠੇ ਚੱਲਣ ਤਾਂ ਹੀ ਇੱਥੇ ਦੁਨੀਆ ਦੀ ਬਿਹਤਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਅਮਰੀਕਾ ਅਤੇ ਚੀਨ ਦੇ ਦਰਮਿਆਨ ਰੇਸ ਨਹੀਂ ਹੋਣੀ ਚਾਹੀਦੀ, ਰੈਸਲਿੰਗ ਨਹੀਂ ਹੋਣੀ ਚਾਹੀਦੀ, ਬਲਕਿ ਰੇਸ ਹੋਵੇ ਤਾਂ ਠੀਕ ਹੈ, ਯਾਨੀ ਕਿ ਇੱਕ ਕਿਸਮ ਦਾ ਮੁਕਾਬਲਾ ਦੁਨੀਆ ਭਰ ਦੇ ਲਈ ਠੀਕ ਹੈ। ਚੀਨੀ ਰਾਸ਼ਟਰਪਤੀ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਸੰਭਾਵੀ ਟਕਰਾਅ ਸੰਬੰਧੀ ਜਿਹੜੀ ਥੁਸੀਸਾਈਡਸ ਟ੍ਰੈਪ ਕਿਹਾ ਜਾ ਰਿਹਾ, ਉਸ ਦਾ ਵੀ ਜ਼ਿਕਰ ਕੀਤਾ। ਇਹ ਸਿਧਾਂਤ ਸੁਝਾਅ ਦਿੰਦਾ ਹੈ ਕਿ ਇੱਕ ਉੱਭਰਦੀ ਹੋਈ ਤਾਕਤ ਅਤੇ ਇੱਕ ਸਥਾਪਿਤ ਤਾਕਤ ਦੇ ਵਿਚਕਾਰ ਵਾਧਾ ਤਣਾਅ ਵਿਸ਼ਵ ਯੁੱਧ ਦਾ

ਕਾਰਨ ਬਣ ਸਕਦਾ ਹੈ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਤੇ ਅਮਰੀਕਾ ਨੂੰ ਟਕਰਾਅ ਤੇ ਵਿਵਾਦ ਦੀ ਕੋਸ਼ਿਸ਼ ਤੋਂ ਬਚਣਾ ਚਾਹੀਦਾ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਅਕਸਰ ਹੁਣ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸ ਉਸ ਨੂੰ ਸੁਪਰ ਇੰਟੈਲੀਜੈਂਸ ਸ਼ਬਦ ਕਹਿ ਕੇ ਸੰਬੋਧਨ ਕਰਨ ਲੱਗ ਪਏ ਨੇ, ਜਦੋਂ ਤੋਂ ਦੁਨੀਆ ਦੇ 22 ਦੇਸ਼ਾਂ ਨੇ ਅਮਰੀਕਾ ਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਖਿਲਾਫ ਇੱਕ ਮੋਰਚਾ ਖੋਲ੍ਹਿਆ ਹੈ। ਉਧਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮ ਨੂੰ ਪ੍ਰਭਾਵਿਤ ਕਰਨ ਦੇ ਨੇਤਨਯਾਹੂ ਦੇ ਦੋਸ਼ਾਂ ਨੂੰ ਕਤਰ ਨੇ ਖਾਰਜ ਕਰ ਦਿੱਤਾ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ, ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੰਬੋਧਨ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਤਰਫ ਤੋਂ ਲਗਾਏ ਗਏ ਉਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਉਹਨਾਂ ਕਿਹਾ ਸੀ ਕਿ ਕਤਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮਸ ਨੂੰ ਪ੍ਰਭਾਵਿਤ ਕਰਨ ਦੀ ਮੁਹਿੰਮ ਚਲਾ ਰਿਹਾ ਹੈ। ਕਤਰ ਦੇ ਖਿਲਾਫ ਜਾਰੀ ਇਹ ਬਿਆਨਬਾਜ਼ੀ ਕਬਜ਼ੇ ਵਾਲੇ ਫਲਸਤੀਨੀ ਖੇਤਰਾਂ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਦੁਆਰਾ ਕੀਤੇ ਗਏ ਅਤਿਆਚਾਰਾਂ ਤੇ ਗੰਭੀਰ ਮਨੁੱਖੀ ਨਤੀਜਿਆਂ ਦੇ ਖਿਲਾਫ ਧਿਆਨ ਭਟਕਾਉਣ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਮਾਜੇਦ ਅਲ ਅੰਸਾਰੀ ਨੇ ਇਹ ਵੀ ਲਿਖਿਆ ਕਿ ਜੇਕਰ ਨੇਤਨਯਾਹੂ ਤੇ ਇਜ਼ਰਾਈਲ ਦੇ ਦੂਸਰੇ ਕੱਟੜਪੰਥੀ ਨੇਤਾ ਜਿਨ੍ਹਾਂ ਨੇ ਤੇਜ਼ੀ ਦੇ ਨਾਲ ਖਾਲੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ, ਉਹ ਚਾਹੁੰਦੇ ਨੇ ਕਿ ਦੁਨੀਆ ਇਜ਼ਰਾਈਲ ਨੂੰ ਅਲੱਗ ਨਜ਼ਰੀਏ ਦੇ ਨਾਲ ਦੇਖੇ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਅ ਕਰਨਾ ਹੋਵੇਗਾ, ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਤੋਂ ਰੋਕਣਾ ਹੋਵੇਗਾ। ਹੁਣ ਇਹ ਵੀ ਲਿਖਿਆ ਕਿ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਨੂੰ ਜਵਾਬ ਦੀ ਤੈਅ ਕਰ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ, ਨਾ ਕਿ ਇਜ਼ਰਾਈਲ ਦੀ ਵਿਗੜਦੀ ਦੁਨੀਆ ਭਰ ਦੇ ਵਿੱਚ ਸਾਖ ਦੇ ਲਈ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਕੇ ਕੋਸ਼ਿਸ਼ ਕੀਤੀ ਜਾਵੇ। ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਵੀ ਨਿਊਯਾਰਕ ਦੇ ਵਿੱਚ UNGA ਦੇ ਦੌਰਾਨ ਬੈਠਕ ਕੀਤੀ, ਮੁੱਦਿਆਂ ਦੇ ਉੱਤੇ ਚਰਚਾ ਕੀਤੀ। ਸ਼ਾਹਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਰਹਿਮਾਨ ਅਤੇ ਮੈਂ ਵਪਾਰ, ਨਿਵੇਸ਼, ਸਿੱਖਿਆ, ਸੈਰ ਸਪਾਟਾ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਆਪਸੀ ਸੰਬੰਧਾਂ ਨੂੰ ਹੋਰ ਗਹਿਰਾ ਕਰਨ ਦੇ ਉੱਤੇ ਸਹਿਮਤੀ ਜਤਾਈ ਹੈ। ਨਾਲ ਹੀ ਖੇਤਰੀ ਅਤੇ ਵਿਸ਼ਵ ਭਰ ਦੇ ਮੁੱਦਿਆਂ ਦੇ ਉੱਤੇ ਦਵੱਲੇ ਪਲੈਟਫਾਰਮਸ ਦਾ ਇਸਤੇਮਾਲ ਜਾਰੀ ਰੱਖਣ ਦੇ ਉੱਤੇ ਵੀ ਗੱਲਬਾਤ ਕੀਤੀ ਹੈ। ਵੈਸੇ ਯੂਨਾਈਟਿਡ ਨੇਸ਼ਨ ਦੀ ਇਹ ਸਟੇਜ ਹੈ, ਇਸ ਵਕਤ ਦੁਨੀਆ ਭਰ ਦੇ ਨੇਤਾਵਾਂ ਨੂੰ ਆਪੋ ਆਪਣਾ ਤਰੀਕਾ ਔਰ ਆਪੋ ਆਪਣਾ ਜਿਹੜਾ ਪ੍ਰੋਪੇਗੰਡਾ ਉਹ ਜਤਾਉਣ ਦਾ ਇੱਕ ਮੰਚ ਮਿਲਿਆ, ਔਰ ਇਸ ਦਰਮਿਆਨ ਹਰ ਦੇਸ਼ ਦਾ ਨੇਤਾ ਇਹ ਕਰ ਵੀ ਰਿਹਾ। ਹਾਲਾਂਕਿ ਭਾਰਤ ਦੀ ਗੈਰ ਹਾਜ਼ਰੀ ਇਸ ਮੰਚ ਦੇ ਵਿੱਚੋਂ ਜ਼ਰੂਰ ਸਭ ਨੂੰ ਕਟਕ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਵਿੱਚ ਕੋਈ ਖਾਸ ਰੁਝੇਵੇਂ ਨਾ ਹੋਣ ਦੇ ਬਾਵਜੂਦ ਅਮਰੀਕਾ ਜਾਣ ਤੋਂ ਗੁਰੇਜ਼ ਕਰਦੇ ਰਹੇ, ਇਸ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਉੱਧਰ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਤਾਂ ਘੱਟੋ ਘੱਟ ਭਾਰਤ ਦਾ ਜ਼ਿਕਰ ਕੀਤਾ, ਪਰ ਭਾਰਤ ਦੇ ਨਾਲ ਨੇਪਾਲ ਦੀ ਭਾਸ਼ਾ ਦੇ ਵਿੱਚ ਚੀਨ ਦਾ ਜ਼ਿਕਰ ਵੀ ਹੁੰਦਾ ਹੈ। ਉਹਨਾਂ ਕਿਹਾ ਕਿ ਬੀਤੇ ਦਿਨਾਂ ਦੇ ਦਰਮਿਆਨ ਨੇਪਾਲ ਦੇ ਵਿੱਚ ਆਈਆਂ ਹੜ੍ਹਾਂ ਦੀ ਮਦਦ ਦੇ ਲਈ ਭਾਰਤ ਅਤੇ ਚੀਨ ਨੇ ਖਾਸ ਕੋਸ਼ਿਸ਼ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੰਮੇਲਨ ਦੇ ਵਿੱਚ ਬੋਲਦਿਆਂ ਹੋਇਆਂ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਕਿਹਾ ਕਿ ਸਾਡਾ ਪ੍ਰਸਤਾਵ ਤਾਂ ਇਹੀ ਹੈ ਕਿ ਨੇਪਾਲ ਭਾਰਤ ਅਤੇ ਚੀਨ ਦੀ ਅਗਵਾਈ ਦੇ ਵਿੱਚ ਜਿਹੜਾ ਹਿਮਾਲਿਅਨ ਰੇਂਜ ਦੇ ਅੰਦਰ ਵਾਤਾਵਰਣ ਦਾ ਵਿਗਾੜ ਪੈਦਾ ਹੋ ਰਿਹਾ ਉਸ ਨੂੰ ਰੋਕਣ ਦੇ ਲਈ ਇੱਕ ਤੰਤਰ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਤੰਤਰ ਦੇ ਜ਼ਰੀਏ ਅਸੀਂ ਸੈਟੇਲਾਈਟ ਡੇਟਾ ਅਤੇ ਆਪਣੀਆਂ ਕਾਬਲੀਅਤ ਦੇ ਜ਼ਰੀਏ ਸਮਝ ਸਕੀਏ ਕਿ ਖਤਰਨਾਕ ਗਲੇਸ਼ੀਅਰ ਝੀਲਾਂ ਦੀ ਨਿਗਰਾਨੀ ਕਿਵੇਂ ਕਰਨੀ ਹੈ, ਸਾਂਝੇ ਤੌਰ ਦੇ ਉੱਤੇ ਜਿਹੜੇ ਅਲਰਟ ਸਿਸਟਮ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਿਵੇਂ ਕਰਨਾ ਹੈ। ਬਾਲਨ ਸ਼ਾਹ ਨੇ ਕਿਹਾ ਕਿ ਜਦੋਂ ਵੀ ਕੋਈ ਆਪਦਾ ਆਉਂਦੀ ਹੈ ਤਾਂ ਸਾਨੂੰ ਸਰਹੱਦਾਂ ਹੱਦਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ। ਉਹਨਾਂ ਸੁਝਾਅ ਦਿੱਤਾ ਕਿ ਹਿਮਾਲਿਆ ਅਲੱਗ ਅਲੱਗ ਪੱਧਰ 'ਤੇ ਬਿਖਰੀਆਂ ਹੋਈਆਂ ਸੂਚਨਾਵਾਂ ਦੀ ਬਜਾਏ ਕੌਮਾਂਤਰੀ ਸਹਿਯੋਗ ਦੀ ਪ੍ਰਯੋਗਸ਼ਾਲਾ ਨਾ ਬਣੇ। ਨੇਪਾਲ ਦੇ ਵਿੱਚ ਪਿਛਲੇ ਮਹੀਨੇ ਆਈ ਹੜ੍ਹਾਂ ਦੇ ਵਿੱਚ 1500 ਲੋਕਾਂ ਦੀ ਮੌਤ ਹੋ ਗਈ ਸੀ। ਉਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨਾ ਸਾਧਿਆ। ਦੀਪਕੇ ਨੇ ਲਿਖਿਆ ਹੈ ਕਿ ਵਿਰੋਧੀ ਧਿਰਾਂ ਦੇ ਲਈ ਹਾਂ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ, ਪਰ ਜਦੋਂ ਧਾਂਦਲੀਆਂ ਵਾਲੇ ਚੋਣਾਂ ਦੇ ਵਿੱਚ ਤੁਸੀਂ ਲਗਾਤਾਰ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹਨਾਂ ਚੋਣਾਂ ਨੂੰ ਹੋਰ ਵੈਲਿਡ ਬਣਾ ਦਿੰਦੇ ਹੋ। ਇਹ ਭੜਕਾਊ ਜਿਹੜੀ ਰਾਜਨੀਤੀ ਹੈ ਜਾਂ ਭਰਮ ਪੈਦਾ ਕਰਨ ਵਾਲੀ ਰਾਜਨੀਤੀ ਹੈ, ਇਹ ਖਤਮ ਹੋਣੀ ਚਾਹੀਦੀ ਹੈ। ਚੋਣਾਂ ਸੁਤੰਤਰ ਅਤੇ ਨਿਰਪੱਖ ਦੋਵੇਂ ਤਰੀਕੇ ਦੇ ਨਾਲ ਹੋਣੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਤੁਸੀਂ ਚੋਣਾਂ ਲੜਦੇ ਰਹੋ, ਪਰ ਸਾਨੂੰ ਡਰ ਇਹ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ ਕਿਉਂਕਿ ਤੁਹਾਡੀ ਹੋਂਦ ਖਤਮ ਹੋ ਜਾਏਗੀ। ਜਦੋਂ ਵੋਟਾਂ ਚੋਰੀ ਹੋ ਰਹੀਆਂ ਹੋਣ, ਵਿਧਾਇਕ ਪਾਸਾ ਪਲਟ ਰਹੇ ਹੋਣ, ਪਾਰਟੀਆਂ ਦੇ ਵਿੱਚ ਫੁੱਟ ਪਾਈ ਜਾ ਰਹੀ ਹੋਵੇ, ਤਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਰਾਜਨੀਤੀ ਦਾ ਦੂਸਰਾ ਤਰੀਕਾ ਦਿਖਾਉਣਾ ਚਾਹੀਦਾ। ਸਿਆਸੀ ਹੋਂਦ ਤੋਂ
ਸਿਆਸੀ ਹੋਂਦ ਖਤਮ ਨਾ ਹੋ ਜਾਵੇ ਇਸ ਡਰ ਤੋਂ ਦੂਰ ਜਾਣਾ ਚਾਹੀਦਾ ਬਸ ਤੁਸੀਂ ਐਸੀ ਵਿਵਸਥਾ ਦੇ ਵਿੱਚ ਬਣੇ ਹੋਏ ਹੋ ਜਿੱਥੇ ਚੋਣਾਂ ਦੀ ਧਾਂਦਲੀ ਦੀ ਗੱਲ ਤਾਂ ਹੋ ਸਕਦੀ ਹੈ ਚੋਣਾਂ ਤੁਹਾਡੇ ਲਈ ਮਹੱਤਵਪੂਰਨ ਵੀ ਨੇ ਪਰ ਬਾਕੀ ਥਾਵਾਂ ਦੇ ਉੱਤੇ ਚੁੱਪ ਹੋ ਜਾਂਦੇ ਹੋ ਅਸਲ ਦੇ ਵਿੱਚ ਲੰਘੀ ਕੱਲ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਤਰਫ ਤੋਂ ਇਸੇ ਸਵਾਲ ਦੇ ਜਵਾਬ ਦੇ ਉੱਤੇ ਪਾਸਾ ਪਲਟਿਆ ਗਿਆ ਜਦੋਂ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਦੀ ਤਰਫ ਤੋਂ ਉਹਨਾਂ ਤੋਂ ਸਵਾਲ ਵੀ ਪੁੱਛਿਆ ਗਿਆ ਕਿ ਜੇਕਰ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ ਤਾਂ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਕਾਂਗਰਸ ਦੀ ਅਗਲੀਆਂ ਚੋਣਾਂ ਦੇ ਵਿੱਚ ਰਣਨੀਤੀ ਕੀ ਰਹੇਗੀ ਹਾਲਾਂਕਿ ਰਾਹੁਲ ਗਾਂਧੀ ਨੇ ਇਹ ਨਹੀਂ ਕਿਹਾ ਕਿ ਉਹ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ ਪਰ ਉਹ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਜ਼ਰੂਰ ਕਰਦੇ ਰਹੇ ਕਾਂਗਰਸ ਨੇਤਾ ਪੂਰੇ ਦੇਸ਼ ਦੇ ਵਿੱਚ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਦੇ ਦਫ਼ਤਰਾਂ ਦੇ ਉੱਤੇ ਮਾਰਚ ਕੱਢਣਗੇ ਪਾਰਟੀ ਨੇ ਗਿਆਨੇਸ਼ ਕੁਮਾਰ ਦੇ ਲਈ ਸਾਰੇ ਫੈਸਲਿਆਂ ਤੇ ਵੋਟਰ ਲਿਸਟਾਂ ਦੇ ਵਿੱਚ ਬਦਲਾਵਾਂ ਦੀ ਇੱਕ ਸੁਤੰਤਰ ਸਮੀਖਿਆ ਦੀ ਮੰਗ ਕੀਤੀ ਹੈ ਦੱਸ ਦਈਏ ਕਿ ਇਸ ਦਰਮਿਆਨ ਲਗਾਤਾਰ ਇਹ ਗੱਲਬਾਤ ਚੱਲ ਰਹੀ ਹੈ ਕਿ ਗਿਆਨੇਸ਼ ਕੁਮਾਰ ਦਾ ਅਸਤੀਫਾ ਕੀਤਾ ਜਾਣਾ ਚਾਹੀਦਾ ਔਰ ਅੱਜ ਦੇ ਦਿਨ ਕਾਂਗਰਸ ਦੀ ਤਰਫ ਤੋਂ ਦੇਸ਼ ਭਰ ਦੇ ਵਿੱਚ ਇਸ ਕਿਸਮ ਦੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਰੋਸ ਮੁਜ਼ਾਰਿਆਂ ਦੇ ਨਾਲ ਹੀ ਜੁੜੀ ਅਗਲੀ ਖਬਰ ਵੀ ਹੈ UPI ਲੈਣ ਦੇਣ ਦੇ ਉੱਤੇ ਪ੍ਰਸਤਾਵਤ ਜਿਹੜੀ ਵਪਾਰੀ ਛੋੜਦਾਰ ਹੈ ਯਾਨੀ MDR ਹੈ ਉਸ ਦੇ ਵਿਰੁੱਧ ਦੇਸ਼ ਭਰ ਦੇ ਵਪਾਰਕ ਸੰਗਠਨਾਂ ਦੀ ਤਰਫ ਤੋਂ ਵਿਰੋਧ ਤੇਜ਼ ਹੋ ਗਏ ਨੇ ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਯਾਨੀ FAIVM ਤੇ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਸਣੇ ਕਈ ਸਾਰੀਆਂ ਵਪਾਰਕ ਜਥੇਬੰਦੀਆਂ ਨੇ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਨੋ UPI ਦਿਵਸ ਦਾ ਐਲਾਨ ਕੀਤਾ ਹੈ ਯਾਨੀ UPI ਦੇ ਰਾਹੀਂ ਭੁਗਤਾਨ ਨਹੀਂ ਕੀਤੇ ਜਾਣਗੇ ਸਿਰਫ ਨਗਦੀ ਦੇ ਲਈ ਹੀ ਗ੍ਰਾਹਕਾਂ ਨੂੰ ਉਤਸ਼ਾਹਿਤ ਕੀਤਾ ਜਾਏਗਾ ਜਾਂ ਫਿਰ ਕਾਰਡ ਦੇ ਨਾਲ ਭੁਗਤਾਨ ਦੇ ਵਿਕਲਪ ਜਿਹੜੇ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਮਹਾਰਾਸ਼ਟਰ ਚੈਂਬਰ ਆਫ ਕਮਰਸ ਇੰਡਸਟਰੀ ਐਗਰੀਕਲਚਰ ਐਸੋਸੀਏਸ਼ਨ ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰ ਫੈਡਰੇਸ਼ਨ ਤੇ ਆਲ ਇੰਡੀਆ ਐਡੀਬਲ ਆਇਲ ਟ੍ਰੇਡਰਸ ਫੈਡਰੇਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ 2 ਅਕਤੂਬਰ ਦੀ ਇਸ ਸਾਂਝੀ ਬਾਈਕਾਟ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਮੰਨਿਆ ਜਾ ਰਿਹਾ ਹੈ ਕਿ 500 ਦੇ ਕਰੀਬ ਵਪਾਰਕ ਸੰਗਠਨ ਭਾਰਤ ਭਰ ਦੇ ਵਿੱਚ ਸਰਕਾਰ ਦੇ ਇਸ ਪ੍ਰਸਤਾਵਿਤ ਫੈਸਲੇ ਦੇ ਖਿਲਾਫ ਆਪਣਾ ਇਤਰਾਜ਼ ਦਰਜ ਕਰਵਾਉਣਗੇ ਇਸ ਤੋਂ ਪਹਿਲਾਂ ਵੀ 23 ਸਤੰਬਰ ਨੂੰ 125 ਵਪਾਰਕ ਸੰਗਠਨਾਂ ਨੇ ਮੱਧ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਇੰਦੌਰ ਜਬਲਪੁਰ ਗਵਾਲੀਅਰ ਦੇ ਵਿੱਚ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ ਨੋ UPI ਡੇ ਮਨਾਇਆ ਗਿਆ ਸੀ ਮਹਾਰਾਸ਼ਟਰ ਦੇ ਵਿੱਚ ਵੀ ਚੈਂਬਰ ਆਫ ਕਮਰਸ ਇਸ ਤੋਂ ਇਲਾਵਾ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਵਰਗੇ ਕਈ ਸੰਗਠਨਾਂ ਨੇ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ NPCI ਦੇ ਨਵੇਂ ਢਾਂਚੇ ਦੇ ਤਹਿਤ ਆਉਂਦੀ 15 ਅਕਤੂਬਰ 2026 ਤੋਂ 2,000 ਰੁਪਏ ਤੋਂ ਵੀ ਵੱਧ ਦੇ ਵਿਅਕਤੀਗਤ ਤੋਂ ਵਪਾਰੀ ਤੇ ਵਪਾਰੀ ਤੋਂ ਵਿਅਕਤੀ ਤੱਕ ਦੇ ਜਿਹੜੇ P2M ਜਿਨ੍ਹਾਂ ਨੂੰ UPI ਲੈਣ ਦੇਣ ਕਹਿ ਲਿਆ ਜਾਂਦਾ ਉਹਨਾਂ ਦੇ ਉੱਤੇ 0.4% MDR ਲਾਗੂ ਕਰਨ ਦਾ ਪ੍ਰਸਤਾਵ ਸਰਕਾਰ ਨੇ ਦਿੱਤਾ ਸੀ ਪ੍ਰਤੀ ਲੈਣ ਦੇਣ ਦੀ ਵੱਧ ਤੋਂ ਵੱਧ 300 ਰੁਪਏ ਦੀ ਗੱਲ ਵੀ ਰੱਖੀ ਗਈ ਸੀ ਯਾਨੀ ਕਿ ਜਦੋਂ ਕੋਈ ਵਿਅਕਤੀ ਕਿਸੇ ਵਪਾਰੀ ਨੂੰ ਭੁਗਤਾਨ ਕਰੇਗਾ ਤਾਂ ਉਸ ਵਪਾਰੀ ਨੂੰ 300 ਰੁਪਏ ਤੱਕ ਦਾ ਜਿਹੜਾ ਟੈਕਸ ਹੈ ਉਹ ਸਰਕਾਰ ਨੂੰ ਦੇਣਾ ਹੋਏਗਾ ਪਰ ਇਹ ਇੱਕ ਮੁਸ਼ਤ ਰਕਮ ਦੇ ਉੱਤੇ ਸਰਕਾਰ ਨੇ ਇਹ ਵੀ ਕਿਹਾ ਕਿ 2,000 ਰੁਪਏ ਜਾਂ ਇਸ ਤੋਂ ਘੱਟ ਦੀ ਰਕਮ ਦੇ ਉੱਤੇ ਕੋਈ ਵੀ ਟੈਕਸ ਜਿਹੜਾ UPI ਦੇ ਨਾਮ ਦੇ ਉੱਤੇ ਵਪਾਰੀਆਂ ਨੂੰ ਦੇਣ ਦੀ ਲੋੜ ਨਹੀਂ ਹੋਏਗੀ ਉਧਰ ਸੁਪਰੀਮ ਕੋਰਟ ਨੇ ਲੰਘੀ ਕੱਲ੍ਹ ਕਰਨਾਟਕ ਸਰਕਾਰ ਤੋਂ ਤਮਿਲਨਾਡੂ ਦੀ ਉਸ ਅਪੀਲ ਦੇ ਉੱਤੇ ਜਵਾਬ ਮੰਗਿਆ ਜਿਸ ਦੇ ਵਿੱਚ ਜਲ ਸਪਲਾਈ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਕਾਵੇਰੀ ਨਦੀ ਤੋਂ ਉਸਦੇ ਹਿੱਸੇ ਦਾ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ ਤਮਿਲਨਾਡੂ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਹੈ ਕਿ ਪਾਣੀ ਦੀ ਕਮੀ ਦੇ ਕਾਰਨ ਉਹਨਾਂ ਦੀ ਸਾਉਣੀ ਦੀ ਫਸਲ ਪਹਿਲਾਂ ਹੀ ਬਰਬਾਦ ਹੋ ਚੁੱਕੀ ਹੈ ਉੱਥੇ ਕਰਨਾਟਕ ਸਰਕਾਰ ਨੇ ਕਿਹਾ ਕਿ ਉਹ ਭਿਆਨਕ ਸੋਕੇ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ ਦੱਸ ਦਈਏ ਕਿ ਇਹ ਮਾਮਲਾ ਜਸਟਿਸ ਵਿਕਰਮਨਾਥ ਜਸਟਿਸ ਔਗਸਟਿਨ ਜਾਰਜ ਮਸੀਹ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਦੇ ਸਾਹਮਣੇ ਸੁਣਵਾਈ ਦੇ ਲਈ ਆਇਆ ਮਾਮਲੇ ਦੇ ਸੰਬੰਧ ਦੇ ਵਿੱਚ ਤਮਿਲਨਾਡੂ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਕਾਵੇਰੀ ਜਲ ਪ੍ਰਬੰਧਨ ਅਥਾਰਟੀ ਯਾਨੀ CWMA ਨੂੰ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਨੇ ਇਸ ਦੇ ਨਾਲ ਹੀ ਅਦਾਲਤ ਨੇ ਕਰਨਾਟਕ ਨੂੰ ਇਹ ਵੀ ਕਿਹਾ ਹੈ ਕਿ ਤਮਿਲਨਾਡੂ ਦੀ ਅਪੀਲ ਦੇ ਉੱਤੇ 1 ਹਫ਼ਤੇ ਦੇ ਅੰਦਰ ਜਵਾਬ ਤਲਬ ਕਰੇ ਇਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਅਗਲੀ ਤਾਰੀਕ 12 ਅਕਤੂਬਰ ਤੱਕ ਤੈਅ ਕਰ ਦਿੱਤੀ ਹੈ ਉਧਰ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਹੈ ਕਿ ਗਰੁੱਪ 2035 ਤੱਕ ਪੱਛਮ ਬੰਗਾਲ ਦੇ ਵਿੱਚ 1,00,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗਾ ਗੌਤਮ ਅਡਾਨੀ ਨੇ ਕੋਲਕਾਤਾ ਦੇ ਨੇੜੇ ਸਥਿਤ ਨਿਊ ਟਾਊਨ ਖੇਤਰ ਦੇ ਵਿੱਚ 2,000 ਬਿਸਤਰਿਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਇਸ ਸਮਾਗਮ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵੀ ਮੌਜੂਦ ਸੀ ਉਹਨਾਂ ਕਿਹਾ ਕਿ ਗਰੁੱਪ ਵੱਲੋਂ ਵੱਖ ਵੱਖ ਮੈਡੀਕਲ ਸਹੂਲਤਾਂ ਦੇ ਤਹਿਤ ਅਡਾਨੀ ਆਰੋਗਿਆ ਮੰਦਰ ਤੇ 4,000 ਕਰੋੜ ਰੁਪਏ ਦੇ ਉੱਤੇ ਖਰਚ ਕਰਕੇ ਇੱਕ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਏਗਾ ਇਸ ਪ੍ਰੋਜੈਕਟ ਦੇ ਨਾਲ 10,000 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਉਦਯੋਗਪਤੀ ਨੇ ਵੀ ਕਿਹਾ ਕਿ ਵੈਸਟ ਬੰਗਾਲ ਦੇ ਵਿੱਚ ਅਡਾਨੀ ਗਰੁੱਪ ਦਾ ਨਿਵੇਸ਼ ਬੰਦਰਗਾਹਾਂ ਤੋਂ ਲੈ ਕੇ ਲੌਜਿਸਟਿਕਸ ਬਿਜਲੀ ਸੜਕਾਂ
ਦੇ ਨਿਰਮਾਣ ਤੋਂ ਡਾਟਾ ਸੈਂਟਰ ਦੇ ਨਿਰਮਾਣ ਤੱਕ ਕੀਤਾ ਜਾਣਾ ਇਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਜਿੱਥੇ ਆਸਟ੍ਰੇਲੀਆ ਦੇ ਵਿੱਚ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਦਾਰਿਆਂ ਦੇ ਨਾਲ ਜੁੜੇ ਹੋਏ ਵਰਕਰਸ ਦੀ ਤਰਫ ਤੋਂ ਕੁਇਨਜ਼ਲੈਂਡ ਦੇ ਵਿੱਚ ਅੱਜ 2.5 ਘੰਟਿਆਂ ਦੀ ਹੜਤਾਲ ਨੌਕਰੀ ਛੱਡਣ ਵਾਲੀ ਹੜਤਾਲ ਜਿਹੜੀ ਉਹ ਕੀਤੀ ਗਈ ਯਾਨੀ ਕੰਮ ਛੱਡੂ ਹੜਤਾਲ ਇਸ ਦਰਮਿਆਨ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁਇਨਜ਼ਲੈਂਡ ਦੇ ਚਾਈਲਡ ਸੇਫਟੀ ਵਰਕਰਸ ਨੇ ਸਰਕਾਰ ਦੇ ਉਹਨਾਂ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਤੇ ਕੰਮ ਕਰਨ ਦੀਆਂ ਕੰਡੀਸ਼ਨਸ ਸ਼ਾਮਲ ਨੇ ਉਹਨਾਂ ਨੂੰ ਲੈ ਕੇ ਅੱਜ ਦੁਪਹਿਰ ਵੇਲੇ ਇਹ ਹੜਤਾਲ ਰੱਖੀ ਦੀ ਟੁਗੈਦਰ ਯੂਨੀਅਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸੂਬਾਈ ਸਰਕਾਰ ਦੇ ਨਾਲ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਗਰੀਮੈਂਟ ਮਾਰਚ ਮਹੀਨੇ ਦੇ ਵਿੱਚ ਹੋ ਚੁੱਕੇ ਨੇ ਔਰ ਉਸ ਮਹੀਨੇ ਤੋਂ ਬਾਅਦ ਲਗਾਤਾਰ ਸਰਕਾਰ ਇਸ ਮਾਮਲੇ ਦੇ ਉੱਤੇ ਯੂਨੀਅਨ ਨੂੰ ਟਾਲਦੇ ਆ ਰਹੀ ਹੈ ਕਿਸੇ ਵੀ ਮਸਲੇ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ ਕਿਸੇ ਹੱਲ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ ਹਜ਼ਾਰਾਂ ਘੰਟੇ ਅਸੀਂ ਇਸ ਕੰਮ ਨੂੰ ਦੇ ਰਹੇ ਹਾਂ ਡਿਪਾਰਟਮੈਂਟ ਦੀ ਤਰਫ ਤੋਂ ਸਹੀ ਢੰਗ ਦੇ ਨਾਲ ਤਨਖਾਹਾਂ ਤੱਕ ਨਹੀਂ ਦਿੱਤੀਆਂ ਜਾਂਦੀਆਂ ਚਾਈਲਡ ਸੇਫਟੀ ਵਰਕਰਸ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਮ ਤੌਰ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਜੋ ਕਿ ਵਰਕ ਸੇਫ ਵਰਕ ਅਗਰੀਮੈਂਟ ਜਿਹੜਾ ਤਿਆਰ ਹੋਇਆ ਸੂਬਾਈ ਸਰਕਾਰ ਅਤੇ ਚਾਈਲਡ ਸੇਫਟੀ ਵਰਕਰਸ ਦੇ ਦਰਮਿਆਨ ਕਿ ਹਫ਼ਤੇ ਦੇ ਵਿੱਚ 16 ਕੇਸਿਸ ਜਿਹੜੇ ਨੇ ਚਾਈਲਡ ਸੇਫਟੀ ਦੇ ਨਾਲ ਜੁੜੇ ਹੋਏ ਉਹਨਾਂ ਦੇ ਉੱਤੇ ਕੰਮ ਕੀਤਾ ਜਾਵੇ ਪਰ ਅਸਲ ਦੇ ਵਿੱਚ ਹਫ਼ਤੇ ਦੇ 16 ਨਹੀਂ ਬਲਕਿ 30 ਕੇਸ ਵੀ ਆ ਜਾਂਦੇ ਨੇ ਅਜਿਹੇ ਦੇ ਵਿੱਚ ਬੱਚਿਆਂ ਦੇ ਨਾਲ ਜੁੜੇ ਹੋਏ ਮਾਮਲਿਆਂ ਦਾ ਜਿਹੜਾ ਨਿਪਟਾਰਾ ਕਰਦੇ ਨੇ ਜਿਹੜੇ ਨਜਿੱਠਦੇ ਨੇ ਉਹ ਵਰਕਰ ਉਹਨਾਂ ਦੇ ਉੱਤੇ ਦਿਮਾਗੀ ਬੋਝ ਵੱਧ ਹੈ ਹੋਰ ਤਾਂ ਹੋਰ ਇਹ ਵੀ ਕਿਹਾ ਜਾ ਰਿਹਾ ਹੈ ਕਿ 100 ਦੇ ਕਰੀਬ ਚਾਈਲਡ ਸੇਫਟੀ ਅਲੱਗ ਅਲੱਗ ਅਫਸਰ ਜਿਹੜੇ ਨੇ ਅਲੱਗ ਅਲੱਗ ਪੋਜੀਸ਼ਨਸ ਦੇ ਉੱਤੇ ਉਹਨਾਂ ਦੀਆਂ ਕੁਰਸੀਆਂ ਹੀ ਖਾਲੀ ਪਈਆਂ ਨੇ ਉਹਨਾਂ ਨਿਯੁਕਤੀਆਂ ਨੂੰ ਨਹੀਂ ਭਰਿਆ ਜਾ ਰਿਹਾ ਇਸ ਦੇ ਕਰਕੇ ਜਿਹੜਾ ਮੌਜੂਦਾ ਸਟਾਫ ਹੈ ਉਹਨਾਂ ਦੇ ਉੱਤੇ ਦਬਾਅ ਪਾਉਂਦੇ ਹੈ ਤਨਖਾਹ ਦੇ ਘੱਟ ਹੋਣ ਔਰ ਵਰਕ ਕੰਡੀਸ਼ਨਸ ਦੇ ਬਿਹਤਰ ਨਾ ਹੋਣ ਦੇ ਚੱਲਦਿਆਂ ਇਹਨਾਂ ਕਾਮਿਆਂ ਦੀ ਤਰਫ ਤੋਂ ਹੜਤਾਲ ਕੰਮ ਛੋੜੂ ਹੜਤਾਲ ਜਿਹੜੀ ਉਹ ਕੀਤੀ ਗਈ ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਨਾਈਟਿਡ ਨੇਸ਼ਨ ਦੇ ਪਲੇਟਫਾਰਮ ਨੂੰ ਵਰਤਦਿਆਂ ਹੋਇਆਂ ਆਸਟ੍ਰੇਲੀਆ ਦੀ ਸਾਲ 2029-30 ਦੀ ਸਿਕਿਉਰਿਟੀ ਕੌਂਸਲ ਦੀ ਜਿਹੜੀ ਇੱਕ ਦਾਅਵੇਦਾਰੀ ਹੈ ਉਸ ਨੂੰ ਪੇਸ਼ ਕੀਤਾ ਅਤੇ ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਮੁੱਦਿਆਂ ਦੇ ਉੱਤੇ ਕਈ ਸੁਪਰ ਪਾਵਰਸ ਨੂੰ ਘੇਰਿਆ ਬਗੈਰ ਚਾਈਨਾ ਅਤੇ ਅਮਰੀਕਾ ਦਾ ਨਾਂ ਲਿਆ ਦੱਸ ਦਈਏ ਕਿ 193 ਦੇਸ਼ਾਂ ਵਾਲੀ ਯੂਨਾਈਟਿਡ ਨੇਸ਼ਨ ਯਾਨੀ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਸ ਦਰਮਿਆਨ ਇਹ ਬੇਹੱਦ ਜ਼ਰੂਰੀ ਹੈ ਕਿ ਜਿਹੜੀ ਸਲਾਮਤੀ ਕੌਂਸਲ ਹੈ ਯਾਨੀ ਸਿਕਿਉਰਿਟੀ ਕੌਂਸਲ ਹੈ ਉਸ ਦੇ ਵਿੱਚ ਕੁਝ ਮੁੱਢਲੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ ਐਂਥਨੀ ਐਲਬਨੀਜ਼ ਨੇ ਇਹ ਗੱਲ ਕਹੀ ਕਿ ਆਸਟ੍ਰੇਲੀਆ ਗੈਰ ਪਰਮਾਨੈਂਟ ਜਿਹੜੀ ਸੀਟ ਹੈ ਉਸ ਦੇ ਵਾਸਤੇ 2 ਸਾਲਾਂ ਦੇ ਲਈ ਆਪਣੇ ਨਾਂ ਦਾ ਸੁਝਾਅ ਦਿੰਦਾ ਸਾਲ 2029 ਅਤੇ 2030 ਦੇ ਵਾਸਤੇ ਆਸਟ੍ਰੇਲੀਆ ਇੱਕ ਨੌਨ ਪਰਮਾਨੈਂਟ ਸੀਟ ਦੇ ਵਾਸਤੇ ਆਪਣੀ ਦਾਅਵੇਦਾਰੀ ਪੇਸ਼ ਕਰ ਰਿਹਾ ਹਾਲਾਂਕਿ ਇਸ ਦਰਮਿਆਨ ਉਹਨਾਂ ਦੇ ਸੁਨੇਹੇ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਯੂਰਪੀ ਯੂਨੀਅਨ ਦੀ ਕਮਿਸ਼ਨਰ ਉਰਸੁਲਾ ਵਾਨ ਡੇਰ ਲੇਯੇਨ ਅਤੇ ਕਈ ਹੋਰਨਾਂ ਨੇਤਾਵਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ ਉਹਨਾਂ ਕਿਹਾ ਕਿ ਸੁਪਰ ਪਾਵਰਸ ਨੂੰ ਇਸ ਵਕਤ ਲੋਕ ਕੰਨੋਂ ਸੁਣ ਕੇ ਅਣਗੌਲਿਆਂ ਕਰ ਰਹੇ ਨੇ ਇਹ ਜ਼ਰੂਰੀ ਹੈ ਕਿ ਇਹਨਾਂ ਸੁਪਰ ਪਾਵਰਸ ਨੂੰ ਇੱਕ ਸੁਨੇਹਾ ਦਿੱਤਾ ਜਾਣਾ ਚਾਹੀਦਾ ਦੱਸ ਦਈਏ ਕਿ ਐਲਬਨੀਜ਼ ਉਹਨਾਂ 20 ਦੇਸ਼ਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਲਗਾਮ ਲਗਾਉਣ ਦੇ ਫੈਸਲੇ ਦੀ ਵਕਾਲਤ ਕਰ ਰਹੇ ਨੇ ਜਿਹੜੇ ਕਹਿ ਰਹੇ ਨੇ ਕਿ ਸਾਰਿਆਂ ਹੀ ਦੇਸ਼ਾਂ ਦੇ ਕੋਲ ਇਸ ਦਾ ਕੰਟਰੋਲ ਹੋਣਾ ਚਾਹੀਦਾ ਕਿ ਭਵਿੱਖ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਤੇ ਆਪਣੇ ਕੰਟਰੋਲ ਤੋਂ ਬਾਹਰ ਨਾ ਨਿਕਲ ਜਾਵੇ ਇਸ ਕਰਕੇ ਇਸ ਤਕਨੀਕ ਦੇ ਉੱਤੇ ਕੰਟਰੋਲ ਸਾਰਿਆਂ ਦੇਸ਼ਾਂ ਦੇ ਕੋਲ ਸੁਤੰਤਰ ਰੂਪ ਦੇ ਵਿੱਚ ਹੋਣਾ ਚਾਹੀਦਾ ਹਾਲਾਂਕਿ ਅਮਰੀਕਾ ਇਸ ਕਿਸਮ ਦੀ ਗੱਲ ਤੋਂ ਇਨਕਾਰ ਕਰ ਰਿਹਾ ਕਿਉਂਕਿ ਜ਼ਿਆਦਾਤਰ AI ਆਧਾਰਿਤ ਕੰਪਨੀਆਂ ਅਮਰੀਕਾ ਦੇ ਵਿੱਚ ਹੀ ਬਸੀਆਂ ਹੋਈਆਂ ਨੇ ਅਮਰੀਕਾ ਇਸ ਨੂੰ ਆਮਦਨ ਦਾ ਇੱਕ ਪ੍ਰਮੁੱਖ ਸਰੋਤ ਮੰਨ ਕੇ ਚੱਲ ਰਿਹਾ ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦਾਅਵੇ ਨੂੰ ਸਿਰੋਂ ਨਕਾਰ ਰਿਹਾ ਉਧਰ ਬੀਤੀ ਰਾਤ ਵੀ ਜਦੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣੇ ਦਾਅਵੇ ਕੀਤੇ ਸੀ ਤਾਂ ਉਸ ਨੂੰ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰਾਪੇ ਨੇ ਉਸ ਦੀ ਹਮਾਇਤ ਕੀਤੀ ਸੀ ਅਤੇ ਕਿਹਾ ਸੀ ਕਿ ਗਲੋਬਲ ਸਿਟੀਜ਼ਨ ਵਰਗੇ ਵੱਕਾਰੀ ਪੁਰਸਕਾਰ ਹਾਸਲ ਕਰਨ ਵੇਲੇ ਜਦੋਂ ਐਂਥਨੀ ਐਲਬਨੀਜ਼ ਐਸੇ ਦਾਅਵੇ ਕਰਦੇ ਨੇ ਤਾਂ ਇਹ ਬੇਹੱਦ ਜ਼ਰੂਰੀ ਹੈ ਕਿ ਐਸੇ ਨੇਤਾ ਦੀ ਗੱਲ ਨੂੰ ਸੁਣਿਆ ਜਾਵੇ ਹਾਲਾਂਕਿ ਇਜ਼ਰਾਈਲ ਵਰਗੇ ਮੁਲਕਾਂ ਦੀ ਤਰਫ ਤੋਂ ਐਂਥਨੀ ਐਲਬਨੀਜ਼ ਦੇ ਉਸ ਪੁਰਸਕਾਰ ਦੀ ਨਿਖੇਧੀ ਕੀਤੀ ਗਈ ਸੀ ਉਦੋਂ ਦੱਸ ਦਈਏ ਕਿ ਟਰੰਪ ਉਸ ਵੇਲੇ ਯੂਨਾਈਟਿਡ ਨੇਸ਼ਨ ਦੇ ਵਿੱਚ ਮੌਜੂਦ ਨਹੀਂ ਸੀ ਬਲਕਿ ਚੀਨ ਦੇ ਰਾਸ਼ਟਰਪਤੀ ਦੀ ਆਓ ਭਗਤ ਕਰਨ ਦੇ ਵਿੱਚ ਰੁੱਝੇ ਹੋਏ ਸੀ ਜਦੋਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਆਪਣਾ ਇਹ ਭਾਸ਼ਣ ਦਿੱਤਾ ਉੱਥੇ ਅੱਜ ਤੜਕੇ ਸਵੇਰ ਵੇਲੇ ਹੋਏ ਇੱਕ ਸੜਕੀ ਹਾਦਸੇ ਦੇ ਵਿੱਚ ਜਾਨ ਗੁਆ ਦੇਣ ਵਾਲੀ ਮਹਿਲਾ ਪੁਲਿਸ ਅਫਸਰ ਦੀ ਪਛਾਣ ਕੀਤੀ ਗਈ ਹੈ ਦੱਸ ਦਈਏ ਕਿ ਅੱਜ ਸਵੇਰ ਦੇ ਬੁਲੇਟਿਨ ਦੇ ਵਿੱਚ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਸੀ ਕਿ NSW ਦੀ ਇੱਕ ਹੋਣਹਾਰ ਪੁਲਿਸ ਅਫਸਰ ਦੀ
ਆਪਣੇ ਹੀ ਥਾਣੇ ਤੋਂ ਮਹਿਜ਼ ਕੁਝ ਕੁ ਮੀਟਰ ਦੂਰ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਕਾਂਸਟੇਬਲ ਮੀਆਲੇ ਉਸ ਵਕਤ ਆਪਣੇ ਕੋਲੀਗ ਦੇ ਨਾਲ ਕਾਰ ਦੀ ਪੈਸੇਂਜਰ ਸੀਟ ਦੇ ਉੱਤੇ ਬੈਠੀ ਸੀ ਜਦੋਂ ਇੱਕ 24 ਸਾਲਾ ਦੂਸਰਾ ਜਿਹੜਾ ਕਾਂਸਟੇਬਲ ਸੀ ਉਹ ਕਾਰ ਦਾ ਸੰਤੁਲਨ ਗਵਾ ਬੈਠਦਾ। ਥਾਣੇ ਤੋਂ ਕੁਝ ਕੁ ਦੂਰੀ ਦੇ ਪਹਿਲਾਂ ਹੀ ਉਹ ਇਸ ਕਾਰ ਨੂੰ ਦਰਖਤ ਦੇ ਵਿੱਚ ਵੱਜ ਜਾਂਦੀ ਹੈ। ਹਾਲਾਂਕਿ ਉਸਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਮੀਆਲੇ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ। 20 ਸਾਲ ਦੀ ਮੀਆਲੇ ਨੇ ਹਾਲੇ 16 ਮਹੀਨੇ ਪਹਿਲਾਂ ਹੀ ਪੁਲਿਸ ਫੋਰਸ ਨੂੰ ਜੁਆਇਨ ਕੀਤਾ ਸੀ। ਇਸ ਦਰਮਿਆਨ ਸੂਬੇ ਦੇ ਪ੍ਰੀਮੀਅਰ ਕ੍ਰਿਸ ਮਿੰਸ ਤੇ NSW ਪੁਲਿਸ ਦੇ ਕਮਿਸ਼ਨਰ ਦੀ ਤਰਫ ਤੋਂ ਇਸ ਮੰਦਭਾਗੇ ਹਾਦਸੇ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਪੁਲਿਸ ਤੇ ਕਾਊਂਟਰ ਟੈਰਰਿਜ਼ਮ ਮਿਨਿਸਟਰ ਯਾਸਮੀਨ ਕੈਥਲੀ ਨੇ ਕਿਹਾ ਕਿ ਉਹਨਾਂ ਨੇ ਲੇਹ ਦੇ ਮਾਪਿਆਂ ਦੇ ਨਾਲ ਗੱਲ ਕੀਤੀ ਹੈ। ਆਪਣੀ ਧੀ ਦੇ ਮਾਣਮਤੀਆਂ ਪ੍ਰਾਪਤੀਆਂ ਦੇ ਉੱਤੇ ਉਹ ਮਾਪੇ ਖੁਸ਼ ਤਾਂ ਸੀ, ਤਸੱਲੀਸ਼ੁਦਾ ਤਾਂ ਨਹੀਂ, ਪਰ ਆਪਣੀ ਧੀ ਦੇ ਹੀ ਇਸ ਦੁਨੀਆਂ 'ਚੋਂ ਚਲੇ ਜਾਣ ਤੋਂ ਬਾਅਦ ਉਹ ਸੋਗ ਦੇ ਵਿੱਚੋਂ ਫਿਲਹਾਲ ਬਾਹਰ ਨਹੀਂ ਆ ਪਾਏ ਨੇ। ਦੱਸ ਦਈਏ ਕਿ ਇਸ ਦਰਮਿਆਨ ਇਸ ਹਾਦਸੇ ਦੀ ਸੁਤੰਤਰ ਪੜਤਾਲ ਵੀ ਕੀਤੀ ਜਾ ਰਹੀ ਹੈ ਕ੍ਰੈਸ਼ ਇਨਵੈਸਟੀਗੇਟਿਵ ਟੀਮ ਦੀ ਤਰਫ ਤੋਂ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਡੈਸ਼ ਕੈਮ ਫੁਟੇਜ ਜਾਂ ਕੋਈ ਹੋਰ CCTV ਫੁਟੇਜ ਹੋਵੇ ਤਾਂ ਕ੍ਰਾਈਮ ਸਟੋਪਰਸ ਦੇ ਨਾਲ 1800-333-0 ਨੰਬਰ ਦੇ ਉੱਤੇ ਸਾਂਝ ਪਾ ਕੇ ਸੂਚਨਾ ਦਿੱਤੀ ਜਾ ਸਕਦੀ ਹੈ। ਜਦੋਂ ਇਸ ਕਿਸਮ ਦੇ ਸੜਕੀ ਹਾਦਸੇ ਹੁੰਦੇ ਨੇ ਅਜਿਹੇ ਦੇ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਕਿ ਸੜਕਾਂ ਦੇ ਉੱਤੇ ਅਟਕੇਲੀਆਂ ਤਾਂ ਹੋ ਨਹੀਂ ਸਕਦੀਆਂ, ਪਰ ਬ੍ਰਿਸਬੇਨ ਦੇ ਇੱਕ ਵਿਅਕਤੀ ਦੇ ਰੋਕ ਕੇ ਪੁਲਿਸ ਨੇ $1,000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਲੋਕ ਕਾਰ ਨੂੰ ਚਲਾਉਂਦਿਆਂ ਹੋਇਆਂ ਸੜਕ ਦੇ ਉੱਤੇ ਤੇਜ਼ ਰਫ਼ਤਾਰ ਭਜਾਉਂਦਿਆਂ ਹੋਇਆਂ ਇਸ ਨੂੰ ਮਜ਼ਾਕ ਬਣਾਈ ਬੈਠੇ। ਅਸਲ 'ਚ ਤੇਜ਼ ਰਫ਼ਤਾਰ ਕਾਰਾਂ ਚੱਲਣ ਇਹ ਤਾਂ ਬੜੀ ਆਮ ਜੀ ਗੱਲ ਹੈ। ਮੋਰਟਨ ਬੇ ਦੇ ਵਿੱਚ ਪੁਲਿਸ ਨੇ ਲੰਘੇ ਹਫ਼ਤੇ ਇਸ ਵਿਅਕਤੀ ਨੂੰ $1,000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਇਹ ਆਪਣੀ ਕਾਰ ਦੇ ਵਿੱਚ ਇੱਕ ਫਰਿੱਜ ਲਟਾ ਕੇ ਜਾ ਰਿਹਾ ਸੀ। ਇੰਨਾ ਕਾਫ਼ੀ ਨਹੀਂ ਹੈ, ਬਲਕਿ ਕਾਰ ਦੇ ਵਿੱਚ ਲਿਟੇ ਹੋਏ ਫਰਿੱਜ ਦੇ ਨਾਲ ਇੱਕ ਵਿਅਕਤੀ ਵੀ ਲਿਟਿਆ ਹੋਇਆ ਸੀ ਜੋ ਕਿ ਫਰਿੱਜ ਦੇ ਨਾਲ ਬਿਲਕੁਲ ਸਟਕ ਕੇ ਕਾਰ ਦੇ ਵਿੱਚ ਲੰਬਾ ਪਿਆ ਸੀ। ਅਫਸਰਾਂ ਨੇ ਜਦੋਂ ਇਸ ਕਾਰ ਨੂੰ ਰੋਕਿਆ ਤਾਂ ਇਸ 46 ਸਾਲਾ ਵਿਅਕਤੀ ਤੋਂ ਪੁੱਛ ਪੜਤਾਲ ਕੀਤੀ ਗਈ। $1,600 ਦਾ ਜੁਰਮਾਨਾ ਇਸ ਦੇ ਡਰਾਈਵਰ ਨੂੰ ਦਿੱਤਾ ਗਿਆ, ਮਾਫ਼ ਕਰਨਾ, ਇਸ ਵਿਅਕਤੀ ਨੂੰ ਦਿੱਤਾ ਗਿਆ ਅਤੇ $700 ਦਾ ਜੁਰਮਾਨਾ ਇਸ ਗੱਡੀ ਦੇ ਡਰਾਈਵਰ ਨੂੰ ਦਿੱਤਾ ਗਿਆ ਅਤੇ 3 ਡਿਮੈਰਿਟ ਪੁਆਇੰਟ ਵੀ ਦਿੱਤੇ ਗਏ। ਇਹ ਵੀ ਪਤਾ ਚੱਲਿਆ ਕਿ ਇਹ ਕਾਰ ਇੱਕ ਰੈੱਡ ਲਾਈਟ ਨੂੰ ਵੀ ਜੰਪ ਕਰ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਦੀ ਤਰਫ ਤੋਂ ਇਸ ਕਿਸਮ ਦੇ ਬਹੁਤ ਸਾਰੇ ਸੜਕੀ ਹਾਦਸਿਆਂ ਨੂੰ ਜਿਹੜੇ ਇਸ ਤਰੀਕਿਆਂ ਦੇ ਨਾਲ ਰੋਕਿਆ ਜਾ ਸਕਦਾ। ਲੋਕ ਅਕਸਰ ਡੇਂਜਰਸ ਡਰਾਈਵਿੰਗ ਕਰਦੇ ਨੇ। ਪੁਲਿਸ ਨੇ 11 ਸਪਤੰਬਰ ਦੇ ਦਿਨ ਓਪਰੇਸ਼ਨ ਮੋਫੈਟ ਦੇ ਤਹਿਤ 3600 ਤੋਂ ਵਧੇਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਕੀਤੇ ਸੀ ਔਰ ਇਸ ਦਰਮਿਆਨ ਬਹੁਤ ਸਾਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਵਾਜਬ ਵੀ ਪਾਏ ਗਏ ਸੀ, ਯਾਨੀ ਕਿ ਉਹ ਨਸ਼ੇ ਕਰਕੇ ਗੱਡੀ ਚਲਾ ਰਹੇ ਸੀ। 17 ਸਪਤੰਬਰ ਤੱਕ ਹੋਏ ਇਸ ਓਪਰੇਸ਼ਨ ਰੇਸ ਦੇ ਵਿੱਚ ਅਲੱਗ ਤੋਂ ਕਈ ਲੋਕਾਂ ਨੂੰ ਜੁਰਮਾਨੇ ਦਿੱਤੇ ਗਏ। ਅਫਸਰਾਂ ਨੇ ਦੱਸਿਆ ਕਿ 23 ਲੋਕਾਂ ਨੂੰ ਡਰਿੰਕ ਡਰਾਈਵ ਕਰਦਿਆਂ ਹੋਇਆਂ ਦੋਸ਼ੀ ਪਾਇਆ ਗਿਆ। 97 ਇਨਫਰਿੰਜਮੈਂਟ ਨੋਟਿਸ ਕੁੱਲ ਜਾਰੀ ਕੀਤੇ ਗਏ ਜਿਸ ਦੇ ਵਿੱਚ 53 ਅਰੈਸਟ ਅਤੇ 68 ਦੋਸ਼ ਵੀ ਆਇਦ ਕੀਤੇ ਗਏ ਨੇ। ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ, ਚਾਹੇ ਸਾਊਥ ਆਸਟ੍ਰੇਲੀਆ ਹੋਵੇ, NSW ਕੁਇਨਜ਼ਲੈਂਡ ਜਾਂ ਵਿਕਟੋਰੀਆ ਸੂਬਾ, ਲਗਾਤਾਰ ਇਹ ਗਿਣਤੀ ਵੱਧ ਰਹੀ ਹੈ। ਉੱਥੇ ਹੀ ਅਗਲੀ ਖਬਰ ਜਿਹੜੀ ਉਹ ਵੀ ਸਾਊਥ ਆਸਟ੍ਰੇਲੀਆ ਦੇ ਵਿੱਚੋਂ ਹੀ, ਜਿੱਥੇ ਔਕ ਪਾਰਕ ਨਾਮ ਦੇ ਇੱਕ ਸਬਬ ਦੇ ਵਿੱਚੋਂ, ਇੱਕ ਖੇਤਰੀ ਸਬਬ ਦੇ ਵਿੱਚੋਂ ਇੱਕ ਛੋਟੇ ਬੱਚੇ ਦੇ, 4 ਸਾਲ ਦੀ ਉਮਰ ਦੇ ਬੱਚੇ ਦੇ ਗਾਇਬ ਹੋ ਜਾਣ ਤੋਂ ਬਾਅਦ ਹੁਣ ਪੁਲਿਸ ਦੀ ਤਰਫ ਤੋਂ ਇਸ ਮਾਮਲੇ 'ਚ ਇੱਕ ਵੱਡਾ ਐਲਾਨ ਕੀਤਾ ਗਿਆ। ਦੱਸ ਦਈਏ ਕਿ 4 ਸਾਲਾ ਗਸ ਜਿਹੜਾ ਆਪਣੇ ਹੀ ਪਰਿਵਾਰ ਦੇ ਨਾਲੋਂ ਪਿਛਲੇ ਸਾਲ ਵਿਛੜ ਗਿਆ ਸੀ। 27 ਸਪਤੰਬਰ ਨੂੰ ਇਹ ਘਟਨਾ ਵਾਪਰੀ ਸੀ ਜਦੋਂ ਉਹ ਇਸ ਖੇਤਰੀ ਇਲਾਕੇ ਦੇ ਵਿੱਚ ਇਕੱਲੀ ਪਈ ਪ੍ਰੋਪਰਟੀ ਦੇ ਵਿੱਚੋਂ ਘਰੋਂ ਬਾਹਰ ਨਿਕਲਿਆ। ਉਸ ਵਕਤ ਉਸਦੀ ਉਮਰ 4 ਸਾਲ ਸੀ ਅਤੇ ਉਸ ਤੋਂ ਬਾਅਦ ਮੁੜ ਕੇ ਕਦੇ ਪੁਲਿਸ ਨੂੰ ਉਸ ਦੀ ਉੱਘ ਸੁੱਘ ਨਹੀਂ ਲੱਗ ਸਕੀ। ਹਾਲੇ ਵੀ ਲਾਪਤਾ ਦੱਸੇ ਗਏ ਗਸ ਲੈਮੋਂਟ ਨੂੰ ਭਾਲਣ ਦੇ ਲਈ ਹੁਣ ਪੁਲਿਸ ਨੇ $1,000,000 ਦੇ ਪੁਰਸਕਾਰ ਦਾ ਐਲਾਨ ਕੀਤਾ। ਉਹ ਲੋਕ ਜਿਨ੍ਹਾਂ ਦੇ ਕੋਲ ਇਸ ਛੋਟੇ ਬੱਚੇ ਦੀ ਕੋਈ ਵੀ ਜਾਣਕਾਰੀ ਹੋਵੇ ਉਸਦੀ ਜਾਣਕਾਰੀ ਪੁਲਿਸ ਤੱਕ ਪਹੁੰਚਾਈ ਜਾਵੇ। ਕ੍ਰਾਈਮ ਸਟੋਪਰ ਦਾ ਕਹਿਣਾ ਹੈ ਕਿ ਹੁਣ ਤੱਕ 34 ਕਾਲਾਂ ਅਤੇ 2 ਈਮੇਲਸ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਹਾਸਲ ਹੋਈਆਂ ਨੇ, ਪਰ ਕਿਸੇ ਵੀ ਸੂਹ ਦੇ ਨਾਲ ਉਹ ਅੱਗੇ ਨਹੀਂ ਵੱਧ ਸਕੇ, ਕੋਈ ਵੀ ਉਹਨਾਂ ਨੂੰ ਕਾਮਯਾਬੀ ਹੱਥ ਨਹੀਂ ਲੱਗ ਸਕੀ। ਪਰ ਜੇਕਰ ਕੋਈ ਵੀ ਵਿਅਕਤੀ ਇਸ ਤਰੀਕੇ ਦੇ ਨਾਲ ਰਹਿੰਦਿਆਂ ਹੋਇਆਂ, ਚਾਹੇ ਗੁਪਤ ਰਹਿੰਦਿਆਂ ਹੋਇਆਂ, ਸੂਚਨਾ ਇਸ ਛੋਟੇ ਬੱਚੇ ਦੀ ਦੇ ਸਕੇ ਤਾਂ ਉਸ ਨੂੰ ਇਹ ਰਿਵਾਰਡ ਜਿਹੜਾ ਜ਼ਰੂਰ ਦਿੱਤਾ ਜਾਏਗਾ। ਗਸ ਨੂੰ ਆਖਰੀ ਵਾਰ ਉਸਦੀ ਡਰਟ ਬਾਈਕ ਦੇ ਉੱਤੇ 27 ਸਪਤੰਬਰ ਨੂੰ 2025 ਦੇ ਵਿੱਚ ਯੁਆਂਤਾ ਦੀ ਇਸ ਪ੍ਰੋਪਰਟੀ ਦੇ ਵਿੱਚੋਂ ਆਖਰੀ ਵਾਰ ਦੇਖਿਆ ਗਿਆ ਸੀ। ਯੁਆਂਤਾ ਜਿਹੜਾ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਮੌਜੂਦ ਇੱਕ ਖੇਤਰੀ ਇਲਾਕਾ ਹੈ।
ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM, ਬਾਕੀ ਦੇ ਪ੍ਰੋਗਰਾਮ ਖਬਰਾਂ ਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ ਮੋਬਾਈਲ ਐਪ ਤੇ ਵੈਬਸਾਈਟ ਤੋਂ ਜਾਰੀ ਰਹਿਣਗੇ। ਧੰਨਵਾਦ।

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs 2 ears 2 eyes ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
8: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au
4: ਹੈਲੋ ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
1: ਦਿਸ ਆਟਮ ਲਾਫ ਆਊਟ ਲਾਊਡ ਵਿਦ ਆਯੁਸ਼ਮਾਨ ਖੁਰਾਨਾ ਐਂਡ ਸਾਦਾ ਅਲੀ ਖਾਨ ਇਨ ਉੜਦਾ ਤੀਰ।
2: ਇੱਕ ਪਾਕਿਸਤਾਨੀ ਜਾਸੂਸ ਹਿੰਦੁਸਤਾਨ ਜਾਏਗਾ।
3: ਦੇਸ਼ ਭਗਤੀ ਤੋਂ ਯਾਦ ਆ ਗਈ,
4: ਦੇਸ਼ ਕੌਣ ਸਾ ਹੈ ਯੇ ਭੁੱਲ ਗਿਆ।
1: ਅ ਸਪਾਈ ਮਿਸ਼ਨ ਗੋਨ ਰੋਂਗ ਵਿਦ ਹਿਲੇਰੀਅਸ ਮੋਮੈਂਟਸ।
3: ਉਹਦੇ ਬਾਰਡਰ ਚੱਲ ਰਹੀ ਹੈ।
1: ਨਹੀਂ ਜੀ, ਇਹ ਤਾਂ ਉੜਦਾ ਤੀਰ ਚੱਲ ਰਹਾ ਹੈ ਫਰੋਮ ਅਕਟੋਬਰ 9th ਐਟ ਸਿਨੇਮਾਜ਼ ਨੀਅਰ ਯੂ।

0: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
6: ਦੀਵਾਲੀ ਰੋਸ਼ਨੀ ਕਾ ਤਿਉਹਾਰ, ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ ਇਸਮੇ ਚਾਰ ਚਾਂਦ। ਰਿਵਾਜ਼ੋ ਕੇ ਰੰਗ, ਖਾਨੋ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇ ਬਰਕਰਾਰ। ਆਪਣੀ ਥਾਲੀ ਕੋ ਬਣਾਏ ਖਾਸ ਸ਼ਾਨ ਕੇ ਵੈਜ ਬਿਰਯਾਨੀ, ਚਨਾ ਮਸਾਲਾ, ਪਾਲਕ ਪਨੀਰ, ਕਿਚਨ ਕਿੰਗ, ਦਾਲ ਮਸਾਲਾ, ਚਾਟ ਮਸਾਲਾ ਔਰ ਢੇਰੋ ਮਸਾਲੋ ਕੀ ਰੇਂਜ ਕੇ ਸਾਥ ਇਸ ਦੀਵਾਲੀ ਖੁਸ਼ੀਆਂ ਬਣੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ।
7: ਰੇਡੀਓ ਹਾਂਜੀ 1674 AM।

0: ਰਸਤਾ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ।
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ। ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: Rich boy.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਬਸ ਬਸ ਬਸ ਬਸ ਸ਼ਾਂਤ ਮੇਰਾ ਵੀਰ,
1: ਪਤਾ ਕਰਨਾ ਕੀ ਸਾਡੇ ਬਾਰੇ ਆਪੇ ਦੱਸ ਦਿੰਦੇ ਆ।
2: ਵਾਹ ਵਾਹ ਵਾਹ ਵਾਹ ਵਾਹ,
1: ਜਿੱਥੇ ਜੀ ਕਰੇ ਉਦੋਂ ਉੱਥੇ ਕਹਿੰਦੇ ਆ।
0: ਕੀ ਕਹਿੰਦੇ ਆ ਜੀ? ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ ਤੇ ਤੁਸੀਂ ਜੁੜ ਚੁੱਕੇ ਹੋ ਬੋਇਜ਼ ਮੀਟਅਪ ਦੇ ਵਧੀਆ ਜੇ ਘੈਂਟ ਜੇ ਇੱਕ ਐਪੀਸੋਡ ਦੇ ਨਾਲ। ਤੁਸੀਂ ਸੁਣ ਰਹੇ ਸੀਗੇ ਕਰਨ ਔਜਲਾ ਦੀ ਨਵੀਂ ਆਈ ਹੈ ਜੀ ਈਪੀ, ਜਿਹਦਾ ਨਾਮ ਹੈ ਔਜਲਾ ਸੀਜ਼ਨ। ਅਤੇ ਜੀ ਉਹਦਾ ਗਾਣਾ ਰੈਪ ਕਿਲਰ, ਕਿਉਂਕਿ ਪਿਛਲੀ ਵਾਰੀ ਅਸੀਂ ਤੁਹਾਨੂੰ ਸੁਣਾਇਆ ਸੀਗਾ ਮੂਸੇ ਵਾਲੇ ਦਾ ਗੋਸਟ ਫੇਸ ਕਿਲਰ, ਸੋ ਅਸੀਂ ਕਿਹਾ ਕਿ ਹੁਣ ਤੁਹਾਨੂੰ ਰੈਪ ਕਿਲਰ ਵੀ ਸੁਣਾ ਦਿੰਦੇ ਹਾਂ। ਅਤੇ ਬਸ ਬਈ ਆਹੀ ਗਾਣਾ ਸੀਗਾ ਜਾ ਰਿਹਾ
2: ਕਿਲ ਕਿਲ ਕਿਲ
0: ਇੱਕ ਕਿਲਰ ਦੋ ਕਿਲਰ ਨੋ ਫਿਲਰ, ਬੜੀ ਘੈਂਟ ਈਪੀ ਹੈ ਯਾਰ, ਮਜ਼ੇ ਆ ਗਏ ਗਾਣੇ।
2: ਔਜਲਾ ਸੀਜ਼ਨ,
0: ਔਜਲਾ ਸੀਜ਼ਨ, ਔਜਲਾ, ਵਾਹ ਕਿਆ ਬਾਤ ਹੈ ਕ੍ਰਿਸ਼ਨਾ, ਵੈਰੀ ਗੁੱਡ ਬੱਚੇ, ਵੈਰੀ ਗੁੱਡ। ਹੋਰ ਸੁਣਾ ਬਲਕੀਰਤ, ਕਿਵਾਂ? ਠੀਕ ਠਾਕ,
1: ਵੈਰੀ ਗੁੱਡ। ਕਿਉਂਕਿ ਔਜਲੇ ਦਾ ਜਿਹੜਾ ਸੀਜ਼ਨ ਗਾਣਾ ਨਾ, ਉਹ ਸੁਣਿਆ ਤੁਸੀਂ?
0: ਕਿਹੜਾ?
1: ਕੱਲਾ ਸੀਜ਼ਨ, ਜਿਹੜਾ ਨਾਮ ਹੀ ਔਜਲਾ ਸੀਜ਼ਨ ਹੈ।
0: ਨਹੀਂ ਉਹ ਨਹੀਂ ਮੈਂ ਸੁਣਿਆ।
1: ਕੱਲਾ ਨਹੀਂ ਸੁਣਿਆ? ਇੱਕ ਵਾਰੀ ਲਾਓ ਫਿਰ, ਮਾੜਾ ਜਿਹਾ ਸੁਣੋ ਫਿਰ।
0: ਅੱਛਾ, ਉਹ ਵੀ ਲਾ
1: ਦੇਣਾ, ਮਿਸ ਨਾ ਕਰ ਦੇਣਾ।
0: ਮਿਸ ਤਾਂ ਕਰਨਾ ਨਹੀਂ ਯਾਰ ਵਿਰਜ਼ੇ, ਆਪਾਂ ਮਿਸ ਕਰਦੇ
1: ਵਿਰਜ਼ੇ। ਕੀ ਕਰਦੇ ਹੁੰਦੇ ਤੁਸੀਂ? ਗਾਣਾ ਨਹੀਂ ਇੱਧਰ ਉੱਧਰ ਲਾਉਂਦੇ ਹੈਗੇ, ਤੁਹਾਡਾ ਧਿਆਨ ਕੰਮਾਂ ਕਾਰਾਂ ਦੇ ਵਿੱਚ ਲੱਗਦਾ।
0: ਅੱਛਾ, ਇੱਕ ਇੱਕ ਗੱਲ ਨੋਟਿਸ ਕੀਤੀ ਆ ਯਾਰ, ਹਰ ਹਰ ਸਿੰਗਰ ਧੋਣ ਚ ਕਿੱਲਾ ਵੀ ਪਾਉਂਦਾ, ਫਿਰ ਬਾਅਦ ਚੋਂ 25 ਕਿੱਲੇ ਜਾਂ 40 ਕਿੱਲੇ ਜ਼ਮੀਨ ਵੀ ਦੱਸ ਦਿੰਦਾ। ਸਾਡੇ ਹਾਲਾਤ ਨਹੀਂ ਪਤਾ ਕਿ ਇੱਥੇ ਮਤਲਬ ਬਹੁਤ ਕੰਮ ਹੈਵੀ ਹੈ ਯਾਰ, ਇੱਥੇ ਜ਼ਮੀਨਾਂ ਨਾਲ ਨਹੀਂ ਸਰ ਰਿਹਾ ਕਿਸੇ ਦਾ ਬਈ, ਇੱਥੇ ਬਹੁਤ ਕੰਮ ਕਰਨਾ ਪੈ ਰਿਹਾ ਔਜਲਾ ਦਾ,
1: ਜ਼ਮੀਨ 'ਚ ਖੁਦ ਜਾਣਾ ਪੈ ਰਿਹਾ
0: ਔਜਲਾ ਦਾ, ਸਹੀ ਕਿ ਨਹੀਂ?
1: ਬਾਕੀ ਤੁਸੀਂ ਇਦਾਂ ਦਾ ਕੋਈ ਗਾਣਾ ਕੱਢੋ, ਇੱਕ ਕੰਮ ਦੋ ਕੰਮ ਤੀਜਾ ਕਰੀ ਜਾਵਾਂ, ਜਿੱਥੇ ਜਿੱਥੇ ਜੀ ਕਰੇ ਉੱਥੇ ਸ਼ੁਰੂ ਕਰ, ਸਾਈਡ ਕਰਕੇ ਮੈਂ ਮੁੱਕਦੀ ਨਹੀਂ ਦਿਨ,
0: ਮੁੰਡਾ ਹਾਸਲ
1: ਕਦੋਂ ਚੜੇ ਦਿਨ, ਇੱਦਾਂ ਦਾ ਕੁਛ ਬਣਾਓ।
0: ਕਿਆ ਬਾਤ ਹੈ ਬੱਚੇ, ਬਹੁਤ ਵਧੀਆ।
1: ਦਿਨ ਦਿਨ ਸਾਰਾ ਦਿਨ ਕੰਮ ਕਰ, ਰਾਤ ਨੂੰ ਮੈਂ ਸੋਵਾਂ ਸਵੇਰੇ ਉੱਠਾ ਕੰਮ ਕਰ।
0: ਤੁਸੀਂ ਵੀ ਇਲੂਮਨਾਟੀ ਨਾਲ ਜੁੜੇ ਹੋਏ ਹੋ?
1: ਜਦੋਂ ਕੰਮ ਕਰਾਂ ਕੰਮ ਵਧੀ ਜਾਵੇ, ਕੰਮ ਵਧੀ ਜਾਵੇ ਮੇਰੇ ਪੈਸੇ ਨਹੀਂ ਉਹ ਵਧੇ,
0: ਪੈਸੇ ਨਹੀਂ ਉਹ ਵਧੇ,
1: ਕੰਮ ਦੋ ਕਰਨੇ ਪੈਣੇ, ਜੇ ਦੋ ਕੀਤੇ ਕੰਮ ਨਾਲ ਤੀਜਾ ਵੀ ਆ ਕਰਨਾ, ਸਾਡੀ ਫੇਰ ਜਾ ਕੇ ਸੋਣਾ ਸਵੇਰੇ ਉੱਠੇ ਖੜਨਾ ਹੈ,
0: ਤਾਂ ਵੀ ਲੋਕਾਂ ਨੇ ਕਹਿਣਾ ਏਦਾਂ ਨਹੀਂ ਉਸਰਨਾ,
1: ਮੇਰੀ ਕਿਸਮਤ ਨਹੀਂ ਮੇਰੇ ਨਾਲ ਲੜਨਾ, ਮੈਂ ਕਿੱਥੇ ਆ ਗਿਆ ਤੇ ਕਿਹੜੇ ਸ਼ਹਿਰ ਰਹਿਣਾ ਵਾ, ਕਿੱਥੇ ਉੱਠਦਾ ਤੇ ਕਿਹਦੇ ਨਾਲ ਬਹਿਣਾ ਆ,
0: ਉਹ ਕੀ ਕਹੀ ਜਾਣਾ ਆ ਤੂੰ,
1: ਢਾਲਮੰਸ ਏਰੀਆ ਦੇ ਵਿੱਚ ਰਹਿਣਾ ਆ, ਇੱਕੋ ਕੁਰਸੀ ਆ ਖਾਕੀ ਰੰਗ ਦੀ, ਮੈਂ ਜਿੱਥੇ ਰੋਜ਼ ਬਹਿਣਾ ਆ।
0: ਖਾਕੀ ਨਹੀਂ, ਗ੍ਰੇ ਆ।
1: ਓ ਯਾਰ
0: ਸੋਰੀ ਸੋਰੀ,
1: ਤੁਹਾਡੇ ਵਰਗੇ ਆ ਬੰਦੇ ਜਿਹੜੇ ਰੈਪ ਨਹੀਂ ਬਣਾਉਂਦੇ,
0: ਗੱਲਾਂ ਆ ਬਣਾਉਂਦੇ, ਗੱਲਾਂ ਦਾ ਕੜਾ ਆ ਬਣਾਉਂਦੇ। ਔਜਲਾ ਸੀਜ਼ਨ ਸੁਣਾਓ ਮੈਂ ਤੁਹਾਨੂੰ, ਸੁਣਾ ਲੋ ਜੀ, ਸੁਣੋ ਸੁਣੋ ਗਾਇਸ, ਗੱਲਾਂ ਬਾਤਾਂ ਕਰਾਂਗੇ, ਪਹਿਲੇ ਗਾਣਾ ਸੁਣ ਲਓ ਯਾਰ।

0: वाह वाह वाह, क्या बात है। जत्थो मैं लंगा उत्ते खाली राह नखरो,
1: इको फोन उत्ते भजे दे।
0: वाह क्या बात है। एक मेंटल हेल्थ पेशेंट लिए भी लोग इस तरह करते कि यार माड़ा राह छड़ दो, यदा पता नहीं की करे की ना करे। मैनू गाइस जोक्स हो रहे जी, एनी ओजला फैन इन द हाउस, असं भी फैन है जी, फैन है जी, फैन है जी, फैन है जी। तो यह थानू एक होर आप गाना सुनाता जी ओजले की नवी ईपी का। तो अज असी गलबात जी करा साढ़े विशेषज्ञ बलकीरत दे नाल।
1: What's that, bro?
0: गलबात है कि मैं पढ़ रहा सीगा जी एक रिपोर्ट, ओदे ते आपां थोड़ा जिहा पिछले हफ्ते कीता सीगा, हाँ जी मिलबन ते गलबात।
1: हाँ जी, कीड़ी रिपोर्ट पढ़दी थी?
0: ओ सीगी हिलडा दी रिपोर्ट। उस तो बाद जी आरबीए वाला जिहड़ा कांड होया सारिआं नूं पता जी, इंटरेस्ट रेट वध गए। ठीक है जी। फिर जी अज जदों पैनू करदे पए रिकॉर्ड, ते ऑस्ट्रेलिया दे अंदर सरचार्ज ऑन योर एफटपॉस एंड मास्टर वीज़ा कार्ड यूज करन ते ओहो बंद कर दिते ने एंथनी एल्बनीज़ी दी सरकार ने। एवी सब नू पता, पर ओदा खामियाजा ए होएगा कि शायद जिस चीज़ दा तुसी लेट सपोज जे तुसी उस कॉफी दा जिहदा 5-60, 5-70 दे रहे सीगे, हुण ओह 6.5-7 दी सिद्धे मालक नू करनी पेगी, क्योंकि स्मॉल बिजनेस नू ए खर्चा आप बेयर करना पैना है। सो ए सब चीज़ां दे मुद्दे नज़र एंड हिलडा दी रिपोर्ट भी जिहड़ी सी उस बारे भी दस दिए कि ऑस्ट्रेलियन लोग जो 18-29 दे उम्र च ने, यूनिवर्सिटी ऑफ मेलबर्न दी बनाई हुई रिपोर्ट आ हाउस होल्ड इनकम लेबर डायनामिक्स नाम तो, उहदे अंदर 50% तकरीबन 50% यंग अडल्ट जिहड़े 18-29 साल दे ने, ओह कह रहे ने कि असीं अपने पेरेंट्स नाल मूव इन करना चाहुंदे आ, या फिर असीं अपने पेरेंट्स नाल मूव इन कर चुके हैं क्योंकि घर नहीं खरीद हो रहा, रेंट नहीं पे कर हो रहा। सो असीं सोचा जी कि बई आपां गल इह करदे हां कि खर्चा वध गया, खर्चा वध गया, खर्चा वध गया। आपां अज इहदा जिहड़ा दूसरा पहलू है कि कमाई किस तरह वधाई जा सके, या फिर लोग कमाई किस तरह वधा सकते हैं, या फिर लोग किस तरह कमाइयां वधांदे ने, उस बारे गल करेंगे। एंड यह जिहड़ी टॉक है ये कोई सजेशन बेस्ड नहीं, ये ओपीनियन बेस्ड नहीं, ये ऑब्जरवेशन बेस्ड है। मतलब जो आप गल्ला बातें करांगे वह यह नहीं कह रहे थानू कि यह करो, ये नहीं कह रहे कि आह सही है या गलत है। ਇਹ ਦੱਸਾਂਗੇ ਕਿ ਆਸੇ ਪਾਸੇ ਜੋ ਅਸੀਂ ਵੇਖਦੇ ਹਾਂ, ਸੁਣਦੇ ਹਾਂ, ਲੋਕ ਕਰਦੇ ਪਏ ਨੇ, ਐਂਡ ਜੋ ਪਰਸਨਲ ਮਾੜਾ ਮੋਟਾ ਕਦੀ ਪੰਗਾ ਲੈ ਕੇ ਵੇਖਿਆ, ਕੁਛ ਠੀਕ ਗਿਆ ਨਹੀਂ ਗਿਆ, ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਐਂਡ ਜਦੋਂ ਤੁਸੀਂ ਇਹ ਸ਼ੋਅ ਸੁਣੋਗੇ, ਜੋ ਤੁਹਾਨੂੰ ਚੀਜ਼ ਸਹੀ ਲੱਗੇ ਅਤੇ ਜੋ ਤੁਹਾਨੂੰ ਗਲਤ ਲੱਗੇ, ਤੁਸੀਂ ਫੀਡਬੈਕ ਭੇਜਣੀ ਹੈ ਬਈ। ਭੇਜਣੀ ਕਦੋਂ ਹੈ ਉਹ ਬਲਕੀਰਤ ਦੱਸੇਗਾ, ਦੱਸੋ ਬਈ ਕਦੋਂ ਕਦੋਂ ਭੇਜਣੀ ਆ।
1: ਇੱਦਾਂ ਨਾ ਕਰਿਆ ਕਰੋ, ਜਿਹੜੀ ਥੋੜੀ ਜੀ ਉਦਾਂ ਦੀ ਗੱਲ ਆ ਉਹ ਮੈਂ ਦੱਸੂਗਾ।
0: ਮੈਂ ਕਿਹਾ ਮੈਂ ਦੇਰ ਤਾਂ ਬੋਲੀ ਜਾ ਰਿਹਾ ਤਾਂ ਕਰਕੇ ਨਹੀਂ, ਮੈਂ ਦੱਸ ਦਿੰਦਾ ਕੋਈ ਗੱਲ
1: ਨਹੀਂ। ਨਹੀਂ
0: ਤੁਸੀਂ ਦੱਸੋ, ਤੁਸੀਂ ਦੱਸੋ,
1: ਤੁਸੀਂ ਭੇਜਣੀ ਆ ਜੀ। ਹਾਂਜੀ ਮੈਲਬਨ ਸ਼ੋਅ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ, ਤੁਸੀਂ ਸ਼ੋਅ ਵੀ ਸੁਣਦੇ ਹੋ।
0: ਬਿਲਕੁਲ,
1: ਚੱਲਦੇ ਚੱਲਦੇ ਸ਼ੋਅ 'ਚ ਤੁਸੀਂ ਭੇਜ ਦੇਣਾ,
0: ਚੱਲਦੇ ਹੋਏ ਸ਼ੋਅ 'ਚ
1: ਕੁਝ ਨਹੀਂ ਕਰਨਾ ਤੁਸੀਂ, ਕੁਝ ਨਹੀਂ ਕਰਨਾ,
0: ਸੋਮਵਾਰ
1: ਤੁਸੀਂ ਲਿਖਣਾ ਵਾ ਬੋਇਜ਼ ਮੀਟ ਅਪ।
0: ਹਾਂ, ਮੰਡੇ ਤੋਂ ਥਰਸਡੇ ਜਦੋਂ ਵੀ ਚੱਲ ਰਿਹਾ ਹੁੰਦਾ, ਉਹ ਫਰਾਈਡੇ ਫਿਰ ਖੁੱਲ੍ਹਾ ਖੜਾ ਹੁੰਦਾ ਨਾ, ਮਾਹੌਲ ਹੀ ਵੱਖਰਾ ਹੁੰਦਾ। ਸੋ ਮੰਡੇ ਤੋਂ ਥਰਸਡੇ ਕੋਈ ਵੀ ਟੌਪਿਕ ਚੱਲ ਰਿਹਾ, ਕੋਈ ਵੀ ਆਰਜੇ ਆਏ ਹੁਣ, ਤੁਸੀਂ ਬੋਇਜ਼ ਮੀਟ ਅਪ ਅੱਗੇ ਲਿਖ ਕੇ ਨਾ ਸਾਈਡ 'ਤੇ ਮੈਸੇਜ ਘੱਲ ਦੇਣਾ ਕਿ ਯਾਰ ਆਹ ਟੌਪਿਕ 'ਤੇ ਗੱਲ ਹੋਈ, ਵਧੀਆ ਲੱਗੀ, ਮਾੜੀ ਲੱਗੀ,
1: ਸਭ ਸਾਡੇ ਸਿਰ ਮੱਥੇ। ਮੈਂ ਤਾਂ ਆਪ ਨਹੀਂ ਏਡਾ ਵੱਡਾ ਮੈਸੇਜ ਲਿਖਣਾ
0: ਪਸੰਦ ਕਰਦਾ, ਆਪ ਹੀ ਦੇਖ, ਆਪ ਹੀ ਯਾਰ
1: ਲਿਖੋ ਬਸ।
0: ਹਾਂ, ਮਤਲਬ ਬੋਇਜ਼ ਮੀਟ ਅਪ ਜ਼ਰੂਰ ਲਿਖੋ, ਥੰਬਸ ਅਪ ਪਾ ਦਿਓ, ਥੰਬਸ ਡਾਊਨ ਪਾ ਦਿਓ, ਸਮਾਈਲੀ ਫੇਸ ਪਾ ਦਿਓ, ਮਤਲਬ
1: ਹਾਂ ਕੁਝ
0: ਪਹੁੰਚਦਾ ਕਰੋ ਯਾਰ, ਕੁਛ ਤੇ ਪਹੁੰਚਦਾ ਕਰੋ 10-12 ਦੇ ਵਿੱਚ।
1: ਪਹੁੰਚਣਾ ਜ਼ਰੂਰੀ ਆ,
0: ਪਹੁੰਚਣਾ ਜ਼ਰੂਰੀ ਆ।
1: ਇੱਕ ਰਿਪੋਰਟ ਮੈਂ ਵੀ ਪੜ੍ਹੀ ਆ ਕ੍ਰਿਸ਼ਨਾ ਜੀ,
0: ਹਾਏ
1: ਰਿਪੋਰਟ ਕਹਿ ਰਹੀ ਆ
0: ਕਿਆ
1: ਕੀ ਜਿਹੜੇ ਲੋਕ ਨੇ, ਲੋਕਾਂ ਦੇ ਵਿੱਚੋਂ ਜਿਹੜੀਆਂ ਔਰਤਾਂ ਨੇ ਉਹ ਬੰਦਿਆਂ ਨਾਲੋਂ ਜ਼ਿਆਦਾ ਸਾਈਡ ਜੋਬ ਕਰ ਰਹੀਆਂ ਨੇ।
0: ਹਾਂ, ਉਹ ਹੈ, ਉਹਦੇ ਪਿੱਛੇ ਕਾਰਨ ਵੀ ਹੈ, ਬਹੁਤ
1: ਕਾਰਨ ਤੇ ਹੋਣਗੇ, ਓਬਵੀਅਸਲੀ ਹੋਣਗੇ, ਵਾਈ ਨਾਟ ਕਰਨਗੇ। ਪਰ ਮੁੱਦਾ ਪਤਾ ਕੀ ਆ ਜੀ, ਮੁੱਦਾ ਇਹ ਆ ਕਿ ਪੈਸਾ ਪੈਸਾ ਕਰਤੀ ਹੈ, ਤੂੰ ਪੈਸੇ ਵੇਖ ਕੇ ਉਮਰਤੀ ਹੈ, ਕਿਆ ਚੀਜ਼ ਹੈ ਪੈਸਾ,
0: ਕਿਆ ਬਾਤ,
1: ਕਿਆ ਪਿਆਜ਼ ਹੈ ਪੈਸਾ, ਪੈਸਾ ਪੈਸਾ, ਮੇਰੀ ਜੇਬ ਮੇ ਪੈਸਾ, ਮੇਰੇ ਪਰਸ ਮੇ ਪੈਸਾ, ਨਹੀਂ ਹੈ, ਨਹੀਂ ਹੈ
0: ਪੈਸਾ, ਪੈਸਾ
1: ਆਪਕੇ ਪਰਸ ਮੇ ਪੈਸਾ
0: ਨਹੀਂ
1: ਹੋਗਾ, ਹਮੇ ਨਹੀਂ ਪਤਾ। ਬਾਤ ਪਤਾ ਕਿਆ ਹੈ, ਗੱਲ ਇਹ ਆ ਕਿ ਪੈਸਾ ਕਿਸੇ ਕੋ ਹੈਗਾ, ਕਿਸੇ ਕੋ ਨਹੀਂ ਹੈਗਾ, ਪਰ ਦੋਵੇਂ ਸਾਈਡ ਹਸਲ ਕਰ ਰਹੇ ਨੇ।
0: ਹਾਂ ਉਹ ਤੇ ਹੈ,
1: ਮੈਟਰ ਨਹੀਂ ਕਰਦਾ ਜੇ ਕਿਸੇ ਕੋਲ ਜ਼ਿਆਦਾ ਪੈਸੇ ਆ ਤੇ ਉਹ ਫਿਰ ਵੱਡੀ ਸਾਈਡ ਹਸਲ ਕਰ ਰਿਹਾ, ਜੇ ਕਿਸੇ ਕੋਲ ਥੋੜੇ ਆ ਤੇ ਉਹ ਨਿੱਕੀ ਸਾਈਡ ਹਸਲ ਕਰ ਰਿਹਾ। ਪਰ ਸਾਈਡ ਜੋਬ, ਸਾਈਡ ਹਸਲ ਜਾਂ ਸੈਕਿੰਡ ਕੰਮ ਜਾਂ ਫਿਰ ਬਿਜ਼ਨਸ,
0: ਉਹ ਵੀ ਕਹਿੰਦੇ ਨੇ ਇਹਨੂੰ ਪੈਸਿਵ ਇਨਕਮ।
1: ਹਾਂ ਪੈਸਿਵ ਇਨਕਮ, ਯੈਸ ਯੈਸ ਯੈਸ,
0: ਸਭ ਚੀਜ਼ਾਂ
1: ਸੈਕੰਡਰੀ ਇਨਕਮ ਵੀ ਕਹੀ ਜਾਂਦੇ ਨੇ।
0: ਸੋ ਅੱਜ ਕੱਲ ਬਹੁਤ ਜ਼ਰੂਰੀ ਵੀ ਆ, ਸਮੇਂ ਦੀ ਮੰਗ ਵੀ ਆ ਤੇ ਲੋਕ ਕਰ ਵੀ ਰਹੇ ਨੇ। ਅੱਛਾ ਦੇਖ,
1: ਲੋਕ ਤੰਗ ਵੀ ਆ ਨਾ,
0: ਲੋਕ ਤੰਗ ਵੀ ਆ ਤੇ ਯਾਰ ਇੱਕ ਦੇ ਅੰਦਰ ਨਾ ਦੋ ਤਰੀਕੇ ਇਸ ਚੀਜ਼ ਨੂੰ ਵੇਖਣ ਦੇ। ਇੱਕ ਤਰੀਕਾ ਇਹ ਆ ਕਿ ਜਦੋਂ ਇੱਕ ਟਾਈਮ ਸੀਗਾ ਜੈਂਡਰ ਡਿਫਾਈਨਡ ਰੋਲਸ ਹੋਇਆ ਕਰਦੇ ਸੀ, ਹੁਣ ਉਹ ਨਹੀਂ ਰਹੇ, ਐਂਡ ਇਟਸ ਅ ਵੈਰੀ ਵੈਲਕਮ ਥਿੰਗ ਆਲਸੋ, ਹੈ ਨਾ। ਅਤੇ ਜਿਸਦਾ ਜਿਸ ਤਰੀਕੇ ਦਾ ਹੁਨਰ ਹੋਵੇ ਉਸ ਤਰੀਕੇ ਦਾ ਕੰਮ ਮਿਲਣਾ ਚਾਹੀਦਾ। ਪਰ ਮੈਂ ਇਸ ਲਿਹਾਜ਼ ਨਾਲ ਵੀ ਵੇਖਦਾ ਕਿ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ, ਜਿਸ ਸੈਕਟਰਸ ਤੋਂ ਆਪਾਂ ਆਉਂਦੇ ਹਾਂ, ਕਿ ਜੇ ਮਤਲਬ ਦੋਨੋਂ ਜੀਆਂ ਨੂੰ ਕੰਮ ਵੀ ਕਰਨਾ ਪੈ ਰਿਹਾ, ਦੋਨੋਂ ਜੀਆਂ ਨੂੰ ਜੇ ਸਾਈਡ ਹਸਲ ਵਾਲਾ ਵੀ ਕੰਮ ਕਰਨਾ ਪੈ ਰਿਹਾ, ਮਤਲਬ ਦੋ ਜੀ ਚਾਰ ਕੰਮ ਜੇ ਕਰ ਰਹੇ ਨੇ, ਤਾਂ ਫਿਰ ਮਤਲਬ ਇਕੋਨਮੀ ਦਾ ਬਹੁਤ ਬੁਰੇ ਹਾਲਾਤ ਹੈ ਯਾਰ, ਹੈ ਨਾ।
1: ਆਈ ਡੋਂਟ ਨੋ ਕਿ ਜੇ ਹੁਣ ਮੇਨ ਕੀ ਹੈ, ਕੱਲ੍ਹ ਕੋਈ ਨਾ ਪ੍ਰੋਡਕਟੀਵਿਟੀ ਦੇ ਕੋਈ ਮਾਹਿਰ ਗੱਲ ਕਰਨ ਡਿਆ ਸੀ, ਇੰਟਰਸਟਿਡ ਵੱਧ ਗਏ ਤੇ, ਹੈ ਨਾ, ਅਤੇ ਉਹ ਵੀ ਦੱਸਦਾ ਵੀ ਪ੍ਰੋਡਕਟੀਵਿਟੀ ਨਹੀਂ ਹੈਗੀ ਆਸਟ੍ਰੇਲੀਆ ਦੇ ਵਿੱਚ, ਨਾ ਤਾਂ ਕਰਕੇ ਇਹਨੂੰ ਇੰਨੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ।
0: ਓਕੇ,
1: ਅਤੇ ਯਾਰ ਹੁਣ ਪ੍ਰੋਡਕਟੀਵਿਟੀ ਮਤਲਬ ਜੇ ਆਪਾਂ ਦੋ ਦੋ ਕੰਮ ਕਰ ਰਹੇ ਹਾਂ, ਤਿੰਨ ਤਿੰਨ ਕੰਮ ਕਰ ਰਹੇ ਹਾਂ, ਤਾਂ ਪ੍ਰੋਡਕਟੀਵਿਟੀ ਕਿਉਂ ਨਹੀਂ ਹੋਊਗੀ? ਪ੍ਰੋਡਕਟੀਵਿਟੀ ਕਦੋਂ ਹੁੰਦੀ ਆ ਕੰਮ ਕਰਕੇ ਤੁਸੀਂ ਕੁਛ ਕਰਦੇ ਹੋ? ਹਾਂ ਇਹ ਗੱਲ ਜ਼ਰੂਰ ਆ ਕਿ ਆਪਾਂ ਕਿਸੇ ਵੇਲੇ ਇੱਦਾਂ ਦਾ ਵੀ ਕੰਮ ਕਰ ਰਹੇ ਹੁੰਦੇ ਕਿ ਜਿਹੜਾ ਸਿਰਫ ਕਰ ਰਹੇ ਹੁੰਦੇ ਹਾਂ ਪਰ ਉਹ ਪ੍ਰੋਡਕਟਿਵ ਨਹੀਂ ਹੋ ਰਿਹਾ ਹੁੰਦਾ, ਪਰ ਕਿਤੇ ਨਾ ਕਿਤੇ ਜੇ ਆਪਾਂ ਟਰਾਈ ਕਰ ਰਹੇ ਹਾਂ ਤਾਂ ਪ੍ਰੋਡਕਟਿਵ ਤਾਂ ਹੋਊਗਾ, ਅੱਜ ਨਹੀਂ ਤਾਂ ਕੱਲ੍ਹ ਹੋਜੂਗਾ। ਮੰਨ ਲਓ ਤੁਸੀਂ ਹੌਲੀ ਹੌਲੀ ਸਿੱਖ ਜਾਓਗੇ ਜੇ ਨਹੀਂ ਆਉਂਦਾ, ਪਰ ਪ੍ਰੋਡਕਟੀਵਿਟੀ 'ਤੇ ਆਪਾਂ ਸਾਰੇ ਵਰਕਆਊਟ ਕਰ ਰਹੇ ਹਾਂ, ਫਿਰ ਪ੍ਰੋਡਕਟੀਵਿਟੀ ਤਾਂ ਕਿਤੇ ਵੀ ਨਹੀਂ ਲਾਇਆ ਕਰਨ ਦੀ।
0: ਟਰੂ ਸਟੋਰੀ, ਐਬਸੋਲੂਟਲੀ ਰਾਈਟ। ਇਹਦੇ ਅੰਦਰ ਯਾਰ ਇੱਕ ਆਹ ਵੀ ਚੱਕਰ ਆ ਜਾਂਦਾ ਨਾ, ਆਪਾਂ ਚਲੋ ਪ੍ਰੋਡਕਟੀਵਿਟੀ ਦੀ ਵੀ ਗੱਲ ਕਰ ਲੈਂਦੇ ਹਾਂ, ਦੈਟ ਇਜ਼ ਆਲਸੋ ਫਾਈਨ। ਕੀ ਹੈ ਨਾ, ਜਿਹੜਾ ਇਕੋਨਮਿਸਟ ਲੋਕ ਆ ਉਹਨਾਂ ਕੋਲ ਦੋ ਤਿੰਨ ਮੈਕਰੋ ਅਤੇ ਮਾਈਕਰੋ ਇਕਨੋਮਿਕਸ ਦੀਆਂ ਟਰਮੀਨੋਲੋਜੀਆਂ ਹੁੰਦੀਆਂ, ਉਹੀ ਵਾਲੀ ਝਾੜ ਦਿੰਦੇ ਆ, ਹੈ ਨਾ। ਤੁਹਾਡੇ ਉੱਪਰ ਬੇਸਿਕ ਪੁਆਇੰਟ, ਜੇ ਆਪਾਂ ਸਿੱਧੀ ਸਾਦੀ ਜਿਹੀ ਗੱਲ ਕਰੀਏ ਤਾਂ ਗੱਲ ਇਹ ਹੈ ਕਿ ਬਈ ਜਿੰਨੀ ਆਮਦਨ ਆ ਉਸ ਹਿਸਾਬ ਦਾ ਉਸ ਤੋਂ ਵੱਧ ਖਰਚਾ ਜਾਂ ਇਕਦਮ ਉਸ ਨੂੰ ਛੂੰਦਾ ਹੋਇਆ ਖਰਚਾ, ਐਜ਼ ਸਿੰਪਲ ਐਜ਼ ਦੈਟ, ਹੈ ਨਾ। ਫਿਰ ਇਹ ਇੰਡੀਵਿਜੁਅਲ ਲੈਵਲ 'ਤੇ ਆ, ਅਤੇ ਸਰਕਾਰ ਨੂੰ ਨੈਸ਼ਨਲ ਲੈਵਲ 'ਤੇ ਇਹ ਵਾਲੀ ਚੀਜ਼ ਦੀ ਪ੍ਰੋਬਲਮ ਆ, ਅਗਲਿਆਂ ਨੂੰ ਸਮਝ ਨਹੀਂ ਆਉਂਦਾ ਪਿਆ ਕਰੀਏ ਤਾਂ ਕਰੀਏ,
1: ਚਲੋ ਉਹਨਾਂ ਕੋਲ ਹੱਲ।
0: ਬੇਸਿਕ ਪੁਆਇੰਟ ਇਹ ਹੈ, ਪਰ ਜਿਸ ਤਰ੍ਹਾਂ ਇੱਕ ਪੁਆਇੰਟ ਤਾਂ ਆਪਾਂ ਛੂ ਲਿਆ, ਹੈ ਨਾ, ਕਿ ਇਕੋਨਮੀ ਦਾ ਬੜੇ ਬੁਰੇ ਹਾਲਾਤ, ਦੂਸਰੇ ਪਾਸੇ ਇੱਕ ਇਹ ਵੀ ਪੁਆਇੰਟ ਆ ਜਾਂਦਾ ਬਲਕੀਰਤ, ਜੋ ਇਸ ਤੋਂ ਥੋੜ੍ਹਾ ਅਲੈਦਾ ਹੋ ਜਾਂਦਾ, ਉਹ ਹੈ ਸਾਡਾ ਸਟੈਂਡਰਡ ਆਫ ਲਿਵਿੰਗ।
1: ਓਕੇ,
0: ਹੈ ਨਾ। ਅਸੀਂ ਵੀ ਦੇਖਿਆ ਜਾਵੇ, ਐਂਡ ਇਟਸ ਅ ਵੈਲਕਮ ਥਿੰਗ ਅਗੇਨ, ਵਧੀਆ ਚੀਜ਼ ਆ, ਪਰ ਮੇਰੇ ਖਿਆਲ ਨਾਲ ਅਸੀਂ ਬਹੁਤ ਜ਼ਿਆਦਾ ਸਟ੍ਰਾਈਵ ਕਰਦੇ ਹਾਂ ਫੋਰ ਅ ਬੈਟਰ ਸਟੈਂਡਰਡ ਆਫ ਲਿਵਿੰਗ, ਐਂਡ ਉਹ ਬੈਟਰ ਸਟੈਂਡਰਡ ਆਫ ਲਿਵਿੰਗ ਸਾਡੇ ਲਈ ਮਟੀਰੀਅਲਿਸਟਿਕ ਚੀਜ਼ਾਂ ਤੋਂ ਬਹੁਤ ਜ਼ਿਆਦਾ ਜੁੜ ਕੇ ਆਉਂਦਾ। ਸਾਡੇ ਤੋਂ ਪਿਛਲੀ ਜਨਰੇਸ਼ਨਸ ਲਈ ਇਹ ਸਭ ਚੀਜ਼ਾਂ ਇੰਨੀਆਂ ਨਹੀਂ ਸੀਗੀਆਂ, ਖੈਰ ਪਿਛਲੀ ਜਨਰੇਸ਼ਨਸ ਤਾਂ ਕਾਫੀ ਜਦੋਂ ਪੇਰੈਂਟਸ ਬਣ ਜਾਂਦੇ ਸੀਗੇ ਤਾਂ ਬੇਸਿਕਲੀ ਲਾਈਫ ਇਜ਼ ਸੈਕਰੀਫਾਈਸ, ਕਿ ਹੈ ਨਾ ਆਪਣੇ ਲਈ ਨਹੀਂ ਕਰਨਾ ਬੱਚਿਆਂ ਲਈ ਕਰਨਾ, ਹੈ ਨਾ। ਹੁਣ ਉਹ ਵੀ ਚੀਜ਼ ਨਹੀਂ ਰਹੀ ਹੈ, ਹਰ ਕੋਈ ਜਿਸ ਉਮਰ ਦਾ ਉਸ ਉਮਰ ਦੇ ਅੰਦਰ ਜੋ ਬੈਸਟ ਦਿਨ ਤੁਸੀਂ ਜੀ ਸਕਦੇ ਹੋ, ਉਹ ਰੋਬਿਨ ਵਿਲੀਅਮਸ ਨਹੀਂ ਕਹਿੰਦਾ ਸੀਗਾ ਕਾਰਪੇਡੀਅਮ ਸੀਜ਼ ਦਾ ਡੇ, ਉਸ ਤਰ੍ਹਾਂ ਦਾ ਦਿਨ ਜੀਣਾ ਚਾਹੁੰਦਾ, ਫਿਰ ਉਹਦੇ ਅੰਦਰ ਇਹ ਹੈ ਕਿ ਤੁਹਾਨੂੰ ਆਮਦਨ ਬੈਟਰ ਕਰਨੀ ਪੈਣੀ ਹੈ। ਫਿਰ ਦੂਸਰੇ ਪਾਸੇ ਇੱਕ ਹੋਰ ਆ ਜਾਂਦਾ ਕਿ ਕਿਉਂਕਿ ਤੂੰ ਕਰ ਰਿਹਾ ਅਤੇ ਕਿਉਂਕਿ ਤੇਰਾ ਵੀ ਇੱਕ ਮਿੱਤਰ ਉਹ ਵੀ ਕਰਦਾ ਪਿਆ ਅਤੇ ਇੱਕ ਮੇਰਾ ਵੀ ਗੂੜਾ ਮਿੱਤਰ ਹੈ ਕਰਦਾ ਪਿਆ, ਤਾਂ ਮੈਂ ਕਿਸ ਤਰ੍ਹਾਂ ਮਹਿਫਿਲ 'ਚ ਬੈਠਾਂ, ਮੈਨੂੰ ਵੀ ਤਾਂ ਕੁਛ ਸ਼ੁਰੂ ਕਰਨਾ ਚਾਹੀਦਾ।
1: ਆਹੋ, ਨਹੀਂ ਤਾਂ ਫਿਰ ਮੇਰੀ ਗੱਲ ਨਹੀਂ ਹੋਣੀ ਮਹਿਫਲ 'ਚ, ਮੇਰੀ ਕਿਸੇ ਨੇ ਸੁਣਨੀ ਕਰਨੀ ਨਹੀਂ, ਕਿਉਂਕਿ ਮੈਂ ਤਾਂ ਕੁਛ ਕਰ ਹੀ ਨਹੀਂ ਰਿਹਾ, ਮੈਂ ਤਾਂ ਇੱਕੋ ਕੰਮ ਹੀ ਕਰ ਰਿਹਾ, ਬਾਕੀ ਤਿੰਨ ਤਿੰਨ ਕਰ ਰਹੇ ਨੇ। ਜੇ ਮੈਂ ਆਪਣੇ ਆਪ ਨੂੰ ਲੈਕ ਮਤਲਬ ਲੈਕ ਬਿਹਾਈਂਡ ਵਾਲਾ ਉਹ ਫੀਲ ਕਰ ਰਿਹਾ, ਕਿਉਂਕਿ ਮੈਂ ਕਰ ਨਹੀਂ ਰਿਹਾ। ਹੁਣ ਕਰ ਕੀ ਨਹੀਂ ਰਿਹਾ, ਇਹ ਸਾਰਿਆਂ ਦਾ ਓਪੋ ਆਪਣਾ ਹੋ ਸਕਦਾ, ਕਿਉਂਕਿ ਜੇ ਆਪਾਂ ਆਸਟ੍ਰੇਲੀਅਨ ਜਿਹੜਾ ਆਪਣਾ ਏ ਬੀ ਐੱਸ ਆ ਉਹਦੇ ਜੇ ਹਿਸਾਬ ਨਾਲ ਗੱਲ ਕਰੀਏ, ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਕਹਿੰਦਾ ਜੀ ਜੂਨ 26 ਤੱਕ ਦੇ ਡਾਟੇ ਦੇ ਹਿਸਾਬ ਨਾਲ 10 ਲੱਖ ਆਸਟ੍ਰੇਲੀਅਨਸ ਕੋ ਸਮੇਂ ਇੱਕ ਤੋਂ ਵੱਧ ਜੋਬ ਕਰ ਰਹੇ ਨੇ। ਮਤਲਬ ਸਮਝੋ ਗੱਲ ਨੂੰ, ਇੱਕੋ ਸਮੇਂ ਇੱਕ ਤੋਂ ਵੱਧ ਜੋਬ ਕਰ ਰਹੇ ਨੇ।
0: ਓਕੇ, ਵਾਹ,
1: ਯੈਸ। ਹੁਣ ਉਹਦੇ ਵਿੱਚ ਆ ਸਕਦਾ ਕਿ ਮੰਨ ਲਓ ਇੱਕ, ਹੁਣ ਕੋਈ ਕਹੂਗਾ ਕਿ ਯਾਰ ਮੰਨ ਲਓ ਹੁਣ ਅਸੀਂ ਰੇਡੀਓ 'ਤੇ ਬੈਠੇ ਹਾਂ ਅਤੇ ਅਸੀਂ ਦੂਜੀ ਜੋਬ ਕਿੱਦਾਂ ਕਰ ਲਵਾਂਗੇ, ਮੰਨ ਲਓ ਫੋਰ ਐਗਜ਼ਾਮਪਲ। ਅਤੇ ਹੁਣ ਕਈ ਜੋਬਾਂ
0: ਅੱਜ ਕੱਲ ਤੇ ਸਗੋਂ ਹੀ ਜ਼ਿਆਦਾ ਬਦਲ ਗਿਆ ਕਿਉਂਕਿ ਸਾਰੀਆਂ ਜੋਬਾਂ ਜਿਹੜੀਆਂ ਉਹ ਰਹਿ ਹੀ ਨਹੀਂ ਗਈਆਂ ਵੀ ਤੁਸੀਂ ਜਾ ਕੇ ਕਰਨੀਆਂ ਨੇ।
2: ਹਾਂ ਮਤਲਬ
0: ਬੋਰਡ ਤੇ ਕਰੋ, ਘਰੇ ਬੈਠੇ ਕਰੋ, ਕੋਈ ਮਤਲਬ ਹਰ ਇੱਕ ਚੀਜ਼ ਦਾ ਸਾਧਨ ਬਦਲ ਗਿਆ ਐਕਸੈਪਟ
2: ਫੋਰ ਟ੍ਰੇਡੀ ਵਰਕ ਜਾਂ ਫਿਰ ਬਲੂ ਕਾਲਰ ਜੋਬ ਆਪਾਂ ਕਹਿ ਦਿੰਦੇ ਹਾਂ ਜਿੱਦਾਂ, ਹਨਾ, ਜਿਹਨਾਂ ਨੂੰ ਕਰਾਊਡ ਕੰਟਰੋਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਸਿਕਿਉਰਿਟੀ ਵਗੈਰਾ ਹੋ ਗਿਆ, ਟ੍ਰੇਡੀ ਵਰਕ, ਆਲ ਆਫ ਇਟ, ਹਨਾ। ਉਸ ਤੋਂ ਇਲਾਵਾ ਤਾਂ ਜੋ ਲੈਪਟਾਪ ਤੋਂ ਰਿਲੇਟਡ ਹੋ ਗਿਆ
0: ਡਿਜੀਟਲੀ ਸਾਰਾ ਕੁਝ,
2: ਉਹ ਤਾਂ ਹੁਣ ਹਾਈਬ੍ਰਿਡ ਹੀ ਹੋ ਗਿਆ, ਹਨਾ।
0: ਤੇ ਉਹਦੇ ਕਰਕੇ ਪੋਸੀਬਲ ਆ, ਕਿਉਂਕਿ ਮੰਨ ਲਓ ਹੋ ਸਕਦਾ ਮੈਂ ਫੋਨ ਦੇ ਉੱਤੇ ਕੁਛ ਹੋਰ ਕਰ ਰਿਹਾ ਵਾਂ, ਕਿਸੇ ਨੂੰ ਕੀ ਪਤਾ ਲੱਗਣ ਡਿਆ, ਟਾਈਮ ਮੇਰੇ ਤੋਂ ਉਹੀ ਆ, ਮੰਨ ਲਓ 1:36 ਹੋਏ ਆ, 1:36 ਤੇ ਮੈਂ ਦੋ ਕੰਮ ਕਰ ਰਿਹਾ, ਹੋ ਸਕਦਾ ਮੈਂ ਤੀਜਾ ਵੀ ਦੋ ਫੋਨ ਤੇ ਕਰ ਰਿਹਾ ਵਾਂ। ਸੋ ਪੋਸੀਬਲ ਆ, ਪੋਸੀਬਲ ਕੀ ਹੁੰਦਾ ਹੀ ਆ ਇੱਦਾਂ ਸਾਰੇ, ਮੈਨੂੰ ਲੱਗਦਾ ਆਪਾਂ 70-80% ਲੋਕ ਕਰਦੇ ਹੀ ਹਾਂ, ਕਿਉਂਕਿ ਆਪਾਂ ਕੋਈ ਵੀ ਆਪਣੇ 'ਚੋਂ ਇੱਦਾਂ ਦਾ ਨਹੀਂ ਹੋਊਗਾ ਕਿ ਜਿਹਨੇ ਕਦੀ ਸਾਈਡ ਕੰਮ ਨਹੀਂ ਕੀਤਾ ਜਾਂ ਨਹੀਂ ਕਰ ਲਿਆ।
2: ਇੱਕ ਇਹ ਵੀ ਆ ਜਾਂਦਾ ਕਿ ਆਪਣੇ ਚੋਂ ਇੱਦਾਂ ਦਾ ਕੋਈ ਵੀ ਨਹੀਂ ਹੋਏਗਾ ਜਿਹੜਾ ਜਿਹਨੂੰ ਤਰੱਕੀ ਦਿਸਦੀ ਹੋਵੇ ਕਿਸੇ ਕੰਮ ਦੇ ਅੰਦਰ ਤੇ ਉਹ ਕੋਸ਼ਿਸ਼ ਨਾ ਕਰੇ ਉਹਨੂੰ ਕਰਨ ਦੀ, ਹਨਾ। ਖਾਸ ਕਰ
0: ਜੇ ਇੰਟੀਰਨਲਸ ਉਹਦੇ ਸਰਕਮਸਟੈਂਸ ਕੋਈ ਇਦਾਂ ਦੇ ਹੋਣ ਪਿਓ ਕਰ ਨਹੀਂ।
2: ਹਾਂ ਮਤਲਬ ਜੇ ਹੱਥ ਨਹੀਂ ਪੈਂਦਾ ਫੇਰ ਹੀ ਆ, ਜੇ ਤੁਹਾਡੇ ਕੋਲ ਰਿਸਕ ਐਪੀਟਾਈਟ ਹੈ ਜਾਂ ਫਿਰ ਉਸ ਕੰਮ ਦੇ ਅੰਦਰ ਇੰਨੀ ਸੇਫਟੀ ਨੈਟ ਹੈ ਕਿ ਤੁਹਾਡੇ ਸਮਾਂ ਜਾਂ ਫਿਰ ਤੁਹਾਡਾ ਪੈਸਾ ਜਿਹੜਾ ਉਹ ਬੜਾ ਓਨਾ ਕੀ ਤੁਸੀਂ ਉਹਦੇ 'ਤੇ ਰਿਸਕ ਲਗਾ ਸਕਦੇ ਹੋ ਕਿ ਉਹ ਤੁਹਾਡੇ ਲਈ ਅਫੋਰਡੇਬਲ ਹੈ, ਅਤੇ ਹਰ ਕੋਈ ਕਹਿੰਦਾ ਵੈਲਕਮ, ਹਨਾ। ਕਿਉਂਕਿ ਇਹ ਦੇਖਣਾ ਵੀ ਇੱਕ ਇੰਡਸਟਰੀ ਹੈ ਪੂਰੀ, ਹਨਾ। ਇਹਦੇ ਉੱਪਰ ਆਪਾਂ ਆਹ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਗੱਲ ਵੀ ਕਰਾਂਗੇ। ਇੱਕ ਪ੍ਰੋਪਰ ਇੰਡਸਟਰੀ ਹੈ ਜੋ ਇਸ ਚੀਜ਼ ਦੇ ਉੱਪਰ, ਜੋ ਸਾਡੀ ਇਸ ਜਿਹੜੀ ਨਵੀਂ ਨੀਡ ਹੈ ਕਿ ਇੱਕ ਤੋਂ ਵੱਧ ਕੰਮ ਹੋਣ
0: ਜੀ,
2: ਉਹਦੇ 'ਤੇ ਉਹ ਜੀ ਰਹੀ ਹੈ। ਇਟ ਇਜ਼ ਕਾਲਡ ਕੰਸਲਟੈਂਸੀ, ਇਟ ਇਜ਼ ਕਾਲਡ ਵੈਲਨੈਸ ਕੋਚ, ਇਟ ਇਜ਼ ਕਾਲਡ ਬਿਜ਼ਨਸ ਕੋਚ, ਇਟ ਇਜ਼ ਕਾਲਡ ਬਿਜ਼ਨਸ ਆਪਣਾ ਕੀ ਕਹਿੰਦੇ ਕੰਸਲਟੈਂਟ, ਹੈ ਨਾ, ਬਿਜ਼ਨਸ ਐਡਵਾਈਜ਼ਰ। ਫਿਰ ਇੰਨੇ ਹੀ ਯੂਟਿਊਬ ਅਕਾਊਂਟ ਨੇ ਇਹਨਾਂ ਲੋਕਾਂ ਦੇ, ਇੰਨੇ ਹੀ ਸੋਸ਼ਲ ਮੀਡੀਆ ਅਕਾਊਂਟ ਹੈ, ਇੰਨੇ ਹੀ ਕੋਰਸ ਨੇ
0: ਜੀ।
2: $50 ਦਾ ਕੋਰਸ ਲਓ ਮੇਰਾ, ਮੈਂ ਤੁਹਾਨੂੰ ਦੱਸਾਂਗਾ ਲਾਈਫ ਕਿਸ ਤਰ੍ਹਾਂ ਬਦਲਣੀ ਆ, ਆਹ ਵਾਲਾ ਕੰਮ ਸ਼ੁਰੂ ਕਰੋ, AI ਤੋਂ 6 ਸਾਈਡ ਹਸਲ ਸ਼ੁਰੂ ਕਰੋ, AI ਤੋਂ 7 ਸਾਈਡ ਹਸਲ ਸ਼ੁਰੂ ਕਰੋ। ਸੋ ਇੱਕ ਛੋਟਾ ਜਿਹਾ ਨਾ ਬ੍ਰੇਕ ਲੈਂਦੇ ਹਾਂ, ਇੱਕ ਗਾਣਾ ਸੁਣਾਉਂਦੇ ਹਾਂ ਤੁਹਾਨੂੰ, ਫਿਰ ਉਸ ਤੋਂ ਬਾਅਦ ਆ ਕੇ ਨਾ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਕਿਹੜੀ ਕਿਹੜੀ ਇੰਡਸਟਰੀ ਦੇ ਅੰਦਰ ਅਸੀਂ ਜੋ ਦੇਖਿਆ ਸੁਣਿਆ ਪਰਖਿਆ ਐਂਡ ਖੁਦ ਸੈਲਫ ਐਕਸਪੀਰੀਅੰਸ ਕੀਤਾ ਕਿ ਸ਼ਾਇਦ ਸਿਰ ਖਪਾਈ ਕਰੋ ਤਾਂ ਕੁਛ ਬਣ ਸਕਦਾ, ਕਿ ਇਹ ਤਾਂ ਬਿਲਕੁਲ ਹੀ ਫਰੌਡ, ਹਨਾ। ਬਸ ਮੈਂ ਹੁਣੇ ਆਇਆ, ਅਕਸ਼ੈ ਕੁਮਾਰ ਜੀ ਕੀ ਕਹਿ ਰਹੇ ਸੁਣੋ ਮਾੜਾ ਜਿਹਾ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਓਏ ਹੋਏ ਅਕਸ਼ੇ ਕੁਮਾਰ ਜੀ, ਤੁਸੀਂ ਬਰਖਾ ਕਰਨ ਨੂੰ ਫਿਰਦੇ ਹੋ ਪਹਿਆਂ ਦੀ। ਸੁਣਿਆ ਕਿ ਤੁਹਾਡੀ ਫਿਲਮ ਜਿਹੜੀ ਪਿੱਛੇ ਜੇ ਹੁਣੇ ਆਈ ਹੈ ਹੈਵਾਨ, ਬਾਲੀਵੁੱਡ ਦੇ ਅੱਜ ਦੇ ਦੌਰ ਦੀ ਸਭ ਤੋਂ ਵੱਡੀ ਡਿਜ਼ਾਸਟਰ ਗਿਣੀ ਗਈ ਯਾਰ। 150 ਕਰੋੜ ਦੇ ਬਜਟ ਤੇ ਫਿਲਮ ਨੇ ਕਮਾਈ ਕੀਤੀ ਸਿਰਫ 9 ਕਰੋੜ ਤੇ, ਪਰ ਜਦੋਂ ਉਤਰ ਗਈ। ਕਿਹਾ ਜਾ ਰਿਹਾ ਕਿ ਸੈਫ ਅਲੀ ਖਾਨ ਤੇ ਅਕਸ਼ੇ ਕੁਮਾਰ ਦੋਨਾਂ ਦਾ ਖਾਸਾ ਕੋਈ ਇੰਟਰਸਟ ਸੀਗਾ ਨਹੀਂ ਇਸ ਫਿਲਮ ਨੂੰ ਪ੍ਰਮੋਟ ਕਰਨ ਦਾ, ਉਹਨਾਂ ਨੇ ਫਿਲਮ ਪ੍ਰਮੋਟ ਵੀ ਨਹੀਂ ਕੀਤੀ।
1: ਓਕੇ,
0: ਇਸੇ ਕਰਕੇ ਆਈ ਤੇ ਗਈ, ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਇਹ ਵਾਲਾ ਸੀਨ ਆ। ਚਲੋ ਬਈ, ਇੱਥੇ ਤਾਂ ਚਲੋ ਤੁਸੀਂ ਪਹਿਲਾਂ ਪਾ ਰਹੇ ਹੋ ਕਟਰੀਨਾ ਜੀ ਦੇ ਨਾਲ। ਕਟਰੀਨਾ ਜੀ ਦਾ ਠੀਕ ਚੱਲ ਰਿਹਾ ਵੀ, ਸਭ ਕੁਛ ਆਲ ਗੁੱਡ ਹੈ, ਉਹ ਪੈਸਾ ਕਮਾ ਰਹੇ ਨੇ। ਹਾਂ, ਐਂਡ ਕਟਰੀਨਾ ਇਜ਼ ਅ ਗ੍ਰੇਟ ਐਗਜ਼ਾਮਪਲ ਐਕਚੁਲੀ ਗਾਇਸ। ਮੈਂ ਦੱਸਦਾ ਕਟਰੀਨਾ ਕਿਉਂ ਇੰਨਾ ਘੈਂਟ ਐਗਜ਼ਾਮਪਲ ਹੈ ਸਾਈਡ ਹਸਲ ਜਾਂ ਸਾਈਡ ਪੈਸਾ ਕਮਾਉਣ ਦਾ। ਓਬਵੀਅਸਲੀ ਇੱਥੇ ਸਿਫਰਾਂ ਬਹੁਤ ਹੋਣਗੀਆਂ, ਜ਼ੀਰੋ ਜ਼ਿਆਦਾ ਲੱਗਣਗੀਆਂ ਇਹਦੇ ਅੰਦਰ, ਸੋ ਤੁਸੀਂ ਲੋਕ ਕਹਿ ਸਕਦਾ ਕਿ ਵਾਹ ਬਈ ਵਾਹ, ਆਈਡੀਆ ਵੀ ਇਹ ਤਾਂ ਇਹਦਾ ਦਿੱਤਾ। ਪਰ ਕਟਰੀਨਾ ਕੈਫ, ਤੁਸੀਂ ਬੰਦੇ ਦੀ ਓਬਜ਼ਰਵੇਸ਼ਨ ਕਰਨੀ ਕਿ ਬੰਦੇ ਦੀ ਸੋਚ ਕੀ ਆ, ਹਨਾ, ਇਹ ਸਮਝਣਾ ਤੁਸੀਂ। ਕਟਰੀਨਾ ਕੈਫ ਕਾਫੀ ਮਸ਼ਹੂਰ ਐਕਟਰੈਸ, ਹਨਾ, ਉਹਦੇ ਕੋਲ ਇੱਕ ਛੋਟਾ ਜਿਹਾ ਬ੍ਰਾਂਡ ਜਾਂਦਾ ਤੇ ਕਹਿੰਦੇ ਕਿ ਜੀ ਸਾਡੇ ਨਾ ਬ੍ਰਾਂਡ ਅੰਬੈਸਡਰ ਬਣ ਜਾਓਗੇ
1: ਪਲੀਜ਼।
0: ਤੇ ਕਟਰੀਨਾ ਕੈਫ ਕਹਿੰਦੀ ਜ਼ਰੂਰ, ਫਲਾਂ ਫਲਾਂ ਅਮਾਊਂਟ ਦਿਓ, ਜੋ ਕਿ ਆਰਾਮ ਨਾਲ 10-12-15-20 ਜੋ ਵੀ ਕਰੋੜ ਹੋਣਗੇ, ਹਨਾ, 2 ਸਾਲ ਦੇ 3 ਸਾਲ ਦੇ ਤੁਹਾਨੂੰ ਮੈਂ ਆਪਣੇ ਫੇਸ ਦੇ ਰਾਈਟਸ, ਐਡਸ ਦੇ ਰਾਈਟਸ, ਹਨਾ, ਇਹ ਸਭ ਜੋ ਵੀ ਹੁੰਦਾ, ਹਨਾ, ਉਹ ਕੰਟਰੈਕਟ ਯੂਜੁਅਲ ਉਹ ਕਰਾਂਗੇ। ਹੁਣ ਉਹ ਕੰਪਨੀ ਸੀ ਬਹੁਤ ਨਵੀਂ, ਉਹ ਕਹਿੰਦੇ ਸੋਰੀ ਅਸੀਂ ਨਹੀਂ ਕਰ ਸਕਦੇ ਕਿ ਸਾਡੀ ਇੰਨੀ ਹੈ ਨਹੀਂ। ਉਹਨੇ ਪਤਾ ਨਹੀਂ ਉਹਦੇ ਮਾਇੰਡ 'ਚ ਕੀ ਆ, ਉਹਨੇ ਕਿਹਾ ਸਾਰਾ ਬਿਜ਼ਨਸ ਮਾਡਲ ਸਮਝਾਓ। ਉਹਨੇ ਸਾਰਾ ਬਿਜ਼ਨਸ ਮਾਡਲ ਸਮਝਿਆ ਉਹਨਾਂ ਦਾ। ਕਹਿੰਦੀ ਮੈਂ ਵੀ ਬਣੂੰਗੀ, ਇੱਕ ਹੋਰ ਐਕਟਰਸ ਲੈ ਕੇ ਆਊਂਗੀ, ਮੈਨੂੰ ਹਿੱਸਾ ਚਾਹੀਦਾ ਕੰਪਨੀ 'ਚ। ਉਹ ਕਹਿੰਦੇ ਹੈਪੀਲੀ ਲੈ ਲਓ ਮੈਡਮ।
1: ਹਾਂ,
0: ਕਾਫੀ ਮੇਜਰ ਚੰਕ, ਹੁਣ ਇਹ ਅਗੇਨ ਅਨਓਫੀਸ਼ੀਅਲ ਚੰਕ ਹੈ, ਪਰ ਕਿਹਾ ਜਾਂਦਾ ਕਿ 15-18% ਕਤਰੀਨਾ ਕੈਫ ਨੇ ਕੰਪਨੀ ਦੇ ਨਾਲ ਬ੍ਰਾਂਡ ਅੰਬੈਸਡਰ ਬਣ ਕੇ ਆਲਿਆ ਭੱਟ ਨੂੰ ਵੀ ਬਾਅਦ ਚੋਂ ਕਹਿੰਦੇ ਐਡ ਕੀਤਾ ਤੇ ਉਹ ਵਾਲਾ ਰੱਖਿਆ ਆਪਣਾ ਸੈਟਅਪ, ਤੇ ਕਿਹਾ ਕਿ ਮੈਂ ਕੋਈ ਪੈਸੇ ਚਾਰਜ ਨਹੀਂ ਕਰਾਂਗੀ, ਕਰੋ ਬੇਅੰਤਹਾ ਐਡ ਮੇਰਾ ਫੇਸ ਲਗਾ ਕੇ। ਕੰਪਨੀ ਛੋਟੀ ਤੋਂ ਵੱਡੀ ਹੋਈ, ਕਾਫੀ ਵੱਡੀ ਹੋਈ, ਕਤਰੀਨਾ ਦਾ ਚਿਹਰਾ ਲੱਗ ਗਿਆ। ਕੰਪਨੀ ਵੇਚਦੀ ਸੀ ਜੀ ਬਿਊਟੀ ਪ੍ਰੋਡਕਟਸ, ਸਕਿਨ ਕੇਅਰ, ਹਨਾ, ਹੌਲੀ ਹੌਲੀ ਫੈਸ਼ਨ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ, ਹੌਲੀ ਹੌਲੀ ਦੂਸਰੇ ਬ੍ਰਾਂਡਸ ਦੇ ਕੱਪੜੇ ਵੇਚਣੇ ਸ਼ੁਰੂ ਕਰਤੇ। ਕਤਰੀਨਾ ਕੈਫ ਨੇ ਆਪਣਾ ਖੁਦ ਦਾ ਬਈ ਕੋਈ ਬ੍ਰਾਂਡ ਬਣਾਇਆ, ਮਾਫ਼ ਕਰਨਾ ਮੈਨੂੰ ਨਾਮ ਨਹੀਂ ਯਾਦ ਉਸਦਾ, ਉਹਦੇ 'ਤੇ ਵੀ ਉਹਨੇ ਉਹ ਸਕਿਨ ਬਿਊਟੀ ਪ੍ਰੋਡਕਟ ਵਗੈਰਾ ਵੇਚਣੇ ਸ਼ੁਰੂ ਕਰਤੇ। ਅਲਟੀਮੇਟਲੀ ਜੀ ਨਾਇਕਾ ਜੋ ਕੰਪਨੀ ਹੈ ਬਹੁਤ ਮਸ਼ਹੂਰ, ਕਾਫੀ ਲੋਕਾਂ ਦਾ ਨਾਮ ਸੁਣਿਆ ਹੋਣਾ, ਉਸਦੀ ਅੱਜ ਦੇ ਦੌਰ 'ਚ ਵੈਲੂਏਸ਼ਨ ਹੈ ਕੁਛ 8-10 ਹਜ਼ਾਰ ਕਰੋੜ ਰੁਪਏ। ਤੇ ਕਿਹਾ ਜਾਂਦਾ ਕਿ ਕਤਰੀਨਾ ਕੈਫ ਦਾ ਅੱਜ ਵੀ ਉਹਦੇ ਅੰਦਰ ਜੋ ਹਿੱਸਾ ਹੈ ਕੁਛ 700-800 ਕਰੋੜ ਰੁਪਏ ਦਾ ਬੋਲਦਾ,
1: ਬੋਲੂਗਾ ਫਿਰ, ਕਿਉਂਕਿ ਮਾਈਂਡ ਹੈ ਨਾ ਹੁਣ, ਕਿਸੇ ਨੀ ਕਹਿਣਾ ਵੀ ਉਹਦੇ ਫਿਲਮਾਂ।
0: ਹਾਂ, ਮਤਲਬ ਓਬਵੀਅਸ ਜੀ ਗੱਲ ਹੈ ਕਿ ਅਗਲੀ ਕੋਲ ਵੈਸੇ ਹੀ ਬਹੁਤ ਹੈ, ਪਰ ਇੱਕ ਇਹ ਗੱਲ ਹੈ ਕਿ ਕਿਸੇ ਨੇ ਕਿਸੇ ਬੰਦੇ 'ਤੇ ਇਨਵੈਸਟ ਕਰਤਾ ਕਿ ਬਈ ਤੂੰ, ਕਿਉਂਕਿ ਇਹਨਾਂ ਲਈ ਤਾਂ ਇਹਨਾਂ ਦਾ ਚਿਹਰਾ ਹੀ ਹੈ ਨਾ, ਤੁਸੀਂ ਇਹ ਨਾ ਵੇਖੋ ਕਿ ਅਗਲੀ ਪੈਸੇ ਵਾਲੀ ਕਿੰਨੀ ਹੈ, ਤੁਸੀਂ ਇਹ ਸੋਚੋ ਕਿ ਅਗਲੀ ਨੇ 20-30 ਕਰੋੜ ਜੋ ਉਹਦੀ ਵੈਲੂਏਸ਼ਨ ਹੈ ਜੋ ਸ਼ਾਇਦ ਉਹ ਕਿਤੇ ਹੋਰ ਯੂਜ਼ ਕਰ ਸਕਦੀ ਸੀ, ਕਿਉਂਕਿ ਓਬਵੀਅਸਲੀ ਜੇ ਤੁਸੀਂ ਐਡੀਡਾਸ ਵੇਚ ਰਹੇ ਹੋ ਤਾਂ ਤੁਸੀਂ ਨਾਇਕੀ ਨਹੀਂ ਵੇਚ ਸਕਦੇ, ਹੈ ਨਾ। ਸੋ ਉਹਨੇ ਇਹ ਚੀਜ਼ ਓਬਵੀਅਸਲੀ ਜੇ ਇੱਕ ਬਿਊਟੀ ਪ੍ਰੋਡਕਟ ਤੋਂ ਰਿਲੇਟਡ ਜੁੜੀ ਹੈ ਤਾਂ ਉਹਨੇ ਕਿਹਾ ਕਿ ਮੈਂ ਬਾਕੀ ਕੋਈ ਹੈ ਨਾ ਕਰਾਂਗੀ, ਹੈ ਨਾ, ਅਤੇ ਇਟ ਵਰਕਡ ਵੈਲ ਫੋਰ ਹਰ। ਸੋ ਜੀ, ਸਭ ਤੋਂ ਪਹਿਲੀ ਸਾਈਡ ਹਸਲ ਜੋ ਹੈ, ਜੋ ਬਹੁਤ ਮਸ਼ਹੂਰ ਹੈ, ਉਹ ਹੈ ਇਨਵੈਸਟਮੈਂਟ।
1: ਯੈਸ,
0: ਸ਼ੇਅਰ ਮਾਰਕੀਟ 'ਚ
1: ਜਦੋਂ ਪੈਸੇ ਆ ਗਏ ਤੁਹਾਡੇ ਕੋਲ।
0: ਹਾਂ, ਗੋਲਡ 'ਚ, ਗੋਲਡ ਮਤਲਬ ਕਿ ਕਮੋਡਿਟੀ। ਸੋ ਤੁਸੀਂ ਜੇ ਜਾਣਕਾਰ ਹੈਗੇ ਹੋ ਤਾਂ ਵੈਲ ਐਂਡ ਗੁੱਡ, ਜੇ ਤੁਸੀਂ ਜਾਣਕਾਰ ਨਹੀਂ ਹੋ ਤਾਂ ਤੁਸੀਂ ਕਮੋਡਿਟੀਜ਼ 'ਚ ਪੈਸੇ ਲਗਾ ਸਕਦੇ ਹੋ, ਜਿਸ ਤਰ੍ਹਾਂ ਹੁੰਦਾ ਗੋਲਡ, ਚਾਂਦੀ, ਕਾਪਰ ਕੁਪਰ ਵੀ, ਹੈ ਨਾ।
1: ਅਗੇਨ ਯੂ ਹੈਵ ਟੂ ਸਟੱਡੀ, ਪਤਾ ਹੀ ਆ ਕਿ ਜ਼ਿਆਦਾ ਸਰਚ ਦੀ ਲੋੜ ਨਹੀਂ, ਵੀ ਜਿਹੜੇ ਜਾਣੇ ਜਾਣੇ ਆ, ਤਾਂ ਜਿੱਦਾਂ ਗੋਲਡ ਵਨ ਆਫ ਦਾ
0: ਮੇਜਰ ਬਿਗੇਸਟ, ਹੈ ਨਾ। ਅਤੇ ਦੂਸਰੇ ਪਾਸੇ ਆ ਜਾਂਦਾ ਜੀ ਕਿ ਤੁਸੀਂ ਸ਼ੇਅਰ ਖਰੀਦ ਸਕਦੇ ਹੋ, ਸ਼ੇਅਰ ਇਕੱਲਾ ਵੀ ਖਰੀਦ ਸਕਦੇ ਹੋ, ਜਾਂ ਫਿਰ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਇੰਡੈਕਸ ਫੰਡ ਕੀ ਹੁੰਦਾ ਕਿ ਲੈਟ ਸਪੋਜ਼ ਜੇ ਮੈਂ ਤੁਹਾਨੂੰ ਇੰਡੀਆ ਦਾ ਆਈਡੀਆ ਦੇਵਾਂ ਕਿ ਤੁਸੀਂ ਕਹਿੰਦੇ ਕਿ ਮੈਂ ਰਿਲਾਇੰਸ ਦਾ ਸ਼ੇਅਰ ਖਰੀਦ ਲੈਂਦਾ, ਅਤੇ ਤੁਸੀਂ ਫਿਰ ਇਕੱਲਾ ਜਾਓਗੇ ਰਿਲਾਇੰਸ ਦਾ ਸ਼ੇਅਰ ਖਰੀਦੋਗੇ, ਜੋ ਵੀ ਅੱਜ ਦਾ ਰੇਟ ਹੋਏਗਾ ਉਹ ਖਰੀਦ ਲਿਆ ਤੁਸੀਂ, ਹੈ ਨਾ। ਜਾਂ ਫਿਰ ਤੁਸੀਂ ਕਹਿ ਸਕਦੇ ਹੋ ਯਾਰ ਮੈਨੂੰ ਨਹੀਂ ਸਮਝ ਆਉਂਦਾ ਅਤੇ ਮੈਂ ਨਾ ਰਿਸਕ ਨਹੀਂ ਬਹੁਤਾ ਲੈ ਸਕਦਾ ਕ੍ਰਿਸ਼ਨਾ, ਮੈਂ ਕੀ ਕਰਾਂ, ਅਤੇ ਮੈਂ ਕਹੂੰਗਾ ਕਿ ਜੇ ਤੁਹਾਡੇ ਅੰਦਰ ਇਹ ਹੈ ਕਿ ਯਾਰ ਮੈਂ ਹੌਲੀ ਹੌਲੀ ਪੈਸੇ ਪਾਈ ਜਾਵਾਂ, ਮੈਂ 10-15 ਸਾਲ ਨਹੀਂ ਛੇੜਨੇ, ਮੈਂ ਫੋਰ ਦੈਟ ਫੈਕਟ ਆਫ ਮੈਟਰ ਆਫ ਫੈਕਟ ਸੋਰੀ ਕਿ ਮੈਂ 5 ਸਾਲ ਨਹੀਂ ਛੇੜਨੇ, ਪਰ ਮੈਂ ਐਵਰੇਜ ਵਾਈਜ਼ ਹਰ ਸਾਲ ਜਾਂ ਫਿਰ ਹਰ ਦੋ ਮਹੀਨੇ ਜਾਂ ਹਰ ਤਿੰਨ ਮਹੀਨੇ ਬਾਅਦ ਜਿੰਨੀ ਕੁ ਮੈਂ ਅਫੋਰਡੇਬਿਲਟੀ ਆ ਮੈਂ ਇਨਵੈਸਟ ਕਰਿਆ ਕਰਾਂਗਾ, ਹੈ ਨਾ। ਤਾਂ ਕਹਿ ਦੂੰਗਾ ਕਿ ਨਿਫਟੀ ਫਿਫਟੀ 'ਚ ਲਗਾ ਦਿਉ। ਹੁਣ ਨਿਫਟੀ ਫਿਫਟੀ ਕੀ ਹੈ? ਉਹ ਇੱਕ ਇੰਡੈਕਸ ਫੰਡ ਹੈ, ਹੈ ਨਾ। ਉਹਦੇ ਅੰਦਰ ਇੰਡੀਆ ਦੀ 50 ਜੋ ਸਭ ਤੋਂ ਵੱਡੀ ਕੰਪਨੀ ਆ, ਜਿਸ ਤਰ੍ਹਾਂ ਕਿ ਹਿੰਦੁਸਤਾਨ ਯੂਨੀਲੀਵਰ ਹੋ ਗਿਆ, ਜਿਹਦੇ ਅੰਦਰ ਤੁਹਾਡੇ ਕੰਘੀ ਤੋਂ ਲੈ ਕੇ ਸਾਬਣ ਸਭ ਕੁਛ ਆਉਂਦਾ, ਬ੍ਰਿਟਾਨੀਆ ਹੋ ਗਿਆ, ਏਸ਼ੀਅਨ ਪੇਂਟਸ ਹੋ ਗਿਆ, ਰਿਲਾਇੰਸ ਹੋ ਗਿਆ, ਅਡਾਨੀ ਹੋ ਗਿਆ, ਇਹ ਸਾਰਾ ਦਾ ਸਾਰਾ ਤੁਸੀਂ ਇੰਡੈਕਸ ਫੰਡ ਖਰੀਦ ਸਕਦੇ ਹੋ। ਉਸਦਾ ਜੋ ਰੇਟ ਚੱਲਦਾ ਤੁਸੀਂ ਉਹੀ, ਉਹ ਸਾਰੇ ਹਮੇਸ਼ਾ ਹੀ ਗਰੋ ਕਰਦੇ ਰਹਿਣਗੇ। ਉਹ ਜਦੋਂ ਨਹੀਂ ਗਰੋ ਕਰ ਰਹੇ, ਸਮਝੋ ਜੇ 5 ਸਾਲ ਬਾਅਦ ਵੀ ਗਰੋ ਨਹੀਂ ਕਰ ਰਹੇ, ਤਾਂ ਮਤਲਬ ਹੈ ਕਿ ਬਿਲਕੁਲ ਹੀ ਫਿਰ ਮਤਲਬ
1: ਮਾਰਕੀਟ ਹੀ ਡੈਡ ਆ,
0: ਮਤਲਬ ਮਾਰਕੀਟ ਨਹੀਂ ਡੈਡ ਆ, ਫਿਰ ਮਤਲਬ ਸਾਰੀ ਇਕੋਨਮੀਜ਼ ਹੀ ਡੈਡ ਹੈ, ਕਿਉਂਕਿ ਇਹ ਲੋਕ ਹੀ ਤਾਂ ਦੁਨੀਆ ਚਲਾਉਂਦੇ, ਰਾਈਟ। ਸੇਮ ਇਜ਼ ਦਾ ਕੇਸ ਵਿਦ ਹੇਅਰ, ਜੇ ਤੁਸੀਂ ASX 200 'ਚ ਲਗਾਓਗੇ ਅਤੇ ਜੇ ਤੁਹਾਡੇ 5 ਸਾਲ ਬਾਅਦ ਵੀ ਪੈਸੇ ਨਹੀਂ ਵਧੇ ਪਏ ਉਹਦੇ ਅੰਦਰ, ਅੱਛੀ ਅਮਾਊਂਟ, ਠੀਕ ਠਾਕ ਅਮਾਊਂਟ 'ਚ, ਇਹਦਾ ਮਤਲਬ ਇਹ ਹੈ ਕਿ 5 ਸਾਲ ਤੋਂ ਵੂਲੀਜ਼, ਕਾਮਨਵੈਲਥ ਬੈਂਕ, ANZ ਬੈਂਕ, ਕੋਲਸ, ਇਹ ਸਾਰਿਆਂ ਦਾ ਡੱਬਾ ਗੋਲ ਬਿਲਕੁਲ ਮਤਲਬ ਕਿ ਕਹਿ ਲਓ ਬੈਂਕਰਪਸੀ ਦੇ ਲੱਗ ਗਏ ਨੇ, ਜੋ ਕਿ ਅਗੇਨ ਹੋ ਸਕਦੀਆਂ ਚੀਜ਼ਾਂ ਪਰ ਇਹ ਬਹੁਤ ਰੇਅਰ ਚੀਜ਼ਾਂ ਨੇ, ਹੈ ਨਾ। ਐਂਡ ਅਗੇਨ ਜੇ ਤੁਹਾਡੇ ਅੰਦਰ ਬਹੁਤ ਜ਼ਿਆਦਾ ਰਿਸਕ ਐਪੀਟਾਈਟ ਹੈ ਤਾਂ ਤੁਸੀਂ ਸਟੋਕ ਮਾਰਕੀਟ ਬਾਰੇ ਪੜ੍ਹ ਸਕਦੇ ਹੋ। ਯੂਟਿਊਬ 'ਤੇ ਬਹੁਤ ਵਧੀਆ ਟਿਊਟੋਰੀਅਲਸ ਮਿਲ ਜਾਂਦੇ ਨੇ। ਇੱਕ ਚੀਜ਼ ਬਸ ਹਮੇਸ਼ਾ ਮਾਇੰਡ 'ਚ ਰੱਖਣਾ ਕਿ ਸਟੋਕ ਬਾਰੇ ਕੁਛ ਵੀ, ਅਗੇਨ ਇਹ ਮੇਰੇ ਪਰਸਨਲ ਤੋਂ ਆ, ਕਿਉਂਕਿ ਮੈਂ ਇੱਥੇ ਤਾਂ ਨਹੀਂ ਕਰਦਾ, ਮੈਂ ਇੰਡੀਆ 'ਚ ਤਾਂ, ਕਿਉਂਕਿ ਤੁਸੀਂ ਦੁਕਾਨ 'ਤੇ ਬੈਠੇ ਹੋ, ਤੁਸੀਂ ਇੱਕ ਟਾਈਮ 'ਤੇ ਆ ਕੇ ਬੋਰ ਹੋ ਜਾਓਗੇ। ਸੋ ਮੈਂ ਪੜ੍ਹਨਾ ਸ਼ੁਰੂ ਕਰਤਾ, ਮੈਂ ਕਰਦਾ ਸੀਗਾ। ਜੇ ਤੁਸੀਂ ਨਿਊਜ਼ ਤੋਂ ਬਹੁਤ ਜਾਣਕਾਰ ਰਹਿੰਦੇ ਹੋ, ਹੈ ਨਾ, ਐਂਡ ਨੋਰਮਲ ਕੋਮਨ ਸੈਂਸ ਲਗਾਉਂਦੇ ਹੋ, ਅਤੇ ਜੇ ਤੁਸੀਂ ਬਹੁਤੇ ਲਾਲਚੀ ਨਹੀਂ ਹੋ ਤਾਂ ਤੁਸੀਂ ਪੈਸੇ ਕਮਾ ਸਕਦੇ ਹੋ। ਇਹਦਾ ਮਤਲਬ ਕਿ ਇਹ ਕਿ ਸਮਝੋ ਕੋਈ ਬੰਦਾ ਤੁਹਾਨੂੰ ਇੱਕਦਮ ਅਣਜਾਣ ਜਿਹੀ ਕੰਪਨੀ ਦਾ ਦੱਸ ਦੇਵੇ ਕਿ ਯਾਰ ਮੈਂ ਇਹਦੇ ਅੰਦਰ ਲਾਏ, ਇਹ ਮੇਰੇ ਇੱਕ ਦੇ 10 ਹੋ ਗਏ, ਤੂੰ ਵੀ ਲਾ ਦੇ, ਅਤੇ ਉਹਦੀ ਕੋਈ ਗਰੰਟੀ ਨਹੀਂ। ਪਰ ਅਗੇਨ ਤੁਸੀਂ ਕੋਈ ਬਹੁਤ ਤਗੜੇ ਜਾਇੰਟ, ਤੁਸੀਂ ਐਪਲ ਚਲਾ ਦਿਓ, ਹੈ ਨਾ, ਤੁਹਾਨੂੰ ਪਤਾ ਹਰ ਸਤੰਬਰ ਐਪਲ ਦਾ ਸ਼ੇਅਰ ਵਧਣਾ, ਕਿਉਂਕਿ ਹਰ ਸਤੰਬਰ ਉਹਨਾਂ ਨੇ ਨਵਾਂ ਫੋਨ ਕੱਢਣਾ, ਤੁਸੀਂ ਹੀ ਖਰੀਦਣ ਜਾਣਾ, ਤੁਹਾਡੇ ਹੀ ਯਾਰ ਮਿੱਤਰਾਂ ਨੇ ਖਰੀਦਣ ਜਾਣਾ, ਹੈ ਨਾ। ਗੂਗਲ ਰੁਕਣਾ ਨਹੀਂ ਆ, ਐਪਲ ਰੁਕਣਾ ਨਹੀਂ ਆ, ਟੈਸਲਾ ਰੁਕਣਾ ਨਹੀਂ ਆ, ਹੈ ਨਾ। ਦੇ ਵਿਲ ਆਲਵੇਜ਼ ਗਰੋ, ਸੈਮੀ ਕੰਡਕਟਰਸ, ਐਨਵੀਡੀਆ, ਸਾਰੀ ਦੁਨੀਆ ਇਸ ਵਕਤ AI ਦੇ ਉੱਪਰ ਬੈਟ ਕਰਦੀ ਪਈ ਹੈ, ਹੈ ਨਾ। AI ਚੱਲੇ ਨਾ ਚੱਲੇ, ਪਰ ਚਿਪਸ ਹਰ ਕਿਸੇ ਨੂੰ ਚਾਹੀਦੀਆਂ, ਮਦਰ ਬੋਰਡ ਹਰ ਕਿਸੇ ਨੂੰ ਚਾਹੀਦਾ, ਸੈਮੀ ਕੰਡਕਟਰਸ ਹਰ ਕਿਸੇ ਨੂੰ ਚਾਹੀਦੇ ਨੇ। ਸੋ ਇੱਕ ਬੇਸਿਕ ਜਿਹੀ ਕੰਪਨੀਆਂ ਉੱਪਰ ਤੁਸੀਂ ਜੋ ਪੈਸਾ, ਜੇ ਸਮਝੋ ਆਪਾਂ ਸੇਵਿੰਗ 'ਚ ਰੱਖਦੇ ਹਾਂ, ਉਹਨੂੰ ਤੁਸੀਂ ਇਹਦੇ 'ਚ ਲਗਾ ਸਕਦੇ ਹੋ। ਇਹਦੇ ਅੰਦਰ ਇੱਕ ਪਲੱਸ ਪੁਆਇੰਟ ਇਹ ਹੋ ਜਾਂਦਾ ਬਲਕੀਰਤ ਕਿ ਯੂ ਹੈਵ ਮੋਰ ਲਿਕੁਇਡਿਟੀ ਐਟ ਯੋਰ ਹੈਂਡ, ਕਿ ਤੁਹਾਨੂੰ ਪਤਾ ਕਿ ਤੁਸੀਂ ਅੱਜ ਹੀ, ਤੁਹਾਨੂੰ ਕੈਸ਼ ਦੀ ਲੋੜ ਹੈ, ਤੁਸੀਂ ਅੱਜ ਹੀ ਉਹਨੂੰ ਵੇਚ ਸਕਦੇ ਹੋ, ਵਿਦਨ ਹੈ ਨਾ 24 ਆਵਰਸ ਤੁਹਾਡੇ ਕੋਲ ਤੁਹਾਡੇ ਪੈਸੇ ਵਾਪਸ ਆ ਜਾਂਦੇ। ਅਗੇਨ ਹੈ ਨਾ, ਇਹ ਉਹੀ ਗੱਲ ਆ ਕਿ ਆਪ ਪੜ੍ਹੋ ਲਿਖੋ ਤੇ ਹੈ, ਪਰ ਹਾਂ ਇਹ 2-4 ਮੇਜਰ ਬੇਸਿਕ ਜਿਹੀਆਂ ਚੀਜ਼ਾਂ ਨੇ, ਹੈ ਨਾ, ਕਿ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਜੇ ਜ਼ਮੀਨ ਖਰੀਦੋਗੇ ਤਾਂ ਹਮੇਸ਼ਾ ਵੱਧਦੀ ਹੈ, ਹੈ ਨਾ, ਉਹ ਵਾਲੀ ਚੀਜ਼ ਹੀ ਆ। ਸੋ ਇੱਕ ਇਹ ਹੋ ਜਾਂਦਾ, ਦੂਸਰੇ ਪਾਸੇ ਅਗੇਨ ਰੀਅਲ ਅਸਟੇਟ, ਪਰ ਅਗੇਨ ਯੂ ਨੀਡ ਦੈਟ ਕਾਇੰਡ ਆਫ ਸਬਸਟੈਂਸ਼ੀਅਲ ਅਮਾਊਂਟ ਟੂ ਡੂ ਰੀਅਲ ਅਸਟੇਟ। ਅਤੇ ਤੀਸਰਾ ਜਿਹੜਾ ਇੱਕ ਸਾਈਡ ਹਸਲ ਜਿਹੜੀ ਅੱਜ ਕੱਲ੍ਹ ਬੜੀ ਇਨ ਹੈ ਗਾਈਜ਼, ਬਹੁਤ ਜ਼ਿਆਦਾ ਮਸ਼ਹੂਰ ਹੈ, ਉਹ ਹੈ ਜੀ ਸੋਸ਼ਲ ਮੀਡੀਆ ਤੋਂ ਰਿਲੇਟਡ ਕਮਾਈ। ਉਹਦੇ ਅੰਦਰ ਕੀ ਹੁੰਦਾ? ਉਹਦੇ ਅੰਦਰ ਹੁੰਦਾ 2-3 ਤਰੀਕੇ। ਇੱਕ ਹੁੰਦਾ ਜੀ ਐਫੀਲੀਏਟ ਮਾਰਕੀਟਿੰਗ। ਐਫੀਲੀਏਟ ਮਾਰਕੀਟਿੰਗ ਦੇ ਅੰਦਰ ਲੋਕ ਕੀ ਕਰਦੇ ਨੇ, ਅਗੇਨ ਇਹ ਹੁਣ ਕਈ ਸੁਣੀ ਗੱਲ ਆ, ਕਿ ਸਮਝੋ ਤੁਸੀਂ ਇੱਕ ਸੈਲਰ ਨਾਲ ਗੱਲ ਕੀਤੀ ਜੋ ਕਿ ਬੈਠਾ ਪਿਆ ਲੈਟ ਸਪੋਜ਼ ਐਮਾਜ਼ੋਨ 'ਚ, ਹੈ ਨਾ, ਉਹਨਾਂ ਨੇ ਆਪਣੇ ਲਿੰਕ ਓਪਨ ਰੱਖੇ ਹੁੰਦੇ ਆ, ਤੁਸੀਂ ਉਹ ਲਿੰਕ ਉਹਨਾਂ ਤੋਂ ਲਓ ਅਤੇ ਤੁਸੀਂ ਆਪਣੇ ਪੇਜ 'ਤੇ ਸ਼ੇਅਰ ਕਰ ਦਿਉ, ਤੁਸੀਂ ਕੋਈ ਪੇਜ ਬਣਾਓ ਉਸ 'ਤੇ ਸ਼ੇਅਰ ਕਰੋ, ਜੇ ਕੋਈ ਤੁਹਾਡੇ ਦਿੱਤੇ ਲਿੰਕ ਤੋਂ ਉਹਨਾਂ ਦੀ ਚੀਜ਼ ਖਰੀਦਦਾ ਤਾਂ ਤੁਹਾਨੂੰ ਕੋਈ ਕਮਿਸ਼ਨ ਆ ਜਾਂਦੀ ਹੈ। ਇਹ ਹੋ ਜਾਂਦੀ ਐਫੀਲੀਏਟ ਮਾਰਕੀਟਿੰਗ, ਹੈ ਨਾ। ਅੱਜ ਕੱਲ੍ਹ AI ਦਾ ਜ਼ਮਾਨਾ, ਕਾਫੀ ਲੋਕ ਪਤਾ ਕੀ ਕਰਦੇ ਪਏ ਆ, ਕਾਫੀ ਲੋਕ ਇਹ ਵੀ ਕਰਦੇ ਪਏ ਆ ਕਿ ਉਹ ਆਪਣਾ AI ਨੂੰ ਪ੍ਰੋਂਪਟ ਦਿੰਦੇ ਆ, AI ਨੂੰ ਪ੍ਰੋਂਪਟ ਦੇ ਕੇ ਬਣਵਾਉਂਦੇ ਆ ਜੀ ਉਹਦੇ ਤੋਂ ਕਲਰਿੰਗ ਬੁੱਕ ਬੱਚਿਆਂ ਦੀ,
1: ਓਕੇ,
0: ਅਤੇ ਉਹਨੂੰ ਬਾਅਦ 'ਚੋਂ ਲਿਸਟ ਕਰ ਦਿੰਦੇ ਆ ਐਮਾਜ਼ੋਨ 'ਤੇ। ਐਮਾਜ਼ੋਨ 'ਤੇ ਇੱਕ ਫੈਸਿਲਿਟੀ ਹੈ ਕਿ ਸਮਝੋ ਕਿਸੇ ਨੇ ਉਹ ਜੇ ਬੁੱਕ ਮੰਗਾਈ ਹੈ ਤਾਂ ਐਮਾਜ਼ੋਨ ਇੱਕ ਚਾਰਜ ਲੈਂਦਾ ਤੁਹਾਡੇ ਤੋਂ, ਉਹ ਚਾਰਜ 'ਤੇ ਉਹ ਉਸ ਬੁੱਕ ਨੂੰ ਛਾਪਦਾ ਅਤੇ ਭੇਜ ਦਿੰਦਾ। ਸੋ ਯੂ ਵਿਲ ਸਟਿਲ ਮੇਕ ਮਨੀ, ਬਟ ਅਗੇਨ ਇਹ ਕੀ ਹੈ, ਇਹ ਲੋਕ ਕਰ ਰਹੇ ਨੇ, ਕੋਈ ਸ਼ਾਇਦ ਇਹ ਤੋਂ $4 ਕਮਾਉਂਦਾ ਹੋਏਗਾ ਮਹੀਨੇ ਦਾ, ਕੋਈ ਸ਼ਾਇਦ ਇਸ ਚੀਜ਼ ਤੋਂ 400, ਕੋਈ ਇਸ ਚੀਜ਼ ਤੋਂ 4000, ਹੈ ਨਾ। ਅਗੇਨ ਸਬਜੈਕਟ ਟੂ ਕਿਸਮਤ, ਐਕਸ ਫੈਕਟਰ, ਜਾਂ ਫਿਰ ਤੁਸੀਂ ਤੁਹਾਡੇ, ਜਾਂ ਫਿਰ ਇੱਕ ਇਹ ਵੀ ਗੱਲ ਹੈ ਕਿ ਤੁਹਾਡੀ ਕ੍ਰੀਏਟਿਵਿਟੀ ਕਿਸ ਲੈਵਲ ਦੀ ਹੈ। ਹੁਣ ਕਿੰਨੇ ਲੋਕ ਈ ਬੁੱਕਸ ਖਰੀਦ ਲਿਖਦੇ ਆ ਅੱਜ ਕੱਲ੍ਹ, ਰੀਡਿੰਗ ਕਲਚਰ ਦੁਬਾਰਾ ਚਰਮ ਸੀਮਾ 'ਤੇ ਆ, ਹਰ ਕੋਈ ਫਿਜ਼ੀਕਲ ਨਹੀਂ ਖਰੀਦਦਾ ਹੈ ਨਾ, ਤੁਸੀਂ ਫਿਜ਼ੀਕਲ ਕਿਤਾਬ ਕੋਈ ਵੀ ਜਿਹੜੀ $25-26 ਦੀ ਆਉਂਦੀ ਉਹ ਈ ਬੁੱਕ ਤੁਸੀਂ ਸੇਮ ਟੂ ਸੇਮ $2-2.5 ਦੀ ਖਰੀਦ ਸਕਦੇ ਹੋ ਨਾ, ਤਾਂ ਲੋਕ ਏ ਆਈ ਦੀ ਮਦਦ ਨਾਲ ਅਗੇਨ ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਥੋੜ੍ਹੇ ਕ੍ਰੀਏਟਿਵ ਨੇ, ਜਿਹੜੇ ਕਹਾਣੀਆਂ ਲਿਖਦੇ ਨੇ, ਜਿਹਨਾਂ ਨੂੰ ਥੋੜ੍ਹੀ ਲਿਖਣ ਦੀ ਜਾਂਚ ਹੈ, ਆਪਣੀ ਕੋਈ ਕਹਾਣੀ ਲਿਖੋ, ਏ ਆਈ ਦੀ ਮਦਦ ਨਾਲ ਉਹਨੂੰ ਐਡਿਟ ਕਰੋ, ਉਹਦੀ ਗ੍ਰਾਮਰ ਸੈੱਟ ਕਰੋ, ਅਤੇ ਉਹਦੀ ਈ ਬੁੱਕ ਬਣਾ ਕੇ ਤੁਸੀਂ ਪਾ ਸਕਦੇ ਹੋ। ਅਗੇਨ ਜੇ ਤੁਹਾਡਾ ਸੋਸ਼ਲ ਮੀਡੀਆ ਹੈ ਜਾਂ ਫਿਰ ਤੁਸੀਂ ਕਿਸੇ ਸੋਸ਼ਲ ਮੀਡੀਆ ਵਾਲੇ ਪੇਜ ਨੂੰ ਜਾਣਦੇ ਹੋ ਹੈ ਨਾ, ਕਿਸੇ ਤਰੀਕੇ ਨਾਲ ਤੁਹਾਡਾ ਕੋਈ ਇਨ ਹੈ, ਤੁਸੀਂ ਉਹਨਾਂ ਦੇ ਥਰੂ ਉਹਨੂੰ ਵਿਕਵਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਹ ਉਹਨਾਂ ਲੋਕਾਂ ਵਾਸਤੇ ਚੀਜ਼ਾਂ ਹੋ ਗਈਆਂ ਜਿਹੜੇ ਥੋੜ੍ਹੇ ਕ੍ਰੀਏਟਿਵ ਮਾਇੰਡ ਸੈੱਟ ਦੇ ਨੇ, ਹੈ ਨਾ। ਅਤੇ ਹੋਰ ਇੱਕ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ, ਜਿਹੜਾ ਮੈਨੂੰ ਅਗੇਨ ਟੋਪ ਆਫ ਦਾ ਹੈੱਡ ਮੇਰੇ ਚੱਲਦਾ ਪਿਆ, ਉਹ ਹੈਗਾ ਕਿ ਜੇ ਤੁਸੀਂ ਸਿੱਖ ਲਓ ਐਨੀ ਸੋਰਟ ਆਫ ਆਟੋਮੇਸ਼ਨ ਜੋ ਏ ਆਈ ਤੋਂ ਰਿਲੇਟਡ ਹੈ, ਅਗੇਨ ਸਮਾਂ ਦੇਣਾ ਪੈਂਦਾ ਯੂ, ਪਰ ਇਹ ਸਭ ਉਹ ਚੀਜ਼ਾਂ ਨੇ ਜਿਹੜੀ ਤੁਸੀਂ ਫ੍ਰੀ 'ਚ ਸਿੱਖ ਸਕਦੇ ਹੋ, ਤੁਹਾਨੂੰ ਆਪਣਾ ਟਾਈਮ ਦੇਣ ਦੀ ਲੋੜ ਹੈ ਐਂਡ ਤੁਹਾਨੂੰ ਪ੍ਰੈਕਟਿਸ ਕਰਨ ਦੀ ਲੋੜ ਹੈ, ਐਂਡ ਇਹਨਾਂ ਚੀਜ਼ਾਂ 'ਚ ਤੁਹਾਨੂੰ ਪੈਸਾ ਠੀਕ ਠਾਕ ਅੱਛਾ ਮਿਲ ਜਾਂਦਾ। ਜੇ ਤੁਸੀਂ ਕਿਸੇ ਬਿਜ਼ਨਸ ਨਾਲ ਗੱਲ ਕਰੋ ਕਿ ਤੁਹਾਡੇ ਰਿਸੈਪਸ਼ਨ ਦਾ ਜਿਹੜਾ ਫੋਨ ਹੈ, ਤੁਹਾਡਾ ਬੁਕਿੰਗਸ ਲਈ ਜਿਹੜਾ ਫੋਨ ਹੈ, ਹੈ ਨਾ, ਉਹ ਜੇ ਮੈਂ ਮੈਨੇਜ ਕਰ ਲਿਆ ਕਰਾਂ, ਦੀਜ਼ ਆਲ ਥਿੰਗਸ ਕੈਨ ਬੀ ਡਨ। ਪਰ ਅਗੇਨ ਇਹ ਉਹ ਚੀਜ਼ਾਂ ਨੇ, ਕਿਉਂਕਿ ਗੱਲ ਉਹੀ ਹੈ ਜੇ ਕੋਈ ਸੈਕਿੰਡ ਕੰਮ ਕਰਨਾ ਚਾਹੁੰਦੇ ਹਾਂ ਆਪਾਂ, ਤਾਂ ਤੁਹਾਨੂੰ ਕੁਛ ਨਾ ਕੁਛ ਤਾਂ ਇਨਵੈਸਟ ਕਰਨਾ ਪੈਂਦਾ ਇਹ ਚੀਜ਼ਾਂ 'ਚ, ਜੋ ਸੋਸ਼ਲ ਮੀਡੀਆ ਜਾਂ ਏ ਆਈ ਰਿਲੇਟਡ ਬਿਜ਼ਨਸਿਸ ਨੇ, ਇਹਨਾਂ ਚੀਜ਼ਾਂ 'ਚ ਵਕਤ ਦੇਣਾ ਬਹੁਤ ਜ਼ਰੂਰੀ ਹੈ, ਪ੍ਰੈਕਟਿਸ ਕਰਨਾ ਬਹੁਤ ਜ਼ਰੂਰੀ ਹੈ, ਐਂਡ ਉਸ ਤੋਂ ਬਾਅਦ ਕਿਉਂਕਿ ਤੁਹਾਡਾ ਪੈਸਾ ਨਹੀਂ ਲੱਗਾ, ਅਤੇ ਇੰਨਾ ਕੁ ਮਾਦਾ ਜਾਂ ਇੰਨੀ ਕੁ ਪੇਸ਼ੈਂਸ ਰੱਖਣਾ ਜ਼ਰੂਰੀ ਹੈ, ਜਾਂ ਫਿਰ ਇੰਨਾ ਕੁ ਦਿਲ ਮਨਾ ਕੇ ਰੱਖਣਾ ਜ਼ਰੂਰੀ ਹੈ ਕਿ ਆਈ ਟਰਾਈਡ, ਹੋਇਆ ਹੋਇਆ, ਨਹੀਂ ਹੋਇਆ ਨਹੀਂ ਹੋਇਆ।
1: ਉਹਦੇ ਵਿੱਚ ਪਤਾ ਕੀ ਹੈ ਕ੍ਰਿਸ਼ਨਾ ਜੀ, ਜਦੋਂ ਸਾਈਡ ਹਸਲ ਦੀ ਗੱਲ ਆਉਂਦੀ ਹੈ ਨਾ, ਅਤੇ ਜਦੋਂ ਇੰਨੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਵਾ ਵੀ ਆਪਾਂ ਸਾਈਡ 'ਤੇ ਕਰ ਸਕਦੇ ਹਾਂ, ਕਈ ਚੀਜ਼ਾਂ ਮੰਗਦੀਆਂ ਉਹਦੇ ਵਿੱਚ ਪੈਸਾ, ਪੈਸੇ ਤੋਂ ਬਿਨਾਂ ਉਹ ਚੀਜ਼ ਨਹੀਂ ਹੋ ਸਕਦੀ ਸ਼ੁਰੂ, ਕਿਉਂਕਿ ਹੁਣ ਜੇ ਇਨਵੈਸਟਮੈਂਟ ਕਰਨੀ ਆ, ਨੀਡ ਮਨੀ, ਠੀਕ ਆ। ਅਜੇ ਮੰਨ ਲਓ ਤੁਸੀਂ ਕੋਈ ਇੱਦਾਂ ਦਾ ਕੰਮ ਆ ਜਿਹੜਾ ਤੁਹਾਡਾ ਟਾਈਮਿੰਗ ਅਤੇ ਪੈਸਾ ਜਿਹੜਾ ਜ਼ਿਆਦਾ ਲੈ ਰਿਹਾ ਵਾ, ਉਹ ਕਰਨਾ ਓਬਵੀਅਸਲੀ ਥੋੜ੍ਹਾ ਔਖਾ ਹੋਊਗਾ ਜਾਂ ਉਹਨੂੰ ਥੋੜ੍ਹਾ ਸਮਾਂ ਲੱਗੂਗਾ, ਵੀ ਉਹ ਤੁਸੀਂ ਛੇਤੀ ਨਹੀਂ ਕਰ ਸਕਦੇ। ਉਹਦੇ ਲਈ ਪਹਿਲਾਂ ਤੁਹਾਨੂੰ ਪਲੇਟਫਾਰਮ ਜਿਹਾ ਬਣਾਉਣਾ ਪੈਂਦਾ, ਥੋੜ੍ਹਾ ਬੇਸ ਜਿਹਾ ਬਣਾ ਕੇ, ਅਤੇ ਫਿਰ ਸ਼ੁਰੂ ਕਰਨਾ ਪੈਂਦਾ। ਪਰ ਕਈ ਇੱਦਾਂ ਦੇ ਕੰਮ ਹੀ ਨੇ ਜਿਹੜੇ ਤੁਸੀਂ ਬਿਨਾਂ ਘੱਟ ਇਨਵੈਸਟਮੈਂਟ ਤੋਂ ਕਰ ਸਕਦੇ ਹੋ, ਕਿ ਥੋੜ੍ਹਾ ਘੱਟ ਐਫਰਟਸ ਕਹਿ ਲਓ, ਹੈ ਨਾ, ਵੀ ਜ਼ਿਆਦਾ ਹੁਣ ਇੱਥੇ ਸਿੱਖਣਾ ਕਰਨਾ ਪੈਂਦਾ ਉਹਦੇ ਵਿੱਚ ਟ੍ਰੇਡਿੰਗ ਦੇ ਵਿੱਚ, ਜੇ ਤੁਸੀਂ ਨਹੀਂ ਕਰੋਗੇ ਸਿੱਧਾ ਸਿੱਧਾ ਤੁਹਾਡਾ ਨੁਕਸਾਨ
0: ਸਿੱਖਣਾ, ਤਾਂ ਹਰ ਚੀਜ਼ ਕਿ
1: ਮੈਂ ਮੋੜ ਚੁੱਕ ਕੇ ਉੱਥੇ ਪੈਸੇ ਲਾ ਦਾਂ ਅਤੇ ਮੇਰੇ ਪੈਸੇ 5 ਸਾਲ 'ਚ ਡਬਲ ਹੋ ਜਾਓਗੇ, ਸਵਾਲ ਨਹੀਂ ਪੈਦਾ ਹੁੰਦਾ।
0: ਇੰਪੋਸੀਬਲ,
1: ਉਹ ਹਾਰਡ ਵਰਕ ਨਾਲੋਂ ਵੀ ਜ਼ਿਆਦਾ ਵਰਕ ਕਰਨਾ ਪੈਂਦਾ ਉੱਥੇ, ਕਿ ਜੇ ਤੁਸੀਂ ਉਹ 'ਚੋਂ ਇਨਕਮ ਕੱਢਣੀ, ਪੈਸੇ ਕੱਢਣੇ ਆ। ਹੁਣ ਉਹਦੇ ਵਿੱਚ ਕਈ ਜਿਹੜੇ ਆਪਣੇ ਘਰ ਵੀ ਰਹੇ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਆਪਣੇ ਉਹ ਕਿਤੇ ਮਿਲੀਅਨਸ ਦੇ ਵਿੱਚ ਔਲਰੇਡੀ ਆਸਟ੍ਰੇਲੀਅਨਸ ਜਿਹੜੇ ਨੇ ਉਹ ਸੈਕਿੰਡ ਅਸਲ ਕਰ ਰਹੇ ਨੇ, ਉਹ ਕਿਉਂ ਕਰ ਰਹੇ ਨੇ, ਉਹ ਵੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਪੈਸੇ ਦੀ ਲੋੜ ਹੈ, ਇੱਥੇ ਰਹਿਣ ਲਈ ਕਿਹਨੂੰ ਨਹੀਂ ਲੋੜ, ਸਾਰਿਆਂ ਨੂੰ ਲੋੜ ਹੈ। ਉਹਦੇ ਵਿੱਚ ਕੀ ਹੈ ਜੀ, ਉਬਰ ਕਰਦੇ ਨੇ, ਡੋਰ ਡੈਸ਼ ਕਰ ਲਏ, ਮੈਨੂਅਲ ਲੋਗ ਜਿਹੜੇ ਕੀ ਆ ਡਿਲੀਵਰੀ ਡਰਾਈਵਰ ਵਾਲੇ ਕੰਮ ਨੇ, ਇਹ ਲੋਕ ਸਾਈਡ 'ਤੇ ਕਰ ਲੈਂਦੇ। ਮੰਨ ਲਓ ਤੁਸੀਂ 5 ਵਜੇ ਜੋਬ ਫਿਨਿਸ਼ ਕੀਤੀ, 6-7 ਵਜੇ ਤੁਸੀਂ ਘਰ ਆਏ, ਅਤੇ ਉਸ ਤੋਂ ਬਾਅਦ ਤੁਸੀਂ 4 ਘੰਟੇ ਲਾ ਲਏ, ਵੀਕਐਂਡ 'ਤੇ ਤੁਸੀਂ ਵਿਹਲੇ ਹੋ, ਵੀਕਐਂਡ 'ਤੇ ਤੁਸੀਂ ਲਾ ਲਏ, ਜਦੋਂ ਲੋਕ ਮੰਨ ਲਓ ਘਰ ਡਿਲੀਵਰੀ ਮੰਗਵਾਉਂਦੇ। ਇਹ ਆਪਾਂ ਕਰ ਵੀ ਰਹੇ ਹਾਂ, ਅਤੇ ਮੈਨੂੰ ਲੱਗਦਾ ਕਈਆਂ ਦਾ ਅਤੇ ਵੱਡੇ ਚੰਕ ਦਾ ਇਹ ਜਿਹੜਾ ਮੇਜਰ ਚੀਜ਼ ਹੋ ਗਈ ਸੈਕਿੰਡ ਜੋਬ ਮੇਜਰ।
0: ਕਾਫੀ ਲੋਕ ਇਹ ਕਰਦੇ ਹੋਣਗੇ, ਕਾਫੀ ਲੋਕ ਮੇਰੇ ਖਿਆਲ ਨਾਲ ਪ੍ਰਾਇਮਰੀ ਨੂੰ ਵੀ ਰਿਪਲੇਸ ਕਰ ਗਏ ਉਹਨਾਂ ਵੇਲਿਆਂ 'ਚ ਜਦੋਂ ਇਹ ਕੰਮ ਬਹੁਤ ਸੀ,
1: ਜਦੋਂ ਕੋਵਿਡ ਦੇ ਟਾਈਮ ਬਹੁਤ ਸੀ,
0: ਸੈਚੂਰੇਸ਼ਨ ਬਹੁਤ ਹੋ ਗਈ ਹੈ, ਤਾਂ ਫਿਰ ਸ਼ਾਇਦ ਉਸ ਲੈਵਲ ਤਾਂ ਨਹੀਂ ਹੈ।
1: ਫਿਰ ਉਸ ਤੋਂ ਬਾਅਦ ਕੀ, ਉਦੋਂ ਤਾਂ ਚਲੋ ਵਧੀਆ ਪੇਮੈਂਟ ਕਰਦੇ ਸੀ, ਹੁਣ ਤਾਂ ਇਹਨਾਂ ਨੇ ਵੀ ਘੱਟ ਕਟੌਤੀਆਂ ਜਿਹੀਆਂ ਕਰਤੀਆਂ ਨਾ। ਬਸ ਉਸ ਤੋਂ ਬਾਅਦ ਕੀ ਹੈ, ਇੱਕ ਹੋਰ ਚੀਜ਼ ਹੈ ਜਿਹੜੀ ਕਿ ਫੇਸਬੁੱਕ ਦੇ ਉੱਤੇ ਮਾਰਕੀਟ ਪਲੇਸ ਆ, ਹੁਣ ਉਹ ਚਲੋ ਗਾਂ ਗਾਂ ਪਲੇ ਹੌਲੀ ਹੌਲੀ ਘੱਟਦਾ ਜਾਂਦਾ ਕੰਮ, ਪਰ ਉਦੋਂ ਜਾਂ ਹੁਣ ਵੀ ਕਹਿ ਲਓ, ਕਈ ਆਪਾਂ ਇੱਦਾਂ ਦੇ ਬਹੁਤ ਕੰਮ ਕਰਦੇ ਹਾਂ ਕਿ ਮਾਰਕੀਟ ਪਲੇਸ ਆ, ਉੱਥੋਂ ਕੋਈ ਚੀਜ਼ ਲੱਗੀ ਜਿਹੜੀ ਤੁਹਾਨੂੰ ਲੱਗਦਾ ਕਿ ਹਾਂ, ਉਹਦੇ ਲਈ ਵੀ ਤੁਹਾਨੂੰ ਦਿਮਾਗ ਜ਼ਰੂਰੀ ਹੈ, ਉਹਦੇ ਲਈ ਤੁਹਾਨੂੰ ਟ੍ਰਿਕ ਜ਼ਰੂਰੀ ਹੈ ਕਿ ਤੁਸੀਂ ਤੁਹਾਨੂੰ ਕਿਸੇ ਕੋਲ ਸਮਾਨ ਖਰੀਦਣਾ ਆਉਣਾ ਚਾਹੀਦਾ ਵਧੀਆ ਡੀਲ 'ਤੇ, ਤੁਸੀਂ ਉੱਥੇ ਡੀਲ ਕਰ ਸਕੋ, ਹੈ ਨਾ। ਤੁਸੀਂ ਉਹਨਾਂ ਡੀਲ ਕੀਤੀ, ਮੰਨ ਲਓ 1000 ਦੀ ਚੀਜ਼ ਹੈ, ਤੁਸੀਂ ਉਹ 'ਚੋਂ ਕਿਤੇ ਨਾ ਕਿਤੇ 750 ਦੀ ਲੈ ਲਈ, 800 ਦੀ ਲੈ ਲਈ, ਹੁਣ ਉਹ 1000 ਦੀ ਚੀਜ਼ ਆ ਚੀਜ਼ 'ਤੇ ਉਹਨੇ ਦੀ ਵਿਕਣੀ ਹੈ, ਤੁਸੀਂ ਉਹਨੂੰ ਮੁੜ ਕੇ 200 ਵਧਾ ਕੇ ਵੇਚ ਦਿਓ, ਉੱਥੋਂ ਹੀ ਲੈ ਕੇ ਉੱਥੋਂ ਹੀ ਵੇਚਤੀ, 200 ਤੁਸੀਂ ਉਹ 'ਚੋਂ ਕੱਢ ਲਿਆ ਆਪਣੀ ਚੀਜ਼ 'ਚੋਂ, ਫੋਰ ਐਗਜ਼ਾਮਪਲ। ਇਹ ਵੀ ਇੱਕ ਸਾਈਡ ਅਸਲ ਹੈ ਜਿਹੜੀ ਕਿ ਬਹੁਤ ਜਣੇ ਕਰ ਰਹੇ ਨੇ, ਖਾਸ ਕਰਕੇ ਇੱਥੇ ਦੀ ਜੇ ਗੱਲ ਕਰੀਏ ਤੇ
0: ਈ-ਕਾਮਰਸ ਦਾ ਕੰਮ ਤਾਂ ਵੈਸੇ ਹੀ ਬਹੁਤ ਹੈ। ਚਲੋ ਆਪਾਂ ਇਹ ਵੀ ਕਰਤਾ, ਜੇ ਸਮਝੋ ਤੁਹਾਡੇ ਕੋਲ ਥੋੜਾ ਜਿਹਾ ਅਗੇਨ ਪੈਸਾ ਹੈ ਇਨਵੈਸਟ ਕਰਨ ਲਈ, ਤਾਂ ਕਿੰਨੇ ਲੋਕ ਨੇ ਕਿ ਚੀਜ਼ਾਂ ਮੰਗਾਉਂਦੇ ਆ ਇੰਡੀਆ ਤੋਂ, ਚਾਈਨਾ ਤੋਂ। ਚਾਈਨਾ ਤੋਂ ਇਹ ਕਿ ਜਾਂ ਤਾਂ ਫਿਰ ਤੁਹਾਨੂੰ ਬਹੁਤ ਜ਼ਿਆਦਾ ਆਪਣੇ ਤੇ ਚੀਜ਼ ਦਾ ਹੈ ਨਾ ਕੋਨਫੀਡੈਂਸ ਹੋਵੇ ਕਿ ਤੁਸੀਂ ਪੂਰਾ ਕੰਟੇਨਰ ਮੰਗਾ ਸਕਦੇ ਹੋ, ਅਦਰਵਾਈਜ਼ ਇੰਡੀਆ ਤੋਂ ਮੰਗਾਇਆ ਜਾਂਦਾ ਨਹੀਂ
1: ਜਾਂ ਸਮਾਨ। ਪਰ ਉਹਦੇ ਲਈ ਵੀ ਫਿਰ ਸੈਕਿੰਡਲੀ ਇਹ ਹੈ ਕਿ ਤੁਹਾਨੂੰ ਉਹਦੇ ਲਈ ਥੋਟ ਚਾਹੀਦਾ ਵਾ ਕਿ ਕਿਹੜੀ ਚੀਜ਼ ਦੇ ਵਿੱਚ ਸਮਾਨ ਮੰਗਾ ਕੇ ਵਿਕੂਗੀ। ਹੁਣ ਇਹ ਨਹੀਂ ਹੈ ਕਿ ਤੁਸੀਂ ਕੰਟੇਨਰ ਭਰ ਕੇ ਮੰਗਾ ਲਿਆ ਤੇ ਉਹ ਗਾਹ ਵਿਕੇ ਨਾ, ਉਹ ਚੀਜ਼ ਹੀ ਇੱਦਾਂ ਦੀ ਮੰਗਾ ਲਈ ਜਿਹੜੀ ਇੱਥੇ ਵੈਰੀ ਕੋਮਾ ਨਾ ਚੰਗੇ ਭਲੇ ਪ੍ਰਾਈਸ ਤੇ ਮੇਰੇ। ਤੁਹਾਨੂੰ ਕੋਈ ਯੂਨੀਕ ਜਿਹੀ ਚੀਜ਼ ਲੱਭਣੀ ਪੈਣੀ ਹੈ ਜਿਹਦਾ ਤੁਸੀਂ ਪ੍ਰਾਈਸ ਵੀ ਕੰਪੀਟ ਕਰੋ, ਤੇ ਕੁਆਲਿਟੀ ਤੇ ਚਲੋ ਓਬਵੀਅਸਲੀ ਗੱਲ ਤੁਹਾਨੂੰ ਦੇਣੀ ਪੈਣੀ, ਪਰ ਥੋੜ੍ਹਾ ਡਿਫਰੈਂਟ ਚੀਜ਼ ਹੋਵੇ।
0: ਮੈਂ ਪਤਾ ਕੀ ਇਹਦੇ ਅੰਦਰ ਨੋਟਿਸ ਕੀਤਾ, ਕਿਉਂਕਿ ਓਬਵੀਅਸਲੀ ਮੇਰਾ ਕੰਮ ਇਸ ਚੀਜ਼ ਤੋਂ ਬਹੁਤ ਰਿਲੇਟਡ ਆ, ਹੈ ਨਾ, ਕਿ ਮਾਰਕੀਟਿੰਗ ਕਰਨੀ, ਵੈਬਸਾਈਟ ਬਣਾਉਣਾ, ਐਸਈਓ ਵਗੈਰਾ ਸਾਰਾ ਕੁਛ, ਹੈ ਨਾ। ਚੀਜ਼ਾਂ ਓਬਵੀਅਸਲੀ ਆਲਮੋਸਟ ਸਾਰੀਆਂ ਹੀ ਸਿਮਿਲਰ ਹੁੰਦੀਆਂ, ਕੋਈ ਇੰਨਾ ਫਰਕ ਨਹੀਂ ਹੁੰਦਾ। ਤੁਸੀਂ ਆਪਣੀ ਪਰਸਨੈਲਿਟੀ ਉਹਦੇ ਅੰਦਰ ਕਿਸ ਤਰੀਕੇ ਨਾਲ ਪਾ ਸਕਦੇ ਹੋ, ਇਹ ਗੱਲ ਆ। ਬਹੁਤੇ ਲੋਕ ਸਮਝੋ, ਜੇ ਸਮਝੋ ਕੋਈ ਹਾਇਰ ਵੀ ਕਰਦਾ ਨਾ ਸਾਨੂੰ, ਤਾਂ ਬਹੁਤੇ ਲੋਕ ਇਹ ਸੋਚਦੇ ਕਿ ਅੱਛਾ ਤੁਸੀਂ ਹੀ ਵੇਖਣਾ, ਪਰ ਮੈਂ ਜੇ ਦੇਖੂੰਗਾ ਮੈਂ ਤਾਂ ਆਪਣੇ ਚਸ਼ਮੇ ਨਾਲ ਵੇਖੂੰਗਾ ਨਾ। ਦੇਖਣਾ ਹੁੰਦਾ ਉਸਨੇ ਜਿਸਨੇ ਇਹ ਮਾਲ ਨੂੰ ਖਰੀਦਿਆ, ਜਿਹੜਾ ਸਟੋਕ ਲੈ ਕੇ ਆਇਆ, ਜਿਹੜਾ ਵੇਚਣਾ ਚਾਹੁੰਦਾ, ਤੁਹਾਡੀ ਬ੍ਰਾਂਡ ਦੀ ਸਟੋਰੀ ਕੀ ਹੈ, ਤੁਹਾਡੀ ਆਈਡੈਂਟੀ ਕੀ ਹੈ, ਤੁਸੀਂ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਵੇਖਦੇ ਹੋ। ਕਿਉਂਕਿ ਅਸੀਂ ਲੋਕ ਅਗੇਨ ਜਿਸ ਤਰ੍ਹਾਂ ਦੇ ਕਲਚਰ ਤੋਂ ਆਪਾਂ ਆਉਂਦੇ ਹਾਂ ਐਂਡ ਜਿੱਦਾਂ ਦੇ ਮਾਹੌਲ ਤੋਂ ਆਪਾਂ ਆਉਂਦੇ ਹਾਂ, ਪ੍ਰਾਈਸ ਬਹੁਤ ਵੱਡਾ ਫੈਕਟਰ ਹੁੰਦਾ ਸਾਡੇ ਲਈ ਹਮੇਸ਼ਾ ਸੋਚਣ ਲਈ ਕਿ ਯਾਰ ਮੈਂ ਸਸਤਾ ਮੰਗਾਊਂਗਾ ਨਾ ਅਤੇ ਵੇਚ ਲੂੰਗਾ। ਪਰ ਯੂਜਲੀ ਅੱਜ ਦੇ ਦੌਰ 'ਚ, ਕਿਉਂਕਿ ਅਗੇਨ ਜੋ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਕਿਉਂਕਿ ਹਰ ਕਿਸੇ ਨੂੰ ਆਪਣੀ ਲਾਈਫ ਸਟਾਈਲ ਬੈਟਰ ਕਰਨ ਦੀ ਲਾਲਸਾ, ਲੋਕਾਂ ਨੂੰ ਤੁਹਾਡੇ ਪ੍ਰੋਡਕਟ ਦੇ ਅੰਦਰ ਨਾ ਪ੍ਰੋਡਕਟ ਨਹੀਂ ਦਿਖਣਾ ਚਾਹੀਦਾ, ਲੋਕਾਂ ਨੂੰ ਇਹ ਦਿਖਣਾ ਚਾਹੀਦਾ ਕਿ ਮੈਂ ਕਿੱਦਾਂ ਦਾ ਲੱਗਾਂਗਾ ਇਸ ਪ੍ਰੋਡਕਟ ਦੇ ਨਾਲ, ਮੇਰੀ ਲਾਈਫ 'ਚ ਇਜ਼ਾਫਾ ਕੀ ਹੋਏਗਾ। ਉਹ ਇਜ਼ਾਫਾ ਤਾਂ ਹੀ ਕਮਿਊਨੀਕੇਟ ਹੋ ਸਕਦਾ ਜੇ ਤੁਹਾਡੇ ਕੋਲ ਕੋਈ ਕਹਾਣੀ ਹੈ ਕਹਿਣ ਨੂੰ। ਜੇ ਤੁਹਾਡੇ ਕੋਲ ਕਹਾਣੀ ਨਹੀਂ ਹੈ ਕਹਿਣ ਨੂੰ, ਫਿਰ ਤੁਸੀਂ ਫਸ ਜਾਂਦੇ।
1: ਕਹਾਣੀ ਆ, ਪਰਸਨਲਾਈਜ਼ਡ ਹੋਣਾ ਚਾਹੀਦਾ ਚੀਜ਼ ਨੂੰ, ਕਿ ਮੇਰੇ ਕੁਛ ਵੱਖਰਾ ਆ, ਡਿਫਰੈਂਟ ਚੀਜ਼ ਜੇ ਦਿਖੇ, ਉਹੀ ਗੱਲ ਹੈ ਨਾ, ਜੋ ਦਿਖਤਾ ਹੈ ਉਹ ਵਿਕਤਾ ਹੈ। ਅਤੇ ਉਹ ਤਾਂ ਹੀ ਗੱਲ ਹੈ ਕਿ ਤੁਸੀਂ ਸੇਮ ਪ੍ਰੋਡਕਟ ਨੂੰ ਕਿਸ ਰੰਗ ਦੇ ਵਿੱਚ ਢਾਲ ਕੇ ਵੇਚਦੇ ਹੋ, ਇਹ ਚੀਜ਼ ਡਿਪੈਂਡ ਕਰਦੀ ਹੈ। ਜਿਹਦੇ ਅੱਗੇ ਫਿਰ ਕਲੀਨਿੰਗ ਸਰਵਿਸ, ਆਪਾਂ ਪਤਾ ਹੀ ਆਪਾਂ ਨੂੰ
0: ਕਿ ਕਲੀਨਿੰਗ ਲਈ ਬਹੁਤ ਕੰਮ ਕਰਦੇ ਆ,
1: ਦੋ ਘੰਟੇ ਦੀ ਕਲੀਨਿੰਗ ਕਰ ਲਈ, ਹੈ ਨਾ, ਸਾਈਡ ਲਈ ਡਨ ਹੋ ਗਿਆ। ਹੈਂਡੀਮੈਨ ਹੈ ਜਿਹੜੇ ਪ੍ਰੋਫੈਸ਼ਨਲੀ ਨਹੀਂ ਕੰਮ ਕਰਦੇ, ਪਰ ਇੱਦਾਂ ਸਾਈਡ ਲਈ ਹੈਂਡੀਮੈਨ ਦਾ ਕੰਮ ਕਰਦੇ, ਜਿੱਦਾਂ ਮੰਨ ਲਓ ਕੋਈ ਔਡ ਜੋਬਸ ਆ ਗਈਆਂ, ਕੋਈ ਨਿੱਕੀਆਂ ਜੋਬਸ, ਜਾਂ ਕਿਤੇ ਕੋਈ ਇੱਦਾਂ ਦੀਆਂ ਜਿੱਥੇ ਛੋਟੀ ਮੋਟੀ ਰਿਪੇਅਰ ਦੀ ਲੋੜ ਆ, ਮੰਨ ਲਓ ਜਿਹੜੀ ਆਮ ਬੰਦਾ ਨਹੀਂ ਕਰ ਸਕਦਾ, ਪਰ ਜਿਹੜਾ ਹੈਂਡੀਮੈਨ ਆ ਉਹ ਪ੍ਰੋਫੈਸ਼ਨਲ ਭਾਵੇਂ ਮਤਲਬ ਐਸ ਨਹੀਂ ਕੰਮ ਕਰ ਰਿਹਾ, ਪਰ ਸਟਿਲ ਜੇ ਉਹਨੂੰ ਨੌਲੇਜ ਜਾਂ ਐਕਸਪੀਰੀਅੰਸ ਹੈ ਤਾਂ ਉਹ ਕਰੇ। ਇੱਦਾਂ ਦੇ ਵੀ ਕਈ ਕੰਮ ਕਰਦੇ ਨੇ ਕਿ ਮੰਨ ਲਓ ਸਵੇਰੇ ਆਪਣੀ ਜੋਬ ਕੀਤੀ ਅਤੇ ਵੀਕਐਂਡ 'ਤੇ ਹੈਂਡੀਕਮੈਨ ਦਾ ਕੰਮ ਕਰ ਲਿਆ, ਹੈ ਨਾ, ਦੋ ਦਿਨ ਵਾਸਤੇ।
0: ਹਾਂ, ਮਤਲਬ ਉਹੀ ਜੇ ਤੁਹਾਨੂੰ ਆਉਂਦਾ ਤਾਂ ਸਕਿੱਲ ਲੈ ਜਾਂਦੇ ਤੁਹਾਡੇ ਕੋਲ,
1: ਸਕਿੱਲ ਫੋਟੋਗ੍ਰਾਫੀ ਦਾ, ਵੀਡੀਓਗ੍ਰਾਫੀ ਦਾ,
0: ਵੀਡੀਓਗ੍ਰਾਫੀ,
1: ਫ੍ਰੀਲੈਂਸਿੰਗ ਦਾ ਕਿੱਡਾ ਕੰਮ ਆ। ਫਿਰ ਆਹ ਹੋਮ ਫੂਡ ਦੀ ਤੁਸੀਂ ਗੱਲ ਕਰਨ ਡੇ, ਹੋਮ ਫੂਡ ਬੇਸ 'ਤੇ ਕਿੰਨਾ ਵਾ, ਜਿਹੜੇ ਕੇਕ ਬਣਾ ਕੇ ਮੰਨ ਲਓ ਵੇਚਣਾ, ਹੁਣ ਉਹ ਕੇਕ 'ਤੇ ਹਰ ਕੋਈ ਵੇਚ ਰਿਹਾ ਵਾ, ਉਹ ਕੇਕ 'ਤੇ 36 ਦੁਕਾਨਾਂ 'ਤੇ ਮਿਲ ਰਹੇ ਨੇ, ਸਾਰੇ ਫਲੇਵਰ ਮਿਲ ਰਹੇ ਨੇ, ਮਤਲਬ ਵੱਧ ਚੜ੍ਹ ਕੇ ਮਿਲ ਰਹੇ ਨੇ। ਪਰ ਹੁਣ ਉਹ ਜਿਹੜੀ ਮੰਨ ਲਓ ਮੈਂ ਜੇ ਘਰੇ ਬੇਕਰੀ ਖੋਲ੍ਹਣੀ ਹੈ, ਵੇਚਣਾ ਤਾਂ ਮੈਂ ਵੀ ਕੇਕ ਹੀ ਆ, ਪਰ ਮੈਂ ਵੇਚਣਾ ਕਿੱਦਾਂ ਆ ਉਹ ਕੇਕ, ਕੀ ਉੱਤੇ ਡਿਜ਼ਾਇਨਿੰਗ ਕਰਨੀ ਹੈ, ਕੀ ਮੈਂ ਆਪਣਾ ਸਪੈਸ਼ਲ ਦੇਣਾ ਵਾ, ਉਹ ਚੀਜ਼ 'ਤੇ ਡਿਪੈਂਡ ਕਰਦਾ।
0: ਉਹ ਤਾਂ ਮੈਂ ਕਹਿੰਦਾ ਉਹ ਤਾਂ ਰੈਡੀ ਪ੍ਰੋਡਕਟ ਦੀ ਗੱਲ ਹੋ ਗਈ, ਹੈ ਨਾ, ਕੇਕ ਦੀ। ਉਸ ਤੋਂ ਪਹਿਲਾਂ ਕੀ ਹੁੰਦਾ ਕਿ ਕੀ ਮੈਂ ਤੁਸੀਂ ਮੈਨੂੰ ਇਨਵਾਈਟ ਕਰ ਪਾ ਰਹੇ ਹੋ ਤੁਹਾਡਾ ਤੋਂ ਕੇਕ ਲੈ ਕੇ ਆਉਣ ਲਈ, ਮਤਲਬ ਕਿ ਤੁਹਾਡਾ ਸੋਸ਼ਲ ਮੀਡੀਆ ਇੰਨਾ ਖੂਬਸੂਰਤ ਹੈ, ਤੁਹਾਡੀ ਵੈਬਸਾਈਟ ਇੰਨੀ ਵਧੀਆ ਹੈ, ਤੁਹਾਡੇ ਬ੍ਰਾਂਡ ਦਾ ਇੱਕ ਨਾਮ ਹੈ, ਇਸ ਤਰ੍ਹਾਂ ਦਾ
1: ਇਮੇਜ ਬਣੀ ਹੈ ਨਾ,
0: ਕਿ ਤੁਹਾਨੂੰ ਜਿੰਨਾ ਕੁ ਤੁਸੀਂ ਆਪਣਾ ਪੈਸ਼ਨ ਝੋਂਕ ਸਕਦੇ ਹੋ ਆਪਣੀ ਚੀਜ਼ ਦੇ ਅੰਦਰ, ਆਪਣੇ ਪ੍ਰੋਡਕਟ ਦੇ ਅੰਦਰ, ਜੋ ਤੁਸੀਂ ਜਿਹੜਾ ਵੀ ਬਿਜ਼ਨਸ ਆ ਉਹ ਕਰਨਾ ਚਾਹੁੰਦੇ ਹੋ ਉਹਦੇ ਅੰਦਰ, ਤਾਂ ਆਈ ਗੈਸ ਇਟਸ ਵੈਰੀ ਮੱਚ ਹੈਲਪਫੁਲ। ਇੱਕ ਚੀਜ਼ ਤਾਂ ਹੈ ਕਿ ਦੌਰ ਉਹ ਵਾਲਾ ਚੱਲ ਰਿਹਾ ਜਿਹਦੇ ਅੰਦਰ ਕਾਫੀ ਚੀਜ਼ਾਂ ਫਾਸਟ ਹੋ ਗਈਆਂ, ਤਾਂ ਵੀ ਸ਼ਾਇਦ ਇੱਕ ਮੋਨੋਟਨਸ ਲੋਕਾਂ ਨੂੰ ਫੀਲ ਹੁੰਦੀ, ਤਾਂ ਵੀ ਲੋਕ ਕਹਿੰਦੇ ਕਿ ਯਾਰ ਆਈ ਸ਼ੁੱਡ ਹੈਵ, ਹੈ ਨਾ, ਅਨਦਰ ਥਿੰਗ ਟੂ ਡੂ। ਤਾਂ ਹੀ ਆਪਾਂ ਕਾਫੀ ਲੋਕਾਂ ਨੂੰ ਵੇਖਦੇ ਹਾਂ ਜੋ ਕੰਟੈਂਟ ਵੱਲ ਬਹੁਤ ਜਾਂਦੇ ਆ, ਪਰ ਇਹਦੇ ਅੰਦਰ ਵੀ ਇੱਕ ਪਤਾ ਕੀ ਚੱਕਰ ਆਉਂਦਾ, ਚੱਕਰ ਇਹ ਆਉਂਦਾ ਕਿ ਕਈ ਲੋਕ ਸਿਰਫ ਕੈਮਰੇ ਮੂਹਰੇ ਹੀ ਵਧੀਆ ਲੱਗਦੇ ਆ, ਪਰ ਉਹ ਕੰਟੈਂਟ ਆਪਣਾ ਲਿਖ ਨਹੀਂ ਸਕਦੇ। ਕਈ ਲੋਕਾਂ ਨੂੰ ਸਿਰਫ ਲਿਖਣਾ ਹੀ ਚਾਹੀਦਾ, ਪਰ ਉਹਨਾਂ ਨੂੰ ਸ਼ਾਇਦ ਕੈਮਰਾ ਦੀ ਪ੍ਰੈਜੈਂਸ ਠੀਕ
1: ਵਿਜੂਲਾਈਜ਼ ਨਹੀਂ ਕਰ, ਹੈ ਨਾ।
0: ਕਈ ਲੋਕਾਂ ਨੂੰ ਕੈਮਰਾ ਦੇ ਬੈਕ ਤੇ ਬੈਠ ਕੇ ਸ਼ੂਟ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਉਹਨਾਂ ਚੀਜ਼ਾਂ 'ਚ ਹੱਥ ਬਹੁਤ ਬੈਟਰ ਆ। ਕਈ ਵਾਰੀ ਆਪਾਂ ਲੋਕ ਦੇਖਾ ਦੇਖੀ ਤਿੰਨੋਂ ਚੀਜ਼ਾਂ ਜਦੋਂ ਕਰਨ ਬੈਠਦੇ ਆ
1: ਉੱਥੇ ਮਾਰ ਖਾ,
0: ਫਿਰ ਮਾਰ ਲੋਕੀ ਜ਼ਿਆਦਾ ਖਾ ਜਾਂਦੇ ਆ।
1: ਬਿਲਕੁਲ, ਤੁਸੀਂ ਆਪਣੇ ਨਾਲ ਰਲਦੀ ਮਿਲਦੀ ਆਪਾਂ ਨੂੰ ਐਗਜ਼ਾਮਪਲ ਦਿੱਤੀ ਆ,
0: ਬਿਲਕੁਲ ਹੈ ਨਾ,
1: ਕਿਉਂਕਿ ਇਹਦੀ ਤੁਹਾਨੂੰ ਹਰ ਇੱਕ ਚੀਜ਼ ਦਾ ਉਹ ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਉਹ ਪਰਫੈਕਟਲੀ ਕਰਨੀ ਆਉਂਦੀ ਆ, ਜੇ ਨਹੀਂ ਆਉਂਦੀ ਤੇ ਫਿਰ ਦੂਜੀ ਚੇਂਜ ਕਰ ਲਓ। ਜੇ ਤੁਸੀਂ ਉਹੀ ਕਰੀ ਜਾਂਦੇ ਹੋ ਤੇ ਫਿਰ ਓਬਵੀਅਸਲੀ ਤੁਹਾਡੀ ਫਿਰ ਸਾਈਡ ਹਸਲ ਕਰਨ ਦਾ ਵੀ ਕੋਈ ਫਾਇਦਾ ਨਹੀਂ।
0: ਮੈਂ ਮਤਲਬ ਕਿਉਂਕਿ ਹੁਣ ਆਪਣੇ ਪਾਰਟਿੰਗ ਥੋਟਸ ਹੀ ਹੋਣਗੇ ਹੈ ਨਾ ਇਹਦੇ 'ਤੇ, ਮੈਂ ਸਿਰਫ ਇੰਨਾ ਕੁ ਜਾਣਦਾ ਕਿ ਮੈਂ ਇੱਕ ਜੋ ਜਿੰਨੀ ਕੁ ਲਾਈਫ ਮੈਂ ਵੇਖੀ ਆ, ਮੇਰੇ ਖਿਆਲ ਨਾਲ ਮੈਂ ਜਿੰਨਾ ਕੁ ਸਕੂਲ ਵੇਖਿਆ ਉਸ ਤੋਂ ਬਾਅਦ ਮੈਂ ਕੰਮ ਕਰਦੇ ਹੋਏ ਖੁਦ ਨੂੰ ਵੇਖਿਆ ਜਾਂ ਫਿਰ ਕੰਮ ਆਪਣੇ ਆਸੇ ਪਾਸੇ ਹੁੰਦੇ ਹੋਏ ਵੇਖਿਆ। ਸੋ ਮੈਂ ਇਸ ਚੀਜ਼ ਤੋਂ ਕਹਿ ਸਕਦਾ ਕਿ ਮੈਂ ਜੇ ਇੰਡੀਆ 'ਚ ਵੀ ਕਦੀ ਪੰਗਾ ਲਿੱਤਾ ਕੁਛ ਐਕਸਟਰਾ ਕਰਨ ਦਾ, ਮੈਂ ਇੱਥੇ ਵੀ ਜੋ ਪੰਗੇ ਲੈਂਦਾ ਕਦੀ ਐਕਸਟਰਾ ਕਰਨ ਐਂਡ ਆਲ ਦੈਟ, ਇਹ ਸਭ ਕੁਛ ਕਰਨ ਕਰਾਉਣ ਤੋਂ ਬਾਅਦ ਮੈਂ ਇੱਕੋ ਤੱਤ ਕੱਢਿਆ, ਉਹ ਇਹ ਆ ਕਿ ਈਦਰ ਆਈ ਸ਼ੁੱਡ ਬੀ ਵੈਰੀ ਮੱਚ ਪੈਸ਼ਨੇਟ ਕਿ ਮੈਂ ਇਹ ਚੀਜ਼ ਕਰਨਾ ਚਾਹੁੰਦਾ, ਐਂਡ ਦੈਨ ਮੇਰੇ ਅੰਦਰ ਉਹ ਡਿਸਿਪਲਿਨ ਹੋਣਾ ਚਾਹੀਦਾ ਕਿ ਉਸ ਚੀਜ਼ ਨੂੰ ਮੈਂ ਪੁਗਾ ਸਕਾਂ। ਤੀਸਰੀ ਚੀਜ਼ ਹੁੰਦੀ ਹੈ ਐਜੂਕੇਸ਼ਨ ਤੇ ਟ੍ਰੇਨਿੰਗ, ਜੋ ਸੀ ਸਭ ਤੋਂ ਵੱਡਾ ਓਲਾ ਕੋਈ ਵੀ ਕੰਮ ਕਰਨ ਲਈ, ਉਹ ਹੁਣ ਖਤਮ ਹੋ ਗਈ ਆ, ਉਹ ਬਹਾਨਾ। ਸੋ ਹਰ ਕਿਸੇ ਨੂੰ ਜੇ ਕੋਈ ਸਾਈਡ ਬਿਜ਼ਨਸ ਕਰ ਰਹੇ ਹੋ ਜਾਂ ਸਾਈਡ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਕੋਈ ਸਾਈਡ ਜੋਬ ਕਰ ਰਹੇ ਹੋ, ਸਾਈਡ ਜੋਬ ਛੱਡਣਾ ਚਾਹੁੰਦੇ ਹੋ ਤਾਂ ਨਵਾਂ ਕੁਛ ਕਰਨਾ ਚਾਹੁੰਦੇ ਹੋ, ਆਪਣੇ ਆਪ ਨਾਲ ਬੈਠੋ ਤੇ ਇਹ ਦੇਖੋ ਕਿ ਤੁਹਾਨੂੰ ਜੈਨੂਇਨਲੀ ਕੀ ਪਸੰਦ ਹੈ। ਇਹ ਨਹੀਂ ਕਹਿੰਦਾ ਪੈਸਾ, ਉਹ ਹਰ ਕਿਸੇ ਨੂੰ ਪਸੰਦ ਆ, ਪਰ ਪੈਸਾ ਤੁਸੀਂ ਕਿਸ ਤਰੀਕੇ ਨਾਲ ਕਮਾ ਸਕਦੇ ਹੋ,
1: ਪਸੰਦ ਤੋਂ ਬਾਅਦ ਚ ਆਪੇ ਨਾਲ ਆਉਣਾ ਨਾ,
0: ਕਿ ਤੁਹਾਨੂੰ ਕਦੋਂ ਲੱਗਦਾ ਕਿ ਹਫਤੇ ਦੇ ਜਦੋਂ ਤੁਹਾਡਾ 62ਵਾਂ ਜਾਂ 63ਵਾਂ ਘੰਟਾ ਲੱਗ ਰਿਹਾ ਹੋਏਗਾ ਇਸ ਕੰਮ 'ਤੇ, ਤੁਸੀਂ ਤਾਂ ਵੀ ਇੰਜੋਏ ਕਰ ਰਹੇ ਹੋਵੋਗੇ, ਉੱਦਾਂ ਦਾ ਕੰਮ ਲੱਭੋ। ਐਂਡ ਇੱਕ ਡਿਸਿਪਲਿਨ ਜੋ ਉਸ ਕੰਮ ਨੂੰ ਪੁਗਾਉਣ ਲਈ ਚਾਹੀਦੀ ਆ, ਆਪਣੇ ਉਸ ਕੰਮ ਦੇ ਟੋਪ 5 ਬਿਜ਼ਨਸਮੈਨ ਦੇਖੋ ਕੌਣ ਨੇ, ਦੇਖੋ ਉਹ ਲੋਕ ਕੀ ਕਰ ਰਹੇ ਨੇ, ਉਹਨਾਂ ਨੂੰ ਜਸਟ ਕਾਪੀ ਪੇਸਟ ਕਰਨਾ ਸ਼ੁਰੂ ਕਰੋ। ਐਂਡ ਯੂ ਨੀਡ ਐਜੂਕੇਸ਼ਨ, ਐਜੂਕੇਸ਼ਨ ਸਭ ਕੁਛ ਅੱਜ ਤੁਹਾਡੇ ਸਾਹਮਣੇ ਹੈ, ਜਾਂ ਤਾਂ ਵੈਰੀ ਲੋ ਕੋਸਟ ਜਾਂ ਫਿਰ ਫ੍ਰੀ।
1: ਪਰ ਇਹ ਵੀ ਨਹੀਂ ਹੈ ਕਿ ਤੁਸੀਂ ਜੇ ਕਾਪੀ ਪੇਸਟ ਕਰ ਰਹੇ ਹੋ ਤੇ ਕੀਪ ਔਨ ਕਾਪੀ ਪੇਸਟਿੰਗ, ਜਸਟ ਲਰਨ ਫਰੋਮ ਦੈਮ ਹਾਊ ਇਟ ਵਰਕਸ,
0: ਬੇਸਿਕਲੀ ਪ੍ਰੋਸੈਸ ਸਮਝੋ,
1: ਪੁੱਟ ਯੋਰ ਓਨ ਐਫਰਟਸ ਐਂਡ ਓਨ ਪੁਆਇੰਟ ਆਫ ਵਿਊਜ਼, ਕਿਉਂਕਿ ਜਿੰਨਾ ਚਿਰ ਤੁਸੀਂ ਹਰ ਰੱਬ ਨੇ ਨਾ ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਪਾਏ ਨੇ,
0: ਬਿਲਕੁਲ
1: ਓਬਵੀਅਸਲੀ ਸ਼ਰਾਰਤਾਂ ਵੀ ਸਾਰੇ ਕਰਦੇ ਨੇ ਪਰ ਗੁਣ ਵੀ ਸਾਰਿਆਂ 'ਚ ਪਾਏ ਨੇ। ਹੁਣ ਕੀ ਹੈ ਕਿ ਹਰ ਇੱਕ 'ਚ ਵੱਖਰਾ ਆ, ਮੇਨ ਗੱਲ ਇਹ ਹੈ ਕਿ ਸੇਮ ਨਹੀਂ ਆ ਉਹ ਸਾਰਿਆਂ ਦੇ ਵਿੱਚ, ਕੋਈ ਬੰਦਾ ਕੋਈ ਚੀਜ਼ ਵਧੀਆ ਕਰਦਾ ਕੋਈ ਕੋਈ, ਅਤੇ ਤੁਸੀਂ ਸਿਰਫ ਸਿੱਖਣਾ ਆ, ਸਿੱਖ ਕੇ ਤੁਸੀਂ ਕਰਨਾ ਉਹੀ ਆ ਜੋ ਤੁਹਾਡਾ ਮਨ ਕਹਿੰਦਾ, ਜੋ ਤੁਹਾਨੂੰ ਅੰਦਰੋਂ ਆਈਡੀਆ ਆਉਂਦਾ। ਤੁਸੀਂ ਕਦੀ ਇਹ ਨਹੀਂ ਸੋਚਣਾ ਵੀ ਯਾਰ ਮੇਰਾ ਆਈਡੀਆ ਨਹੀਂ ਸਹੀ ਹੈਗਾ, ਮੇਰਾ ਮਨ ਤਾਂ ਕਹਿਣ ਡਿਆ ਵਾ ਪਰ ਮੈਨੂੰ ਲੱਗਦਾ ਨਹੀਂ ਇਹ ਚੱਲੇ, ਮੈਂ ਕਰਾਂ ਨਾ ਕਰਾਂ, ਉਹ ਇਫ ਬਟਸ ਬਾਅਦ ਦੀਆਂ ਗੱਲਾਂ ਨੇ। ਤੁਸੀਂ ਜਦੋਂ ਇੱਕ ਵਾਰੀ ਸਿੱਖ ਲਿਆ ਆਪਣਾ, ਤੁਸੀਂ ਜੋ ਤੁਹਾਡਾ ਜੀ ਕਰਦਾ ਤੁਸੀਂ ਉਹਨੂੰ ਵਿੱਚ ਐਫਰਟਸ ਪਾ ਕੇ ਉਹਨੂੰ ਸ਼ੁਰੂ ਕਰੋ, ਉਹ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕਰੋ। ਤੁਸੀਂ ਮੰਨ ਲਓ ਕਰਕੇ ਵੇਖੋ, ਤੁਹਾਨੂੰ ਲੱਗਣ ਲੱਪਣਾ ਵੀ ਹਾਂ ਯਾਰ ਜਦੋਂ ਦਾ ਮੈਂ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕੀਤਾ ਨਾ ਉਦੋਂ ਦਾ ਬੜਾ ਸੌਖਾ ਹੋ ਗਿਆ ਤੇ ਉਦੋਂ ਦੀ ਗਰੋਥ ਵੀ ਬਹੁਤ ਹੋ ਰਹੀ ਆ। ਜਦੋਂ ਮੈਂ ਕਿਸੇ ਦੇ ਹਿਸਾਬ ਨਾਲ ਕਰਦਾ ਹਾਂ ਉਦੋਂ ਤੇ ਮੇਰਾ ਗਰੋਥ ਤੇ ਬਾਅਦ ਦੀ ਗੱਲ ਹੈ, ਮੇਰਾ ਜੀ ਨਹੀਂ ਕਰਦਾ ਹੁੰਦਾ ਕਰਨ ਨੂੰ।
0: ਐਬਸੋਲੂਟਲੀ,
1: ਇਹ ਜਿਹੜੀ ਚੀਜ਼ ਹੈ ਨਾ ਇਹ ਵੈਸੇ ਤੇ ਖਾਸ ਕਰਦੇ ਆ ਸਾਰੇ ਸਿੱਖ ਚੁੱਕੇ ਹੋਣਗੇ, ਪਰ ਜੇ ਨਹੀਂ ਤੁਸੀਂ ਇੱਦਾਂ ਕਰਦੇ ਹਾਲੇ ਤੱਕ ਤੇ ਇਹ ਕਰਨਾ ਸ਼ੁਰੂ ਕਰੋ। ਜਦੋਂ ਮਨ ਦੀ ਗੱਲ ਕਰਨ ਲੱਗ ਪਏ, ਜੋ ਆਉਂਦਾ ਅੰਦਰੋਂ ਉਹ ਕਰਨ ਲੱਗ ਪਏ ਨਾ, ਤੇ ਯੂ ਵਿਲ ਬੀ ਯੂ ਨੋ ਮਤਲਬ ਜਿਹੜੀ ਸਾਈਡ ਹਸਲ ਵੀ ਕਰੋਗੇ ਨਾ ਤੇ ਉਹ ਪੂਰੀ ਐ ਵਰਥ ਇਟ,
0: ਖੁਸ਼ੀ ਖੁਸ਼ੀ ਕਰੋਗੇ। ਇਹ ਗੱਲ ਸਹੀ ਹੈ ਬਿਲਕੁਲ ਕਿ ਜੋ ਕਰੋ ਆਪਣੀ ਆਵਾਜ਼ ਉਹਦੇ ਅੰਦਰ ਬਹੁਤ ਜ਼ਰੂਰੀ ਹੈ। ਹੋ ਸਕਦਾ ਤੁਹਾਡੇ ਤੋਂ ਬਹੁਤ ਕੱਦਾਵਰ ਲੋਕ ਹੋਣ, ਹੋ ਸਕਦਾ ਤੁਹਾਡੇ ਤੋਂ ਬਹੁਤ ਜ਼ਿਆਦਾ ਕੋਈ ਉਸ ਚੀਜ਼ ਦੇ ਅੰਦਰ ਮਾਹਰ ਲੋਕ ਹੋਣ, ਸਲਾਹਾਂ ਲਓ, ਸਲਾਹਾਂ ਨੂੰ ਲੈ ਕੇ ਸਮਝੋ ਤੇ ਸਮਝ ਕੇ ਉਸ ਤੋਂ ਬਾਅਦ ਉਹ ਤੁਹਾਡੀ ਲਾਈਫ 'ਚ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਅਪਲਾਈ ਉਹ ਕਰੋ। ਅਤੇ ਮੇਰੇ ਖਿਆਲ ਨਾਲ ਕਾਫੀ ਸਾਰਾ ਗੱਲਾਂ ਬਾਤਾਂ ਹੋ ਗਈਆਂ। ਆਈ ਹੋਪ ਤੁਹਾਡੇ ਲਈ ਅੱਜ ਦਾ ਐਪੀਸੋਡ ਬਹੁਤ ਮਜ਼ੇਦਾਰ ਰਿਹਾ ਹੋਏਗਾ, ਕ੍ਰਿਸਪੀ ਜਿਹਾ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ ਆਪਾਂ। ਸਾਡੇ ਨਾਲ ਅਗੇਨ ਤੁਹਾਨੂੰ ਦੱਸਿਆ ਆਪਾਂ ਕਿ ਮੰਡੇ ਟੂ ਥਰਸਡੇ 10 to 12 ਦੇ ਵਿੱਚ ਬਸ ਬੋਇਜ਼ ਮੀਟ ਅਪ ਦੇ ਅੱਗੇ ਥੰਬਸ ਅਪ ਲਾ ਕੇ ਮੈਸੇਜ ਪਾ ਦੋਗੇ ਤੇ ਸਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ ਤੱਕ ਜਿਹੜਾ ਸ਼ੋਅ ਪਹੁੰਚਦਾ ਉਹ ਤੁਹਾਨੂੰ ਪਸੰਦ ਆ ਰਿਹਾ ਨਹੀਂ ਆ ਰਿਹਾ। ਸਭ ਸਿਰ ਮੱਥੇ, ਥੈਂਕ ਯੂ ਫੋਰ ਲਿਸਨਿੰਗ, ਮਜ਼ਾ ਆ ਗਿਆ, ਭੁੱਲ ਚੁੱਕ ਹੋਈ ਹੋਵੇ ਮਾਫ ਕਰੋ, ਲਵ ਯੂ ਆਲ, ਟੇਕ ਕੇਅਰ, ਸੀ ਯੂ ਟਾਟਾ ਬਾਏ ਬਾਏ। ਇਹ ਸੀਗਾ ਐਪੀਸੋਡ ਬੋਇਸ ਮੀਟਅਪ ਦਾ ਵਿਦ ਕ੍ਰਿਸ਼ਨਾ ਐਂਡ ਬਲਕੀਰ। ਜਾਂਦੇ ਜਾਂਦੇ ਤੁਹਾਨੂੰ ਹੋਰ ਮੋਟੀਵੇਸ਼ਨ ਦਿੰਦੇ ਜਾਂਦੇ ਹਾਂ ਜੀ ਪਰਮੀਸ਼ ਵਰਮਾ ਦੇ ਥਰੂ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਟੁੱਟ ਪੈਣੇ ਇੰਗਲਿਸ਼ ਨੇ ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ
2: ਹੈ ਪੁੱਤ ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ
3: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ
4: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ
5: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ
6: ਨਾ ਪੁੱਤ ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ
7: ਹੈ This autumn laugh out loud with Ayushman Khurana and Sada Ali Khan in Urda Teer
8: ek Pakistani jasoos Hindustan jayega
9: desh bhakti to yaad aa gayi
10: desh kaun sa hai ye bhul gaya
7: a spy mission gone wrong with hilarious moments
11: woh ye border chal rahi hai
7: nahi ji ye to Urda Teer chal raha hai from October 9th at cinemas near you
0: Australia vich immigration da masla na jao idhar udhar sidhe aao IME advisor apni maa boli vich samjhan ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
12: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
13: ਹਾਂਜੀ ਰੇਡੀਓ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: da animada.
1: ਟੁੱਟ ਪੈਣੀ ਇੰਗਲਿਸ਼ ਨੇ ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
2: ਹੈ ਪੁੱਤ ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
3: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
2: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
6: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਅੱਖੀਆਂ ਸੋਹਣੀ ਤੇਰੀ ਮੇਰੇ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਟਿਕਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: I have many cow, but favorite best cow Lali. He have 4 legs, 2 ears, 2 eyes. Very good. She very fast cow.
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
4: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਨੌ ਫੋਨ ਦੇ ਉੱਤੇ ਗੱਲ ਕਰ ਰਹੀ, ਸ਼ਾਇਦ ਆਪਣੀ ਵੱਡੀ ਭੈਣ ਦੇ ਨਾਲ, ਕਿਉਂਕਿ ਸ਼ਾਇਦ ਭੈਣ ਆਪਣੇ ਪੇਕੇ ਰਹਿਣ ਆਈ ਹੈ, ਉਹ ਵੀ ਆਪਣੇ ਦੋ ਨਿੱਕੇ ਨਿੱਕੇ ਬੱਚਿਆਂ ਦੇ ਨਾਲ। ਨਵਾਂ ਨਵਾਂ ਵਿਆਹ ਹੋਇਆ ਇਸ ਕਰਕੇ ਉਹਨੂੰ ਵੀ ਖਿੱਚ ਆ ਕਿ ਉਹ ਆਪਣੀ ਭੈਣ ਨੂੰ ਮਿਲਣ ਜਾਵੇ, ਆਪਣੇ ਭਾਣਜੇ ਭਾਣਜੀ ਨੂੰ ਮਿਲਣ ਆਵੇ। ਫੋਨ ਦੇ ਉੱਤੇ ਗੱਲ ਚੱਲ ਰਹੀ ਹੈ ਕਿ ਜਦੋਂ ਵਿਆਹ ਦੇ ਸਮੇਂ ਉਹ ਆਈ ਸੀ, ਕੁਛ ਐਸੀ ਸਮੱਸਿਆ, ਬਹੁਤਾ ਸਮਾਂ ਨਹੀਂ ਸੀ ਆ ਸਕੀ, ਅਤੇ ਹੁਣ ਉਹ ਦੋਵੇਂ ਭੈਣਾਂ ਆਪਸ ਦੇ ਵਿੱਚ ਕੁਛ ਇੱਦਾਂ ਦੇ ਪਲਾਨ ਬਣਾ ਰਹੀਆਂ ਨੇ ਕਿ ਥੋੜ੍ਹਾ ਸਮਾਂ ਉਹ ਆਪਣੇ ਪੇਕੇ ਘਰ ਇਕੱਠੀਆਂ ਬਿਤਾ ਸਕਣ, ਆਪਣੇ ਪੁਰਾਣੇ ਦਿਨਾਂ ਦੀਆਂ ਗੱਲਾਂ ਯਾਦ ਕਰ ਰਹੀਆਂ ਨੇ, ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਯਾਦ ਕਰ ਰਹੀਆਂ ਨੇ। ਸ਼ਾਇਦ ਵੱਡੀ ਨੇ ਕਿਹਾ, ਬੱਚੇ ਤੈਨੂੰ ਬਹੁਤ ਯਾਦ ਕਰਦੇ ਨੇ, ਉਹ ਮਾਸੀ ਮਾਸੀ ਕਰਦੇ ਰਹਿੰਦੇ ਨੇ। ਨਿੱਕੀ ਕਹਿੰਦੀ ਸੀ, ਹੁਣ ਮਾਸੀ ਇਸ ਕਰਕੇ ਉਹ ਨਹੀਂ ਰਹਿੰਦੀ, ਅਤੇ ਮੈਂ ਉਹਨੂੰ ਦੱਸਿਆ ਹੁਣ ਉਹਦਾ ਵਿਆਹ ਹੋ ਗਿਆ, ਅਤੇ ਫਿਰ ਮੈਨੂੰ ਪੁੱਛਦੀ ਸੀ ਜਦੋਂ ਮੈਂ ਵੱਡੀ ਹੋਈ ਮੇਰਾ ਵੀ ਵਿਆਹ ਹੋਜੂਗਾ ਕਿ ਮੈਂ ਵੀ ਕਿਸੇ ਹੋਰ ਘਰ ਚਲ ਜੂੰਗੀ। ਤੈਨੂੰ ਤਾਂ ਪਤਾ ਹੀ ਹੈ ਬੱਚੇ ਅੱਜ ਕੱਲ੍ਹ ਦੇ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਸਵਾਲ ਪੁੱਛਦੇ ਨੇ। ਮੈਂ ਤਾਂ ਭੈਣੇ ਆਪ ਬੜੀ ਬੇਤਾਬ ਹਾਂ, ਮੈਨੂੰ ਕਿੰਨਾ ਚਿਰ ਹੋ ਗਿਆ ਇਹਦੇ ਨਾਲ ਗੱਲ ਕੀਤਿਆਂ, ਕਿੰਨਾ ਚਿਰ ਹੋ ਗਿਆ ਵੇਖਿਆ, ਮੈਂ ਕੱਲ੍ਹ ਹੀ ਆਉਂਦੀ ਹਾਂ, ਇਹ ਅੱਜ ਸ਼ਾਮੀ ਆਉਂਦੇ ਆ ਅਤੇ ਇਹਨਾਂ ਦੇ ਨਾਲ ਮੈਂ ਗੱਲ ਕਰੂੰਗੀ। ਹਾਂ ਹਾਂ ਬਿਲਕੁਲ, ਘੱਟੋ ਘੱਟ ਇੱਕ ਹਫ਼ਤੇ ਦਿੱਲੀ 'ਤੇ ਆਊਂਗੀ, ਇੰਨੀਆਂ ਜ਼ਿਆਦੀਆਂ ਗੱਲਾਂ ਪਈਆਂ ਨੇ, ਕੋਈ ਇੱਕ ਦੋ ਦਿਨ 'ਚ ਥੋੜ੍ਹੀ ਹੋਣ ਵਾਲੀਆਂ, ਅਤੇ ਹੋਰ ਵੀ ਬੜੇ ਕੰਮ ਕਰਨ ਵਾਲੇ, ਨਾਲੇ ਕੋਈ ਦੋ ਚਾਰ ਸੂਟ ਸਵਾ ਲਾਂਗੀਆਂ। ਇਹ ਸਾਰੀ ਫੋਨ ਦੇ ਉੱਤੇ ਵਾਰਤਾਲਾਪ ਨਵੀਂ ਨਵੀਂ ਸੱਸ ਵੀ ਸੁਣ ਰਹੀ ਹੈ। ਹੁਣ ਸੱਸ ਨੂੰ ਆਪਣੀ ਪੈ ਗਈ, ਉਹਨੂੰ ਇਹ ਲੱਗਦਾ ਕਿ ਸ਼ਾਇਦ ਇਹ ਚਲੀ ਜਾਊਗੀ ਅਤੇ ਮਗਰੋਂ ਮੈਂ ਕੰਮ ਕਾਰ ਕਿੱਦਾਂ ਕਰਨਾ। ਇਹ ਤਾਂ ਨੌਂ ਰਾਣੀ ਆਪਣੇ ਮਨਸੂਬੇ ਬਣਾ ਕੇ ਬਹਿ ਗਈ, ਨਾ ਦੱਸਿਆ ਨਾ ਪੁੱਛਿਆ।

ਹੁਣੇ ਚਾਹ ਬਣਾ ਕੇ ਲਿਆਉਂਦੀ ਹਾਂ, ਇੱਕ ਕੱਪ ਆਪ ਫੜ ਲਿਆ, ਇੱਕ ਸੱਸ ਦੇ ਹੱਥ 'ਚ ਦਿੱਤਾ। ਅੱਜ ਉਹ ਬੜੀ ਖੁਸ਼ ਸੀ, ਉਹਨੂੰ ਲੱਗਦਾ ਸੀ ਕਿ ਉਹ ਪੇਕੇ ਜਾ ਰਹੀ ਆ, ਉਹ ਸੱਸ ਕੋਲੋਂ ਇਜਾਜ਼ਤ ਮੰਗੇਗੀ ਅਤੇ ਉਹ ਖੁਸ਼ ਹੋ ਜਾਊਗੀ, ਖੁਸ਼ੀ ਖੁਸ਼ੀ ਉਹਨੂੰ ਜਾਣ ਦਊਗੀ। ਉਹ ਔਰਤ ਆ, ਉਹ ਵੀ ਸਮਝੂਗੀ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ। ਹੌਲੀ ਜਿੰਨੀ ਕਰਕੇ ਉਹਨੇ ਸੱਸ ਦੇ ਨਾਲ ਗੱਲ ਸ਼ੁਰੂ ਕੀਤੀ, ਕਹਿਣ ਲੱਗੀ ਮੈਂ ਹਫ਼ਤੇ ਕੁ ਦੇ ਲਈ ਜਾ ਸਕਦੀ ਹਾਂ ਵੀ ਜੀ। ਸੱਸ ਜਿਹੜੀ ਪਹਿਲਾਂ ਹੀ ਮਨ ਬਣਾ ਕੇ ਬੈਠੀ ਸੀ, ਸਾਫ਼ ਮਨਾ ਕਰ ਦਿੱਤਾ, ਨਾ ਵਿਆਹ ਤੋਂ ਬਾਅਦ ਕੁਝ ਚੰਗਾ ਲੱਗਦਾ, ਵਿਆਹ ਤੋਂ ਬਾਅਦ ਸਹੁਰਾ ਘਰ ਹੀ ਆਪਣਾ ਘਰ ਹੁੰਦਾ, ਮੈਨੂੰ ਤਾਂ ਯਾਦ ਵੀ ਨਹੀਂ ਮੈਂ ਕਦੋਂ ਕਦੀ ਗਈ। ਵਰਾ ਵਰਾ ਲੰਘ ਜਾਂਦਾ, ਕੁ ਘੰਟਾ ਖੰਡ ਦੋ ਘੰਟੇ ਬਹਿ ਕੇ ਵਾਪਸ ਆ ਜਾਈਦਾ, ਬਹੁਤਾ ਜਾਇਆ ਰਿਹਾ ਬਾਅਦ ਚ ਪੇਕਿਆਂ ਚ ਉਹ ਇੱਜ਼ਤ ਥੋੜੀ ਹੁੰਦੀ ਹੈ। ਜਾਣਾ ਹੋਊ ਤੇ ਦਿਨੇ ਦਿਨੇ ਜਾ ਕੇ ਵਾਪਸ ਆ ਜੀ। ਆਹ ਜਿਹੜੀ ਹਫ਼ਤਾ ਰਹਿਣ ਵਾਲੀ ਗੱਲ ਆ, ਇਹ ਤੇ ਹੁਣ ਤੈਨੂੰ ਛੱਡਣੀ ਪੈਣੀ, ਹੁਣ ਤੂੰ ਵਿਆਹੀ ਗਈ ਹੈ ਕੁੜੀਏ, ਚੱਲ ਉੱਠ ਰੋਟੀ ਪਾਣੀ ਦਾ ਕੋਆਰ ਪਾਰ ਕਰੀਏ। ਖੁਸ਼ੀ ਇੱਕਦਮ ਜਿਵੇਂ ਖੰਭ ਲਾ ਕੇ ਉੱਡ ਗਈ ਹੋਵੇ। ਉਹਨੂੰ ਲੱਗਦਾ ਸੀ ਕਿ ਮੇਰੀ ਸੱਸ ਖੁਸ਼ੀ ਖੁਸ਼ੀ ਮੈਨੂੰ ਇਜਾਜ਼ਤ ਦੇ ਦੇਊਗੀ, ਪਰ ਨਹੀਂ, ਹੁਣ ਉਹ ਸਹੁਰੇ ਘਰ ਆ ਚੁੱਕੀ ਸੀ। ਗੱਲ ਨਿਬੜੀ ਕਿ ਸਵੇਰੇ ਜਾਊਂਗੀ ਅਤੇ ਸ਼ਾਮੀ ਆ ਜਾਊਂਗੀ। ਅੱਜ ਸਾਰਾ ਦਿਨ ਉਹਨੇ ਉਦਾਸੀ ਦੇ ਵਿੱਚ ਕੱਟਿਆ, ਕੋਸ਼ਿਸ਼ ਕੀਤੀ ਘਰਵਾਲੇ ਦੇ ਨਾਲ ਗੱਲ ਕਰਨ ਦੀ, ਪਰ ਕੋਈ ਫਾਇਦਾ ਨਹੀਂ, ਕਿਉਂਕਿ ਜੋ ਮਾਂ ਨੇ ਕਹਿ ਦਿੱਤਾ ਪੁੱਤ ਉਹਨੂੰ ਟਾਲ ਨਹੀਂ ਸਕਦਾ। ਖੈਰ, ਕਹਿੰਦੇ ਨੇ ਧੀਆਂ ਦੇ ਵਿੱਚ ਬੜਾ ਸਬਰ ਹੁੰਦਾ, ਅਤੇ ਜਦੋਂ ਨੌਵਾਂ ਬਣ ਜਾਂਦੀਆਂ ਨੇ ਉਹਨਾਂ ਦੇ ਵਿੱਚ ਉਹ ਸਬਰ ਹੋਰ ਵੀ ਜ਼ਿਆਦਾ ਵੱਧ ਜਾਂਦਾ, ਬੜਾ ਕੁਛ ਉਹ ਅੰਦਰੋਂ ਅੰਦਰੀ ਪੀ ਜਾਂਦੀਆਂ। ਬੜੇ ਵਿਚਾਰ ਮਨ ਦੇ ਵਿੱਚ ਆਉਂਦੇ ਨੇ ਜਿਹੜੇ ਸ਼ਾਇਦ ਕਦੀ ਉਹ ਬਾਹਰ ਹੀ ਨਹੀਂ ਕੱਢਦੀਆਂ। ਇੰਨਾ ਵੱਡਾ ਜੇਰਾ ਹੁੰਦਾ, ਇੰਨਾ ਵੱਡਾ ਹੌਂਸਲਾ, ਇੰਨਾ ਵੱਡਾ ਸਿਦਕ, ਉਹਨੂੰ ਆਪਣੇ ਆਪ ਦੇ ਉੱਤੇ ਵੀ ਹੈਰਾਨੀ ਹੋ ਰਹੀ ਸੀ ਕਿ ਮੇਰੇ ਵਿੱਚ ਇੰਨਾ ਸਿਦਕ ਕਿੱਦਾਂ, ਮੈਂ ਇਹ ਸਾਰਾ ਕੁਛ ਜਰ ਬਰਦਾਸ਼ਤ ਕਿੱਦਾਂ ਕਰ ਲਿਆ, ਮੈਂ ਅੱਗੋਂ ਕੋਈ ਜਵਾਬ ਕਿਉਂ ਨਹੀਂ ਦਿੱਤਾ, ਮੈਂ ਇੱਦਾਂ ਦੀ ਤਾਂ ਨਹੀਂ ਸੀ ਹੁੰਦੀ। ਮੇਰੇ ਆਪਣੇ ਘਰ ਦੇ ਵਿੱਚ ਚਾਹੇ ਮੇਰੀ ਆਪਣੀ ਮਾਂ ਹੀ ਮੈਨੂੰ ਕਿਸੇ ਗੱਲੋਂ ਮਨਾ ਕਰਦੀ, ਮੈਂ ਤਾਂ ਅੱਗੋਂ ਝੱਟ ਜਵਾਬ ਦੇਣਾ ਸੀ, ਮੈਂ ਤਾਂ ਆਪਣਾ ਹੱਕ ਖੋਹ ਕੇ ਲੈਣ ਵਾਲਿਆਂ 'ਚੋਂ ਹਾਂ। ਅੱਜ ਪਤਾ ਨਹੀਂ ਕਿਉਂ ਮੈਂ ਚੁੱਪ ਰਹੀ ਹਾਂ, ਕਦੀ ਸੋਚਦੀ ਹੈ ਸਵੇਰੇ ਮੈਂ ਫੇਰ ਗੱਲ ਕਰੂੰਗੀ, ਪਰ ਸਵੇਰ ਤੱਕ ਇਹ ਫੈਸਲਾ ਹੋਇਆ ਕਿ ਹਾਂ ਮੈਂ ਦਿਨੇ ਦਿਨੇ ਜਾਊਂਗੀ ਅਤੇ ਸ਼ਾਮੀ ਮਿਲ ਕੇ ਵਾਪਸ ਆ ਜਾਊਂਗੀ। ਖੈਰ, ਇੰਨੇ ਕਿੰਨੇ ਦੇ ਨਾਲ ਮਨ ਕਿੱਥੇ ਭਰਨਾ ਸੀ। ਸਵੇਰੇ ਜਾ ਕੇ ਆਪਣੀ ਭੈਣ ਦੇ ਨਾਲ ਆਪਣੇ ਪੇਕੇ ਘਰ, ਅੱਜ ਉਹਨੇ ਖੂਬ ਵਧੀਆ ਸਮਾਂ ਬਿਤਾਇਆ ਅਤੇ ਕਿਸੇ ਨੂੰ ਮਲੂਮ ਵੀ ਨਹੀਂ ਹੋਣ ਦਿੱਤਾ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ, ਕੱਲ੍ਹ ਕੀ ਗੱਲਾਂ ਹੋਈਆਂ ਬੀਤੀਆਂ ਸੀ। ਆਪਣੀ ਭੈਣ ਨੂੰ ਵੀ ਬੜਾ ਸੋਹਣਾ ਬਹਾਨਾ ਮਾਰ ਦਿੱਤਾ, ਨਹੀਂ ਸਰਦਾ ਨਹੀਂ, ਮੇਰੀ ਸੱਸ ਬਿਮਾਰ ਹੈ, ਘਰ ਰੋਟੀ ਇਹਨਾਂ ਦੀ ਬਣਾਉਣ ਵਾਲਾ ਕੋਈ ਨਹੀਂ, ਬੱਚਿਆਂ ਨੇ ਬਥੇਰੀ ਜਿੱਦ ਕੀਤੀ, ਸ਼ਾਇਦ ਭੈਣ ਵੀ ਸਮਝ ਗਈ ਸੀ ਕਿ ਨਹੀਂ ਸੀ ਸਰਦਾ, ਅਤੇ ਕੱਲ੍ਹ ਇਹਨੂੰ ਫੋਨ 'ਤੇ ਵੀ ਪਤਾ ਹੁੰਦਾ। ਮੁੱਕਦੀ ਗੱਲ, ਉਹਨੇ ਸ਼ਾਮੀ ਵਾਪਸ ਆਉਣ ਦੀ ਤਿਆਰੀ ਕਰ ਲਈ, ਬੱਚਿਆਂ ਨੇ ਬਥੇਰੀ ਜਿੱਦ ਕੀਤੀ ਪਰ ਨਹੀਂ, ਉਹਨੇ ਤਾਂ ਵਾਪਸ ਆਉਣਾ ਸੀ ਕਿਉਂਕਿ ਉਹਨੂੰ ਇਹੋ ਘਰ ਦੇ ਵਿੱਚੋਂ ਸੰਸਕਾਰ ਮਿਲੇ ਸੀ। ਸ਼ਾਮੀ ਵਾਪਸ ਘਰ ਆਈ ਤਾਂ ਜਿੱਦਾਂ ਕਿਸੇ ਨੂੰ ਕੋਈ ਫਰਕ ਹੀ ਨਾ ਪਿਆ ਹੋਵੇ। ਸੱਸ ਖੁਸ਼ ਸੀ ਕਿ ਮੈਨੂੰ ਘਰ ਦਾ ਕੋਈ ਬਹੁਤਾ ਕੰਮ ਕਾਰ ਨਹੀਂ ਕਰਨਾ ਪਿਆ, ਸਵੇਰੇ ਕਰਕੇ ਚਲ ਗਈ ਸੀ, ਹੁਣ ਆ ਕੇ ਰੋਟੀ ਪਾਣੀ ਕਰ ਲੂਗੀ। ਪਰ ਹੁਣ ਉਹਦਾ ਮੂਡ ਕੋਈ ਬਹੁਤਾ ਠੀਕ ਨਹੀਂ ਸੀ,

0: उदास उदास जी तुरी फिरे। गोंगलों तो मिट्टी झाड़न दे ली सस ने कह छड़िया, चल फिर किसी दिन चले जी, को घंटा दो घंटे बह के आ जो। पर उहदा इन्ने नाल दिल कित्थे भरदा सी। हाँ जी बीजी कह के रसोई च कमे लगी रही। अगले दिन सबबी जदों ननान घर मिलन दे ली आई तां जिदां सारा कुछ भुल गई होवे, हुण उह अपनी ननान दी सेवा दे विच लग गई है, क्योंकि उहनूं वी उह भैणां वांगू समझदी, क्योंकि अपने घरों उह इहो सिख के आई आ कि हुण ननान तेरी भैण है। ननान दे बच्चों दे नाल खेडदे उहनूं इदां लगदा जिवें मैं अपनी भैण दे बच्चों नाल ही खेड लिया होवे। शायद इहो ही दुनियादारी है, शायद इहो ही परिवार है, शायद यही समाज है कि आपां एक एक जी छड्डदे हां ते दूसरा सानूं मिल जांदा। जे उहनां नाल नहीं ते अज मैं इन्हां बच्चों दे नाल समां बिता रही हां, उहनूं जिदां सारा कुछ भुल गया होवे ते बिल्कुल उसे तरह जिदां शामी वह वापस जान लगी ही ननान ने भी तैयारियां कस लिया। पर इधरों सस ने रोक लिया, कहन लगी हुण आई है तो एडी काली का दी, को दो चार दिन रह के क्यों नहीं जाती, आखिर बच्चों नू छुट्टियां ही ने, छुट्टियां दे विच सारे बच्चे अपने पेकी आउंदे ही आ, अपनी मां दे नाल अपने नानके आउंदे ही आ, ਐਡੀ ਕਾਹਦੀ ਕਾਹਲੀ ਹੁੰਦੀ ਤੈਨੂੰ ਹਰ ਵਾਰ। ਨੌ ਹੈਰਾਨ ਸੀ। ਇਹੀ ਗੱਲ ਕੱਲ੍ਹ ਮੈਂ ਕਹਿ ਰਹੀ, ਪਰ ਉਦੋਂ ਉਹਦਾ ਜਵਾਬ ਕੁਛ ਹੋਰ ਸੀ। ਅੱਜ ਆਪਣੀ ਧੀ ਆ ਅਤੇ ਉਹਨੂੰ ਉਹ ਚਾਰ ਦਿਨ ਰਹਿਣ ਦੇ ਲਈ ਕਹਿ ਰਹੀ। ਇਹ ਦੋਗਲੀ ਨੀਤੀ ਉਹਨੂੰ ਪਚਣ ਨਹੀਂ ਸੀ ਵਾਲੀ। ਨਨਾਨ ਨੇ ਕਿਹਾ, ਨਹੀਂ ਸਾਡੇ ਵੀ ਘਰ ਦਾ ਕਿੱਥੇ ਸਰਦਾ, ਮਾਂ ਜੇ ਤੁਹਾਡੇ ਘਰ ਦਾ ਨਹੀਂ ਸਰਦਾ ਤਾਂ ਸਾਡੇ ਘਰ ਦਾ ਵੀ ਕਿੱਥੇ ਸਰਦਾ। ਮਾਂ ਨੇ ਹੈਰਾਨ ਹੋ ਕੇ ਪੁੱਛਿਆ, ਕੀ ਮਤਲਬ ਤੇਰਾ? ਮੇਰੀ ਦਿਨੇ ਰੰਜਨਾ ਦੇ ਨਾਲ ਗੱਲ ਹੋਈ ਸੀ। ਕੀ ਗੱਲ, ਤੁਸੀਂ ਉਹਨੂੰ ਪੇਕੇ ਰਹਿਣ ਨਹੀਂ ਦਿੱਤਾ? ਅੱਛਾ, ਹੁਣ ਇਹ ਤੈਨੂੰ ਲੂਤੀਆਂ ਲਾਉਂਦੀ ਹੈ? ਨਹੀਂ ਮਾਂ, ਲੂਤੀਆਂ ਨਹੀਂ ਲਾਉਂਦੀ, ਉਹਨੇ ਤਾਂ ਬੜੇ ਚਾਅ ਦੇ ਨਾਲ ਉੱਥੇ ਕੱਲ੍ਹ ਬਿਤਾਏ ਦਿਨ ਦੀਆਂ ਕੁਛ ਗੱਲਾਂ ਦੱਸੀਆਂ ਸੀ। ਇਹ ਤਾਂ ਮੈਂ ਹੀ ਉਹਨੂੰ ਕਿਹਾ ਕਿ ਤੂੰ ਇੰਨੀ ਛੇਤੀ ਕਿਉਂ ਆ ਗਈ, ਤੈਨੂੰ ਚਾਰ ਦਿਨ ਰਹਿਣਾ ਚਾਹੀਦਾ ਸੀ। ਤਾਂ ਕਹਿਣ ਲੱਗੀ, ਤੁਸੀਂ ਇਜਾਜ਼ਤ ਨਹੀਂ ਦਿੱਤੀ ਘਰ ਦਾ ਸਰਦਾ ਨਹੀਂ। ਮਾਂ, ਜੇ ਤੇਰੇ ਘਰ ਦਾ ਨਹੀਂ ਸਰਦਾ ਤਾਂ ਸਰਨਾ ਤਾਂ ਮੇਰੇ ਘਰ ਵੀ ਨਹੀਂ। ਚੱਲ ਇੱਕ ਸ਼ਰਤ 'ਤੇ ਰਹਿੰਦੀ ਹਾਂ ਮੈਂ, ਕਿੱਦਾਂ ਵੀ ਕਰਕੇ ਮੈਂ ਆਪਣੀ ਸੱਸ ਨੂੰ ਮਨਾ ਲੂੰ, ਤੂੰ ਮੇਰੀ ਇਸ ਭੈਣ ਨੂੰ ਇਜਾਜ਼ਤ ਦੇ, ਇਹ ਆਪਣੇ ਘਰ ਉਹ ਆਵੇ ਅਤੇ ਮੈਂ ਚਾਰ ਦਿਨ ਇੱਥੇ ਰਹਿ ਲੈਂਦੀ, ਜੇ ਸ਼ਰਤ ਮਨਜ਼ੂਰ ਤਾਂ ਮੈਂ ਬੈਗ ਵਾਪਸ ਅੰਦਰ ਰੱਖਾਂ। ਸ਼ਾਇਦ ਸੱਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੋਵੇ ਜਾਂ ਫਿਰ ਨਾ ਵੀ ਹੋਇਆ ਹੋਵੇ। ਕਈ ਵਾਰੀ ਇੱਦਾਂ ਦੀਆਂ ਗੱਲਾਂ ਈਗੋ ਵੀ ਹੱਟ ਕਰ ਜਾਂਦੀਆਂ। ਕਈ ਵਾਰੀ ਸਿਆਣੇ ਬਹੁਤੇ ਹੀ ਸਿਆਣੇ ਬਣ ਕੇ ਪੈ ਜਾਂਦੇ। ਬਹੁਤੇ ਲੋਕ ਆਪਾਂ ਵੇਖਦੇ ਹਾਂ ਆਪਣੇ ਆਪ ਦੇ ਲਈ ਸਿਆਣੇ ਹੁੰਦੇ ਆ, ਪਰ ਜਦੋਂ ਉਹ ਕਿਸੇ ਲਈ ਗੱਲ ਕਰਦੇ ਆ ਤਾਂ ਉੱਥੇ ਉਹਨਾਂ ਦੀ ਉਹ ਸਿਆਣਪ ਰਫੂ ਚੱਕਰ ਹੋਈ ਨਜ਼ਰ ਆਉਂਦੀ ਹੈ। ਬਹੁਤੇ ਘਰਾਂ ਦੇ ਵਿੱਚ ਆਪਾਂ ਵੇਖਦੇ ਹਾਂ ਆਪਣੀ ਧੀ ਤਾਂ ਧੀ ਲੱਗਦੀ ਹੈ, ਪਰ ਜਦੋਂ ਗੱਲ ਨੌਂ 'ਤੇ ਆਉਂਦੀ ਹੈ ਤਾਂ ਫਿਰ ਘਰ ਦਾ ਕਈ ਕੁਛ ਬਦਲ ਜਾਂਦਾ। ਚੰਗੀਆਂ ਸੱਸਾਂ ਉਹੀ ਜਿਹੜੀਆਂ ਆਪਣੀਆਂ ਧੀਆਂ ਨੂੰ ਅਤੇ ਆਪਣੀਆਂ ਨੌਂਹਾਂ ਨੂੰ ਇੱਕ ਬਰਾਬਰ ਸਮਝਣ, ਅਤੇ ਫਿਰ ਘਰ ਸੋਹਣੇ ਵੱਸਦੇ ਨੇ, ਫਿਰ ਘਰ ਪਿਆਰ ਦੇ ਨਾਲ ਵੱਸਦੇ ਨੇ। ਨਹੀਂ ਤਾਂ ਫਿਰ ਕਹਿੰਦੇ ਨੇ ਇੱਕ ਦਿਨ ਉਹ ਜ਼ਰੂਰ ਆਉਂਦਾ ਜਦੋਂ ਉਹ ਨੌਂ ਫਿਰ ਆਪਣੇ ਸੱਸ ਵਾਲੇ ਰੂਪ ਦੇ ਵਿੱਚ ਆਉਂਦੀ ਹੈ। ਇੱਕ ਸਮਾਂ ਆਉਂਦਾ ਜਦੋਂ ਸੱਸ ਇੰਨੀ ਕੁ ਕਮਜ਼ੋਰ ਹੋ ਜਾਂਦੀ ਹੈ, ਬਜ਼ੁਰਗ ਹੋ ਜਾਂਦੀ, ਉਹਦੀਆਂ ਫਿਰ ਕੋਈ ਨਹੀਂ ਮੰਨਦਾ, ਪਰ ਉਹ ਪਈਆਂ ਸਾਰੀਆਂ ਦਿਮਾਗ 'ਚ ਹੀ ਹੁੰਦੀਆਂ। ਕੋਸ਼ਿਸ਼ ਕਰੀਏ ਹਰ ਇੱਕ ਰਿਸ਼ਤੇ ਨੂੰ ਆਪੋ ਆਪਣੀ ਥਾਂ ਰੱਖੀਏ, ਕੋਸ਼ਿਸ਼ ਕਰੀਏ ਜੋ ਅਸੀਂ ਆਪਣੇ ਲਈ ਚਾਹੁੰਦੇ ਹਾਂ ਉਹ ਕਿਸੇ ਲਈ ਵੀ ਕਰੀਏ, ਅਤੇ ਸ਼ਾਇਦ ਇਹੋ ਹੀ ਉਹ ਮੰਤਰ ਹੈ ਜਿਹਦੇ ਨਾਲ ਘਰਾਂ ਦੇ ਵਿੱਚ ਪਿਆਰ ਬਣਿਆ ਰਹਿੰਦਾ, ਇੱਕ ਦੂਸਰੇ ਪ੍ਰਤੀ ਸਤਿਕਾਰ ਬਣਿਆ ਰਹਿੰਦਾ। ਅਤੇ ਇਹੀ ਅਰਦਾਸ ਕਰਦੇ ਹਾਂ ਕਿ ਹਰ ਘਰ ਦੇ ਵਿੱਚ ਪਿਆਰ, ਸਤਿਕਾਰ, ਇੱਕ ਦੂਸਰੇ ਦੇ ਪ੍ਰਤੀ ਭਾਵਨਾ ਸੋਹਣੇ ਤਰੀਕੇ ਦੇ ਨਾਲ ਬਣੀ ਰਹੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਕਹਾਣੀ ਲਿਖੀ ਸੀ ਲਕਸ਼ਮੀ ਕੁਮਾਵਤ ਨੇ, ਅਤੇ ਸਾਡੇ ਤੱਕ ਸਾਂਝੀ ਕੀਤੀ ਸੀ ਸੁਖਵਿੰਦਰ ਭੈਣ ਜੀ ਨੇ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਵੇਗੀ।
1: This autumn, laugh out loud with Ayushman Khurana and Saad Ali Khan in Urda Teer.
2: Ek Pakistani jasoos Hindustan jayega.
3: Desh bhakti to yaad aa gayi.
4: Desh kaun sa hai? Ye bhul gaya.
1: A spy mission gone wrong with hilarious moments.
5: Ye border chal rahi hai.
1: Nahi ji, ye to Urda Teer chal raha hai from October 9th at cinemas near you.

ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਆਦਿ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ।
1: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ।
0: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ।
1: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ।
0: ਸਦਾ ਸਦਾਇ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ।
1: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ।
0: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ।
1: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ।
0: ਚੰਦਨ ਲਈ ਪੁਧਾਰੈ ਧੋਏ ਗਰਤ ਪੀਰ ਪ੍ਰਸੰਗ ਸੰਗ ਹੋਏ।
1: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾੜ ਲਿਹੋ ਪ੍ਰਭ ਦਇਆਲ।
0: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ।
1: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ।
0: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ।
1: ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਥਰ ਕੈਸੇ ਤਰੈ ਅਥਾਹਾ।
0: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ।
1: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ।
0: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ।
1: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ।
0: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ।
1: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ।
0: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪੀਤ।
1: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਰ ਮਾਇਆ ਰੰਗ ਰਸੈ।
0: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ।
1: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ।
0: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ।
1: ਠਾਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ।
0: ਮਾਤ ਪਿਤਾ ਹਮ ਬਾਰਕ ਤੇਰੇ ਤੂੰਰੀ ਕਿਰਪਾ ਮੈਂ ਸੁਗਨੇਰੇ।
1: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ।
0: ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ।
1: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ।
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ। ਅੱਠ ਚਾਰ ਸਲੋਕ
1: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ। ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
0: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ।
1: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੋ ਕਹਾਂ ਕਰੇ।
0: ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ।
1: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ।
0: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ।
1: ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ।
0: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ।
1: ਆਪਣੀ ਪ੍ਰਤੀਤ ਆਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ।
0: ਜਿਸ ਕੀ ਬਸ ਸਾਗੇ ਰਾਖੈ ਪਪ ਕੀ ਆਗਿਆ ਮਾਨੇ ਮਾਥੈ।
1: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ।
0: ਅਨਕ ਪਾਤ ਮਾਇਆ ਕਹੇ ਸਰ ਪਰ ਹੋਵਤ ਜਾਨ ਅਨੇਕ।
1: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ।
0: ਜੋਤੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ।
1: ਬਟਾਊ ਸਿਉ ਜੋ ਲਾਵੈ ਨੇਹੇ ਤਾਕੋ ਹਾਥ ਨਾ ਆਵੈ ਕਿਹੇ।
0: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ।
1: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ।
0: ਮਿਥਿਆ ਰਾਜੂ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ।
1: ਮਿਥਿਆ ਰਥ ਹਸਤੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
0: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ।
1: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ।
0: ਮਿਥਿਆ ਸਰਨ ਪਰ ਨਿੰਦਾ ਸੁਣੇ ਮਿਥਿਆ ਹਸ ਪਰ ਦਰੁਕ ਹਿਰੇ।
1: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ।
0: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ।
1: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ।
0: ਬਿਨ ਮੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ।
1: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ।
0: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ।
1: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ।
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਤੇ ਨਿਰਾਰ ਧਾਮ।
1: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ।
0: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮੁਖੋ ਗੰਡਲਾਵਤ।
1: ਜਨ ਨਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਭੀਨ।
0: ਔਰ ਉਪਦੇਸ਼ੈ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ।
1: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ।
0: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ।
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ।
0: ਆਪੇ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ।
1: ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ।
0: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ।
1: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ।
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਅੱਠ ਪੰਜ ਸਲੋਕ
1: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ।
1: ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ।
0: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ।
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ।
0: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ।
1: ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੈ ਤਿਆ ਕਤਵ ਲੁਭਾਵੈ।
0: ਜੇ ਪ੍ਰਸਾਦ ਸੁਸੇ ਸੁਈ ਜੈ ਮਨ ਅਠ ਪਹਿਤਾ ਕਾ ਜਸ ਗਵੀ ਜੈ।
1: ਜੇ ਪ੍ਰਸਾਦ ਤੁਜ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ।
0: ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
1: ਪ੍ਰਭ ਜੀ ਜਪਤ ਦਰਗੈ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾ।

0: लिवलावत सनाम सनेही
1: जय प्रसाद तेरा उलार है तमन सुख पावे हर हर जस कहत
0: जय प्रसाद तेरे सगल छिद्र ढाके मन सनी प्रभ ठाकर प्रभता कह
1: जय प्रसाद तुझको न पहुंचे मन सा सा सिमरु प्रभ उचे
0: जय प्रसाद पाई दुर्लभ देहे नानक ताकी भगत करे
1: जय प्रसाद आभूखन पहरी जय मन तिन सिमरत क्यों आलस की जय
0: जय प्रसाद असुहस्त असवारी मन तिस पर को कबू न बिसारी
1: जय प्रसाद बाग मिलक तना राख पुरोय प्रभ अपने मना
0: जिन तेरी मन बंत बनाई उठत बैठ सत सह
1: जो एक अलख है इहां उहां नानक तेरी रख है
0: जय प्रसाद करे पुन बहुदान मन आठ पैर कर तिसका ध्यान
1: जय प्रसाद तू आचार बिहारी तिस प्रभ को सास सास चितारी
0: जय प्रसाद तेरा सुंदर रूप सो प्रभ सिमरो सदा अनूप
1: जय प्रसाद तेरी नीकी जात सो प्रभ सिमर सदा दिन रात
0: जय प्रसाद तेरी पत्र है गुर प्रसाद नानक जस कह
1: जय प्रसाद सुनै करनाद जय प्रसाद पेख है बिस्मार
0: जय प्रसाद बोले अमृत रसना जय प्रसाद सो सहजे बसना
1: जय प्रसाद हस्त कर चल है जय प्रसाद संपूर्ण फल है
0: जय प्रसाद परम गत पावे जय प्रसाद सुसह समावे
1: ऐसा प्रभु त्याग बरकत लागो गुर प्रसाद नानक मन जागो
0: जय प्रसाद तू पर संसार तिस प्रभु को मूल न मनो विसार
1: जय प्रसाद तेरा प्रताप रे मन मूड तुता को जाप
0: जय प्रसाद तेरे कारज पूरे तिसे जान मन सदा हजूर है
1: जय प्रसाद तू पावे साच रे मन मेरे तू ता सुराच
0: जय प्रसाद सब कीरत होए नानक जाप जपै जप सोए
1: आप जपाए जपै सो नाओ आप गावे सो हर गुण गाओ
0: प्रभु कृपा ते होए प्रगास प्रभु ते कमल विगास
1: सब सो प्रसन्न बसै मन सोए प्रभ दया ते मात उत्तम होए
0: शर्म निधान प्रभ तेरी मैया आपो कछु ना किन्हू लया
1: जित जित लावो तित लगै हर नाथ नानक कह कछु न हाथ
0: सुख मनी सुख अमृत प्रभ नाम भगत जना कह मन विश्राम अठ छे श्लोक
1: आगम अगाध पार ब्रह्म सोए जो जो कह सुमुक्ता होए सुन मीता नानक बिनवंता साध जना की अचार्य कथा सत नाम श्री वाहे गुरु अष्टपदी
0: साधक संग मखूजल होत साध संग मल सगली खो
1: साधक संग मिटे अभिमान साधक संग प्रगटे सो ज्ञान
0: साधक संग पूजे पवनेरा साध संग सुबहुत नबेरा
1: साधक संग पाए नाम रतन साधक संगे कुपर जतन
0: साध की महिमा बरने कौन पुरानी नानक साध की शोभा ब्रह्म है समानी
1: साधक संग अगोचर मिले साधक संग सदा प्रफुल्ल
0: साधक संग आवे बस पंचा साध संग अमृत रस पुंचा
1: साध संग हो सब की रेन साधक संग मनोहर बैन
0: साधक संग न कतु धावे साध संग अस्तित मन पावे
1: साधक संग माया ते भिन्न साध संग नानक प्रभु सो प्रसन्न
0: साध संग दुश्मन सब मीत साधु के संग महापुनी
1: साध संग किसे नहीं बैर साधक संग न बींगा पैर
0: साधक संग नहीं को मंदा सत्संग जाने परमानंदा
1: साधक संग नहीं हो ताप साधक संग तजै सा बाप
0: आपे जाने साध वडाई नानक साध प्रभु बनियाई
1: साधक संग न भूतावे साधक संग सदा सुख पावे
0: साध संग बस अगोचर लह साधु के संग अजर सह
1: साधक संग बसै थान उचे साधु के संग महल पहुंचे
0: साधक संग दिड़े सब धर्म साधक संग केवल पार ब्रह्म
1: साधक संग पाए नाम निदान नानक साधु कै कुर्बान
0: साधक संग सब कुल उधारे साध संग साजन मीट कुटम निस्तारे
1: साधु कै संग सो धन पावे जिस धन ते सब को बरसावे
0: साध संग धर्म राय करे सेवा साधक संग सुबह सुर देवा
1: साधु कै संग पाप पलायन साध संग मृत गुण गायन
0: साधक संग सर्वथान गम नानक साध कै संग सफल जनम
1: साध के संग नहीं कछ काल दर्शन भेट तो होत निहाल
0: साध के संग कुलूक तहर है साध के संग नर पर हर है
1: साध के संग इहां उहां सुहिला साध संग बिछर तहर मेला
0: जो इच्छा सोई फल पावे साध के संग न बिठा जावे
1: पार ब्रह्म साध रिद वसै नानक कुदरै साध सुन रसै
0: साध के संग सुनो हर नाम साध संग हर के गुण गाओ
1: साध के संग न मन ते बिसरै साध संग सर पर निस्तर है
0: साध के संग लगे प्रभ मीठा साधु कै संग गड़गड़ डीठा
1: साध संग पै आज्ञाकारी साध संगत पई हमारी
0: साध के संग मेटे सब रोग नानक साध भेटे संजोग
1: साध की महिमा वेद ना जाने जीता सुने तेता बखियाने
0: साध की उपमा ते गुण ते दूर साध की उपमा रही भरपूर
1: साध की शोभा का नाही अंत साध की शोभा सदा बेअंत
0: साध की शोभा हुई ते ऊंची साध की शोभा मूच ते मूची
1: साध की शोभा साध बनाई नानक साध प्रा भेद न पाई
0: सुख मनी सुख अमृत प्रभ नाम भगत जना कह मन विश्राम अठ सत श्लोक
1: मन साचा मुख साचा सोए अवर न पेखे एक बिन कोए नानक हे लक्षण ब्रह्म ज्ञानी होए सत नाम श्री वाहे गुरु अष्टपदी
0: दम ज्ञानी सदा निर्लेप जैसे जल में कमल अलेप
1: ब्रह्म ज्ञानी सदा निर्दोख जैसे सूर सर्व को सोख
0: ब्रह्म ज्ञानी कह दिस समान जैसे राज रंग को लागे तुल पवान
1: ब्रह्म ज्ञानी कह तीर जेक ज्यों बसदा को खोदै को चंदन लेप
0: ब्रह्म ज्ञानी कह है गुनाव नानक जो पावक का सहि स्वभाव
1: ब्रह्म ज्ञानी निर्मल ते निर्मला जैसे मैल न लागे जला
0: ब्रह्म ज्ञानी के मन होए प्रगास जैसे तार ऊपर आकाश
1: ब्रह्म ब्रह्म ज्ञानी कै मित्र सतर समान ब्रह्म ज्ञानी कै नाही बिमान
0: ब्रह्म ज्ञानी उच ते ऊंचा मन अपने है सब ते नीचा
1: ब्रह्म ज्ञानी से जन भय नानक जिन प्राव आप करे
0: ब्रह्म ज्ञानी सगल किरीना आत्म रस ब्रह्म ज्ञानी चीना
1: ब्रह्म ज्ञानी की सब ऊपर माया ब्रह्म ज्ञानी ते कछ बुरा न भया
0: ब्रह्म ज्ञानी सदा समदर्शी ब्रह्म ज्ञानी की दिस अमृत बरसी
1: ब्रह्म ज्ञानी बंधन ते मुक्ता ब्रह्म ज्ञानी की निर्मल योग्यता
0: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान
1: ब्रह्म ज्ञानी एक ऊपर आस ब्रह्म ज्ञानी का नहीं विनाश
0: ब्रह्म ज्ञानी का गरीबी समाहा ब्रह्म ज्ञानी पर उपकार उमाहा
1: ब्रह्म ज्ञानी का नाही धंधा ब्रह्म ज्ञानी ले तावत बंदा
0: ब्रह्म ज्ञानी का होए सुफला ब्रह्म ज्ञानी सुफल फला
1: ब्रह्म ज्ञानी संग सगलो उधार नानक ब्रह्म ज्ञानी जपै सगल संसार
0: ब्रह्म ज्ञानी कै कै रंग ब्रह्म ज्ञानी कै बसै प्रभ संग
1: ब्रह्म ज्ञानी कै नाम आधार ब्रह्म ज्ञानी कै नाम परवार
0: ब्रह्म ज्ञानी सदा सब जगत ब्रह्म ज्ञानी अहबुत त्याग
1: ब्रह्म ज्ञानी कै मन परमानंद ब्रह्म ज्ञानी कै घर सदा आनंद
0: ब्रह्म ज्ञानी सुख सहज निवास नानक ब्रह्म ज्ञानी का नहीं विनाश
1: ब्रह्म ज्ञानी ब्रह्म कविता ब्रह्म ज्ञानी एक संहिता
0: ब्रह्म ज्ञानी का होए अचिंत ब्रह्म ज्ञानी का निर्मल मंत्र
1: ब्रह्म ज्ञानी जिस करै प्रभाव ब्रह्म ज्ञानी का बड़ प्रताप
0: ब्रह्म ज्ञानी का दस बड़ भागी पाई ब्रह्म ज्ञानी को बल बल जाइए
1: ब्रह्म ज्ञानी को खोज महेश्वर नानक ब्रह्म ज्ञानी आप परमेश्वर
0: ब्रह्म ज्ञानी की कीमत ना है ब्रह्म ज्ञानी का सगल मन माह
1: ब्रह्म ज्ञानी का कौन जाने भेद ब्रह्म ज्ञानी को सदा आदेश
0: ब्रह्म ज्ञानी का कथिया न जाए अधाखर ब्रह्म ज्ञानी सर्व का ठाकर
1: ब्रह्म ज्ञानी कीमत कौन बखाने ब्रह्म ज्ञानी की गत ब्रह्म ज्ञानी जाने
0: ब्रह्म ज्ञानी का अंत न पार नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता ब्रह्म ज्ञानी सब जीव है नहीं मरता
0: ब्रह्म ज्ञानी मुकुट जुगत जी का दाता ब्रह्म ज्ञानी पूर्ण पुरुष विधाता
1: ब्रह्म ज्ञानी अनाथ का नाथ ब्रह्म ज्ञानी का सब ऊपर हाथ
0: ब्रह्म ज्ञानी का सगल आकार ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बानी नानक ब्रह्म ज्ञानी सर्व का धनी
0: सुख मनी सुख अमृत पव नाम भगत जना कै मन विश्राम अठ अठ श्लोक
1: उरतार है जो अंतर नाम सर्व मैं पेख है भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपति
0: मिथ्या नाही रसना परस मन मैं पीत निरंजन दर्श
1: पर तेरे रूप ना पेख है नेत्र साध की टहल संत संग हेत
0: न सुने काहु की निंदा सब ते जाने आपस को मंदा
1: गुर प्रसाद बिख्या पर हर है मन की बासना मन ते टर है
0: इंद्री जित पाई दोख से रहत नानक कोट मदे को ऐसा अपरस
1: वैष्णो सोजे सुपर सुपर सन विष्णु की माया ते हुए भिन्न
0: कर्म करत हुए ने कर्म तिस वैष्णो का निर्मल तर्म
1: काहू फल की इच्छा नहीं बाछा है केवल पात कीर्तन संग राचा है
0: मन तन अंतर सिमरन गोपाल सब ऊपर होवत कृपाल
1: आप दृढ़ अवरह नाम जपावे नानक हो वैष्णो परम गत पावे
0: भगवती भगवान भगत का रंग सगल त्याग है दुष्ट का संग
1: मन ते बिनसै सगला भरम कर पूजा सगल पार ब्रह्म
0: साथ संग पापा मल खोवे तिस भगवती की मत उत्तम होवे
1: भगवंत की टहल करे नितनीत मन तन अर्पै विष्णु प्रीत
0: हर के चरण हृदय बसावे नानक ऐसा भगवती भगवंत को पावे
1: सुपंडित जो मन पर बुद्ध है राम नाम आत्म में सुध है
0: राम नाम सारस पीवे उस पंडित की उपदेश जग जीवे
1: हर की कथा हृदय बसावे सुपंडित फिर जो न आवे
0: वेद प्राण सिमरत बुझे मूल सुख में जाने स्थूल
1: वरना को दे उपदेश नानक उस पंडित को सदा आदेश
0: बीज मंत्र सर्व को ज्ञान चौवरना में जपे को नाम
1: जो जो जपे तिसकी गाथ होए साध संग पावे जन पुए
0: कर कृपा अंतर उधारे पशु प्रेत मुक्त पाथर को तारे
1: सर्व रोग औखद नाम कल्याण रूप मंगल गुण गाम
0: जुगत किते ना पाई है धर्म नानक तिस मिले जिस लिखिया तुर कर्म
1: जिस कै मन पार ब्रह्म का निवास तिसका नाम सत रामदास
0: आत्म नाम तिस नदरी आया दास संतर भाय तिन पाया
1: सदा नित नित हर जान सो दास दरगै प्रवान
0: अपने दास को आप कृपा करे तिस दास को सब सो जी परे
1: सगल संग आत्म उदास ऐसी जुगत नानक रामदास
0: की आ गया तुम हितावे जीवन मुक्त सो कहावे
1: ऐसा हरक तैसा सोग सदा अनंत है नहीं बियोग
0: ऐसा स्वर्ण तैसी उसमाटी तैसा अमृत तैसी बिखाटी
1: तैसा मन तैसा अभिमान तैसा रंग तैसा राजान
0: जो वर्ताए साई जुगत नानक ओ परख कहिए जीवन मुक्त
1: पार ब्रह्म के सगले ठाओ जित जित का राखे तैसा तिनाओ
0: आपे कन करावन जोग प्रभावे सुई फन होग
1: पसरे आप हुए अंत रंग लखिन जाहे पार ब्रह्म के रंग
0: जैसी मत दी तैसा प्रगास पार ब्रह्म करता अविनाश
1: सदा सदा सदा दयाल सिमर सिमर नानक भय निहाल
0: सुख मनी सुख अमृत पव नाम भगत जना कै मन विश्राम। अठ नौ श्लोक।
1: उस्तत करै अनेक जन अंत न पारा वार, नानक रचना प्रभ रची बहुविध अनक प्रकार। सतनाम श्री वाहिगुरु अष्टपदी।
0: कई कोट होए पुजारी, कई कोट आचार व्यवहारी।
1: कई कोट भय तीर्थ वासी, कई कोट मन भरम हैदासी।
0: कई कोट वेद के स्रोते, कई कोट तपीसर होते।
1: कई कोट आत्म ध्यान धार है, कई कोट कब का विचार है।
0: कई कोट नवत नाम ते आवै, नानक करते का अंत न पावे।
1: कई कोट भय अभिमानी, कई कोट अंध ज्ञानी।
0: कई कोट कृपन कठोर, कई कोट अभिग आत्म निकोर।
1: कई कोट पर दर्ब कोहिर है, कई कोट पर दुख ना कर है।
0: कई कोट माया सुरमा है, कई कोट परदेश भरमा है।
1: जित जित लाभो ते तित लगना, नानक करते की जाने करता रचना।
0: कई कोट सिज्जति जोगी, कई कोट राजे रस भोगी।
1: कई कोट पंखी सर्प पाए, कई कोट पात्र बिरख न पजाए।
0: कई कोट पौन पानी बैसंतर, कई कोट देश भूमंडल।
1: कई कोट ससिर सूर नखत्र, कई कोट देव दान विंदर सिर छत्र।
0: सुमदरी अपने सूतार है, नानक जिस जिस भाव है तिस तिस निस्तार है।
1: कई कोट राजस तम सातक, कई कोट वेद पुराण सिमर तर शास्त्र।
0: कई कोट किए रतन समुंद, कई कोट नाना प्रकार जंत।
1: कई कोट किए चरजीवे, कई कोट गिरी मेर स्वर्ण थी।
0: कई कोट जा किन प्रसाच, कई कोट भूत प्रे सुकर मिर्गा।
1: सब ते नेरा सब हूते दूर, नानक आप लिप्त रहा भरपूर।
0: कई कोट पाताल के वासी, कई कोट नर्क सुर्ग निवासी।
1: कई कोट जन मै जीव मर है, कई कोट बहु जूनी फिर है।
0: कई कोट बैठती खाए, कई कोट खाले तक पाए।
1: कई कोट किए धनवंत, कई कोट माया मह चिंत।
0: जय जय भाणा तै तै राखे, नानक सब किश प्रभ के हाथे।
1: कई कोट भय बैरागी, राम नाम संग तिन लिव लागी।
0: कई कोट प्रभ को खोजंते, आत्म मैं पार ब्रह्म नहंते।
1: कई कोट दर्शन प्राप्त आस तिन को मिलियो प्रभ बिनास।
0: कई कोट मा गए सत्संग, पार ब्रह्म तिन लागा रंग।
1: जिनको है आप सो प्रसन्न, नानक ते जन सदा धन धन।
0: कई कोट खाणी अरखंड, कई कोट आकाश ब्रह्मंड।
1: कई कोट होए अवतार, कई जोत कीनो विस्तार।
0: कई बार पसरो पासार, सदा सदा एक एक अंकार।
1: कई कोट कीने बहु भात, प्रभ ते होए ब्रह्मा हे समात।
0: ताका अंत न जाने कोई, आपे आप नानक प्रभ सोए।
1: कई कोट पार ब्रह्म के दास, तिन होवत आत्म परगास।
0: कई कोट तत के बेते, सदा निहारे उसको नेत्रे।
1: कई कोट नाम रस पीवे, अमर भय सद सद ही जीवे।
0: कई कोट नाम गुण गावे, आत्म रस सहि समावे।
1: अपने जन को सास सास समारे, नानक कोई परमेश्वर के प्यारे।
0: सुखमनी सुख अमृत प्रभ नाम, भगत जना कै मन विश्राम। अठ दस श्लोक।
1: कारण कारण प्रभ एक है, दूसर नाही कोए। नानक तिस बलिहार नै, जल थल महियल सोए। सत नाम श्री वाहे गुरु अष्टपदी।
0: करन करावन करने जोग, जो तिस पावै सोई होग।
1: किन मैं थापो थाप नहारा, अंत नहीं किछ पारा वारा।
0: हुक्मे तार अतर रहावै, हुक्मे उपजै हुक्म समावै।
1: हुक्मे ऊंच नीच व्यवहार, हुक्मे अनक रंग प्रकार।
0: कर कर देखे अपनी वडियाई, नानक सब में रहा समाई।
1: प्रपावै मन गत पावै, प्रपावै ता पाथर त्रावै।
0: प्रपावै बिन सास्ते राखै, प्रपावै ता हर गुण पाखै।
1: प्रपावै ता पथ तुधारै, आप करै आपन बिचारै।
0: दोहसरिया का स्वामी, खिलै विकसै अंतर जामी।
1: जो पावै सो कार करावै, नानक दृष्टि अवर न आवै।
0: कहो मानक ते क्या होयावै, जो तिस पावै सोई करावै।
1: इसका हाथ होए ता सब किछ ले, जो तिस पावै सोई करे।
0: अनजानत बिख्या मैं रचै, जे जानत आपन आप बचै।
1: परमे भूला दह दिसतावै, निमुख माहे चार कुंट फिरावै।
0: कर कृपा जिस अपनी भगत दे, नानक ते जन नाम मिले।
1: खिन मह नीच कीट को राज, पार ब्रह्म गरीब निवाज।
0: जाका दिष्ट कछु न आवै, तिस तत्काल दा दस पलटावै।
1: जाको अपनी करै बख्शीस, ताका लेखा ना गने जगदीश।
0: जियो पिंड सब तिसकी रास, घट घट पूर्ण ब्रह्म प्रगास।
1: अपनी बनत आप बनाई, नानक जीवै देख बडाई।
0: इसका बल नाई इस हाथ, कर्म क्रम सर्व को नाथ।
1: आज्ञाकारी बपरा जियो, जो तिस पावै सोई फुन थियो।
0: कबहू ऊंच नीच में बसै, कबू शोक हर खरंग हसै।
1: कबहू निंद चिंद व्यवहार, कबहू उब काश पयाल।
0: कबू बेता ब्रह्म विचार, नानक आ मिलावन हार।
1: कबहू नृत करै बहु भांत, कबहू सोए रहै दिन रात।
0: कबहू महाक्रोध विकराल, कबहू सर्व कियो त्रवाल।
1: कबहू होए बह बड़ राजा, कबहू पे खारी नीच का साजा।
0: कबहू अप कीर्त में आवै, कबहू भला भला कहावै।
1: ज्यों प्रभु राखै तिवहि रहै, गुर प्रसाद नानक सच कहै।
0: कबहू होए पंडित करे बख्यान, कबहू मोहन धारी लावै ध्यान।
1: कबहू तट तीर्थ स्नान, कबहू सिद्ध साधक मुख ज्ञान।
0: कबहू कीट हस्त पतंग होए जिया, अनक जोन भरमै भरमिया।
1: नाना रूप जो स्वांगी दिखावै, ज्यों प्रभु पावै तिवै नचावै।
0: ज्यों तिस पावै सोई होए, नानक दूजा अवर न कोई।
1: कबहू साध संगत एहो पावै, उस स्थान ते बहुर न आवै।
0: अंतर होए ज्ञान प्रगास, उस स्थान का नहीं विनाश।
1: मन तन नामर ते करंग, सदा विसै पार ब्रह्म कै संग।
0: ज्यों जल मैं जल आए खटाना, त्यों ज्योति संग ज्योत समान।
1: मिट गए गमन पाए विश्राम, नानक प्रभ कै सद कुरबान।
0: सुख मनी सुख अमृत प्रभ नाम, भगत जना कै मन विश्राम। अठ ग्यारह श्लोक।
1: सुखी बसै मसकीनिया, आप निवार तले। बड़े बड़े अहंकार ਪੁਕਾਰੀਆਂ ਨਾਨਕ ਗਰਭ ਗਲੇ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਿਸ ਕੇ ਅੰਤਰ ਰਾਜ ਅਭਿਮਾਨ ਸੁਨਰ ਪਾਤੀ ਹੋ ਸਵਾਨ
1: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
0: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋਜੋਨ ਭਰਮਾਵੈ
1: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
1: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
0: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾ
1: ਸਭ ਤੇ ਆਪ ਜਾਣੈ ਬਲਵੰਤ ਖਿਨਮੈ ਹੋਏ ਜਾਏ ਪਸਮੰਤ
0: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਇ ਤਿਸਕਰੇ ਖੁਆਰੀ
1: ਗੁਰ ਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪ੍ਰਵਾਨ
0: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
1: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾਰ
0: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
1: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
0: ਸਰਬ ਕਿਰਿਆ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
0: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
1: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
0: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋਂ ਛੂਟੈ
0: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
1: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
1: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
0: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਤਬ ਸੋਏ
1: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
0: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
1: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
0: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
1: ਆਪ ਕੀਨੋ ਆਪਣ ਵਿਸਥਾਰ ਸਭ ਕਛ ਉਸਕਾ ਉਹ ਕਰਨੈ ਹਾਰ
0: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
1: ਆਪਣੇ ਚਿਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ
1: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
0: ਸੱਚ ਸੱਚ ਸੱਚ ਸਭ ਕੀ ਨਾ ਕੋਟ ਵਧੇ ਕਿਨੇ ਵਿਰਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
0: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
1: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਕੇ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
1: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
0: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
1: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
1: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
0: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
0: ਸੰਤ ਕੇ ਦੁਖਨ ਤੇ ਸਬਜਾਏ ਸੰਤ ਕੇ ਦੁਖਨ ਨੀਚ ਨੀਚਾਏ
1: ਸੰਤ ਦੁਖੀ ਕਾ ਥਾ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹ ਭੀਗਤ ਪਾਹੇ
0: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
1: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
1: ਸੰਤ ਕੀ ਨਿੰਦਕੋ ਸਰਬ ਰੋਗ ਸੰਤ ਕੀ ਨਿੰਦਕੋ ਸਦਾ ਬਿਜੋਗ
0: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਹਮਿਤ
0: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆ ਗਏ
1: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
0: ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
1: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ
0: ਸੰਤ ਕਾ ਦੁਖੀ ਅੱਜ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤ ਕੇ ਦੁਖੀ ਕੋ ਧਿਆਨ ਭਰਮਾਈਆ ਸੰਤ ਕਾ ਦੁਖੀ ਉੱਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
1: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇਧਰ ਨਹੀਂ ਤਰਾਪੈ
1: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਕਿਰਤ ਨਿੰਦ ਕਾ ਧੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ
0: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
0: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
0: ਪਿਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
1: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
0: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
1: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹਿ ਵਿਚਾਰ
1: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
1: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਮਨ ਕੀ ਟੇਕ ਬਿਰਧੀ ਸਭ ਜਾਨੂ ਦੇਵਨ ਕੋ ਏਕ ਹੈ ਭਗਵਾਨ
1: ਜਿਸ ਕਹਿ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
0: ਮਾਰੇ ਰਾਖੇ ਏਕੋ ਆਪ ਮਨ ਕਹਿ ਕੁਛ ਨਾਹੀ ਹਾ
1: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਾਹ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
1: ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
1: ਨੈਨੋ ਪੇਖ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
0: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
1: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
0: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
1: ਰਾਮ ਨਾਮ ਜੋ ਕਰ ਹੈ ਵਿਚਾਰ ਸੀ ਧਨਵੰਤ ਗਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
1: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿ ਤੂੰ ਸਰਬ ਰੋਗ ਤਿਉ ਹਰ ਜਨ ਨਹਿ ਤੂੰ
1: ਆਂਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
0: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
0: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰਤ ਸੁਹੇਲਾ ਨੀ ਡੁਲਾਵੈ
1: ਜਿਸ ਪਰਾ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
0: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
0: ਜਬ ਦੇ ਕੋਤਾ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
1: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
0: ਆਵਣ ਜਾਵਣ ਦਿਸ਼ਟ ਅਨਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
1: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
0: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਮੰਡ
1: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੋਜੋ ਪਏ ਨਿਹਾਲ
1: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਵਡਭਾਗੈ
0: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
0: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀ ਜਨ ਮੀਠ ਲਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਹੇ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
1: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸਰਾਮ ਅੱਠ ਚੌਦਾਂ ਸਲੋਕ
1: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
0: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
0: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
0: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀ ਆਦਰਵੈ
1: ਅਕਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
0: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ
1: ਜਿਸ ਗੁਰਪੁਰਸਾ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
0: ਜਿਉਂ ਮੰਦਰ ਕੋ ਥਾ ਮੈਂ ਥਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ
1: ਜਿਉਂ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰਚਰਨ ਲਗਤ ਨਿਸਤਾ ਰਹਿ
0: ਜਿਉਂ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉਂ ਮਹਾਂਧਿਆਨ ਮਹਿ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂਤ ਸਹਿ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
0: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
1: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
0: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਤਜਬ ਮਾਨ ਲਿਹੋ ਮਨਮੂਲ ਰਾਮ ਨਾਮ ਹਿਰਦੇ ਮਹਿਤੂਲ
0: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕਹਿ ਸਦ ਬਲਿਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਉਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
0: ਮ੍ਰਿਤਕ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇਕ ਹੋਏ
1: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
0: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
1: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤਿ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤਿਆ त्याग
1: तिस्ते परे नाही किछ कोए सर्व निरंतर एको सोए
0: आपे बिना आपे दाना गहर गंभीर गही सुजाना
1: पार ब्रह्म परमेश्वर गोविंद कृपा निधान दयाल बख्शंद
0: सातरे की चरनी पाओ नानक कै मन इहो अनुराओ
1: मनसा पूर्ण शरणा जोग जो कर पाया सोई होग
0: हरन परंजा का नेत्र फोर तिसका मंत्र न जाने होर
1: आनंद रूप मंगल सत जाकै सर्व थोक सुनिए कर ताकै
0: राज मैं राज जोग मैं जोगी तब मैं तभी सरगस्त मैं भोगी
1: त्याय त्याय भगत है सुख पाया नानक तिस पुरख का किन अंत न पाया
0: जाकी लीला कीमत नाहे सगल देव हारे वगाहे
1: पिता का जन्म के जाने पूत सगल परोई अपने सूत
0: सुमत ज्ञान ध्यान जन दे जन दास नाम ते आवे से
1: तेह गुण मैं जाको परमाए जन्म रह फिर आवे जाए
0: ऊंच नीच जिसके स्थान जैसा जनावे तैसा नानक जान
1: नाना रूप नाना जाके रंग नाना पीख करै करंग
0: नाना बितकीनो विस्तार प्रभु बनासी एकंकार
1: नाना चलित करे खिन माहे पूरहे ओ पूर्ण सब ठाए
0: नाना बित कर बंत बनाई अपनी कीमत आपे पाई
1: सब कट तिसके सब तिसके ठाओ जप जप जीव नानक हर नाओ
0: नाम के धारे सगले जंत नाम के धारे खंड ब्रह्मंड
1: नाम के धारे सिमरत वेद पुराण नाम के धारे सुनन ज्ञान ध्यान
0: नाम के धारे आकाश पताल नाम के धारे सगल आकार
1: नाम के धारे पुरिया सा भवन नाम कै संग उदरे सुन सरवन
0: कृपा जिस अपने नाम लाए नानक चौथे पद में सूजन गत पाए
1: रूप सत जाका सत स्थान पुरख सत केवल प्रधान
0: करतूत सत सत जाकी बाणी सत पुरख समय सुमाणी
1: सत कर्म जाकी रचना सत मूल सत सत उत्पत
0: सत करनी निर्मल निर्मली जिसे बजाए तिसे सब भली
1: सत नाम प्रभु का सुखदाई विश्वास सत नानक गुरते पाई
0: सत बचन साधु उपदेश सत जन जाके हृदय प्रवेश
1: सत निरत बूझे जे कोए नाम जपत ताकी गत होए
0: आप सत की आसव सत आपे जाने अपनी मित गत
1: जिसकी सृष्ट सो कर नहार अवर न बूझ करत विचार
0: करते की मीना जाने किया नानक जो तिस पावे सो वर्तिया
1: जिस मन बिसम भय बिस्माद जिन बूझे तिस आया स्वाद
0: प्रभु कै रंग राज जन रहे गुर के बचन पदार्थ लहे
1: कोए दाते दुख काटन हार जाके संग तरै संसार
0: जन का सेवक सुवड़ भागी जन कै संग एक ले गुलागी
1: गुण गोविंद कीर्तन जन गावे गुर प्रसाद नानक फल पावे
0: सुख मनी सुख अमृत पव नाम भगत जना कै मन विश्राम 816 श्लोक
1: आद सच जुगाद सच है पे सच नानक हो सी पे सच सत नाम श्री वाहे गुरु अष्टपदी
0: चरण सत सत परसनहार पूजा सत सत सेवदार
1: दर्शन सत सत पेखनहार नाम सत सत आवनहार
0: आप सत सत सवतारी आपे गुण आपे गुणकारी
1: शब्द सत सत प्रभ बक्ता सुरत सत सत जा सुनता
0: पूजन हार को सत सब होए नानक सत सत प्रभ सोए
1: सत स्वरूप हृदय जिन मान्या करन करावन तिन मूल पछानिया
0: जाके हृदय विश्वास प्रभाया तत् ज्ञान तिस्मन प्रगटाया
1: भैते निर्भउ होए बसाना जिसते उपजा तिस माहे समाना
0: बस्त मैं ले बस्त गडाई ताको भिन्न न कहना जाई
1: बूझै बूझन हार विवेक नारायण मिले नानके
0: ठाकुर का सेवक आज्ञाकारी ठाकुर का सेवक सदा पुजारी
1: ठाकुर के सेवक कै मन प्रतीत ठाकुर के सेवक की निर्मल रीत
0: ठाकुर को सेवक जाने संग प्रभु का सेवक नाम कै रंग
1: सेवक को प्रभु पालन हारा सेवक की राखे निरंकारा
0: सो सेवक जिस दया प्रभु तारै नानक सो सेवक साथ साथ सुमारै
1: अपने जन का पर्दा ढाकै अपने सेवक की सर पर राखै
0: अपने दास को दे वडाई अपने सेवक को नाम जपाई
1: अपने सेवक की आपत राखै ताकि गत मित कोई न लाखै
0: प्रभु कै सेवक को न पहुंचै प्रभु कै सेवक ऊचते ऊचै
1: जो प्रभु अपनी सेवा लाया नानक सो सेवक दह दिस प्रगटाया
0: नीकी कीरी मैं कर राखै पसम करे लश्कर कोट लाखै
1: जिसका सास न काटते आप ताको राखत दे कर हाथ
0: मानस जतन करत बो पात तिसके करत बिरथै जात
1: मारै न राखै अबर न कोए सर्व जिया का राखा सोए
0: काहे सोच करे रे पानी जप नानक प्रभु अलख बडाणी
1: बारम बार बार प्रभु जपिया पी अमृत एहो मन तंत्र पिया
0: नाम रतन जिन गुरमुख पाया तिसकिच अबर नाही दिसताया
1: नाम धन नामो रूप रंग नामो सुखर नाम कसंग
0: नाम रस जो जंत ताने मन तन नामे नाम समान
1: उठत बैठ सोबत नाम कहो नानक जन कै सदकाम
0: लो जाचे वादन रात प्रभु अपने जन की नींदात
1: कलह भगत आत्म कै चाए प्रभु अपने स्यो रह है समाए
0: जो हो आहो वसु जान प्रभु ने का हुकुम पछान
1: तिसकी महिमा कौन बखानो तिसका गुण कहे एक न जानो
0: आठ पैर पर बसे हजूर है कहो नानक से जन पूरे
1: मन मेरे तिन की ओट ले मन तन अपना तिन जन दे
0: जिन जन अपना प्रभु पछाता सो जन सर्व थोक का दाता
1: तिसकी शरण सर्व सुख पावे तिसके दरसा पाप मिटावे
0: अवर सियान सगली छाड तिस जन की तू सेवा लाग
1: आवन जान न होवी तेरा नानक तिस जन के पूज हो सद पैरा
0: सुख मनी सुख अमृत पव नाम भगत जना कै मन विश्राम 817 श्लोक
1: सत पुरख जन जानिया सतगुर तिसका नाम ਆਓ, ਤਿਸ ਕਹਿ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ
0: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮਣ ਦਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
0: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜੇ ਵਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਵੇ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
0: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਪੁਰਤਾ ਨਾਹੀ ਕਦੇ ਬਿਨਾਸ ਜਾ ਕੇ ਮਨ ਪਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੌ ਦੇ
0: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
0: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
0: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
0: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
1: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਿਤ ਪਾ ਬਨਾਏ ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
0: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
1: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
1: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨਸਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
1: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
0: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
1: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵ ਹੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
0: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
0: ਮਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਵੈ ਠਾਏ
1: ਤਾਕੋ ਬਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰਨਾਓ ਸਿਮਰ ਸਿਮਰ ਸਦਾ ਸੁਖ ਪਾਓ
1: ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟਾਂਬਰ ਬਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨ ਸਚਾਏ ਹੋ ਮੈਂ ਵਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਚਤਨਾ
1: ਹਰ ਪੂੰਜੀ ਸਾਂਝ ਕਰੋ ਵਿਵਹਾਰ ਈਹਾਂ ਸੁਖ ਦਰ ਗੈ ਜੈਕਾਰ
0: ਸਰਵ ਨਿਰੰਤਰ ਏਕੋ ਦੇਖ ਕਹੋ ਨਾਨਕ ਨਾਨਕ ਜਾ ਕੈ ਮਸਤਕ ਲੇਖ
1: ਏਕੋ ਜਾਪੇ ਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰਹਿ ਓ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਚਿਤ ਗਏ
1: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛ ਪੁੰਨੀ ਸਰਦਾਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
1: ਗੁਰਪੂਰ ਐਤਾ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
1: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
0: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ਼ਟਾਓ ਮਨ ਤਨ ਅੰਤਰ ਇਹੀ ਸੁਆਓ
0: ਨੇਤਰੋ ਪੇਕ ਦਰਸੁਖ ਹੋਏ ਮਨ ਬਿਕਸੈ ਸਾਧ ਚਰਨ ਤੋਏ
1: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸਤੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ
1: ਤਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
0: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਪਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੁਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਤੇ ਤਾ ਪੁਣ ਤਬ ਕਹਿਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਦ ਤਾ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
0: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
1: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
0: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
0: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
1: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
0: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
1: ਜਹ ਸਰਬ ਕਲਾ ਆਪਹਿ ਪਰਵੀਨ ਤਹ ਵੇਦਕ ਤੇਵ ਕਹਾਂ ਕੋਚੀਨ
0: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
1: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
0: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾਨੋ ਆਪ
1: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ਼ ਤਿਹ ਗੁਣ ਕਾ ਨਾਹੀ ਪਰਵੇਸ਼
1: ਜਹ ਇਕ ਹੈ ਇਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਜਹ ਆਪਨ ਆਪ ਆਪ ਪਤੀਆਰਾ ਤਹ ਕੌਣ ਕਥੈ ਕੁਣ ਸੁਣਨੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
0: ਜਹ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਮੈਂ ਕੀ तीनों विस्तार।
1: पाप पुन तह भई कहावत को नरक को स्वर्ग बंशावत।
0: आल जाल माया जंजाल हो मैं मोह परम पै पार।
1: दुख सुख मान अपमान अनक प्रकार की ओ बख्यान।
0: अपन खेल आप कर देखै खेल संकोच है तो नानक एक है।
1: जह अवगत भगत है आप जह पसरै पासार संत प्रताप।
0: दुहु पाक का अपै धनी उनकी शोभा उन्हों बनी।
1: आप है कौत करै आनंद चोज आप है रस भोगन निर्जोग।
0: जिस भावे तुसि अपन ना लावे जिस भावे तुस खेल खिलावे।
1: बेशुमार अथा अगंत अतोले ज्यों बुलावो त्यों नानक दास बोले।
0: सुख मनी सुख अमृत पब नाम भगत जना कै मन विश्राम। अठ इक्की श्लोक।
1: जी जंत के ठाकुरा आपे वर्तन हार। नानक एको पसरिया दूजा कह दृष्टार। सत नाम श्री वाहेगुरु अष्टपदी।
0: आप कथे आप सुनने हार आपे एक आप विस्तार।
1: जा तिस भावे ता सृष्टो पाए अपने भाणे लए समाए।
0: तुम ते पिन नहीं किछ होए आपन सूत सब जगत परोए।
1: जाको प्रभु जियो आप बुझाए सच नाम सोई जन पाए।
0: सो समदर्शी तत् का बेता नानक सगल सिष्ट का जेता।
1: जी जंत्र सबता कै हाथ दीन दयाल अनाथ को नाथ।
0: जिस राखे तिस कोई न मारे सो मुआ जिस मनो बिसारे।
1: तिस्ता जबर कहां को जाए सब सिरे एक निरंजन राए।
0: जी की जुग जाके सुभात अंतर बाहर जानो साथ।
1: गुण निदान बे अंत पार नानक दास दा बलिहार।
0: पूरन पूर रह दयाल सब ऊपर होवत कृपाल।
1: अपने करतब जाने आप अंतर जामी रहो ब्याप।
0: तत् पाले जीअन बो पात जो जो रचियो सुत सह त्यार।
1: जिस पावे तिस लय मिलाए भक्त करे हर के गुण गाए।
0: मन अंतर विश्वास कर मानिया करन हार नानक इक जानिया।
1: जन लागा हर इक नाए तिसकी आसन बिरथी जाए।
0: सेवो को सेवा बने आए हुक्म बूझ परम पद पाए।
1: इसते ऊपर नहीं विचार जाके मन बसिया निरंकार।
0: बंधन तोर पै निर्वैर अंदिन पूजे गुर के पैर।
1: यह लोक सुखिए पर लोक सुहेले नानक हर प्रभ आपह मेले।
0: साध संग मिल करो आनंद गुण गावो परमानंद।
1: राम नाम तत् करो विचार दुर्लभ देह का करो उदार।
0: अमृत बचन हर की गुण गाओ प्रांत नुनकाए हे सुआओ।
1: आठ पहर प्रापी खुह नीरा मिटे अज्ञान बिन सहंधीरा।
0: सुन उपदेश हृदय बसावो मन इच्छा नानक फल पावो।
1: हलत पलत दोय लिहो सवार राम नाम अंतर उरतार।
0: पूरे गुर की पूरी दिखिया जिस मन बसै ते साच परीखिया।
1: मनता नाम जपो लिव लाए दुख दर्द मन ते पौ जाए।
0: सच व्यापार करो व्यापारी दरगह निभै खेप तुम्हारी।
1: टीका टीक रखो मन माही नानक बहुर न आवे जाहे।
0: इसते दूर कहा को जाए उबरे रख न हार ते आए।
1: निर्भौ जपै सगल भौ मिटै प्रभु कृपा ते प्राणी छुटै।
0: जिस प्रभु राखै तिस नाही दुख नाम जपत मन होवत सुख।
1: चिंता जाए मिटै अहंकार तिस जन को कोई न पहुंचन हार।
0: सिर उपर ठाडा गुरसूरा नानक ता कै कारज पूरा।
1: मत पूरी अमृत जाकी दृष्ट दर्शन पेख तो उदरत सृष्ट।
0: चरण कमल जाके अनूप सफल दर्शन सुंदर हर रूप।
1: धन सेवा सेवक परवान अंतर जामी पुरख प्रधान।
0: जिस मन बसे सोत निहाल ताके निकट न आवत काल।
1: अमर भय अमरा पद पाया साध संग नानक हर त्याया।
0: सुख मनी सुख अमृत पब नाम भल जना कै मन विश्राम। अठ बाई श्लोक।
1: ज्ञान अंजन गुरदिया अज्ञान अंधेर विनास। हर कृपा ते संत भेटिया नानक मन परगास। सत नाम श्री वाहेगुरु अष्टपदी।
0: संत संग अंतर प्रभ डीठा नाम प्रभु का लागा मीठा।
1: सगल समिग्री एक स्कट माहे अनक रंग नाना दृष्टा है।
0: नौनद अमृत पब का नाम देही में इसका विश्राम।
1: सुन समाध अनहत नाद कह न जाई अचार्य विस्माद।
0: इन देखिया जिसे आप दिखाए नानक तिसन सो जी पाए।
1: सो अंतर सो बाहर अनंत घट घट व्याप रहे आप भगवंत।
0: करण माहे आकाश पयाल सर्वलोक पूर्ण प्रतपाल।
1: बंतन पर्वत है पार ब्रह्म जैसी आज्ञा तैसा कर्म।
0: पौन पानी बैसंतर माहे चार कुंड दै दिसै समाहे।
1: जिसते पिन नहीं कोठाओ गुर प्रसाद नानक सुख पाओ।
0: वेद प्राण सिमरत मैं देख ससियर सूर नखत्र मैं एक।
1: वाणी प्रभु की सब को बोले आप अडूल न कबहू डूले।
0: सर्व करा कर खेले खेल मोल न पाइए गुणे अमोल।
1: सर्व ज्योत मह जाकी जो धार हे ओ स्वामी ओत पोत।
0: गुर प्रसाद परम का नाश नानक तिन मैं एहो विसास।
1: संत जना का पीखन सा ब्रह्म संत जना कै हृदय सब धर्म।
0: संत जना सुने सो बचन सर्व व्यापी राम संग रचन।
1: जिन जाता तिसकी एह रहत सत बचन साधु सब कहत।
0: जो जो होए सो इश्क मान करन करावन हर प्रभु जान।
1: अंतर बसे बाहर पी ओही नानक दर्शन देख सा मोही।
0: आप सत किया सब सत तिस प्रगटे सगली उत्पत।
1: तिस पावे ता करे विस्तार तिस पावे ता एकंकार।
0: अनक कला लखी न जाए जिस पावे तिस लय मिलाए।
1: कवन लिखत कवन कहिए दूर आपे आप आप भरपूर।
0: अंतरगा जिसे आप जनाए नानक तिस चन आप बुझाए।
1: सर्व भूत अवतारा सर्व नैन आपे खनहारा।
0: सगल समग्री जाका तना आपन जस आप ही सुना।
1: आवन जाने खेल बनाया आज्ञाकारी कीनी माया।
0: सबके मदल पत्तो रह जो कुछ कहना सो आप ही कह।
1: आ गया आवे आ गया जाए नानक जा पावे ता ले समाए।
0: इसते हुए सुनाही ਨਹੀਂ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਓ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ
0: ਹਰ ਤਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰੇ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸ ਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ ਬਹਰ ਨ ਹੋਵੇ ਆਵਨ ਜਾਨ
0: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼ੇਸ਼ ਉੱਤਮ ਇਸਨਾਨ
1: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਸ਼ਿਮਲਾ ਮਿਰਚ
1: ਆਈ ਲਵ ਆਈ ਡੋਨਟ ਲਾਈਕ ਸ਼ਿਮਲਾ ਮਿਰਚ ਬਟ ਆਈ ਲਵ ਸ਼ਿਮਲਾ ਮਿਰਚ ਇਨ ਓਮਲੇਟ
2: ਇਹ ਮੈਨੂੰ ਇਹ ਨਹੀਂ ਸਮਝ ਆਉਂਦਾ ਇਹ ਮਤਲਬ ਇਹਨੂੰ ਸ਼ਿਮਲਾ ਮਿਰਚ ਹੀ ਕਿਉਂ ਕਹਿੰਦੇ ਆ ਮਨਾਲੀ ਵੀ ਆਉਂਦੀ ਹੋਏਗੀ ਇਸ ਤਰ੍ਹਾਂ ਦੀ ਕੋਈ ਗੱਲ ਥੋੜ੍ਹੀ ਨਾ ਹੁੰਦੀ
1: ਹੈ ਮੈਲਬਨ ਚ ਆਉਂਦੀ ਹੈ ਮੈਲਬਨ ਚ ਵੀ ਸ਼ਿਮਲਾ
2: ਮਿਰਚ ਅਰ ਨਾ ਸੋਚਿਆ ਕਦੇ ਸ਼ਿਮਲਾ ਮਿਰਚ ਨੂੰ ਸ਼ਿਮਲਾ ਮਿਰਚ ਕਿਉਂ ਕਹਿੰਦੇ ਆ
1: ਮੈਨੂੰ ਪਤਾ ਲੱਗ ਗਿਆ ਠੰਡ ਜ਼ਿਆਦਾ ਲੱਗਦੀ ਹੈ ਹਨਾ ਇਹ ਵੀ ਹੋ ਸਕਦਾ ਨਾ
2: ਓਕੇ ਅੱਛਾ
3: ਹਾਂਜੀ
1: ਹਾਂ ਸੀ ਮੀ ਐਂਡ ਅਰਨਵ ਨਨਵ ਜੀ ਕੀ ਹਾਲ ਚਾਲ ਨੇ ਯੂ ਨੋ ਖੁਸ਼ੀ ਖੁਸ਼ੀ ਖੁਸ਼ੀ ਕੁਮਾਰੀ ਐਂ ਬੋਲਦੀ ਹੁੰਦੀ ਸੀ ਨਨਵ ਜੀ
2: ਇਹ ਕੌਣ ਖੁਸ਼ੀ ਕੁਮਾਰੀ
1: ਉਹਦੀ ਹੀਰੋਇਨ ਹੀਰੋ ਡਰਾਮੇ ਚ
2: ਉਹ ਮੈਂ ਯਾਰ ਸੀਰੀਅਲ ਥੋੜੀ ਸੁਣਨਾ ਅਰਨਵ ਯਾਰ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕੀ ਸੁਣਾਓਗੇ ਸਾਨੂੰ ਇਹਨਾਂ ਨੇ ਤਾਂ ਐਪੀਸੋਡ ਸ਼ੁਰੂ ਕਰ ਦੇਣਾ ਇੱਥੇ
3: ਇੱਕ ਬਾਜ਼ਾਰ ਹੈ
2: ਓ ਲੈ ਸੀਰੀਅਲ ਸੁਣ ਲੈਂਦੇ ਫਿਰ ਸੀਰੀਅਲ ਹੀ ਸੁਣ ਲੈਂਦੇ ਹੈ
1: ਗੱਲ
2: ਨਾ ਹੋਈ ਨਾ ਸੱਜਣਾ
1: ਡੱਬਾ ਚਪਾਈ ਰੱਬਾ ਰਾਹ ਵਿੱਚ ਡੱਬਾ ਚੱਕਿਆ ਨਾ ਜਾਵੇ ਚਕਾਈ ਰੱਬਾ
2: ਅੱਬਾ ਡੱਬਾ ਜੱਬਾ
1: ਅੱਬਾ ਡੱਬਾ ਜੱਬਾ
2: ਇਹੀ ਆਨਸਰ
3: ਨਹੀਂ
2: ਓ ਯਾਰ
1: ਆਇਆ ਹੋ ਮੈਨੂੰ ਪਤਾ ਲੱਗ ਗਿਆ ਸਕੂਲ
2: ਹੈਲੋ ਪਲੀਜ਼ ਮਾਫ ਕਰਨਾ ਜੀ ਨੰਬਰ
1: ਜਿੰਨਾ ਦਾ ਹੈਗਾ ਦੂਸਰੇ ਪਲੀਜ਼ ਮਿਊਟ ਕਰ ਲਓ
2: ਮਿਊਟ ਕਰ ਲਓ
1: ਅਸੀਂ ਅਰਨਵ ਜੀ ਨਾਲ ਗੱਲ ਕਰ ਰਹੇ
2: ਹਾਂ ਤੁਸੀਂ ਅਰਨਵ ਤੁਸੀਂ ਨਾ ਮਿਊਟ ਕਰ ਲੈਣਾ
1: ਸਕੂਲ ਬੈਗ ਸਕੂਲ ਬੈਗ ਅਰਨਵ ਸਕੂਲ ਬੈਗ
3: ਹਾਂਜੀ
2: ਓਏ ਵਾਹ
1: ਸਕੂਲ ਦੇ ਦਿਨਾਂ ਦੀ ਯਾਦ ਆ ਗਈ
2: ਵੈਰੀ ਗੁੱਡ ਅਰਨਵ
1: ਕੀ ਮੈਂ
3: ਤੁਹਾਨੂੰ ਜਾਣਦੇ ਕਿ ਹੈ ਸਕੂਲ ਬੈਗ ਨਹੀਂ ਆ
1: ਸਕੂਲ ਬੈਗ ਨਹੀਂ ਆ
2: ਸਕੂਲ ਬੈਗ ਨਹੀਂ ਆ
3: ਨਹੀਂ ਨਹੀਂ
2: ਫੇਰ ਕਿਉਂ ਜ਼ਿਆਦਾ ਯਾਰ ਸਾਨੂੰ ਖੁਸ਼ ਤਾਂ ਨਾ ਕਰਦਾ ਇਸ ਤਰ੍ਹਾਂ ਦੇਖੋ ਆਹ ਗਲਤ ਗੱਲ ਅਸੀਂ ਤਾਂ ਸਮਾਰਟ ਫੀਲ ਕਰਨਾ ਸ਼ੁਰੂ ਹੋ ਗਏ ਸੀ ਨਾ ਲਾਈਫ ਦੇ ਅੰਦਰ
1: ਅਰਮਾਨਾ ਤੇ ਤੁਸੀਂ ਬਹੁਤ ਪਾਣੀ ਫੇਰਿਆ ਬੜੇ ਸੋਹਣੇ ਤਰੀਕੇ ਨਾਲ ਅਰਨਵ ਜੀ
2: ਮੈਂ ਦੱਸਾਂ ਫਿਰ ਕੀ ਆ ਮੈਂ ਦਵਾਂ ਜਵਾਬ ਕੀ ਆ
1: ਦੱਸੋ
3: ਹਾਂਜੀ
2: ਇਹ ਆ ਜੀ ਖੂਹ
3: ਹਾਂਜੀ
2: ਮੈਨੂੰ ਅਚਾਨਕ ਆਮਦ ਹੋਈ ਆ ਮੈਂ ਅੱਖਾਂ ਬੰਦ ਕੀਤੀਆਂ ਮੈਂ ਖੋਲੀਆਂ ਮੇਰੇ ਸਾਹਮਣੇ ਸਕਰੀਨ ਆ ਗਈ ਮੇਰੇ ਸਾਹਮਣੇ ਸਕਰੀਨ ਆਈ ਆ ਤੇ ਮੈਂ ਕਿਹਾ ਯਾਰ ਇਸ ਸਕਰੀਨ ਤੇ ਕੀ ਲਿਖਿਆ ਪਿਆ ਤੇ ਕਾਫੀ ਸਾਰੇ ਲੋਕਾਂ ਨੇ ਕਿਹਾ ਕਿ ਓਏ ਅਨਪੜ ਗਵਾਰ ਤੈਨੂੰ ਕੁਛ ਨਹੀਂ ਆਉਂਦਾ ਅਸੀਂ ਦੱਸਦੇ ਆ
1: ਖੂਹ No, no, no. Never say any negative word about you.
2: Oh, yaar, ek te na.
1: No, no, this is a matter of practice.
2: Achha, theek hai. Sare kehnde smartest of all time, Krishna, assi thodi help karde hain. Good nishad, Amrit Bhain ji ne sanu bhejya ji, khoo and thank you, Arnav, for this vadiya, vadiya bujharat.
1: Thank you very much. Have a nice day, Sone Putu.
3: Thank you.
1: Bye-bye.
2: Kya baat hai. Par mainu na concept nahi magar samajh aaya ohda.
1: Kida?
2: Eh khooh kyon si? Kis tarah?
1: Oh jehdi khooh di maan hundi hai, jehdi wall hundi hai na, oh dabbe mangu hundi hai na ik.
2: Achha, okay.
1: Raah vich dabba ਚੱਕਿਆ ਨਾ ਜਾਵੇ ਚਕਾਈ ਮੇਰੇ
2: ਮੈਂ ਐਕਚੁਅਲੀ ਮੈਂ ਮੇਨ ਪ੍ਰੋਬਲਮ ਤਾਂ ਭੁੱਲ ਹੀ ਗਿਆ ਨਾ ਕਿ ਬੁਜ਼ਾਰਤ ਦੇ ਅੰਦਰ ਲੌਜਿਕ ਇੰਨਾ ਜ਼ਿਆਦਾ ਨਹੀਂ ਲਾਣਾ ਹੁੰਦਾ ਠੀਕ ਹੈ
1: ਮੈਂ ਲੌਜਿਕ ਨਹੀਂ ਲਾਣਾ
2: ਹੁੰਦਾ ਡੱਬਾ ਚੱਕਿਆ ਕਿੱਦਾਂ ਜਾਣਾ ਮੈਂ ਟਾਂਗਾ ਟੂੰਗਾ ਸੋਚੀ ਜਾਂਦਾ ਮੈਂ ਪਤਾ ਨਹੀਂ ਕਿਹੜੀ ਚੀਜ਼ ਹੋਈ
1: ਮੈਂ ਤਾਂ ਦੂਜਾ ਸੋਚਿਆ ਮੈਂ ਕਿਹਾ ਅੱਜ ਕੱਲ੍ਹ ਤਾਂ ਜੈੱਟ ਆ ਗਏ ਨੇ ਡੱਬੇ ਵਾਲਾ ਸਿਸਟਮ ਹੀ ਚੱਕਿਆ ਗਿਆ
2: ਚਲੋ ਬਈ ਜੋ ਹੈ ਸੋ
1: ਕੈਂਟੀਨ ਤੋਂ ਤੁਹਾਨੂੰ ਖਾਣਾ ਮਿਲ ਜਾਂਦਾ ਹੈ ਉਹ ਵੀ ਡੱਬੇ ਵਾਲਾ ਸਿਸਟਮ ਚੱਕਿਆ ਗਿਆ ਕਿ ਤੁਹਾਨੂੰ ਲੰਚ ਬਾਕਸ ਚੱਕਣਾ ਹੈ
2: ਹਾਂ
1: ਦੈਟਸ ਵਾਈ ਸਿਟ ਸਕੂਲ ਦਾ ਬਸਤਾ ਹੋ ਸਕਦਾ ਹੈ
2: ਹਾਂ ਸਕੂਲ ਦਾ ਬਸਤਾ ਇਹ ਚੇਂਜ ਕਰ ਦਿੰਦੇ ਆਪਾਂ ਦੇਖੋ ਸਮੇਂ ਦੇ ਨਾਲ ਨਾਲ ਬਜ਼ੁਰਗ ਲੋਕ ਚੀਜ਼ਾਂ ਚੇਂਜ ਕਰਾਉਂਦੇ ਰਹਿੰਦੇ ਨੇ ਤੇ ਗਾਇਸ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਬਹੁਤ ਖੁਸ਼ੀ ਹੋਏਗੀ ਬਹੁਤ ਮਾਣ ਵਾਲੀ ਗੱਲ ਹੈ ਕਿ UN ਨੇ ਨੋਨੀਆ ਜੀ ਨੂੰ ਬੈਸਟ ਬਜ਼ੁਰਗ ਆਫ 2026 ਦਾ ਅਵਾਰਡ ਦਿੱਤਾ ਕਹਿੰਦੇ ਕਿ ਤੁਸੀਂ ਹੀ ਸਿਆਣੇ ਹੋ ਕਿਉਂਕਿ ਤੁਸੀਂ ਹੀ ਸਿਆਣੇ ਹੋ
1: ਥੈਂਕ ਯੂ ਥੈਂਕ ਯੂ ਥੈਂਕ ਯੂ
2: ਇਹੀ ਗੱਲ ਮੰਨੀ ਜਾਇਆ ਕਰੇਗੀ ਜੀ
1: ਥੈਂਕ ਯੂ ਵੈਰੀ ਮੱਚ ਜੀ
2: ਤੇ ਹੁਣ ਆਪਾਂ ਅਗਲਾ ਕਾਲਰ ਲੈਣੇ ਹਾਂ ਔਨ ਦੈਟ ਨੋਟ ਪਰ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਮੈਂ ਕਰਨਾ ਕੀ ਹੈ ਨਾ ਇਹ ਸਾਡਾ ਅਗਲਾ
1: ਅੱਜ ਮਸਤੀ ਚ ਲੱਗਦੇ ਹੋ
2: ਸਾਡਾ ਅਗਲਾ ਕਾਲਰ ਹੈ ਜੀ ਮੰਨਤ ਐਂਡ ਫਤਿਹ
4: ਸਤਿ ਸ੍ਰੀ ਅਕਾਲ ਵੀਰੇ ਜੀ ਨਾਲੇ ਆਂਟੀ ਜੀ
1: ਸਤਿ ਸ੍ਰੀ

0: मन्नत जी, प्यारी प्यारी मानो बिल्ली जी, की हाल चाल ने?
1: ठीक है, तुसी ठीक हो?
0: बहुत बढ़िया सोने पुतू। और ब्रेकफास्ट हो गया के हले नहीं होया?
1: करने लगी सीधी पर फिर वारी आ गई
2: सी। अब पीछे थोड़ी आवाज आंदी भी है बैग ते थोड़ी है?
1: नहीं।
2: सारे कॉलर्स नु प्लीज बेनती है जी की म्यूट ते कर लन अपना अपना नंबर। चलो हां जी जी मन्नत हूं तुसी कर सकदे हो। हेलो,
1: अज मैं बहुत ज्यादा एक्साइटेड हां कि असी ना अज मेरे कजिन्स दे घरे आना मां, मे बी ओ सोंदे हुन क्योंकि या ते मे बी ते मेरे फेवरेट फेवरेट फेवरेट कजिन दे सी डिनर करना अज।
2: ओए वेरी गुड।
0: डिनर चो की बनाउंदे हुंदे ने
1: पता नहीं
0: यार, दस दो ना असी भी आ जांगे।
2: नहीं सगो एलिमेंट ऑफ सरप्राइज तो होना चाहिए था ना।
0: ब्रेकफास्ट की खाना फिर आज?
1: आज जैसे ऑमलेट के नाल टोस्ट खाना।
2: वाह भाई वाह, संडे हो या मंडे रोज खाओ गंडे, सॉरी रोज खाओ अंडे। हाँ जी हाँ जी हाँ जी हाँ जी, माजरत में कई मरी थोड़ा इधर उधर चला जाना।
0: नो, शुक्र करो तुझे डंडे नहीं गया।
2: हाँ डंडे, ये गल ठीक है ना,
0: जो स्कूल चुंदे सी उधर दे रोज खाओ डंडे।
2: तुसी मैंने होने तक क्या पॉजिटिव गल करनी है? हाँ मन्नत,
1: नाले जिहड़े मेरे सब तो मोस्ट फेवरेट कजिन ने उन्हां दा नाम हैगा कृष्णवीर। ओहो अडल्ट ने पर मैं उन्हें एज नहीं दसी।
2: अच्छा
0: इट्स ओके, वीर जी इज वीर जी, फ्रेंड इज फ्रेंड, कजिन इज कजिन।
2: वेरी गुड यार, ते थानू बेस्ट की लगता अपने कजिन्स दे अंदर जो थानू इन्ने वधिया लगदे, की सब तो वधिया की लगदा उन्हां दे अंदर?
1: वी जेड़े कृष्णवीर ने ओ अडल्ट बन के वी ओहो बड़ा है, शो ऑफ नहीं करदे वी हाय मैं अडल्ट सी निकी निकी जवाक हूं। वो साडे नाल भी थोड़े या खेलदे आ।
0: That's really nice.
2: आ चीज़ होनी चाहिए है ना?
0: Yes. Very I think good. This is Krish और कृष्णा वाले वीर जेड़े सारे बढ़िया होंदे ने ना?
2: वाह है ना, इदा ही है। ला मन्नत हसी पे हाँ कर देंदे। माड़ी गल है यार।
0: देखो बच्चे मन के सच्चे।
2: बच्चे मन के सच्चे। वाह भाई वाह।
0: चल आज की सुनाओगे मन्नत जी?
1: आज मैं सुनाऊंगी एक चुटकुला।
0: ओके।
1: मैं पता आज बोल ही रहा है। जेड़ा चुटकुला मैं आप बनाया सगा रात पई पई ने।
2: ओए वाह भाई वाह, साडी कॉमेडियन
1: स्टोरी द बेस्ट आ।
2: लाओ जी लाओ सुनाओ।
0: डिस्क्लेमर ला दो।
1: एक बार दो टूरिस्ट आंदे आ मेलबर्न सिटी विच। ਉਹਨਾਂ ਨੇ ਨਾ ਬੜੀ ਆਦੀ ਨਿੱਕੀ ਜਿਹੀ ਉਹਨਾਂ ਨੇ ਸਸਤੀ ਗੱਡੀ ਲੈ ਕੇ ਬੜੀ ਡੈਕੋਰੇਟ ਕੀਤਾ, ਸਟਿੱਕਰ ਭਰਤੀ ਉਹਨਾਂ ਨੇ ਤੇ ਤੇ ਜਦੋਂ ਫਲਿੰਡਰਸ ਸਟਰੀਟ ਤੱਕ ਉਹ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਨੂੰ ਘੇਰ ਲਿਆ। ਫਿਰ ਪੁਲਿਸ ਉਹਨਾਂ ਨੂੰ ਕਹਿੰਦੇ ਤੁਸੀਂ ਕੌਣ ਹੋ, ਤੁਸੀਂ ਇੱਥੇ ਕੀ ਕਰਦੇ ਹੋ? ਤੇ ਫਿਰ ਉਹ ਕਹਿੰਦੇ ਵੀ ਆਰ ਟੈਰਰਿਸਟ ਸੀਗਾ। ਜਿਹੜਾ ਉਹਦੇ ਨਾਲ ਬੈਠਾ ਸੀਗਾ ਉਹਨੇ ਥੱਪੜ ਮਾਰ ਕੇ ਡਰਾਈਵਰ ਦੇ ਚੰਗੀ ਤੇਰਾ। ਪੁਲਿਸ ਨੂੰ ਕਿਹਾ ਨੋ ਨੋ ਵੀ ਆਰ ਟੂਰਿਸਟ।
2: ਇਹ ਤਾਂ ਪੰਗਾ ਪੈ ਜਾਣਾ ਸੀਗਾ। ਵੈਰੀ ਗੁੱਡ ਮੰਨਤ, ਇੰਨਾ ਵਧੀਆ ਲਿਖਿਆ ਤੁਸੀਂ ਤੇ।
0: ਵੈਰੀ ਨਾਈਸ ਗੁੱਡ ਮੰਨਤ, ਆਮ ਫੈਨ ਆਫ ਯੋਰ ਰਾਈਟਿੰਗ ਪੁੱਤੂ।
2: ਵੈਰੀ ਗੁੱਡ,
1: ਥੈਂਕ ਯੂ
2: ਮੰਨਤ। ਤੁਸੀਂ ਕਰੇ ਇਸ ਤਰ੍ਹਾਂ ਕਰੋ, ਹੁਣ ਤੁਸੀਂ ਇੰਨਾ ਵਧੀਆ ਕੀਤਾ ਨਾ, ਓਵਰ ਦਾ ਵੀਕਐਂਡ ਤੁਸੀਂ 5 ਜਾਂ 6 ਪ੍ਰਿਪੇਅਰ ਕਰਿਆ ਕਰੋ ਜੋਕਸ, ਹੈ ਨਾ? ਕਿੰਨਾ ਵਧੀਆ ਸੀ। ਵੈਰੀ ਗੁੱਡ, ਵੈਰੀ ਨਾਈਸ,
1: ਥੈਂਕ ਯੂ। ਹੁਣ ਤੁਸੀਂ ਪਤਾ ਨਾ ਵੀ ਗੱਲ ਕਰ ਲਓ।
2: ਕਰਾਓ ਜੀ ਕਰਾਓ।
1: ਮੈਂ ਬਦਾਮ ਖਾ ਲਿਆ ਸੀ ਭਿਉਣ ਤੇ, ਫਿਰ ਮੈਂ
0: ਬਦਾਮ ਅੰਡੇ ਕਾਰਬਸ ਬਾਅਦ ਚੋ।
2: ਤੁਸੀਂ ਫਤਿਹ ਗਾਣਾ ਸੁਣਿਆ ਕਾਚਾ ਬਾਦਾਮ?
1: ਜਿਵੇਂ ਮਾਨਾ ਦੀਦੀ ਕਹਿੰਦੇ ਵੀ ਦੀਦੀ ਫੇਵਰੇਟ ਨੇ ਕਜ਼ਨ, ਮੇਰੇ ਵੀ ਫੇਵਰੇਟ ਨੇ, ਪਰ ਮੇਰੇ ਕੋਲ ਇੱਕ ਹੋਰ ਫੇਵਰੇਟ ਨੇ।
2: ਓਏ ਬੱਲੇ, ਵਾਹ, ਦੋ ਦੋ।
1: ਉਹਨਾਂ ਦਾ ਨਾਮ ਸੀਰਤ ਦੀਦੀ।
0: ਸੀਰਤ ਦੀਦੀ, ਵਾਹ ਜੀ ਵਾਹ, ਲੱਕੀ ਲੱਕੀ ਤੁਸੀਂ। ਤੁਹਾਡੇ ਕੋਲ ਵੀਰਾ ਜੀ ਵੀ ਹੈਗੇ, ਦੀਦੀ ਵੀ ਹੈਗੇ।
1: ਉਹ ਵੀ ਬਹੁਤ ਵੱਡੇ ਆ, ਉਹ ਵੀ 14 ਇਅਰਸ ਓਲਡ ਨੇ।
0: ਓਹ 14 ਇਅਰਸ,
2: ਕਾਫੀ
0: ਐਡੇ ਵੱਡੇ,
2: ਕਾਫੀ ਵੱਡੇ ਯਾਰ ਉਹ ਤੇ, ਹਨਾ। ਜਦੋਂ ਫਤਿਹ ਤੁਸੀਂ ਇੰਨੇ ਵੱਡੇ ਹੋ ਗਏ, ਸੋਚਿਆ ਕੀ ਕਰੂੰਗੇ 14 ਇਅਰਸ ਦੇ ਜਦੋਂ ਹੋਗੇ, ਕੀ ਕਰੂੰਗੇ? ਬੜਾ ਰਿਸਪੋਂਸੀਬਲ ਏਜ ਹੁੰਦੀ ਹੈ, ਕੁਛ ਨਹੀਂ ਕਰਨਾ।
1: ਕ੍ਰਿਕਟ ਖੇਡੂ, ਹਾਂ ਖੇਡੂ,
2: ਹਾਂ ਅੰਡਰ 15 ਖੇਡੂਗਾ ਨਾ ਫਿਰ ਤੇ।
0: ਐਗਜ਼ੈਕਟ, ਨਹੀਂ ਨਹੀਂ ਨਹੀਂ ਨਹੀਂ, ਮੈਂ
1: ਅੰਡਰ 20,
2: ਅੰਡਰ 20। ਓਏ ਬੱਲੇ, ਵੈਭਵ ਸੂਰਿਆਵੰਸ਼ੀ,
1: ਕਿਉਂਕਿ ਮੈਂ ਆਲਰੇਡੀ ਅੰਡਰ 12 ਖੇਡਦਾ।
0: ਬਸ ਜੋ ਵੀ ਖੇਡੋ, ਬਸ ਫਰਕ ਇੰਨਾ ਹੈ ਕਿ ਜਦੋਂ ਵਿਆਹ ਹੋਣਾ ਨਾ, ਉਦੋਂ ਭੁੱਲਣਾ ਨਹੀਂ ਨੂਨੀ ਆਂਟੀ ਨੂੰ, ਸਮਝੇ? ਫਿਰ ਮੈਂ ਭੰਗੜਾ ਪਾਉਣਾ। ਯੂ ਨੋ ਹਾਊ ਟਾਈਨੀ ਬੇਬੀ ਯੂ ਵਰ, ਨਿੱਕੂ ਪਿੱਕੂ ਜਿਹਾ। ਨੋ, ਜਦੋਂ ਤੁਸੀਂ ਸ਼ੁਰੂ ਕੀਤਾ ਉਦੋਂ ਪੁੱਤੂ, ਜਦੋਂ ਦੀਦੀ ਮੰਨਤ ਦੀਦੀ ਵੀ ਛੋਟੀ ਜੀ ਸੀਗੀ, ਹਲੇ ਵੀ ਛੋਟੇ ਹੀ ਹੋ, ਇਦੋਂ ਵੀ ਛੋਟੇ ਸੀਗੇ।
1: ਇੱਕ
2: ਦੀ ਉਮਰ ਚ ਚੁਟਕਲਾ ਬੋਲ ਲਿਆ?
0: ਮੈਂ ਕਿਹਾ ਪੁੱਛੋ ਨਾ, ਫੋਨ ਤੇ ਬਹੁਤ ਖਰੂ ਪਾ ਦਿੰਦੇ ਸੀ ਪਿੱਛੇ।
2: ਵੈਰੀ ਗੁੱਡ, ਵੈਰੀ ਗੁੱਡ। ਫਤਿਹ ਕੀ ਸੁਣਾਓਗੇ ਅੱਜ ਸਾਨੂੰ?
1: ਅੱਜ ਮੈਂ ਸੁਣਾਉਂਗਾ ਇੱਕ ਬੋਲੀ। ਮਾਮੀ ਸਾਡੀ ਭੋਲੀ ਪਾਲੀ, ਮਾਮਾ ਸਾਡਾ ਚੰਟ। ਮਾਮੀ ਸਾਡੀ ਭੋਲੀ ਪਾਲੀ, ਮਾਮਾ ਸਾਡਾ ਚੰਟ। ਮਾਮੀ ਚੁੱਪ ਕੀਤੀ, ਮਾਮਾ ਛੱਡੇ ਕਰੰਟ।
0: ਮਾਮੀ ਚੁੱਪ ਕੀਤੀ, ਮਾਮਾ ਛੱਡੇ ਕਰੰਟ।
2: ਹਰ ਹਫਤੇ ਆਪਾਂ ਮਾਮੇ ਮਾਮੀਆਂ ਨੂੰ ਕਰੰਟ ਕਿਉਂ ਲਾ ਰਹੇ ਹਾਂ ਗਾਇਸ? ਇਹ ਨਾਨਕਿਆਂ ਪ੍ਰਤੀ ਇਹ ਕਿਹੜਾ ਅਸੀਂ ਵੈਂਡੇਟਾ, ਕਿਹੜਾ ਪ੍ਰੋਪਾਗੈਂਡਾ ਸ਼ੁਰੂ ਕੀਤਾ? ਉਹ ਫਤਿਹ ਯਾਰ, ਕੱਲ ਮੈਚ ਵੇਖਿਆ? ਕੱਲ ਸ਼੍ਰੀਲੰਕਾ ਕਹਿੰਦੇ 45 ਰਨ ਤੇ ਆਊਟ ਕਰਤੀ ਇੰਡੀਆ ਨੇ। ਕੱਲ ਤੇ ਮੈਂ ਮੈਚ ਵੇਖਿਆ, ਬੜਾ ਔਖਾ ਸੌਖਾ ਹੋ ਕੇ ਉਹ ਤੇ ਉਹ ਇੱਥੇ ਸੀਗਾ ਨੀ ਕਿਤੇ।
1: ਟਾਈਮ ਜ਼ੋਨ ਗਏ ਸੀ ਉਹਦੇ ਟਾਈਮ।
2: ਓਏ, ਉੱਥੇ ਬੋਲਿੰਗ ਕੀਤੀ ਫਿਰ?
1: ਟਾਈਮ ਜ਼ੋਨ ਬੋਲਿੰਗ ਨਹੀਂ ਹੁੰਦੀ,
2: ਟਾਈਮ ਜ਼ੋਨ ਬੋਲਿੰਗ ਨਹੀਂ ਹੁੰਦੀ,
0: 10 ਪਿੰਨ ਬੋਲਿੰਗ ਨਹੀਂ ਹੁੰਦੀ ਉੱਥੇ?
2: ਮੈਂ ਕਿਹੜਾ ਉਹ ਟਾਈਮ ਜ਼ੋਨ ਜਾਈ ਜਾ ਰਹੇ ਹਾਂ ਯਾਰ।
0: ਨਹੀਂ ਨਹੀਂ, ਸਮ ਟਾਈਮ।
2: ਅੱਛਾ, ਕਈਆਂ 'ਚ ਹੁੰਦੀ ਹੈ, ਕਈਆਂ 'ਚ
0: ਨਹੀਂ? ਨਹੀਂ ਵੀ ਹੁੰਦੀ ਹੈ,
1: ਹੁੰਦੀ ਆ, ਪਰ ਅਸੀਂ ਕੀਤੀ ਨਹੀਂ।
2: ਅੱਛਾ, ਤੁਸੀਂ ਨਹੀਂ ਕੀਤੀ? ਓਕੇ ਓਕੇ,
0: ਪਰ ਇਟਸ ਰੀਲੀ ਗੁੱਡ ਵਨ, ਆਈ ਲਵ।
2: ਮੈਨੂੰ ਵੀ
1: ਮੰਮਾ ਨੇ ਇੱਕ ਮੈਨੂੰ ਟੋਏ ਵਾਲੀ ਲੈਂਬਰਗਿਨੀ ਲੈ ਕੇ ਦਿੱਤੀ, ਤੇ ਦੱਸਾਂ ਕਿ ਉਹ ਸੇਮ ਸ਼ਾਪ 'ਚ ਨਿੱਕੇ ਨਿੱਕੇ ਟਰੱਕ $600 ਦੇ।
2: ਓਏ
0: ਮਾਈ ਗੋਡ, $600!
2: ਇੰਨੇ ਦਾ ਤਾਂ ਕਹਿਣਾ ਸੀ ਵੱਡਾ ਜਾਂਦਾ, ਤੁਸੀਂ ਐਵੇਂ ਨਿੱਕੇ ਨਿੱਕੇ ਵਿੱਚ ਹੀ ਇੰਨੇ 300 ਹੋਰ ਪਾਓ, ਵੱਡਾ ਜਾਂਦਾ। ਅੱਛਾ,
1: ਇੰਨੇ
2: ਪਰਮੇਸ਼ਵਰ
1: ਨਾਮ ਲੈਂਬਰਗਿਨੀ ਖੂਨ ਟੋਰਚ।
0: ਲੈਂਬਰਗਿਨੀ ਖੂਨ
1: ਟੋਰਚ,
2: ਖੂਨ ਟੋਰਚ।
1: ਤੇ ਪਹਿਲਾਂ ਜਿਹੜੀ ਮੈਂ ਬਲੂ ਵਾਲੀ ਲੈ ਕੇ ਆਂਦੀ, ਉਹਦਾ ਨਾਮ ਸੀ ਲੈਂਬਰਗਿਨੀ ਹਰਾਕਾਨ ਸਟੇਰਟੋ।
2: ਬੱਲੇ ਬੱਲੇ
0: ਭਰਾਵਾ ਯਾਰ, ਇਹ ਇਹਦੇ ਇੰਨੇ ਔਖੇ ਔਖੇ ਨਾਮ, ਸਾਨੂੰ ਨਾਮ ਵੀ ਨਹੀਂ ਲੈਣੇ ਆਉਂਦੇ, ਗੱਡੀਆਂ ਕਿੱਦਾਂ ਲੈਣੀਆਂ?
1: ਮੇਰੇ ਕੋਲੇ ਬਹੁਤ ਜ਼ਿਆਦਾ ਗੱਡੀਆਂ ਨੇ, ਬਹੁਤ ਜ਼ਿਆਦਾ ਸੁਪਰ ਕਾਰਸ।
0: ਫਿਰ ਤੇਰੀ ਬਰਾਤ 'ਚ ਸਾਰੇ ਲੈ ਕੇ ਚੱਲਾਂਗੇ ਆਪਾਂ, ਠੀਕ ਆ? ਮੈਂ ਲੈਂਬਰਗਿਨੀ 'ਚ ਬੈਠੂੰਗੀ ਤੇਰੇ ਨਾਲ।
2: ਤੁਸੀਂ ਨਾ ਹੁਣ ਇੱਕ ਫਤਿਹ, ਇੱਕ ਆਹ ਤੁਹਾਨੂੰ ਲੱਭਣਾ ਪੈਣਾ ਮਾਡਲ, ਇਹ ਸਭ ਤੋਂ ਤਕੜੀ ਸੁਪਰ ਕਾਰ ਹੁੰਦੀ ਸੀ, ਮੈਂ ਬਹੁਤ ਚਲਾਈ ਆ, ਮਾਰੂਤੀ ਸੁਜ਼ੂਕੀ ਜ਼ੈਨ VX, ਗੋਲਡਨ ਕਲਰ, ਸ਼ੂਗਦੇ ਜਾਂਦੀ।
1: ਮੈਂ ਲੈਣੀ ਸੁਜ਼ੂਕੀ, ਮੈਂ ਤਾਂ ਮਕਲੇਰਨ, ਫਰਾਰੀ ਤੇ ਲੈਂਬਰਗਿਨੀ।
2: ਠੀਕ ਆ ਭਰਾ,
0: ਬਸ ਕੋਈ ਵੀ ਗੱਡੀ ਲਏਗਾ, ਜਿਹੜੀ ਕਾਰ 'ਚ ਤੂੰ ਬੈਠੇਗਾ ਨਾ, ਮੈਂ ਤੇਰੇ ਨਾਲ ਬਹਿਣਾ ਆ,
2: ਬਸ ਗੱਲ,
0: ਜਦੋਂ ਬਰਾਤ ਲੈ ਕੇ ਜਾਣੀ ਆ।
3: डन हो गया।
1: लैम्बोर्गिनी एवेंटाडोर एसवीजी है मेरी ड्रीम कार।
0: ओके गॉड ब्लेस यू तनु, वही कार
2: आही मिलनी है,
0: मिलनी है तनु।
2: रंग सोच लो बस, ए ना होवे उस दिन अपन शोरूम गए होइए तो तुसी रंग करके एवें कंफ्यूज हो जाओ, तुसी रंग बस विजुलाइज करो केड़ा होगा वही मिलोगे।
1: लाइम ग्रीन।
2: ओ जी परमेश्वर में
0: ग्रीन, ग्रीन इज माय फेवरेट टू।
2: हां पॉजिटिव कलर होता नाले,
0: ग्रीन इज कलर ऑफ ग्रोथ।
2: हां नहीं पर ये पता कि ग्रीन कह रहा है जेड़ा नियॉन नहीं होता, ओ है
0: ना, आई लव दैट वन
2: टू अफलातून
1: न्यू ग्रीन नियॉन वर्गा ही
0: होता। हां हमेशा जब मेरी बोतल दा आज नहीं मैं लेके आई, मेरी बोतल नियॉन ग्रीन कलर दी होती है ना, बल्कि रत जी कहंदे मेनू शौक लगदा तेरी बोतल रंग
1: देख के। शू भी ने मेरे कोले, शू भी ने,
0: मी टू
2: नियॉन ग्रीन। हां वेरी गुड, तुसी दोनों सेम एज ग्रुप देता है के थोड़ा बन दो
1: बाय
0: बाय। यू नो हले हले तक मेरा, हले तक मेरा ऑब्सेशन गया नहीं है कलर शूज ना, नियॉन ग्रीन, नियॉन ऑरेंज, पर्पल, येलो, रेड।
2: वाह अच्छा ऑरेंज भी है। मैं ना बहुत तीन साल पहला मैं लेके आया ब्लैक ते रेड, ते मैं पा ही नहीं रहा, मैं क्या रेड है अंदर है ना कि बड़ा वियर्ड लगता। पहले आई यूज टू वेयर शूज अच्छे लगते रेड, पता नहीं अचानक ही हुन मन जा नहीं रहा, दिल पहला जा नहीं रहा, गाइस कठोर हो गया,
0: कठोर हो गया,
2: वेखे दुनिया दे रंग ए
0: कुछ होर हो गया,
2: कुछ होर हो गया। थैंक यू हेल्प करने लिए यूएन ने, गाइस थानू सारे नु बहुत ज्यादा जान के खुशी होगी, 2026 दा मोस्ट हेल्पफुल पर्सन नोनिया पी दयाल ने चुने।
0: थैंक यू वेरी मच कृष्णा जी।
2: डोनाल्ड ट्रंप ने कहा कि ए अवार्ड रिग्ड है, सब तरह हेल्पफुल ओ ने
0: उन्होंने मेनू मिलना चाहिए नोबेल प्राइज।
2: ओ देखो ओ आदमी नोबेल प्राइज मगर सारी दुनिया के अंदर पीस ही खत्म करता, कहता मेनू दो,
0: मेनू दो
2: यार। इधर बच्चे होंगे ना महल्ले अंदर की अपनी विकेट लेके आनगे, बैट लेके आनगे, पहली बॉल ते आउट होने के तो बैट भी ना ले जाने, तुम बस रबड़ की बॉल ना ही दे जाने, फिर हाथ ना खेडी जाते पे चलो आप फिर इदा कर दे अगले कॉलर वाल जाने तो पहले थानू पता ही है फिर है। अगले साढ़े नाल जुड़नगे जी तमनीत एंड सिबलिंग्स।
0: सत श्री अकाल,
1: सत श्री अकाल,
0: सत श्री अकाल
1: आंटी जी, आंटी जी ते क्राइम मास्टर गोगो।
0: क्राइम मास्टर गोगो,
2: तुम्हें पता मुगेम्बो मेरा मामा है।
0: यार ठीक है, मैं भावना समझ आनी है आंदी है, पर अपने मम ते भाई नु तो इदा ना कहो ना।
2: नहीं नहीं उच्च है ना
0: तवनीत।
2: चलो वेख ली तवनीत फिर फिल्म, थोड़ा फिर दसो फीवर कितना, पहले मैनू ये दसो ठीक है। ए नहीं ए ना थोड़ा जा हैगा है, कोई नहीं कोई नहीं, देख ली फिर अंदाज अपना अपना कि नहीं देखी अरे
1: देख ली।
2: आए किधर ले सी, वधिया सी कि नहीं,
1: वधिया सी।
2: हां रवीना ही नहीं पता लग रही कौन है एंड तक।
1: जुड़वा भी देख ली।
2: ओए वेरी गुड, सोने तो सुहागा हो गया थे। जुड़वा केड़ी सी
0: की, दो सलमान खान हुंदे ने।
2: हाँ,
0: एक तो पोरिया टाइप दा हुंदा, एक बहुत ही सोबर जिहा हुंदा है।
2: ओ सीता गीता इन रिवर्स है बेसिकली। गुड गुड गुड, होर सुनाओ फिर, कर लिया नाश्ता पानी?
1: नहीं मम्मा हरे बना
0: रहे ने मम्मा। ओके
1: नहीं मम्मा हरे बनाना।
2: ओके
1: मम्मा ने रेडी कर लिया।
0: ओके हरे जस्ट मेनू लगया तुसी कह रहे मम्मा हले ईटिंग बनाना।
2: अच्छा हाँ तो फिर देखो माता जी ने तो शक्ति चाहिए ना, पोटेशियम खान के फिर खाना बना के।
1: हाँ जी
0: हाँ जी,
2: गुड गुड गुड,
1: पहले से गल कर दी फिर सिखाओगे।
0: ओके गुड गुड हाँ जी हाँ जी,
2: फिर की सुनाऊंगे आज मेनू वधिया वधिया
1: बोली।
0: ओ गुड, फ्राइडे आज बोली बन दी है।
1: हाँ जी
0: जी,
1: रोटी खांदा चमकी ते बह के, रोटी खांदा चमकी ते बह के, पानी पींदा नल के तो
3: ਪਾਣੀ ਪੀਂਦਾ ਨਲਕੇ ਦਾ ਡਰਦਾ ਨੀ ਡਰਦਾ ਮੇਰੇ ਦਬਕੇ ਤੋਂ ਡਰਦਾ ਨੀ ਡਰਦਾ
0: ਮੇਰੇ ਦਬਕੇ ਤੋਂ ਡਰਦਾ ਨੀ ਡਰਦਾ ਮੇਰੇ ਦਬਕੇ ਤੋਂ ਬੱਲੇ ਬੱਲੇ ਬੱਲੇ ਬੱਲੇ ਬੱਲੇ
2: ਵਾਹ ਬਈ ਵਾਹ ਬੜੀ ਕ੍ਰਾਂਤੀਕਾਰੀ ਬੋਲੀ ਸੁਣੀ ਹੈ ਕੁੜੀਏ ਡਰਦਾ ਮੇਰੇ ਦਬਕੇ ਤੋਂ ਮੈਂ ਦੇਖੋ ਵੈਸੇ ਇਹ ਗੱਲ ਤੇ ਹੈ ਦਬਕਾ ਤੇ ਹੈ ਤੁਹਾਡਾ ਵੈਸੇ ਤਾਂ ਮੇਰੇ ਗੱਲ ਤੇ ਸੱਚ ਆ ਸਮਾਜ ਨੇ ਇਦਾਂ ਦੀ ਨਾ ਚੀਜ਼ਾਂ ਬਣਾਈਆਂ ਕਿ ਮਾਵਾਂ ਨੂੰ ਇਹ ਸਭ ਕਰਨਾ ਪੈਂਦਾ
0: ਪਲੀਜ਼ ਡੋਨਟ ਟ੍ਰਾਈ ਟੂ ਬੀ ਅ ਮਮ ਯੂ ਆਰ ਨਾਟ ਅ ਮਮ ਆਸਕ ਯੂਰ ਮਮ
2: ਇਹ ਵੀ ਗੱਲ ਠੀਕ ਹੈ ਹਨਾ
0: You're a baby. You're just a baby.
2: I'm just a baby.
0: Yes.
3: मैं 11 years old है कि.
2: ओए तो सिर्फ बड़े हो गए हो यार काफी तुम
0: You good big big girl.
2: Very good. थोड़ा बड़े कदों होता?
3: मैं डिशुम डिशुम कर लेंदे.
2: डिशुम डिशुम कर लेंदे
0: क्या पता नहीं.
2: वाह वाह वाह बड़े कदों होता थोड़ा तुम नीत?
3: 11th May.
2: इलेवेंथ मे नू 11 ईयर्स हो गए हैं
0: क्या पता
2: नहीं दैट इज सो वाओ
0: you know one kid I know she's born on 12th of May
2: oh wow kya baat hai very good
0: yes
3: mamam born 15th of May
0: 15th of May wow you know jede may born hunde hai na they are very good cook
2: acha
0: naturally
2: wow
3: dadi ji 7th May
2: oh hey balle
0: balle sare may born girls ne
2: wow
3: ਮਾਧੁਰੀ
0: ਡਿਸ਼ਮ
2: 15th ਮੇ ਮੰਮਾ
0: ਦੇ ਨਾਲ ਮਾਧੁਰੀ ਡਿਸ਼ਮ ਉਹ ਡਿਸ਼ਮ ਹੀ ਹੈ
3: ਜਦੋਂ ਇਹਨੇ ਤੇ ਚਲੋ ਬੱਚਾ ਉਹਦਾ ਨਾਮ ਡਿਸ਼ਮ ਹੈ ਬਿਕੋਜ਼ ਉਹ ਡਿਸ਼ਮ ਬਹੁਤ ਕਰਦਾ
2: ਇਹ ਵੀ ਠੀਕ ਹੈ ਇਹ ਵੀ ਠੀਕ ਹੈ ਕਰਦੀ ਹਾਂ ਨਹੀਂ ਸਹੀ ਗੱਲ ਹੈ ਦੇਖੀ ਤੁਸੀਂ ਮਾਧੁਰੀ ਡਿਸ਼ਮ ਦੀ ਫਿਲਮ ਦੇਖੀ ਕੋਈ ਕਦੀ
3: ਬੇਟਾ
2: ਬੇਟਾ
0: ਓ ਦੈਟਸ ਵੈਰੀ ਨਾਈਸ ਮੂਵੀ
2: ਤੁਸੀਂ ਫਿਰ ਅੱਜ ਪਤਾ ਕਿਹੜੀ ਵੇਖਣੀ ਹੈ ਤੁਸੀਂ ਅੱਜ ਵੇਖਣੀ ਹੈ ਰਾਮ ਲਖਨ ਬਹੁਤ ਕੈਂਟ ਫਿਲਮ ਹੈ
0: ਯੈਸ
2: ਤੇਰਾ ਨਾਮ ਅੱਜ ਸੁਣਾਵਾਂਗੇ ਗਾਣਾ ਸੁਣਾਵਾਂਗੇ ਤੁਹਾਨੂੰ ਅੱਜ ਇਹ ਪਹਿਲਾਂ ਗਾਣਾ ਅੱਜ ਡਨ ਹੋ ਗਿਆ
3: ਮੇਰੀ ਫਰੈਂਡ ਦਾ ਬਰਥਡੇ ਵੀ 16 ਮੇ
2: ਬੱਲੇ ਤੁਹਾਡਾ ਤਾਂ ਮੇ ਪਾਰਟੀ ਆ ਪੂਰੀ ਹੈ ਮੇ ਦੇ ਮਹੀਨੇ ਨਾਲ ਸਕੂਲ ਜਾਣਾ ਮਾਈ
0: ਮਾਈ ਡਾਟਰ ਇਜ਼ ਆਲਸੋ ਬੋਰਨ ਇਨ ਮੇ
2: ਅੱਛਾ
0: ਯੈਸ
2: ਬੱਲੇ ਮੇ ਦਾ ਫੋਰਸ ਵਿਦ ਬੀ ਆਲ ਆਫ ਯੂ
3: ਸਾਰੇ ਮੇ ਚ ਬੋਰਨ ਹੋਏ ਥੋੜੇ ਬੱਚੇ
0: ਯੈਸ
2: ਕੀ ਬਾਤ ਹੈ ਬੜੇ ਘੈਂਟ ਹੋ ਤੁਸੀਂ ਸਾਰੇ ਤੇ
0: ਯੈਸ
2: ਤੇ ਵੀਰਾ ਕਦੋਂ ਹੋਇਆ ਬੋਰਨ
3: ਜਨਵਰੀ 20
0: ਜਨਵਰੀ 20 ਵਾਓ
2: ਸਟਾਰਟਿੰਗ ਆਫ ਈਅਰ ਹੋ ਗਿਆ ਹਨਾ ਤੇ ਐਸ਼ਲੀਨ
3: December 21st
2: ਅੱਛਾ ਇਹ ਦੂਰ ਹੋ ਗਈ ਐਸ਼ਲੀਨ ਹੈ ਪਰ ਉਲਟਾ ਆਂਦਾ ਹੋਵੇ ਫੇਰ ਫੇਰ ਤਾਂ ਐਸ਼ਲੀਨ ਦਾ ਬਰਥਡੇ ਆ ਰਿਹਾ ਹੈ
3: ਬਿਕੋਜ਼ ਐਸ਼ੀ ਦੀ ਵੀਡੀ ਚਿਪਮੰਕ ਸੇ ਤੇ ਕੋਲੇ ਕੋਲੇ ਨੇ
2: ਚਿਪਮੰਕਸ ਨੇ
3: ਬਿਕੋਜ਼ ਇੱਥੇ ਵੀ ਕੋਲੇ ਕੋਲੇ ਰਹਿੰਦੇ ਫਿਰ ਬਰਥਡੇ ਚ ਵੀ ਕੋਲੇ ਕੋਲੇ
2: ਰਹਿੰਦੇ ਇਟ ਇਜ਼ ਗੁੱਡ ਦੈਟ ਇਜ਼ ਗੁੱਡ ਬੜੀ ਵਧੀਆ
3: ਆਬਜ਼ਰਵੇਸ਼ਨ ਹੈ ਦਾ ਬਰਥਡੇ 5th ਅਕਤੂਬਰ
0: 5th ਅਕਤੂਬਰ ਵਾਓ ਯੂ ਨੋ 5th ਨੰਬਰ ਵਾਲੇ ਬੰਦੇ ਬਹੁਤ ਫੈਂਟੈਸਟਿਕ ਹੁੰਦੇ ਨੇ
2: ਲੈ ਬਸ ਫਿਰ ਤੇ ਬਰਥਡੇ ਆਇਆ ਹੋਇਆ ਡੈਡੀ ਦਾ ਤਾਂ ਪਾਰਟੀਆਂ ਸ਼ਾਟੀਆਂ ਓਕੇ ਫਿਰ ਪਰ ਡੈਡਾ ਲਈ ਗਿਫਟ ਗੁਫਟ ਲਿਆਂਦਾ ਕਿ ਨਹੀਂ ਹਜੇ
3: ਨਾ
2: ਹਜੇ ਨਹੀਂ ਹਜੇ ਸਲਾਹ ਹੋਊਗੀ ਬਈ ਪੰਚਾਇਤ ਬੈਠੂ ਕੀ ਲੈ ਕੇ ਆਣਾ
0: ਇਹ ਤਾਂ ਥੋੜੇ ਦਿਨ ਚ ਤਾਂ ਬਰਥਡੇ ਆ
2: ਹਾਂ ਤਾਂ ਹੈ ਵੀਕਐਂਡ ਆ ਪੂਰਾ ਹਜੇ
0: ਯੈਸ ਐਂਡ ਯੂ ਨੋ ਮਾਈ ਫੇਵਰਿਟ ਭੂਆ ਦਾ ਜਨਮ ਦਿਨ ਵੀ 5th ਆਫ ਅਕਟੋਬਰ
2: ਬੱਲੇ ਬੱਲੇ ਆ ਤੁਸੀਂ ਸਾਰਾ ਨਾ ਸਾਂਝੀ ਪਾਰਟੀ ਕਰੋ
0: ਦੈਟਸ ਹਾਊ ਆਈ ਨੋ
2: ਦਾਸ ਨੂੰ ਦੱਸ ਦੇਣਾ ਕਦੋਂ ਕਦੋਂ ਸ਼ੱਕਰ ਕਰਨੀ ਹੈ ਦਾਸ ਆਪਣਾ ਮੂੰਹ ਲੈ ਕੇ ਆ ਜਾਏਗਾ ਕੇਕ ਖਾਣ ਲਈ
0: ਮੈਂ ਸਬਜ਼ੀਆਂ ਨਾਲ ਕੇਕ ਬਣਾ ਦੇਣਾ ਕ੍ਰਿਸ਼ਨ
2: ਜੀ ਜੀ ਤਵਨੀਤ
3: ਕ੍ਰਿਸ਼ਨ ਵੀ ਜੀ ਕਾਲ ਵੀ ਨਾ ਕਹਿ ਰਹੇ ਅੱਜ ਮੈਂ ਨੋਨੀ ਆਂਟੀ ਨੂੰ ਕੋਈ ਗੱਲ ਦੱਸਣੀ।
2: ਚਲੋ ਉਹਨਾਂ ਨੂੰ ਦੱਸ ਦੱਸ।
3: ਕ੍ਰਿਸ਼ਨਾ ਵੀਰ ਜੀ ਤੁਸੀਂ ਸੁਣੋ,
2: ਮੈਂ ਸੁਣੂੰਗਾ, ਚੁੱਪ ਮੈਂ ਚੁੱਪ।
3: ਲਾਸਟ ਫ੍ਰਾਈਡੇ
0: ਜੀ
3: ਕ੍ਰਿਸ਼ਨਾ ਵੀਰ ਜੀ ਕਹਿੰਦੇ ਸੀ ਮੈਂ ਆਲੂ ਵਾਲੇ ਪਰੌਂਠੇ ਖਾਣੇ, ਮੈਂ ਆਲੂ ਵਾਲੇ ਪਰੌਂਠੇ ਖਾਣੇ
0: ਜੀ।
3: ਤੇ ਫਿਰ ਉਹਨਾਂ ਦੇ ਮੰਮਾ ਆਏ ਕਹਿੰਦੇ ਹੋਰ ਤੁਸੀਂ ਆਲੂ ਵਾਲੇ ਪਰੌਂਠੇ ਖਾਣੇ, ਜਦੋਂ ਮੈਂ ਬਣਾਏ ਸੀ ਤੁਸੀਂ ਕਹੇ ਮੈਂ ਵੀ ਖਾਣੇ ਮੈਂ ਵੀ ਖਾਣੇ, ਮੋਢੇ ਨਾਲ ਮੋਟਾ ਹੋ ਜਾਂਦਾ। ਤੇ ਫਿਰ ਉਹਨਾਂ ਦੇ ਮੰਮਾ ਕਹਿੰਦੇ ਨਹੀਂ ਤੂੰ ਉਹਦੇ ਨਾਲ ਨੀ ਮੋਟਾ ਹੁੰਦਾ, ਤੂੰ ਸੁੱਪੀ ਚੀਜ਼ਾਂ ਖਾ ਕੇ ਮੋਟਾ ਹੁੰਦਾ।
2: ਇਹ ਗੱਲ ਸਹੀ ਹੈ, ਮੈਂ ਜੇ ਕੱਲ ਰਾਤ ਹੀ ਸਟੂਪਿਡ ਚੀਜ਼ਾਂ ਖਾਧੀਆਂ ਐਂਡ ਸੱਚੀ ਗੱਲ ਹੈ, ਜਦੋਂ ਮੈਂ ਖਾ ਰਿਹਾ ਮੈਨੂੰ ਤੁਹਾਡੀ ਯਾਦ ਆਈ, ਮੈਂ ਕਿਹਾ ਮੰਮੀ ਤਾਂ ਡਾਂਟ ਰਹੀ ਸੀ ਤੇ ਮੈਨੂੰ ਵੀ ਡਾਂਟ ਰਹੀ ਸੀ।
0: ਦੁੱਖ ਦੀ ਰੱਗ ਧਿਆਨ ਕੁੜੀ ਦੇ,
2: ਸੋਰੀ ਤਵਨੀਤ। ਮੈਂ ਸਾਰੇ ਵੀਰੇ ਸਮਾਜ ਤੋਂ ਤਰਫੋਂ ਮੈਂ ਸੋਰੀ ਮੰਗਦਾ। ਅੱਛਾ ਲਓ ਕਰਾਓ ਗੱਲ ਕਰਾਓ ਮੇਰੀ ਵੀਰ ਜੀ ਨਾਲ, ਆਪਾਂ ਹੁਣੇ
0: ਪੁੱਛਦੇ ਹਾਂ। ਸਾਰੇ ਵੀਰ ਜੀ ਇਦਾਂ ਦੇ ਹੁੰਦੇ ਨੇ,
2: ਹੁਣੇ ਕਰਾਓ ਗੱਲ।
3: ਹਾਂਜੀ
2: ਕਰਾਓ ਜੀ।
3: ਦਾਦਾ ਵੀ ਵੀਰ ਜੀ ਸੀ ਤੇ ਦਾਦਾ ਵੀ ਸਾਡੇ ਹਰੇ ਵੀ ਨਹੀਂ ਤੱਕ ਗੱਲ ਸੁਣਦੇ,
2: ਹੁਣ ਕੌਣ ਗੱਲ ਕਰੂਗਾ ਬਾਈ?
3: ਸਰਦਾਰ ਜੀ
2: ਕਰਾਓ ਜੀ, ਸਰਦਾਰ ਜੀ ਨਾਲ ਗੱਲ ਕਰਾਓ। ਆਪਾਂ ਪੁੱਛੀਏ ਬਾਈ ਵੀਰੇ ਕੀ ਪੰਗਾ ਪੈ ਤੁਸੀਂ?
3: ਸਤਿ ਸ਼੍ਰੀ ਅਕਾਲ ਅਮਰਵੀਰ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਸੋਹਣੇ ਪੁੱਤਰ ਜੀ, ਕੀ ਹਾਲ ਚਾਲ ਵੀਰ ਜੀ?
2: ਸਾਰੇ ਡਰ ਰਹੇ ਨੇ, ਸਾਰੇ ਤੰਗ ਹੋਏ ਪਏ ਨੇ ਤੁਹਾਡੇ ਤੋਂ। ਅੱਛਾ ਕਹਿੰਦੇ ਬਸ ਹੁਕਮ ਹੀ ਵੀਰੇ ਦਾ ਚੱਲਦਾ, ਹੋਰ ਕਿਸੇ ਦਾ ਚੱਲਦਾ ਹੀ ਨੀ, ਸਹੀ ਗੱਲ ਆ।
3: ਤੁਸੀਂ ਕੀ
2: ਖਾਦਾ?
3: ਹਲਕੀ
2: ਜੀ ਨਾ ਮੈਂ ਪਰ ਨਾ ਮੈਂ ਪਰਨਾ ਮੈਂ ਨਾ ਰਸਤੇ ਚ ਕਹਿ ਰਿਹਾ ਸੀਗਾ ਉਹ ਬੀਬੀ ਨੂੰ ਜਿਹੜੀ ਬਣਾ ਕੇ ਦੇ ਰਹੀ ਸੀ ਕਿ ਹਲਕਾ ਜਿਹਾ ਟੋਸਟ ਕਰਨਾ, ਉਹ ਕਾਲੀ ਚ ਸੀ ਉਹਨੇ ਤਾਂ ਜ਼ਿਆਦਾ ਥੋੜੀ ਟੋਸਟ ਕਰਤੀ, ਬਟ ਸਟਿਲ ਇਟ ਵਾਸ ਗੁੱਡ, ਸਟਿਲ ਵਧੀਆ ਸੀ, ਗੁੱਡ ਸੀ।
0: ਆਲਰਾਈਟ ਨਾ ਆਈ ਡੋਨਟ ਲਾਈਕ ਜਿਹੜੀ ਕੈਫੇ ਚੋਂ ਜਿਹੜੇ ਆ ਡਰਾਈਵ ਥਰੂ ਚੋਂ ਹੁੰਦੀਆਂ ਨੇ ਨਾ, ਆਈ ਡੋਨਟ ਲਾਈਕ, ਆਈ ਲਾਈਕ ਫਰੈਸ਼ ਬਨਾਨਾ ਬ੍ਰੈਡ।
2: ਨਹੀਂ ਉਹ ਚਲੋ ਮਤਲਬ ਉਹ ਤਾਂ ਗੱਲ ਹੈ ਹੀ ਆ, ਮਤਲਬ ਉਹ ਤਾਂ ਹੈ ਹੀ, ਮਤਲਬ ਜਿਸ ਹੁਣ ਜੇ ਕੋਈ ਮੇਰੀ ਜੇਬ ਚ ਪੈਸੇ ਹੋਣਗੇ ਤੇ ਮੇਰੇ ਕੋਲ ਆਪਸ਼ਨ ਹੋਏਗਾ ਲੈਂਬੋਰਗਿਨੀ ਖਰੀਦਣ ਦਾ, ਮੈਂ ਫਿਰ ਜ਼ੈਨ ਵੀਐਕਸ ਨਹੀਂ ਲੈਣ ਜਾਊਂਗਾ, ਓਬਵੀਅਸ ਜੀ ਗੱਲ। ਪਰ ਜਦੋਂ ਹੁਣ ਮੌਕੇ ਤੇ ਸਾਹਮਣੇ ਜ਼ੈਨ ਹੀ ਹੈ ਤੇ ਕਿਤੇ ਪਹੁੰਚਣਾ ਤੇ ਫੇਰ ਤੇ ਦੇਖੋ ਨਾ, ਸ਼ੁਕਰਾਨਾ ਨਹੀਂ ਹੈ ਤੁਹਾਡੇ ਅੰਦਰ ਗਾਇਸ।
0: ਨੋਨੀਆ
2: ਜੀ ਨੂੰ ਮਿਲਿਆ ਯੂਐਨ ਵੱਲੋਂ,
0: ਮੈਂ ਤਾਂ ਉਹ ਪੋਜ਼ਿਟਿਵ।
2: ਹਾਂ ਵੀਰਾ
0: ਜਿਹੜੇ ਕੈਫੇ ਚ ਹੁੰਦੇ ਨੇ, ਉਹਨਾਂ ਨੂੰ ਜਦੋਂ ਤੱਕ ਤੁਸੀਂ ਡੀਫਰੋਸਟ ਕਰਕੇ ਕਰਦੇ ਹੋ
2: ਨਾ, ਅੱਛਾ ਬੜੀ ਸਵਾਦ ਲੱਗਦੀ ਵੀਰਾ, ਪੀਤੀ ਕਦੀ ਹੌਟ ਚਾਕਲੇਟ? ਲੁਕ ਕੇ ਖਾਣਗੇ ਨਾ, ਕਿਉਂ ਇੰਨਾ ਤੰਗ ਕਰਦੇ ਹੋ ਦੀਦੀਆਂ ਨੂੰ? ਮਾੜੀ ਗੱਲ ਹੈ ਯਾਰ, ਤੰਗ ਕਰਦੇ
3: ਹੋ ਕਰਦੇ?
2: ਅੱਛਾ ਡੈਡਾ ਵੀ ਕਰਦੇ, ਜਸਟੀਫਾਈਡ ਹੈ ਵੀ
3: ਫਿਰ ਤਾਂ। ਆਈ
0: ਫੀਲ ਸਿੰਪਥੀ ਫੋਰ ਡੈਡਾ।
2: ਬੱਲੇ ਬੱਲੇ ਕੀ ਸੁਣਾਓਗੇ ਸਾਨੂੰ ਵੀਰਾ ਆਤੰਕ ਤੋਂ ਇਲਾਵਾ?
3: ਮੈਂ ਸੁਣਾਉਂਗੀ ਇੱਕ ਬੋਲੀ
0: ਓਕੇ
3: ਬੱਲੇ ਬੱਲੇ ਵੇ ਕਿਸ਼ਰਾਵੀ ਜੀ ਪਿਆ ਦਿਸਲਾਇਆ ਸ਼ਾਵਾ ਸ਼ਾਵਾ ਜਿਸ ਸਾਡੇ ਪਿਆ ਦੀ ਚਲਾਇਆ ਕਿਸ਼ਰਾਵੀ ਜੀ ਦੀ ਚਲਾਇਆ ਚੋਏ ਵਗੀ ਉੱਚਾ ਤੇ ਕਾਲਿਆ
2: ਬਹੁਤ ਘੈਂਟ ਬਣਾਈ ਯਾਰ ਬੋਲੀ ਤੁਸੀਂ ਬਹੁਤ ਘੈਂਟ ਬੋਲੀ
0: ਵੀਰੇ ਤੁਹਾਨੂੰ ਪਤਾ ਅੱਜ ਵੀਰੇ ਨੇ ਐਨਕ ਵੀ ਕਾਲੀ ਲਾਈ ਹੋਈ
2: ਐਨਕ ਕਾਲੀ ਲਾਈ ਹੈ
0: ਦੈਟਸ ਵਾਈ ਆਈ ਵਾਜ਼ ਲਾਫਿੰਗ
2: ਤੁਸੀਂ ਕੈਮਰਾ ਫਿੱਟ ਕੀਤਾ ਸਾਡੇ ਸਟੂਡੀਓ ਚ ਹੈ ਵੀਰਾ ਵੈਰੀ ਗੁੱਡ ਯਾਰ
0: ਮੁੱਛਾਂ ਮੁੱਛਾਂ ਪਰ ਚੂਹੇ ਵਾਲੀਆਂ ਨੀ ਮੁੱਛਾਂ ਥੈਂਕ ਯੂ ਕੱਟ ਨੇ
2: ਥੈਂਕ ਯੂ ਕੱਟ ਕੀ ਹੁੰਦਾ ਬਈ ਅੱਛਾ ਵਾਹ ਕਿਆ ਬਾਤ ਹੈ ਥੈਂਕ ਯੂ ਕੱਟ ਮੁੱਛਾਂ ਮੈਂ ਅਗਲੀ ਵਾਰੀ ਉਹਨੂੰ ਕਹੂੰਗਾ ਆਪਣੇ ਬਾਰਬਰ ਨੂੰ ਉਹਨੂੰ ਇੰਗਲਿਸ਼ ਨੀ ਸਮਝ ਆਉਂਦੀ ਉਹਨੂੰ ਥੈਂਕ ਯੂ ਕੱਟ ਕਹਿਣਾ ਮੈਂ ਕਹਿੰਦਾ ਜਾ ਦਫਾ ਤੂੰ ਥੈਂਕ ਯੂ ਵੀਰਾ ਕਰਾਓ ਜੀ ਫਿਰ ਦੀਦੀ ਨਾਲ
0: ਜੀ ਬੇਟਾ
3: ਜਦੋਂ ਤੁਸੀਂ ਕਿਸੇ ਦਿਨ ਆਏ ਨੀ ਸੀ ਜਦੋਂ ਅੰਕਲ ਜੀ ਆਏ ਸੀ ਮੈਂ ਤੁਹਾਨੂੰ ਫਾਈਨ ਕੀਤਾ ਸੀ
0: ਓਹੋ
2: ਹਾਂ ਹਾਂ ਮੈਂ ਰਸੀਦ ਦੇਣੀ ਭੁੱਲ ਗਿਆ
0: ਓ ਮਾਈ ਗੋਡ ਰੀਲੀ
3: ਮੈਂ ਤੁਹਾਨੂੰ ਇੱਕ ਜੱਫੀ
0: ਨੋ ਆਈ ਆਈ ਵਾਂਟ 5 ਜੱਫੀਆਂ
3: Okay.
0: Okay. I'm happy now.
2: Very
0: I'm happy.
2: Good, very good.
0: Thank you.
3: Sashikal,
0: Choti Didi na gal kar lo. Ji, Choti Didi na
2: karo. Choti Didi na gal karo, bhai.
3: Sashikal, Uncle Ji, Auntie Ji.
0: Sashikal, Choti Didi Ji.
3: Auntie Ji.
2: Kivein ho, theek thaak?
3: Haan Ji, Dada ki haal hai.
2: Mera badhiya, badhiya.
0: Bahut badhiya, Chone Putu.
2: Didi kehndi ki tusi chipmunk ho. Chipmunk ho tusi?
3: Nain.
2: ਅੱਛਾ ਉਹ ਕਹਿੰਦੇ ਕਿ ਦੋਨੋਂ ਵੀਰਾ ਤੇ ਛੋਟੀ ਭੈਣ ਦੋਨੋਂ ਚਿਪਮੰਕ ਨੇ ਇਕੱਠੇ ਇਕੱਠੇ ਰਹਿੰਦੇ ਆ
3: ਮਮਾ ਨੇ ਪਾਇਆ
2: ਅੱਛਾ ਮੈਨੂੰ ਬੜੇ ਵਧੀਆ ਲੱਗਦੇ ਚਿਪਮੰਕਸ
0: ਯੈਸ
2: ਤੁਸੀਂ ਵੇਖਿਆ ਕਾਰਟੂਨ ਚਿਪਮੰਕ ਦੇਖੇ ਆ
3: ਹਾਂਜੀ
2: ਹਾਂ ਹਨਾ ਕੀ ਨਾਮ ਉਹਨਾਂ ਦਾ ਕੀ ਕਹਿੰਦੇ ਆ
3: ਡੈਸ਼ ਐਂਡ ਦ ਚਿਪਮੰਕਸ
2: ਐਲਵਿਨ ਐਂਡ ਚਿਪਮੰਕਸ ਹਾਂ ਹਾਂ ਹਾਂ
0: ਹੁਣ ਮੈਂ ਕਾਫੀ ਕਾਫੀ ਦੇਰ ਹੋ ਗਈ ਮੈਂ ਸਹੇਲੀਆਂ ਫਿਲਮਾਂ ਦੇਖਣੀਆਂ ਥੋੜੀ ਘਟਾਈਆਂ ਹੋਈਆਂ
2: ਹਾਂ ਮਤਲਬ ਮੈਂ ਜਦੋਂ ਲਾਸਟ ਦੇਖਿਆ ਤਦ 3D ਨਹੀਂ ਆਉਂਦੇ ਹੁੰਦੇ ਸੀਗੇ ਹਨਾ ਮਤਲਬ ਯੂਜੂਅਲ ਜਿਹੜਾ ਕਾਰਟੂਨ ਸੀਗਾ ਉਹ ਆਉਂਦਾ ਹੁੰਦਾ ਸੀ
0: ਮੇਰਾ ਆਲ ਟਾਈਮ ਫੇਵਰਿਟ ਇਜ਼ ਟੌਮ ਐਂਡ ਜੈਰੀ ਐਂਡ ਰੋਡ ਰਨਰ
2: ਰੋਡ ਰਨਰ ਹਾਂ
3: ਟੌਮ ਐਂਡ ਜੈਰੀ
2: ਓ ਤੁਸੀਂ ਲੂਨੀ ਟੂਨਸ ਦੇਖਿਆ ਐਸ਼ਲੀਨ ਬਗਸ ਬਨੀ ਓਹੋ ਮੰਮੀ ਨੂੰ ਕੋ ਲੱਭਣ ਅੱਜ ਉਹ ਬਹੁਤ ਘੈਂਟ ਹੁੰਦੇ
0: ਆ ਯੈਸ ਦੇ ਵੈਰੀ ਫਨੀ
3: ਕਿਹੜੀ
2: ਲੂਨੀ ਟੂਨਸ ਬਗਸ ਬਨੀ ਰੋਡ ਰਨਰ
0: ਯੈਸ
2: ਹੋਰ ਕੌਣ ਹੁੰਦਾ ਸੀਗਾ ਉਹਦੇ ਅੰਦਰ ਟਵੀਟੀ ਦਾ ਬਰਡ ਬਹੁਤ ਵਧੀਆ ਹੁੰਦੇ ਸੀਗੇ ਹਾਂ ਉਹ ਜ਼ਰੂਰ ਵੇਖਿਓ ਉਹ ਬਹੁਤ ਘੈਂਟ ਆ
0: ਅੱਜ ਕੀ ਸੁਣਾਓਗੇ ਸੋਹਣੇ ਪੁੱਤੂ
3: ਇੱਕ ਬੋਲੀ
0: ਓਕੇ
2: ਲਿਆਓ ਜੀ ਲਿਆਓ
3: ਵੈਨ ਤੇ ਜਾ ਕੇ ਜੀਜਾ ਆਇਆ ਵੈਨ ਤੇ ਜਾ ਕੇ ਜੀਜਾ ਆਇਆ ਪਾ ਕੇ ਕਾਲੇ ਬੂਟ ਵਿਜੇ ਜੀ ਨੇ ਉੱਛਾ ਕਲਕ ਤੇਰੇ ਪੂਛ ਬੱਲੇ ਬੱਲੇ ਸ਼ਾਬਾਸ਼
2: ਸ਼ਾਬਾਸ਼ ਵੈਰੀ ਗੁੱਡ ਕਿਆ ਬਾਤ ਹੈ ਬਈ
0: ਕਿਆ ਬਾਤ ਕਿਆ ਬਾਤ
2: ਥੈਂਕ ਯੂ ਐਸ਼ਲੀਨ ਥੈਂਕ
0: ਯੂ ਵੈਰੀ ਮਚ ਸੋਨੀ ਬੁੱਤੂ ਹੈਵ ਅ ਵੈਰੀ ਨਾਈਸ ਡੇ
3: ਮੁੱਛਾ ਬੱਲੇ ਬੱਲੇ
2: ਹਾਂ ਮੁੱਛਾ ਬੱਲੇ ਬੱਲੇ ਪੂਛ ਬੱਲੇ ਬੱਲੇ ਮੁੱਛਾ ਹੀ ਬੱਲੇ ਬੱਲੇ ਵੈਰੀ ਗੁੱਡ
3: ਪੂੰਛ ਜਾਲੀ ਜਾਲੀ
2: ਜਾਲੀ ਜਾਲੀ
0: ਜਾਲੀ
2: ਪੂੰਛ ਜਾਲੀ ਜਾਲੀ ਕਾਲੀ ਕਾਲੀ
3: ਤੇ ਜੇ ਤੁਸੀਂ ਕੱਲ ਮੂਵੀ ਕੇ ਸੀ ਆਪਣਾ ਐਂਡ ਜਾਜ਼ ਆਪਣਾ ਆਪਣਾ ਔਰ ਇਟਸ ਪ੍ਰਾਈਮ ਮਾਸਟਰ ਗੋਗੋ ਸੀ
2: ਹਨਾ ਕੈਂਡ ਸੀਗਾ ਨਾ ਬਹੁਤ ਜ਼ਿਆਦਾ
0: ਯੈਸ
2: ਉਹ ਬੜਾ ਵਧੀਆ ਇੱਕ ਉਹ ਵੀ ਬਹੁਤ ਵਧੀਆ ਹੁੰਦਾ ਰਾਬੈਂਟ ਜੂਸ ਕਿਉਂ ਨਹੀਂ ਪੀ ਰਹੇ ਤੁਮ ਉਹ ਵੀ ਬੜਾ ਵਧੀਆ ਹੈਗਾ ਬੰਦਾ
0: ਰਾਬਟ ਮੋਨਾ ਕੋ ਬੋਲੋ ਸਾਈਕਲ ਪੇ ਜਾ ਕੇ ਸੋਨਾ ਲੈ ਆਏ
3: ਉਹਦਾ ਨਾਮ ਰੋਬਟ ਹੈ
2: ਰੋਬਟ ਹੈ
0: ਰੋਬਟ
2: ਤੁਹਾਨੂੰ ਇੱਕ ਹੋਰ ਫਿਲਮ ਦੱਸਦੀ ਹੁਣ ਤੁਸੀਂ ਅੱਜ ਸ਼ਾਮੀ ਦੇਖਣੀ ਹੈ ਫੇਰ ਤੋਂ ਇੱਕ ਹੋਰ ਫਿਲਮ ਠੀਕ ਹੈ ਮੰਮੀ ਨੂੰ ਕਹਿ ਦਿਓ ਹੁਣ ਲੱਭ ਲੈਣ ਠੀਕ ਹੈ ਓਕੇ ਪੁੱਤੂ ਰਿਐਲਿਟੀ ਹਨਾ ਰੀਅਲ ਅਸਟੇਟ ਕਰਿਆ ਕਰਨ ਕਿੰਨਾ ਘੈਂਟ ਲੱਗੇਗਾ ਪਤਾ ਲੱਗਿਆ ਸਾਨੂੰ ਤਵਨੀਤ ਪਲਾਟ ਵੇਚ ਰਹੀ ਹੈ, ਕਹਿਣਾ ਤੂੰ ਤੂੰ ਮੈਨੂੰ ਦੱਸਿਆ ਮੁੱਛ ਉਹ ਵਾਲੀ। ਅੱਛਾ ਨਹੀਂ, ਉਹ ਤਾਂ ਵੀਰੇ ਨੇ ਦੱਸਿਆ ਨਾ ਤਵਨੀਤ, ਸੋਰੀ। ਤੇ ਹੁਣ ਜੀ ਅਗਲੇ ਕਾਲਰ ਤੋਂ ਪਹਿਲਾਂ ਦੇਖੋ, ਲਾਈਫ ਮੇ ਮਸਤੀ ਜ਼ਰੂਰੀ ਹੈ,
0: ਬਹੁਤ ਜ਼ਰੂਰੀ ਹੈ।
2: ਐਂਡ ਸਾਡੇ ਨਾਲ ਅਗਲੇ ਕਾਲਰ ਨੇ ਜੀ
0: 169 ਸਤਿ ਸ਼੍ਰੀ ਅਕਾਲ।
4: ਸ਼੍ਰੀ ਅਕਾਲ ਕ੍ਰਿਸ਼ਨਾ ਜੀ ਐਂਡ ਨੌਨੀਆ ਜੀ,
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
4: ਵਧੀਆ ਵਧੀਆ, ਜਿਹੜਾ ਤੁਸੀਂ ਹੱਸੇ ਸੀ ਨਾ ਉਦੋਂ
2: ਕਿਹੜੇ ਤੇ?
0: ਮੈਂ ਤਾਂ ਹੱਸਦੀ ਨੀ, ਯਾਦ ਹੋ ਕਿਹੜੀ ਕਿਹੜੀ ਸਦੀ ਚ ਹੱਸੀ ਸੀ?
2: ਤੁਸੀਂ ਢਿੱਲੋ ਸਾਹਿਬ, ਮੈਂ ਨਾ ਸ਼ਾਇਦ ਆਈਡੀਆ ਲਗਾ ਰਿਹਾ ਕਿ ਤੁਸੀਂ ਨਾ ਨੇਚਰ ਦੇ ਬਹੁਤ ਕਲੋਜ਼ ਹੋ, ਲਿਖ ਕੇ ਵੀ ਭੇਜਦੇ ਨਾ ਕਿ ਰਿਆਸਤ ਦੇ ਬੈਰਿਕ ਦੇ ਪਾਣੀਆਂ ਤੋਂ ਰਲਾਇਆ ਵੀ ਕੁੱਕਾ ਬਰਾ ਦੇ ਨਾਲ। ਵੈਰੀ ਨਾਈਸ, ਵੈਰੀ ਨਾਈਸ।
4: ਹਾਂਜੀ ਹਾਂਜੀ, ਤੇ ਹੋਰ ਕੀ ਸੀ, ਮੈਂ ਕਾਫੀ ਛੋਟੇ ਹੁੰਦੇ ਪੜਿਆ ਸੀ, ਜਿਹੜੀ ਤੁਸੀਂ ਸ਼ਿਮਲਾ ਮਿਰਚ ਬਾਰੇ ਪੜਿਆ, ਪੁੱਛਿਆ ਸੀ ਨਾ ਵੀ ਇਹਨੂੰ ਸ਼ਿਮਲਾ ਮਿਰਚ ਕਿਉਂ ਕਹਿੰਦੇ ਆ।
0: ਹਾਂਜੀ,
4: ਜਦੋਂ ਮੈਨੂੰ ਕਿਹਾ ਜਾਂ ਵਿਦਿਆਰਥੀ ਹੁੰਦਾ ਹਨਾ ਉਦੋਂ
0: ਜੀ,
4: ਤੇ ਉਦੋਂ ਪੜਿਆ ਸੀ ਕਿ ਜਿਹੜੇ ਬ੍ਰਿਟਿਸ਼ ਕੋਲੋਨਾਈਜ਼ਰ ਆਏ ਸੀ ਨਾ ਆਪਣੇ ਇੰਡੀਆ ਚ
0: ਜੀ,
4: ਉਹਨਾਂ ਨੇ ਉੱਥੇ ਠੰਡੇ ਵੈਦਰ ਦੇ ਵਿੱਚ ਸਬਜ਼ੀਆਂ ਗਰੋ ਕੀਤੀਆਂ ਸੀ, ਤੇ ਉੱਥੇ ਇਹ ਪਹਾੜੀਆਂ ਦੇ ਉੱਤੇ ਲਾਈ ਗਈ ਸੀ ਮਿਰਚ, ਪਹਿਲਾਂ ਤਾਂ ਸ਼ਿਮਲਾ ਮਿਰਚ ਰੱਖਿਆ ਗਿਆ ਸੀ।
2: ਤੁਸੀਂ ਦੱਸ ਤਾ, ਅੱਜ ਕੱਲ ਤਾਂ ਸਰਚ ਕਰਕੇ ਵੀ ਤਾਂ ਪਤਾ ਕੁਛ ਨਿਕਲ ਗਿਆ,
0: ਅੱਜ ਕੱਲ ਗੂਗਲ ਨੇ ਨਾ ਸਾਰਾ ਚਾਮ ਖਤਮ ਕੀਤਾ ਪਿਆ ਆ।
2: ਮੈਨੂੰ ਕੋਈ ਬੰਦਾ ਮਿਲਿਆ ਉਹ ਸ਼ਿਮਲਾ ਮਿਰਚ ਖਾ ਰਿਹਾ ਹੋਵੇਗਾ, ਮੈਂ ਕਹੂੰਗਾ ਰੁੱਕ, ਢਿੱਲੋਂ ਸਾਹਿਬ ਨੇ ਦੱਸਿਆ ਕਿਉਂ ਹੈ, ਉਹ ਕਹੇਗਾ ਭਰਾ ਮੈਨੂੰ ਖਾ ਤੇ ਲੈਣ ਦੇ, ਰੁੱਕ ਪਹਿਲੇ ਸੁਣ
0: ਸੁਣ। ਵਾਹ ਜੀ ਵਾਹ, ਢਿੱਲੋਂ ਸਾਹਿਬ
4: ਜਿਹੜੇ ਇਹ ਬੱਚੇ ਆ ਨਾ, ਇਹ ਬੱਚੇ ਵਾਕਿਆ ਬੜਾ ਗਦਰ ਮਚਾਉਂਦੇ ਜਾਵਦੇ, ਤਿੰਨੇ ਬੱਚੇ ਜਿਹੜੇ ਤਿੰਨੇ ਭੈਣ ਭਰਾ ਨਾ,
0: ਤਵਨੀਤ ਐਂਡ ਸਿਬਲਿੰਗਸ,
4: ਬੜਾ ਗਦਰ ਮਚਾਉਂਦੇ
0: ਗਦਰ।
2: ਗਦਰ
0: ਮੈਨੂੰ ਐ ਲੱਗਣ ਲੱਗ ਗਿਆ ਇੱਥੇ ਹੁਣ ਨਲਕਾ ਪੱਟਣਗੇ।
4: ਜਿਹੜੀ ਤੁਸੀਂ ਗੱਲ ਕੀਤੀ ਨਾ ਜੈਨ ਦੀ, ਜੈਨ ਕਾਰ ਦੀ ਸਰਦਾਰੀ ਸੀ, ਉਹਦੇ ਨਾਲ ਦੀ ਕਾਰ ਮੁੜ ਕੇ ਮਾਰਕੀਟ ਚ ਆਈ ਵੀ ਨਹੀਂ।
2: ਹਾਂ ਨਹੀਂ, ਇਹ ਗੱਲ ਸਹੀ ਆ ਵਾਕਈ,
4: ਮਰੂਤੀ ਜਪਾਨੀ ਸੀ, ਫੇਰ ਆਈ 800 ਆ ਗਈ, ਚਲੋ ਹਨਾ ਸਤਾਈ ਕਰਕੇ, ਪਰ ਜਿਹੜੀ ਜੈਨ ਆਈ ਨਾ ਉਹਨੇ ਮਾਰਕੀਟ ਦੇ ਵਿੱਚ ਤਰਥੱਲੀ ਮਚਾਈ ਸੀ ਉਹਨੇ।
2: ਰਹਿੰਦੀ ਦੁਨੀਆ ਤੱਕ ਨਾ ਰਹੇਗਾ ਜ਼ੈਨ ਵੀ ਐਕਸ ਦਾ,
4: ਗੋਲਡ ਵਾਕਿਆ ਗੋਲਡ, ਲਾਈਟ ਗੋਲਡ, ਡਾਰਕ ਗੋਲਡ।
2: ਸਹੀ ਗੱਲ ਸਹੀ ਗੱਲ,
4: ਵਾਈਟ ਵਾਈਟ ਵੀ ਹੁੰਦੀਆਂ ਸੀ ਪਰ ਗੋਲਡ ਦੀ ਜ਼ਿਆਦੀ ਦਹਿਸ਼ਤ ਸੀ।
2: ਥੈਂਕ ਯੂ ਜੀ, ਥੈਂਕ ਯੂ ਢਿੱਲੋਂ ਸਾਹਿਬ ਫੋਰ ਕਾਲਿੰਗ।
0: ਤੇ ਢਿੱਲੋਂ ਸਾਹਿਬ ਸੁਣਾਓਗੇ ਨੀ ਅੱਜ ਕੁਛ?
4: ਨਿਗਾਹ ਰਿਹਾ ਹੈਗਾ ਬੜਾ ਯੋਗ ਨਿਗਾਹ ਆ।
0: ਯੈਸ ਪਲੀਜ਼, ਕੱਢ ਦੋ ਬਾਹਰ, ਐਵੇਂ ਢਿੱਡ ਦੁਖੀ ਕਰੂਗਾ
2: ਜੀ।
4: ਯਾਤਰੀ ਯਾਤਰੀ ਹੋਟਲ ਦੇ ਵਿੱਚ ਅੱਖਾਂ ਮਲਦਾ ਪੌੜੀਆਂ ਉੱਤੇ ਠਾਂ ਰਿਸੈਪਸ਼ਨ ਵੱਲੋਂ ਆਉਣ ਡਿਆ ਸੀ
0: ਜੀ,
4: ਤੇ ਜਿਹੜਾ ਰਿਸੈਪਸ਼ਨ ਤੇ ਬੰਦਾ ਬੈਠਾ ਉਹ ਕਹਿੰਦਾ ਓ ਹੋ ਹੋ ਹੋ ਹੋ, ਲੱਗਦਾ ਪੂਰੀ ਨੀਂਦ ਤੁਸੀਂ ਅੱਜ ਲੈ ਕੇ ਉੱਠੇ ਹੋ ਹੈ, ਤਾਹੀਓ ਅੱਖਾਂ ਨਹੀਂ ਖੁੱਲ ਰਹੀਆਂ, ਤੁਸੀਂ ਫੁੱਲ ਨੀਂਦ ਨੂੰ ਇੰਜੋਏ ਕੀਤਾ। ਉਹਦਾ ਕਹਦਾ ਭਰਾਵਾ ਮੈਂ ਸਾਰੀ ਰਾਤ ਅੱਖਾਂ ਹੀ ਨੀ ਬੰਦ ਕਰ ਪਾਇਆ। ਉਹ ਕਹਿੰਦਾ ਓਹੋ ਇਹ ਤਾਂ ਤੂੰ ਬਹੁਤ ਵੱਡੀ ਗਲਤੀ ਕੀਤੀ, ਅੱਗੇ ਤੋਂ ਅੱਖਾਂ ਬੰਦ ਅੱਖਾਂ ਖੋਲ ਕੇ ਸੌਣ ਦੀ ਗਲਤੀ ਨੀ ਕਰਨਾ।
2: ਕਸਟਮਰ ਸਰਵਿਸ ਜ਼ਰੂਰੀ ਹੈ ਬਾਈ। ਵੱਡੀ ਗੱਲ ਪਤਾ ਕੀ ਹੈ, ਇਹ ਚੀਜ਼ ਦੀ ਨਾ ਉਮੀਦ ਵੀ ਰੱਖੀ ਜਾ ਸਕਦੀ ਹੈ, ਮੇਨ ਗੱਲ ਇਹ ਹੈ। ਥੈਂਕ ਯੂ ਜੀ, ਥੈਂਕ ਯੂ ਸਰ,
4: ਤੁਹਾਡਾ ਦਿਨ ਵਧੀਆ ਵਧੀਆ ਜਾਵੇ,
0: ਸੇਮ ਟੂ ਯੂ ਟਿਲਾ ਸਾਹਿਬ, ਹੈਵ ਅ ਨਾਈਸ ਡੇ।
2: ਵਾਹ ਬਈ ਵਾਹ, ਹੈ ਨਾ, ਇਹ ਦੇਖੋ ਜਿੰਨਾ ਕਸਟਮਰ ਕੇਅਰ ਹੋ ਗਿਆ ਨਾ, ਫੈਸਿਲਿਟੀ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਲੋਕਾਂ ਨੂੰ ਹਮੇਸ਼ਾ ਵਧੀਆ ਵਧੀਆ ਸਹੀ ਤਰੀਕੇ ਨਾਲ ਹੀ ਗੱਲ ਕਰਨਾ ਐਂਡ ਆਲ ਦੈਟ, ਇਹ ਕੋਈ ਵੱਡੀ ਗੱਲ ਨਹੀਂ ਹੈ ਸਰ, ਆਪ ਪਲੀਜ਼ ਆ ਕੇ ਬੰਦ ਕਰਕੇ ਸੋਇਆ ਕਰੇ,
0: ਮੇਰੇ ਦਿਮਾਗ ਚ ਕੁਛ ਅੜਿਆ ਹੋਇਆ ਇਦੋਂ ਪਹਿਲਾਂ, ਮੇਰੇ ਦਿਮਾਗ ਨੂੰ ਉਹ ਫਟਣ ਵਾਲਾ ਗਾ ਕਰੇ, ਮੈਂ ਸੁਣਾਉਣਾ।
2: ਨਹੀਂ ਨਹੀਂ ਪਲੀਜ਼ ਪਲੀਜ਼,
0: ਜਿੱਦਾਂ ਉਹਨਾਂ ਨੇ ਕਿਹਾ ਨਾ ਮਾਦਰੀ ਡਿਸ਼ੂ,
2: ਮਾਦਰੀ ਡਿਸ਼ੂ, ਹਾਂ ਠੀਕ ਹੈ, ਬੇਚਾਰਾ ਡਾਕਟਰ ਨੇ ਇੰਨੇ ਟੈਂਸ਼ਨ ਚ ਪਾ
0: ਦਿੱਤਾ। ਇਟਸ ਇਟਸ ਵੈਰੀ ਵੈਰੀ ਓਲਡ ਸਟੋਰੀ ਬਟ ਆਈ ਐਮ ਗੋਇੰਗ ਟੂ ਟੈਲ। ਵੀ ਮੈਟ ਇੱਕ ਫੈਮਿਲੀ ਨੂੰ ਮਿਲੇ, ਉਹ ਸ਼੍ਰੀਲੰਕਨ ਸੀਗੇ, ਤੇ ਉਹ ਕਹਿੰਦੇ ਯੂ ਨੋ ਮਾਦਰੀ ਡਿਸਕੀ, ਸ਼੍ਰੀਲੰਕਸ
2: ਬੜੇ ਪਿਆਰੇ ਲੋਕ ਨੇ। ਮੈਂ ਨਾ ਮਤਲਬ ਮੈਂ ਕਿਤੇ ਨਾ ਫਲਾਰ ਸ਼ੋਪ ਸੀਗੀ ਕੋਈ ਪ੍ਰੈਸਟਨ ਚ, ਤੇ ਮੈਂ ਫਲਾਰਸ ਉੱਥੋਂ ਖਰੀਦੇ ਆ, ਤੇ ਉਹ ਕਹਿੰਦਾ ਕਿ ਤੂੰ ਕੁਛ ਕਾਰਡ ਵਗੈਰਾ ਲਿਖਣਾ, ਮੈਂ ਕਿਹਾ ਹਾਂ ਮੈਂ ਲਿਖ ਲਵਾਂਗਾ। ਉਹਨੇ ਨਾ ਦੇਖ ਲਿਆ ਕਿ ਮੈਂ ਨਾ ਨਾਮ ਆਪਣਾ ਲਿਖਿਆ ਹੈ ਨਾ ਫ੍ਰੋਮ ਕ੍ਰਿਸ਼ਨਾ, ਓ ਯੂ ਆਰ ਕ੍ਰਿਸ਼ਨਾ, ਯਾ ਦਿਸ ਇਜ਼ ਕਲੋਜ਼ ਟੂ ਰਾਮਾ, ਮੈਂ ਕਿਹਾ ਹਾਂ ਠੀਕ ਹੈ। ਕਹਿੰਦਾ ਦੇ ਅੱਛਾ, ਉਹ ਨਾ ਇਸ ਤਰ੍ਹਾਂ ਨਾ ਜਿਸ ਤਰ੍ਹਾਂ ਬੰਦਾ ਥੋੜਾ ਟੈਨਸ਼ਨ ਚ ਹੁੰਦਾ, ਉਹ ਕਹਿੰਦਾ ਕਹਿੰਦੇ ਕਿ ਤੁਹਾਡਾ ਜਿਹੜਾ ਗੋਡ ਸੀ ਉਹਨੇ ਆ ਕੇ ਸ਼੍ਰੀਲੰਕਾ ਚ ਰਾਜਾ ਮਾਰਿਆ ਸੀਗਾ। ਮੈਂ ਕਿਹਾ ਦੇਖੋ ਬਾਈ ਜੀ, ਮੈਂ ਕਿਹਾ ਸਾਡਾ ਆਪਸ ਚ ਮੈਂ ਕਿਹਾ ਕੋਈ ਰੌਲਾ ਨੀ,
0: ਮੈਂ ਫੁੱਲ ਲੈਣੇ ਸੀਗੇ ਤੁਹਾਨੂੰ ਪੈਸੇ ਦਿੱਤੇ ਮੈਨੂੰ ਜਾਣ ਦੋ,
2: ਉਹ ਹੱਸਣਾ ਸ਼ੁਰੂ ਹੋ ਗਿਆ। ਕਹਿੰਦਾ ਨਹੀਂ ਉਹ ਤਾਂ ਮੈਂ ਸਮਝਦਾ, ਮੈਂ ਕਿਹਾ ਨਹੀਂ, ਮੈਂ ਕਿਹਾ ਮੈਂ ਟਰੂ ਟੂ ਕਰੈਕਟਰ ਆ, ਮੈਂ ਕਿਹਾ ਕਿਸੇ ਨੂੰ ਤਾਂ ਲੱਗੇ ਕਿ ਯਾਰ ਕਿੱਧਰ ਲੋਕ ਆਉਂਦੇ ਦੁਕਾਨ ਤੇ, ਮੈਂ ਕਿਹਾ ਨਹੀਂ, ਮੈਂ ਕਿਹਾ ਦੇਖੋ ਮੇਰਾ ਕੋਈ ਰੌਲਾ ਨੀ ਤੁਹਾਡੇ ਨਾਲ, ਪਲੀਜ਼ ਟੇਕ ਮਨੀ ਬ੍ਰਦਰ, ਪਲੀਜ਼ ਟੇਕ ਮਨੀ।
0: ਪ੍ਰੈਸਟਨ ਮਾਰਕੀਟ ਗਏ ਸੀ,
2: ਟੈਨਸ਼ਨ ਹੀ ਰਾਤ ਦੀ ਬੰਦੇ
0: ਨੂੰ, ਉੱਥੇ ਉੱਥੇ ਇੱਕ ਸ਼੍ਰੀਲੰਕਨ ਟੇਕਵੇ ਵੀ ਵੈਰੀ ਯਮੀ ਡਰਮਸ ਕਰਕੇ,
2: ਕੀ ਕਰਕੇ ਡਰਮਸ ਕਰ
0: ਡਰਮਸ,
2: ਮੈਂ ਤਾਂ ਤੁੱਕੇ ਨਾਲ ਪਹੁੰਚ ਗਿਆ ਸੀਗਾ ਉੱਥੇ, ਯੂਜੁਅਲੀ ਮੇਰਾ ਉਦਾਂ ਕੋਈ ਕੰਮ ਨਹੀਂ, ਪਰ ਮੈਂ ਪਹੁੰਚ ਗਿਆ ਸੀਗਾ। ਤੇ ਆਪਾਂ ਹੁਣ ਲਾਸਟ ਕਾਲਰ ਲਵਾਂਗੇ ਆਪਣਾ, ਬਸੰਤ ਜੀ ਤੁਸੀਂ ਆਉਂਦੇ ਰਹੋ,
0: ਸਤਿ ਸ਼੍ਰੀ ਅਕਾਲ ਬਸੰਤ ਜੀ,
2: ਬਸੰਤ ਜੀ ਹੁਣ ਤੁਸੀਂ ਆਉਂਦੇ ਨਹੀਂ, ਬਸੰਤ ਅੱਛਾ ਅੱਛਾ ਨਹੀਂ ਬਸੰਤ ਜੀ ਤੁਸੀਂ ਆਉਂਦੇ ਰਹੋ, ਹੈਲੋ,
0: ਧਰਮਿੰਦਰ
5: ਮੈਂ ਧਰਮਿੰਦਰ ਹੈ ਨਾ, ਤੁਹਾਡੇ ਸਾਹਮਣੇ ਬੜਿਆ ਲਾਫਿੰਗ ਬੁੱਧਾ ਹੈ।
2: ਓ ਬੱਲੇ, ਵਾਹ ਵੈਰੀ ਗੁੱਡ,
0: ਲਾਲ ਜੀ ਤੁਹਾਡੀ ਪੇਮੈਂਟ ਤੁਹਾਨੂੰ ਘਰੇ ਪਹੁੰਚ ਜੂਗੀ,
2: ਇਹਦੇ ਲਈ ਪੇਮੈਂਟ ਕਰਨੀ ਸੀ ਤੁਸੀਂ ਮੈਨੂੰ ਕਹਿ ਦਿੰਦੇ, ਸਾਡਾ ਇੰਨੇ ਤਾਂ ਬੰਦਾ ਬਿਹਾਰ ਚ ਕਰ ਦਿੰਦਾ,
0: ਨਹੀਂ ਉਹ ਤੁਹਾਡੇ ਤਾਂ ਬਿਹਾਰ ਚ ਕਹਾ ਲਈ ਦੀ ਹੈ ਨਾ, ਦੂਜੇ ਤੋਂ ਪੈਸੇ ਦੇਣੇ ਪੈਂਦੇ ਨੇ।
2: ਇਸ ਤੋਂ ਪਹਿਲਾਂ ਲਾਲ ਜੀ ਤੁਸੀਂ ਕੋਈ ਗੱਲ ਕਰੋ, ਹੈ ਨਾ, ਮੈਂ ਇਹ ਦੱਸਣਾ ਚਾਹੂੰਗਾ ਤੁਹਾਨੂੰ, ਕੋਈ ਇਹਦਾ ਰਿਲੇਸ਼ਨ ਨਹੀਂ ਹੈ ਵੈਸੇ ਲਾਈਫ ਦੇ ਅੰਦਰ ਕਿਸੇ ਚੀਜ਼ ਨਾਲ, ਪਰ ਦਿੱਲੀ ਜੁਵਲਰਸ ਵਾਲੇ ਨਵਪ੍ਰੀਤ ਜੀ ਨੇ ਸਾਨੂੰ ਅੱਜ ਦੱਸਤਾ ਕਿ ਅੱਜ ਦਾ ਗੋਲਡ ਦਾ ਰੇਟ $185 ਪਰ ਗ੍ਰਾਮ ਹੈ। ਹਾਂਜੀ ਹੁਣ ਤੁਸੀਂ ਜਿਹੜੀ ਗੱਲ ਕਰਨੀ ਕਰ
0: ਲਾਲਾ, ਮੇਰੀ ਮਾਂ ਕੇ ਕੰਗਨ ਦੇ ਦੇ ਲਾਲਾ,
5: ਕੋਈ ਨਹੀਂ ਪੰਜਾਹ ਤੱਕ
2: ਅਵਾਰਡ ਦਿੱਤਾ ਵਾਰਨ ਬਫੇ ਕੋਮਾ ਚ ਨੇ, ਜੀ ਲਾਲ
5: ਇੱਕ ਬੀਬੀ ਦੇ ਕਿੰਨੀਆਂ ਉਪਾਧੀਆਂ,
2: multifaceted, multi-talented,
0: multi-titled,
2: multi-titled.
5: ਜਿਹੜਾ ਆਪਣੇ ਨਾ ਸੈਮੀ ਸਾਹਿਬ ਜਾ ਰਹੇ ਨਾ
0: ਜੀ,
5: ਕੁੱਤਾ ਪਾ ਜਾਂਦਾ ਤੇ ਘਬਰਾਉਂਦੇ ਨੀ, ਉਹਨਾਂ ਤਿੰਨਾਂ ਦੇ ਟਿਕਟੋਕ ਵੀਡੀਓ ਬਣਾਉਂਦੇ, ਲੁੱਕ ਐਟ ਮਾਈ ਫੋਲੋਅਰ।
2: ਓ ਯਾਰ
0: that's a nice one.
5: ਆਪਣੇ ਨਾ ਜਸਵਾਲ ਸਾਹਿਬ ਸਾਹਿਬ ਨਾ ਲੋਨ ਹੋਇੰਦਾ ਨਾ, ਹੁਣ ਜਿਵੇਂ ਇੰਟਰਸਟ ਰੇਟ ਵੱਧ ਗਿਆ ਹਨਾ, ਤੇ ਦੋ ਕੁ ਮਹੀਨੇ ਦੀ ਕਿਸ਼ਤਾਂ ਉਹ ਇੰਨੀ ਮਿਸ ਹੋ ਜਾਂਦੀਆਂ ਹਨਾ, ਤੇ ਆਪਣਾ ਕਿਸ ਤਰ੍ਹਾਂ ਨਾਲ ਘਰ ਆਉਂਦੇ ਹਨਾ, ਤੇ ਸਾਹਿਬ ਸਾਹਿਬ ਨਾਲ ਨਹਾ ਲੈਂਦੇ ਤੇ ਸਾਹਿਬ ਸਾਹਿਬ ਪਤਾ ਵੀ ਆਪਣਾ ਵੀ ਕਿਸ਼ਤ ਲੈਣ ਲਾ ਗਏ, ਸਾਹਿਬ ਸਾਹਿਬ ਗਏ ਮਤਲਬ ਫੜਨਾ ਬਾਹਰ ਦੇ ਬਾਹਰ ਆਪਣਾ ਨਾ ਆਪਣਾ ਬਾਬੇ ਜੇ ਘੁੰਮ ਜਾਂਦੇ ਹਨਾ, ਬਾਬੇ ਨਾ ਆਪਣਾ ਕੱਪੜੇ ਪਾ ਗਏ, ਕੱਪੜੇ ਪਾ ਗਏ ਬਾਬੇ ਮਿਲ ਜਾਂਦੇ ਹਨਾ, ਵੀ ਪਤਾ ਲੱਗੇ ਇਹਨਾਂ ਨੂੰ ਨਾਲੇ ਨਾਲੇ ਇੱਕ ਬਾਬਾ ਜਸੋਵਾਲ ਦਾ ਸੈਮੀ ਸਾਹਿਬ ਕਿੱਦਾਂ ਹੱਥ ਰਹਿੰਦਾ ਕਹਿੰਦਾ ਭਾਈ ਤੁਹਾਡਾ ਕਿੰਨਾ ਲੋਨ ਹੈ?
2: ਜਸੋਵਾਲ ਭਾਈ ਨੂੰ ਸੋਚਣਾ ਵੀ ਇਸ ਤਰ੍ਹਾਂ ਕਿ ਬਾਬਾ ਕੈਸਾ ਫਕੀਰ ਹੈ, ਫਕੀਰੀ ਤੋਂ ਝਲਕ ਨਹੀਂ ਰਹੀ ਹੈ,
5: ਅਨੀਤਾ ਨਾ ਕੱਲ ਅਨੀਤਾ ਨਾ ਮੇਰਾ ਚਸ਼ਮਾ ਦੇਖਣ ਲੱਗ ਪਈ, ਕਹਿੰਦੇ ਚਸ਼ਮਾ ਦਿਖਾਇਆ ਆਪਣਾ, ਕਹਿੰਦੇ ਮੈਂ ਦੇਖਣਾ ਕਿੱਦਾਂ ਦਿਖਦਾ, ਮੈਂ ਲਾਇਆ
0: ਕੱਲ ਜੋ ਪਹਿਨਾ ਮੈਨੇ ਉਸਕਾ ਚਸ਼ਮਾ, ਹਾਂ ਤਾਂ ਕਰੋ
2: ਯਾਰ,
0: ਕੱਲ ਜੋ ਪਹਿਨਾ ਮੈਨੇ ਉਸਕਾ ਚਸ਼ਮਾ ਤੋ ਸਮਝ ਆਇਆ ਕਿ ਮੈਂ ਕਿਤਨੀ ਖੂਬਸੂਰਤ ਹੂੰ ਉਸਕੀ ਨਜ਼ਰ ਮੇ।
2: ਵਾਹ ਕਿਆ ਬਾਤ ਹੈ ਗਾਇਸ, ਮੀਟਰ ਬਹਿਰ ਕਾਫੀਆ ਰਦੀਫ ਸਾਰੇ ਫਾਹਾ ਲਾ ਚੁੱਕੇ ਨੇ, ਇਸ ਤੋਂ ਜ਼ਿਆਦਾ ਆਇਰੋਨਿਕ ਨਹੀਂ ਹੋ ਸਕਦਾ ਜੀ, ਦਿਸ ਇਜ਼ ਦਾ ਬੈਸਟ ਅਸੀਂ ਅੱਜ ਲਈ ਤੁਹਾਨੂੰ ਦੇ ਸਕਦੇ ਹਾਂ
0: ਲਾਲ ਜੀ। ਅੱਜ ਤੁਹਾਨੂੰ ਪਿਛਲੀ ਵਾਰੀ ਵੀ ਤੁਸੀਂ ਲਾਰਾ ਲਾ ਗਏ, ਤੁਸੀਂ ਕਿਹਾ ਹਾਂ ਆਵਾਂਗੇ ਤੇ ਤੁਸੀਂ ਆਏ ਨੀ, ਕਵਿਤਾ ਸੁਣਾਉਣੀ ਆ ਤੇ ਲਾਲ ਜੀ ਨੂੰ ਕਿਹਾ ਕੁਛ ਲਿਖ ਕੇ ਰੱਖਣ।
2: ਵਾਹ ਅੱਛਾ, ਇਹ ਵੀ ਠੀਕ ਹੈ, ਤੁਸੀਂ ਵੀ ਜਿਹੜਾ ਕਤਲ ਕਰਨਾ ਸੁਣ ਕੇ ਕਰੋ,
0: ਮੈਨੂੰ ਗਾਲ ਲੱਗੀ ਸੀ,
2: ਬੋਲਦੇ ਕਿ ਮੈਨੂੰ ਸ਼ੇਰ ਨੀ ਯਾਦ ਆ ਰਿਹਾ ਲਾਲ ਜੀ ਦਾ, ਪਰ ਲਾਲ ਜੀ
0: ਲਾਲ ਜੀ
2: ਆਪ ਹੀ ਤੁਹਾਨੂੰ ਯਾਦ ਹੈ ਨੀ, ਇੱਕ ਤਾਂ ਰਾਈਟਰ ਇੰਨੇ ਮਤਲਬ ਹੈਵੀ ਨੇ ਨਾ, ਇਹਨਾਂ ਨੂੰ ਪਿਛਲੀ ਆਪਣੀ ਲਿਖੀ ਲਿਖਤ ਯਾਦ ਨੀ ਹੋਣੀ।
0: ਯੈਸ
2: ਲਾਲ ਜੀ, ਅੱਜ ਇੱਦਾਂ ਕਰੋ ਕਾਲ ਕਰਕੇ ਉਹੀ ਵਾਲਾ ਸੁਣਾਇਓ ਸਾਨੂੰ ਪੀਸ, ਡਨ ਹੋ ਗਿਆ?
5: ਠੀਕ ਹੈ ਠੀਕ
2: ਹੈ, ਥੈਂਕ ਯੂ ਜੀ, ਥੈਂਕਸ ਫॉर
0: ਕਾਲਿੰਗ, ਹੈਵ ਅ ਨਾਈਸ ਡੇ, ਮਿਲਦੇ ਹਾਂ ਬਾਅਦ ਚੋਂ, ਬਾਏ ਬਾਏ।
2: ਜੀ ਇਹ ਸੀਗੇ ਸਾਡੇ ਨਾਲ ਲਾਲ ਜੀ, ਤੇ ਹੁਣ ਸਮਾਂ ਹੋ ਚੁੱਕਾ ਹੈ, ਦੇਖੋ ਗਾਇਜ਼ ਤੁਹਾਡੇ ਮੈਸੇਜ ਬੜੇ ਪਿਆਰੇ ਪਿਆਰੇ ਆਏ ਹੋਏ ਨੇ, ਮੈਂ ਆ ਕੇ ਪੜ੍ਹਾਂਗਾ ਪੱਕੀ ਗੱਲ ਆ, ਪਰ ਮੈਨੂੰ ਨਾ ਹੁਣ ਭੱਜਣਾ ਪੈਣਾ, ਕਿਉਂਕਿ ਜੇ ਮੈਂ ਭੱਜਿਆ ਨਹੀਂ ਨਾ ਫਿਰ ਬਹੁਤ ਸਾਡੇ ਜਿਹੜੇ ਆ ਨਾ ਉਹ ਫਿਰ ਉਹ ਫਿਰ ਉਹ ਵੀ ਮੇਰੇ ਨਾਲ ਸਨੀ ਦਿਓਲ ਬਣ ਸਕਦੇ ਆ, ਠੀਕ ਹੈ? ਟਾਈਮ ਥੋੜ੍ਹਾ ਓਵਰ ਹੋ ਗਿਆ ਗਾਇਜ਼, ਮੈਂ ਯੂੰ ਹੀ ਗਿਆ ਔਰ ਖਬਰੋਂ ਕੋ ਲੇਕਰ ਯੂੰ ਹੀ ਆਇਆ, ਸੁਣਤੇ ਰਹੇ ਰੇਡੀਓ ਹਾਂਜੀ 1674
0: AM।
6: ਆਹੋ ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: This station is now the ultimate power in the universe.
8: Radio Haji 16748.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

रेडियो हांजी 1674 आस करते हैं दिन थोड़ा वधिया जा रहा होएगा, चढ़दी कला च होगे, उस रब का कर रहे हो गए शुकराना, चेहरे ते होगी मुस्कुराहट, जेकर नहीं तो आओ सब तो पहला चेहरे ते खुशी लैके आइए। तो बिल्कुल इस तरह के नाल इस खुशी नू अपने चेहरे ते सजा के रखियो। सवेरे सवेरे के समय जो आप घरों लैके निकलते हैं उही सारा दिन साढ़े नाल रहिंदा, तो उही खट कमा के आप वापस लैके आने। तो आओ फिर आप अज घर खुशियां लैके आईए। समा हो चुका अच्छी कहानी का। एक बारी दो दोस्त हुण उम्र के पिछले हिस्से दे विच पहुँच चुके ने, जिंदगी के पिछले हिस्से दे विच पहुँच चुके ने, पर उन्होंने अपना एक वादा सताउंदा अपने आप दे नाल कीता, एक दूसरे दे नाल कीता। वह वादा सी कि आपां जदों बच्चे तां हो जाणगे ते तीर्थ इशनां नूं जावांगे। अज एक दोस्त दूसरे नूं याद दवाउण आया, आके कहण लगा तैनूं याद है आपां तीर्थां नूं जाणा सी ते हर साल आपां टाली जांदे, कोई पता नहीं शरीर कदों साथ छड्ड देवे, होवे ना ते आपां इस बारी चले जाइए। तो दूसरे ने जवाब दिता इन्ना सौखा थोड़ी है, चेता तो मैनू हैगा पर मकान शुरू किया हले छत पैन वाली है, होर घर के छत्ती कम ने, एक अद्धा साल होर टाल लेने। दूजे ने कहा नहीं जिंदगी का कोई भरोसा नहीं, तो नाले तेनू याद नहीं आपां इहो ही गल्लां कीतियां सी कि बच्चे तां हो जाणगे ते ये सारा काम कार बच्चे वेख लैणगे, तेरा मुंडा हुण सुख दे नाल जवान हो चुका, एक घर दी जिम्मेवारी उन्हूं दे, जरा सोच के वेख तू इस दुनिया ते कल नूं नहीं रहना ते फिर कौन वेखूगा, फिर भी तां उन्हां ने सांभणा ते क्यों ना हुणे ही उन्हां नूं सांभण दे लई दे दित्ता जावे। काम एडा सौखा ते नहीं, बड़ा औखा सौखा हो के उन्हें अपने साथी नूं मना लिया। दोवे जने तीर्थां दे लई तैयार हो गए ने। एक जने ने अपने घर दे विच सिर्फ इन्ना कहा अपनी बहुटी नूं कि तू बहुत सियाणी है, मैनूं पता तू सारा कुछ वेख लेना, बड़ा वधिया वेख लेना, ख्याल रखी। ते दूसरे पासे दूजे दोस्त नूं बहुता कोई यकीन नहीं लगता, ना अपने बच्चों ते ना वहुटी ते, इस करके काफ़ी लम्मी चौड़ी लिस्ट दे गया, आ इदा कर दौ, आओ इदा कर दौ, आ जे इदा ना होया तो आ नहीं जो होना, तो जे इदा ना होया तो फिर सारे पैसे खराब, मेरा जाण नूं जी तां नहीं करता, मजबूरी है मैनूं जाना पैना, तो हुण उस हिसाब दे नाल पिछों सांभियो। राज तुरे जांदे ने, एक ते बड़ा सुरखरू आ ते दूसरे दा ध्यान अपने परिवार च, लम्मा सफर तय करदे ने, औखे सौखे पड़ावां चों हुंदिआं होइआं आखिरकार एक नगर चों लंघदे ने जिथे सोका पिआ, बुरे हाल ने, लोकां दे कोल खाण नूं दाणे नहीं, पीण नूं पाणी नहीं लभदा। जिदा जिदा अगे वधी जांदे ने उदां उदां उह हालात होर भी बदतर हुंदे जांदे ने, आखिरकार एक थां दे उत्ते पहुँच के इन्हां नूं भी पाणी नहीं लभ रिहा। अपने दोस्त नूं एक रुख की छां थले बिठा के पानी लभन दे लई चला गया वह भला पुरश, जाके एक घर दे विच की वेखता बार एक मंजे दे उत्ते बजुर्ग पिया, भुख दे नाल जिदा उहदियां अंतड़ियां दिख रहियां होण, जिदा शरीर दे उत्ते मास नां दी कोई चीज़ ही ना बची होवे। एक दुआरी बुलाया पर अगों कोई जवाब ना आया, शायद उहनूं भुख प्यास ने इन्ना कु तोड़िया सी कि उहदे को बोलिया भी नहीं जाता। सोचण लगा मैं अंदर जा के वेखदा, घर दे अंदर गया तां एक छोटा जिहा बच्चा ते एक बीबी, उभयां ते भी भुख दे नाल बुरे हाल,
ਕਹਿਣ ਲੱਗੀ ਸਾਡੇ ਕੋਲ ਕੁਛ ਨਹੀਂ, ਤੂੰ ਚਾਹੇ ਕੁਛ ਮੰਗਣਾ ਆ ਚਾਹੇ ਚੋਰੀ ਕਰਨ, ਇਸ ਘਰ 'ਚ ਕੁਛ ਨਹੀਂ ਲੱਭਣਾ। ਜੀ ਮੈਂ ਤਾਂ ਪਾਣੀ ਲੱਭਦਾ ਲੱਭਦਾ ਆ ਗਿਆ ਸੀ, ਕੋ ਪਾਣੀ ਦੀਆਂ ਚਾਰ ਬੂੰਦਾਂ ਮਿਲ ਜਾਣ ਅਤੇ ਪਿਆਸ ਬੁਝਾ ਲਈਏ, ਇਸ ਘਰ ਦੇ ਵਿੱਚ ਪਾਣੀ ਵੀ ਨਹੀਂ ਲੱਭਣਾ ਤੈਨੂੰ, ਕਿਹਦੇ 'ਚ ਹਿੰਮਤ ਹੈ ਤੁਰਨ ਦੀ। ਆਓ ਪਿਆ ਭਾਂਡਾ, ਅਤੇ ਉੱਧਰਲੇ ਪਾਸੇ ਆਸ ਹੈਗੀ ਆ, ਜੇ ਜਾ ਸਕਦੇ ਹੋ ਤਾਂ ਜਾ ਕੇ ਲੈ ਆਓ। ਜਾ ਕੇ ਪਾਣੀ ਲੈ ਕੇ ਆਉਂਦਾ, ਆਪ ਪੀਤਾ ਪਰਿਵਾਰ ਨੂੰ ਥੋੜ੍ਹਾ ਥੋੜ੍ਹਾ ਪਿਆ। ਪੁੱਛਣ ਲੱਗਾ ਇਹ ਬਾਹਰ ਪਏ ਬਜ਼ੁਰਗ ਨੂੰ ਕੀ ਹੋਇਆ, ਹੋਣਾ ਕੀ ਹੈ ਜੀ, ਨਾ ਰੋਟੀ ਲੱਭਦੀ ਹੈ ਇਸ ਹਾਲਾਤ ਦੇ ਵਿੱਚ, ਨਾ ਪੀਣ ਨੂੰ ਪਾਣੀ ਲੱਭਦਾ। ਸ਼ੁਰੂ ਸ਼ੁਰੂ ਦੇ ਵਿੱਚ ਬਥੇਰੀ ਮਿਹਨਤ ਕਰਕੇ ਕਮਾਈ ਕਰਨ ਦੀ ਕੋਸ਼ਿਸ਼ ਕੀਤੀ, ਜ਼ਮੀਨ ਗਿਰਵੀ ਰੱਖ ਕੇ ਬੜਾ ਚਿਰ ਕੱਢਿਆ, ਪਰ ਹੁਣ ਸਾਡੀ ਬੱਸ ਹੋ ਗਈ ਹੈ, ਹੁਣ ਤਾਂ ਆਪਾਂ ਆਪਣੇ ਆਖਰੀ ਸਾਹ ਗਿਣ ਰਹੇ ਹਾਂ, ਅੱਜ ਚਲੇ ਜਾਈਏ ਜਾਂ ਕੱਲ੍ਹ ਚਲੇ ਜਾਈਏ। ਉਸ ਨੂੰ ਬੜਾ ਤਰਸ ਆਇਆ, ਉਹਨੇ ਆਪਣੇ ਝੋਲੇ ਦੇ ਵਿੱਚੋਂ ਰੋਟੀ ਕੱਢੀ ਅਤੇ ਉਹਨਾਂ ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਰੋਟੀ ਦੀ ਪੇਸ਼ਕਸ਼ ਕੀਤੀ। ਜਿੱਦਾਂ ਮਰੇ ਜਾਂਦੇ ਨੂੰ ਕਿਸੇ ਨੇ ਪਿੱਛੋਂ ਹੱਥ ਪਾ ਲਿਆ ਹੋਵੇ, ਸਾਰੇ ਪਰਿਵਾਰ ਨੇ ਰੱਜ ਕੇ ਦੁਆਵਾਂ ਦਿੱਤੀਆਂ। ਪਰ ਫਿਰ ਅਚਾਨਕ ਮਨ ਦੇ ਵਿੱਚ ਆਇਆ, ਅੱਜ ਤਾਂ ਇਸ ਪਰਿਵਾਰ ਨੂੰ ਰੋਟੀ ਦੇ ਦਿੱਤੀ, ਕੱਲ੍ਹ ਨੂੰ ਇਹਨਾਂ ਦਾ ਕੀ ਬਣੂਗਾ, ਕੱਲ੍ਹ ਤਾਂ ਫਿਰ ਇਹ ਬੈਠੇ ਇੱਥੇ ਇਸੇ ਤਰ੍ਹਾਂ ਮਰ ਰਹੇ ਹੋਣਗੇ, ਹੋਵੇ ਨਾ ਤਾਂ ਇਹਨਾਂ ਦਾ ਕੋਈ ਪੱਕਾ ਇੰਤਜ਼ਾਮ ਮੈਨੂੰ ਕਰਕੇ ਜਾਣਾ ਚਾਹੀਦਾ। ਅਤੇ ਦੂਸਰੇ ਪਾਸੇ ਦੂਸਰਾ ਦੋਸਤ ਉੱਥੇ ਰੁੱਖ ਥੱਲੇ ਬੈਠਾ ਇੰਤਜ਼ਾਰ ਕਰੀ ਜਾਂਦਾ, ਉਹਨੂੰ ਪਤਾ ਵੀ ਨਹੀਂ ਉਹ ਕਿਹੜੇ ਪਾਸੇ ਨੂੰ ਗਿਆ, ਪਤਾ ਵੀ ਕਿਉਂ ਹੁੰਦਾ, ਕਿਉਂਕਿ ਉਹ ਆਪਣੇ ਘਰ ਨੂੰ ਹਾਲੇ ਵੀ ਸੋਚੀ ਜਾਂਦਾ, ਉਹਨੂੰ ਹਾਲੇ ਵੀ ਲੱਗਦਾ ਕਿ ਮੇਰੇ ਪੁੱਤ ਨੇ ਮਕਾਨ ਦੀ ਦੇਖ ਰੇਖ ਨਹੀਂ ਚੰਗੀ ਤਰ੍ਹਾਂ ਕਰਨੀ, ਪਸ਼ੂਆਂ ਨੂੰ ਪੱਠੇ ਨਹੀਂ ਪਾਉਣੇ, ਵਾਹੀ ਖੇਤੀ 'ਤੇ ਉਹਦੇ ਤੋਂ ਮੈਂ ਆਸ ਹੀ ਕੀ ਲਾਵਾਂ, ਵਹੁਟੀ ਤੋਂ ਵੀ ਉਹ ਦੌਕਾ ਨਹੀਂ ਚੱਲਦਾ। ਉਹ ਆਪਣੇ ਘਰ ਦੇ ਵਿੱਚ ਗਵਾਚਾ, ਇੱਕਦਮ ਹੋਸ਼ ਆਉਂਦੀ ਹੈ ਤਾਂ ਪਤਾ ਲੱਗਦਾ ਕਿ ਕਾਫੀ ਦੇਰ ਹੋ ਚੁੱਕੀ ਹੈ, ਇੰਨਾ ਬੇਸੁੱਧ ਹੋਇਆ ਇਹ ਸਾਰਾ ਕੁਛ ਸੋਚੀ ਗਿਆ। ਉਹਨੂੰ ਇੱਦਾਂ ਲੱਗਾ ਜਿੱਦਾਂ ਦੋਸਤ ਅੱਗੇ ਲੰਘ ਗਿਆ, ਉੱਠ ਕੇ ਰਾਹ ਪਿਆ, ਰਾਹ ਦੇ ਵਿੱਚ ਜਾ ਮਿਲਦਾ ਅਤੇ ਇੱਧਰ ਦੂਸਰਾ ਦੋਸਤ ਉਹਨਾਂ ਘਰ ਵਾਲਿਆਂ ਦੀ ਮਦਦ ਦੇ ਵਿੱਚ ਲੱਗਾ। ਅਗਲੇ ਦਿਨ ਜਾ ਕੇ ਪਿੰਡ ਦੇ ਵਿੱਚ ਗੱਲ ਕੀਤੀ, ਪਿੰਡ ਦੇ ਜ਼ਿਮੀਂਦਾਰ ਦਾ ਪਤਾ ਲੱਗਾ, ਉਹਦੇ ਘਰ ਗਿਆ, ਜਾ ਕੇ ਕਹਿਣ ਲੱਗਾ ਜੀ ਉਹਨਾਂ ਦੀ ਜ਼ਮੀਨ ਜੇਕਰ ਤੁਸੀਂ ਛੱਡ ਦਿਓ ਤਾਂ ਉਹਨਾਂ ਦੀ ਜਾਨ ਬਚ ਜੂਗੀ, ਪਰ ਜ਼ਿਮੀਂਦਾਰ ਇਸ ਚੀਜ਼ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਸੀ, ਪੈਸੇ ਦਿਓ ਤਾਂ ਜ਼ਮੀਨ ਛੱਡਾ ਲਓ। ਅਗਲੇ ਦਿਨ ਆ ਕੇ ਆਪਣੇ ਝੋਲੇ ਦੇ ਵਿੱਚ ਵੇਖਦਾ ਜੋ ਕੁਛ ਵੀ ਬਚਿਆ, ਤੀਰਥ ਯਾਤਰਾ ਦੇ ਲਈ ਜਿੰਨੇ ਕੁ ਵੀ ਪੈਸੇ ਨਾਲ ਲੈ ਕੇ ਤੁਰਿਆ ਸੀ ਉਹ ਪੈਸੇ ਅਗਲੇ ਦਿਨ ਜਾ ਕੇ ਜ਼ਮੀਨਦਾਰ ਨੂੰ ਦਿੱਤੇ। ਉਸ ਪਰਿਵਾਰ ਦੀ ਜ਼ਮੀਨ ਗਹਿਣੇ ਛਡਾ ਕੇ ਉਹਦੇ ਉੱਤੇ ਥੋੜ੍ਹੀ ਬਹੁਤੀ ਕਿਤੇ ਚਾਰ ਚਰੀਟਾਂ ਮਾਰੀਆਂ, ਕੁਛ ਫਸਲ ਹੋਈ, ਘਰ ਦੇ ਹਾਲਾਤ ਥੋੜ੍ਹੇ ਜਿਹੇ ਬਦਲਣ ਲੱਗੇ। ਇੱਕ ਦਿਨ ਸਾਰਾ ਕੁਛ ਕਰ ਕਰਾ ਕੇ ਸੋਚਦਾ ਹੁਣ ਮੈਂ ਅੱਗੇ ਤੀਰਥਾਂ ਨੂੰ ਨਿਕਲਾਂ, ਮੇਰਾ ਦੋਸਤ ਕਾਫੀ ਦੂਰ ਚਲਾ ਗਿਆ ਹੋਊਗਾ, ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਹੋਊਗਾ। ਥੋੜ੍ਹੀ ਦੂਰ ਜਾ ਕੇ ਆਪਣੇ ਝੋਲੇ 'ਚ ਹੱਥ ਮਾਰਿਆ ਤਾਂ ਕੀ ਵੇਖਦਾ, ਹੁਣ ਤਾਂ ਪੈਸੇ ਹੀ ਨਹੀਂ ਬਚੇ, ਜਿੰਨੇ ਕੁ ਪੈਸੇ ਬਚੇ ਉਹਨਾਂ ਦੇ ਨਾਲ ਨਹੀਂ ਜਾਇਆ ਜਾ ਸਕਦਾ।

ਹੁਣ ਮੇਰਾ ਵਾਪਸ ਜਾਣਾ ਹੀ ਬਿਹਤਰ ਹੋਊਗਾ। ਇਹਨਾਂ ਕਹਿ ਕੇ ਉਹ ਵਾਪਸ ਚਲਾ ਗਿਆ। ਪਰ ਪਰਿਵਾਰ ਅਤੇ ਉਸ ਨਗਰ ਆਸ ਪਾਸ ਦੇ ਪਿੰਡ ਦੇ ਵਿੱਚ ਕਿਸੇ ਨੂੰ ਯਕੀਨ ਨਾ ਆਵੇ, ਕੋਈ ਇੱਦਾਂ ਦਾ ਵੀ ਇਨਸਾਨ ਹੋ ਸਕਦਾ। ਇਹ ਤਾਂ ਰੱਬ ਦਾ ਭੇਜਿਆ ਕੋਈ ਬੰਦਾ ਸੀ। ਹੌਲੀ ਹੌਲੀ ਤਾਂ ਕਈ ਉਹਨੂੰ ਰੱਬ ਹੀ ਕਹਿਣ ਲੱਗ ਪਏ। ਉਹ ਬੜੀ ਸ਼ਿੱਦਤ ਦੇ ਨਾਲ ਉਹਨੂੰ ਯਾਦ ਕਰਦੇ। ਉੱਧਰ ਦੋਸਤ ਇੱਕ ਤੀਰਥਾਂ ਵੱਲ ਨੂੰ ਵੱਧ ਰਿਹਾ। ਹੁਣ ਉਹਨੇ ਆਸ ਛੱਡ ਦਿੱਤੀ ਆ ਕਿ ਮੇਰਾ ਦੋਸਤ ਮੈਨੂੰ ਮਿਲੂਗਾ, ਪਰ ਇੰਨਾ ਕੁ ਅੱਗੇ ਨਿਕਲ ਆਇਆ ਹੁਣ ਉਹਨੂੰ ਲੱਗਦਾ ਕਿ ਮੈਂ ਜ਼ਰੂਰ ਤੀਰਥ ਹੋ ਆਵਾਂ। ਹੋ ਸਕਦਾ ਮੇਰਾ ਦੋਸਤ ਕਿਤੇ ਪਾਸਿਓਂ ਦੀ ਹੋ ਕੇ ਪਹਿਲਾਂ ਨਿਕਲ ਗਿਆ ਹੋਵੇ, ਮੇਰੀ ਅੱਖ ਲੱਗੀ ਮੈਨੂੰ ਪਤਾ ਨਹੀਂ ਲੱਗਾ, ਜਾਂ ਫਿਰ ਉਹ ਪਿੱਛੇ ਰਹਿ ਗਿਆ। ਖੌਰੇ ਕੀ ਹੋਇਆ? ਇਹਨਾਂ ਸੋਚਾਂ ਦੇ ਵਿੱਚ ਅਤੇ ਪਿੱਛੇ ਪਰਿਵਾਰ ਦੀਆਂ ਸੋਚਾਂ 'ਚ ਅੱਗੇ ਵੱਧਦਾ ਜਾਂਦਾ। ਰਾਹ ਦੇ ਵਿੱਚ ਇੱਕ ਸਾਧੂ ਦਾ ਸਾਥ ਬਣ ਗਿਆ। ਦੋਵੇਂ ਹੁਣ ਤੀਰਥਾਂ ਵੱਲ ਨੂੰ ਤੁਰੇ ਜਾਂਦੇ ਨੇ। ਤੀਰਥਾਂ ਦੇ ਉੱਤੇ ਪਹੁੰਚ ਕੇ ਵੀ ਧਿਆਨ ਉੱਥੇ ਹੀ ਆ। ਪਤਾ ਨਹੀਂ ਘਰ ਦਾ ਕੀ ਬਣਿਆ ਹੋਣਾ, ਪਤਾ ਨਹੀਂ ਟਾਈਮ ਦੇ ਨਾਲ ਪੱਠੇ ਪੈਂਦੇ ਹੋਣੇ ਕਿ ਨਹੀਂ, ਪਤਾ ਨਹੀਂ ਘਰ ਦੀ ਛੱਤ ਪਾ ਦਿੱਤੀ ਹੋਣੀ ਹੈ ਜਾਂ ਨਹੀਂ। ਤੀਰਥੀ ਪਹੁੰਚ ਗਿਆ ਵਾ, ਪਰ ਧਿਆਨ ਉਹਦਾ ਉੱਥੇ ਹੀ ਆ। ਇੱਕ ਦਿਨ ਅਚਾਨਕ ਮਨ ਦੇ ਵਿੱਚ ਧਿਆਨ ਆ ਗਿਆ, ਇਹ ਜਿਹੜਾ ਸਾਧੂ ਮੇਰੇ ਨਾਲ ਤੁਰਿਆ ਫਿਰਦਾ ਕਿਤੇ ਠੱਗੀ ਨਾ ਹੋਵੇ, ਇਹ ਕਿਤੇ ਮੇਰੇ ਪੈਸੇ ਨਾ ਕੱਢ ਲਏ। ਅਤੇ ਹੁਣ ਉਹ ਚੱਤੇ ਪੈਰ ਆਪਣਾ ਝੋਲਾ ਆਪਣੀ ਹਿੱਕ ਨਾਲ ਲਾਈ ਫਿਰਦਾ। ਤੀਰਥਾਂ 'ਤੇ ਗਿਆ, ਇਸ਼ਨਾਨ ਕੀਤਾ, ਮੱਥੇ ਟੇਕੇ, ਕੁਛ ਦਿਨ ਉੱਥੇ ਰਿਹਾ। ਇੱਕ ਦਿਨ ਅਚਾਨਕ ਕੀ ਵੇਖਦਾ ਕਿ ਉਹਦਾ ਦੋਸਤ ਵੀ ਉੱਥੇ ਖੜਾ। ਉਹਨਾਂ ਹੀ ਤੀਰਥਾਂ ਦੇ ਉੱਤੇ ਦੂਰ ਉਹਨੂੰ ਵੇਖ ਤਾਂ ਪਾਇਆ, ਪਰ ਉਹਨੂੰ ਮਿਲ ਨਹੀਂ ਪਾਇਆ। ਅਗਲੇ ਦਿਨ ਫਿਰ ਦੁਬਾਰਾ ਜਾਂਦਾ, ਆਪਣੇ ਦੋਸਤ ਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਦੋ ਚਾਰ ਦਿਨ ਵਧੇਰੇ ਇਸੇ ਤਰ੍ਹਾਂ ਦੇ ਨਾਲ ਬਿਤਾ ਲੈਂਦਾ। ਉਹਨੂੰ ਹਰ ਰੋਜ਼ ਆਪਣਾ ਦੋਸਤ ਉੱਥੇ ਤੀਰਥਾਂ ਦੇ ਉੱਤੇ ਨਜ਼ਰ ਆਉਂਦਾ। ਬੜੀ ਕੋਸ਼ਿਸ਼ ਕੀਤੀ ਉਹਨੇ ਉਹਦੇ ਤੱਕ ਪਹੁੰਚਣ ਦੀ, ਪਰ ਉਹ ਆਪਣੇ ਦੋਸਤ ਨੂੰ ਉੱਥੇ ਮਿਲ ਨਹੀਂ ਪਾਇਆ। ਹਾਰ ਕੇ ਸੋਚਦਾ ਕਿ ਹੁਣ ਮੈਨੂੰ ਵਾਪਸ ਜਾਣਾ ਚਾਹੀਦਾ। ਲਗਭਗ ਸਾਲ ਬੀਤ ਚੁੱਕਾ, ਸਾਲ ਤੋਂ ਵਧੇਰੇ ਦਾ ਸਮਾਂ, ਪਤਾ ਨਹੀਂ ਘਰ ਦੇ ਕੀ ਹਾਲਾਤ ਹੋਏ ਹੋਣੇ। ਕਾਲੀ ਕਾਲੀ ਦੇ ਵਿੱਚ ਵਾਪਸ ਪਹੁੰਚਦਾ, ਘਰ ਕੀ ਵੇਖਦਾ ਕਿ ਮੁੰਡਾ ਸ਼ਰਾਬ ਪੀ ਕੇ ਪਿਆ, ਛੱਤ ਉੱਥੇ ਦੀ ਉੱਥੇ ਖੜੀ ਹੈ ਜਿੱਥੇ ਛੱਡ ਕੇ ਗਿਆ ਸੀ। ਤੇ ਘਰ ਦੇ ਵਿੱਚ ਚੀਕ ਝੜਾ ਦੂਰੋਂ ਹੀ ਸੁਣਨਾ ਸ਼ੁਰੂ ਹੋ ਜਾਂਦਾ। ਸਾਰੇ ਹਾਲਾਤ ਸਮਝ ਜਾਂਦਾ ਕਿ ਘਰ ਦੇ ਵਿੱਚ ਕੀ ਹੁੰਦਾ ਰਿਹਾ। ਪਿੱਛੋਂ ਪੁੱਤ ਨੂੰ ਆ ਕੇ ਪੁੱਛਿਆ ਤਾਂ ਕਹਿਣ ਲੱਗਾ, ਜੇ ਇੱਡੀ ਫਿਕਰ ਸੀ ਛੱਤ ਦੀ ਤਾਂ ਪਵਾ ਕੇ ਚਲਾ ਜਾਂਦਾ, ਸਾਡੇ ਸਿਰ 'ਤੇ ਕਿਉਂ ਛੱਡ ਕੇ ਗਿਆ ਸੀ। ਵਹੁਟੀ ਨੂੰ ਪੁੱਛਿਆ ਤਾਂ ਕਹਿਣ ਲੱਗੀ, ਆਪ ਤੇ ਐਸ਼ ਕਰਕੇ ਆਇਆ, ਤੈਨੂੰ ਕੀ ਪਤਾ ਪਿੱਛੇ ਕੀ ਕੀ ਹੁੰਦਾ ਰਿਹਾ, ਕਿਹੜੇ ਹਾਲ ਆਪਾਂ ਗੁਜ਼ਾਰੇ ਕਰਦੇ ਰਹੇ, ਤੈਨੂੰ ਕੀ ਪਤਾ ਤੀਰਥਾਂ ਵਾਲੇ ਨੂੰ, ਤੇਰੇ 'ਤੇ ਤੀਰਥ ਦਿਮਾਗ 'ਤੇ ਚੜਿਆ ਸੀ, ਪਿੱਛੇ ਪਰਿਵਾਰ ਦਾ ਕੀ ਬਣਿਆ ਉਹ ਨਹੀਂ ਤੈਨੂੰ ਪਤਾ, ਸਾਨੂੰ ਪਤਾ ਅਸੀਂ ਕਿਹੜੇ ਹਾਲ ਗੁਜ਼ਾਰੇ ਕੀਤੇ। ਮਨ ਦੇ ਵਿੱਚ ਆਉਂਦਾ ਕਿ ਆਪਣੇ ਦੋਸਤ ਦਾ ਵੀ ਜਾਣ ਕੇ ਆਵਾਂ, ਉੱਥੇ ਤੀਰਥਾਂ 'ਤੇ ਵੀ ਨਹੀਂ ਮੁਲਾਕਾਤ ਹੋ ਪਾਈ, ਅਤੇ ਪਤਾ ਨਹੀਂ ਕਿਹੜੇ ਪਾਸਿਓਂ ਕਿੱਦਾਂ ਦੀ ਪਿਛਾਂ ਹੋ ਕੇ ਨਿਕਲ ਗਿਆ, ਕਿਉਂਕਿ ਰਸਤੇ ਦੇ ਵਿੱਚ ਉਹ ਉਸ ਜਗ੍ਹਾ ਦੇ ਉੱਤੇ ਵੀ ਰੁਕਿਆ ਸੀ ਜਿਹੜੇ ਘਰ ਦੇ ਵਿੱਚ ਉਹ ਮਦਦ ਕਰਕੇ ਆਇਆ। ਉਹਨਾਂ ਨੇ ਸਾਰਾ ਕੁਛ ਦੱਸ ਦਿੱਤਾ ਕਿ ਉਹ ਅੱਗੇ ਤੀਰਥਾਂ ਨੂੰ ਜਾ ਹੀ ਨਹੀਂ ਸੀ ਸਕਿਆ, ਤੇਰਾ ਦੋਸਤ ਇੱਥੋਂ ਹੀ ਵਾਪਸ ਮੁੜ ਗਿਆ ਸੀ। ਉਹ ਤੇਰਾ ਦੋਸਤ ਆਮ ਇਨਸਾਨ ਨਹੀਂ ਗਾ, ਉਹ ਰੱਬ ਹੈ, ਉਹਨੂੰ ਦੱਸੀ ਅਸੀਂ ਉਹਨੂੰ ਬਹੁਤ ਮਿਸ ਕਰਦੇ ਹਾਂ, ਅਸੀਂ ਉਹਨੂੰ ਰੱਬ ਵਾਂਗੂ ਪੂਜਦੇ ਹਾਂ, ਸਾਡਾ ਸਾਰਾ ਪਿੰਡ ਉਹਨੂੰ ਰੱਬ ਕਰਕੇ ਜਾਣਦਾ। ਸੋਚਦਾ ਮੈਂ ਜਾ ਕੇ ਉਹਨੂੰ ਦੱਸ ਕੇ ਆਵਾਂ, ਉਹਦੇ ਘਰ ਦੇ ਹਾਲਾਤ ਵੀ ਵੇਖ ਕੇ ਆਵਾਂ, ਕਿਉਂਕਿ ਉਹਦੇ ਕੋਲ ਤੀਰਥ ਹੀ ਨਹੀਂ ਜਾਇਆ ਗਿਆ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
3: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
4: I have many cow, but favorite best cow Lali. He have 4 leg, 2 ear, 2 eye. Very good, she very fast cow.
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
5: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
6: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: 여하지 쏘나 쏘치 하타리
1: 어 대꺼 호기야 파야래 너를 호기 주루 대꺼 깨매

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 AM te tuhanu saryan da swagat hai ji. Ajj shaniwar da din te 3 October 2026. Bharat Australia duniya jahan diyan khabran leke aaye. Sab to pehla ਭਾਰਤ ਦੇ ਨਾਲ ਨਾਲ ਦੁਨੀਆਂ ਭਰ ਦੇ ਵਿੱਚੋਂ ਖਬਰਾਂ ਦੀ ਸਾਂਝ ਪਾ ਲਈ ਹੈ ਜਿੱਥੇ ਫਰਾਂਸ ਤੋਂ ਪਹਿਲੀ ਖਬਰ ਕਈ ਹਿੱਸਿਆਂ ਦੇ ਵਿੱਚ ਫਰਾਂਸ ਦੇਸ਼ ਦੇ ਅੰਦਰ ਸਟੂਡੈਂਟਸ ਦੇ ਹਿੰਸਕ ਪ੍ਰਦਰਸ਼ਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਸਕੂਲਾਂ ਦੀ ਖਰਾਬ ਸਥਿਤੀ ਦੇ ਖਿਲਾਫ ਇਹ ਪ੍ਰਦਰਸ਼ਨਾਂ ਦੀ ਤਾਜ਼ਾ ਲਹਿਰ ਅੱਗਜਨੀ ਦੀਆਂ ਘਟਨਾਵਾਂ ਔਰ ਦੰਗਾ ਰੋਧੀ ਪੁਲਿਸ ਜਿਹੜੀ ਹੈ ਉਹਨਾਂ ਦੇ ਦਰਮਿਆਨ ਜਿਹੜੇ ਪ੍ਰਦਰਸ਼ਨਕਾਰੀ ਬੱਚੇ ਨੇ ਸੜਕਾਂ ਦੇ ਉੱਤੇ ਨਾਅਰੇਬਾਜ਼ੀ ਕਰ ਰਹੇ ਨੇ। ਪੁਲਿਸ ਦੇ ਕੁਝ ਵਾਹਨਾਂ ਨੂੰ ਅੱਗ ਵੀ ਲਗਾ ਦਿੱਤੀ ਗਈ। ਭਾਰਤੀ ਸਮੇਂ ਦੇ ਮੁਤਾਬਕ ਸ਼ੁੱਕਰਵਾਰ ਦੁਪਹਿਰ ਤੱਕ ਦੀਆਂ ਤਸਵੀਰਾਂ ਦੇ ਵਿੱਚ ਪੈਂਟਿਨ ਦੇ ਅੰਦਰ ਜਲਦੇ ਬੈਰੀਕੇਡਸ, ਪੈਰਿਸ ਦੇ ਵਿੱਚ ਲੱਗੀ ਅੱਗ ਤੇ ਉਸ ਦੇ ਵਿੱਚ ਕੂੜੇਦਾਨ ਜਿਹੜੇ ਨੇ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ। ਸੜਕਾਂ ਦੇ ਉੱਤੇ ਪ੍ਰਦਰਸ਼ਨਕਾਰੀਆਂ ਤੇ ਦੰਗਾਰੋਧੀ ਪੁਲਿਸ ਦੇ ਦਰਮਿਆਨ ਜਿਹੜੇ ਇੱਕ ਦੂਸਰੇ ਦੇ ਨਾਲ ਖਿੱਚੋਤਾਨ ਹੋ ਰਹੀ ਹੈ ਨਾ। ਪ੍ਰਦਰਸ਼ਨਾਂ 'ਚ 500 ਤੋਂ ਜ਼ਿਆਦਾ ਸਕੂਲਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ। ਦੇਸ਼ ਦੇ ਸਿੱਖਿਆ ਮੰਤਰਾਲੇ ਦੇ ਮੁਤਾਬਕ ਇਸ ਅਸ਼ਾਂਤੀ ਦੀ ਵਜ੍ਹਾ ਦੇ ਚੱਲਦਿਆਂ ਘੱਟੋ ਘੱਟ 65 ਪੁਲਿਸ ਕਰਮਚਾਰੀ ਜਿਹੜੇ ਨੇ ਉਹ ਜ਼ਖਮੀ ਵੀ ਹੋਏ ਨੇ। ਦੇਸ਼ ਭਰ ਦੇ ਵਿੱਚ ਅਧਿਆਪਕਾਂ ਦੀ ਕਮੀ, ਵਿਦਿਆਰਥੀਆਂ ਦੀ ਭੀੜ ਲਗਾਤਾਰ ਵੱਧ ਰਹੀ ਹੈ ਜਮਾਤਾਂ ਦੇ ਵਿੱਚ ਔਰ ਜਰਜਰ ਹੋ ਰਹੀਆਂ ਇਮਾਰਤਾਂ ਨੂੰ ਲੈ ਕੇ ਫਰਾਂਸ ਦੇ ਵਿੱਚ ਇਸੇ ਹਫ਼ਤੇ ਦੀ ਸ਼ੁਰੂਆਤ ਤੋਂ ਇਹ ਪ੍ਰਦਰਸ਼ਨ ਸ਼ੁਰੂ ਹੋਏ ਸੀ। ਉੱਧਰ ਭਾਰਤ ਦੇ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਨੇ ਪਰ ਇਸ ਵਾਰ ਪ੍ਰਦਰਸ਼ਨ ਜਿਹੜੇ ਨੇ ਉਹ ਵਿਦਿਆਰਥੀਆਂ ਦੇ ਅੰਦੋਲਨ ਦੇ ਨਾਲ ਜੁੜੇ ਹੋਏ ਨਹੀਂ ਨੇ ਬਲਕਿ ਉਹ ਗਿਆਨੇਸ਼ ਕੁਮਾਰ ਜਿਹੜੇ ਕਿ ਇਸ ਵਕਤ ਚੀਫ ਕਮਿਸ਼ਨਰ ਨੇ ਇਲੈਕਸ਼ਨ ਕਮਿਸ਼ਨ ਦੇ ਉਹਨਾਂ ਦੇ ਖਿਲਾਫ ਇਹ ਪ੍ਰਦਰਸ਼ਨ ਹੋ ਰਹੇ ਨੇ। ਗਿਆਨੇਸ਼ ਕੁਮਾਰ ਦੇ ਖਿਲਾਫ ਦਿੱਲੀ ਤੋਂ ਲੈ ਕੇ ਮੁੰਬਈ ਤੱਕ ਜਿਹੜੇ ਪ੍ਰਦਰਸ਼ਨਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਇਲਾਵਾ ਕੁਝ ਹੋਰ ਪਾਰਟੀਆਂ ਦੇ ਨੇਤਾ ਖਾਸ ਤੌਰ ਦੇ ਉੱਤੇ ਖੱਬੇ ਪੱਖੀ ਪਾਰਟੀਆਂ ਦੀ ਤਰਫ ਤੋਂ ਵੀ ਇਹ ਜਿਹੜੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਖੱਬੇ ਪੱਖੀ ਸੰਗਠਨ ਇਹਨਾਂ ਦੇ ਵਿੱਚ ਆਈਸਾ, SFI, CPM, CPI ਦੇ ਨੇਤਾ, ਕਾਰਕੁਨ, ਵਿਦਿਆਰਥੀ ਸ਼ਾਮਲ ਨੇ ਜਿਨ੍ਹਾਂ ਦੀ ਤਰਫ ਤੋਂ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕੀਤੇ ਗਏ। 700 ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਤਾਂ ਕੱਲ੍ਹ ਦੇ ਦਿਨ ਹਿਰਾਸਤ ਦੇ ਵਿੱਚ ਵੀ ਲੈ ਲਿਆ। ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਆਲੇ ਦੁਆਲੇ ਧਾਰਾ 163 ਲਗਾ ਰੱਖੀ ਹੈ ਅਤੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤੈਨਾਤ ਕਰ ਦਿੱਤਾ ਹੈ। ਉਧਰ ਇਸੇ ਹੀ ਮਾਮਲੇ ਦੇ ਵਿੱਚ ਜੰਤਰ ਮੰਤਰ ਦੇ ਉੱਤੇ ਜਿਹੜੇ ਪ੍ਰਦਰਸ਼ਨਾਂ ਦੇ ਦਰਮਿਆਨ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਨੂੰ ਹਿਰਾਸਤ 'ਚ ਲਿਆ ਗਿਆ। ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਮੁੱਖ ਸੌਰਭ ਭਾਰਦਵਾਜ ਨੂੰ, ਦਿੱਲੀ ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੂੰ, ਨੇਤਾ ਸੰਜੀਵ ਝਾ ਨੂੰ, ਇਹਨਾਂ ਸਾਰਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਐਸੇ ਦਰਮਿਆਨ ਸਿਆਸੀ ਕਾਰਕੁਨ ਨੇ ਜਿਹੜੇ ਯੋਗਿੰਦਰ ਯਾਦਵ ਉਹਨਾਂ ਨੇ ਦਾਅਵਾ ਕੀਤਾ ਕਿ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ RJD ਦੇ ਸੰਸਦ ਮੈਂਬਰ ਮਨੋਜ ਝਾ ਨੂੰ ਵੀ ਦਿੱਲੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਬੌਖਲਾਈ ਹੋਈ ਸਰਕਾਰ ਨੇ ਜੰਤਰ ਮੰਤਰ ਦੇ ਉੱਤੇ ਸੱਤਿਆਗ੍ਰਹਿ ਦੇ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਨੂੰ ਵੀ ਹਿਰਾਸਤ 'ਚ ਲੈ ਲਿਆ। ਪ੍ਰਸ਼ਾਂਤ ਭੂਸ਼ਣ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਲੋਕ ਵੀ ਹੋਰ ਲੋਕ ਵੀ ਜਿਹੜੇ ਨੇ ਉਹ ਸ਼ਾਮਲ ਹੋਣ। ਦੱਸ ਦਈਏ ਕਿ ਭਾਰਤ ਭਰ ਦੇ ਵਿੱਚ ਚੱਲ ਰਹੇ ਇਹਨਾਂ ਪ੍ਰਦਰਸ਼ਨਾਂ ਦੇ ਦਰਮਿਆਨ ਅਲੱਗ ਅਲੱਗ ਖਬਰਾਂ ਮੀਡੀਆ ਅਦਾਰਿਆਂ ਦੀ ਤਰਫ ਤੋਂ ਸਾਹਮਣੇ ਆ ਰਹੀਆਂ ਨੇ। ਉੱਧਰ ਦੂਸਰੇ ਪਾਸੇ ਚੋਣ ਕਮਿਸ਼ਨ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ SIR ਦੇ ਵਿੱਚ ਛੋਟ ਜਿਹੜੇ ਰਹਿ ਗਏ ਸੀਗੇ ਨਾਮ ਉਹ ਜੋੜਨ ਦੇ ਲਈ ਹੁਣ ਵਿਸ਼ੇਸ਼ ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਸੋਸ਼ਲ ਮੀਡੀਆ ਦੇ ਉੱਤੇ ਚੋਣ ਕਮਿਸ਼ਨ ਨੇ ਇੱਕ ਯੂ ਟਰਨ ਲਿਆ। ਇੰਡੀਅਨ ਐਕਸਪ੍ਰੈਸ ਦੀ ਖਬਰ ਦਾ ਇਹ ਸਿੱਟਾ ਕਹਿ ਲਓ ਚਾਹੇ ਭਾਰਤ ਭਰ ਦੇ ਵਿੱਚ ਇੱਕ ਦਬਾਅ ਕਹਿ ਲਓ। ਸੀਨੀਅਰ ਪੱਤਰਕਾਰ ਸੁਹਾਸਨੀ ਹੈਦਰ ਨੇ ਐਕਸ ਦੇ ਉੱਤੇ ਲਿਖਿਆ ਕਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟਾਂ ਨੂੰ ਸਾਰਾ ਕ੍ਰੈਡਿਟ ਦਿੱਤਾ ਜਾਣਾ ਚਾਹੀਦਾ ਹੈ। ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਪੂਰੀ ਤਰੀਕੇ ਦੇ ਨਾਲ ਯੂ ਟਰਨ ਲੈਂਦਿਆਂ ਹੋਇਆਂ ਹੁਣ ਵੋਟਰਾਂ ਦੇ ਨਾਮ ਦੁਬਾਰਾ ਸੂਚੀ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਹ ਸਵਾਲ ਹੈ ਕਿ ਪਿਛਲੇ 1 ਸਾਲ ਤੋਂ ਉਹਨਾਂ ਵੋਟਰਾਂ ਦੇ ਨਾਲ ਜਿਹੜੇ ਇਹ ਅਸੰਵੇਦਨਸ਼ੀਲ ਵਿਵਹਾਰ ਹੋਏ ਨੇ ਉਸ ਦੇ ਲਈ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾਵੇ। ਚੋਣ ਕਮਿਸ਼ਨ ਨੇ ਰਿਪੋਰਟ ਕਰਨ ਵਾਲੀ ਇੰਡੀਅਨ ਐਕਸਪ੍ਰੈਸ ਦੀ ਪੱਤਰਕਾਰ ਰਿਤਿਕਾ ਚੋਪੜਾ ਨੇ ਵੀ ਐਕਸ ਦੇ ਉੱਤੇ ਲਿਖਿਆ ਕਿ ਜੁਲਾਈ ਦੇ ਵਿੱਚ ਫਾਰਮ 6 ਦੇ ਵਿੱਚ ਜੋੜਿਆ ਗਿਆ ਇੱਕ ਵਾਧੂ ਸਵਾਲ ਹੁਣ ਸਿਰਫ SIR ਪ੍ਰਕਿਰਿਆ ਦੇ ਦਰਮਿਆਨ ਲਾਗੂ ਹੋਏਗਾ। ਇਹਦਾ ਕੀ ਮਤਲਬ ਹੈ? ਜਿਨ੍ਹਾਂ 20 ਸੂਬਿਆਂ ਦੇ ਵਿੱਚ SIR ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਉੱਥੇ ਜਿਹੜੇ ਵੋਟਰ ਰਹਿ ਗਏ ਨੇ ਅਤੇ ਪਹਿਲੀ ਵਾਰ ਵੋਟ ਕਰਨ ਵਾਲੇ ਜਿਹੜੇ ਵੋਟਰ ਨੇ ਉਹਨਾਂ ਨੂੰ ਫਾਰਮ 6 ਦਾ ਇਸਤੇਮਾਲ ਕਰਨਾ ਪਏਗਾ। ਕਿ ਉਹਨਾਂ ਦੇ ਪਰਿਵਾਰਾਂ ਨੂੰ ਐਸ ਆਈ ਆਰ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਜਾਏਗਾ। ਬਹੁਤ ਸਾਰੇ ਸਵਾਲ ਨੇ। ਬੀ ਐਲ ਓ ਘਰ ਘਰ ਜਾ ਕੇ ਵੋਟਰਾਂ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਲੈਣਗੇ ਅਤੇ ਫਾਰਮ 6 ਭਰਵਾਉਣਗੇ। ਬੀ ਐਲ ਓ ਨੂੰ ਹਰ ਹਫ਼ਤੇ ਘੱਟੋ ਘੱਟ 20-25 ਵੋਟਰਾਂ ਤੱਕ ਪਹੁੰਚਣ ਦਾ ਟੀਚਾ ਦਿੱਤਾ ਗਿਆ ਔਰ ਇਹ ਪ੍ਰਕਿਰਿਆ ਕਰੀਬ 1 ਮਹੀਨੇ 'ਚ ਪੂਰੀ ਕਰਨ ਦੇ ਲਈ ਵੀ ਕਿਹਾ ਗਿਆ ਹੈ। ਉੱਥੇ ਭਾਰਤ ਤੋਂ ਬਾਅਦ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈ ਹੈ, ਪਰ ਪਹਿਲਾਂ ਓਪਨ ਏ ਆਈ ਦੇ ਨਾਲ ਜੁੜੀ ਹੋਈ ਖ਼ਬਰ, ਜਿੱਥੇ ਚੈਟ ਜੀ ਪੀ ਟੀ ਦੀ ਪੇਰੈਂਟ ਕੰਪਨੀ ਓਪਨ ਏ ਆਈ ਨੇ ਅੰਦਰੂਨੀ ਨਿਯਮਾਂ ਦੇ ਉਲੰਘਣ ਦੇ ਦੋਸ਼ ਦੇ ਵਿੱਚ ਆਪਣੇ 3 ਰਿਸਰਚਰਸ ਨੂੰ ਬਰਖਾਸਤ ਕੀਤਾ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਸਾਡੀ ਜਾਂਚ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਹਨਾਂ ਵਿਅਕਤੀਆਂ ਨੇ ਕੰਪਨੀ ਦੀ ਸਾਖ ਨੂੰ ਉਸ ਦਾ ਦੁਰਉਪਯੋਗ ਕੀਤਾ ਔਰ ਸਾਡੀਆਂ ਨੀਤੀਆਂ ਦਾ ਉਲੰਘਣ ਕੀਤਾ, ਸਾਡੇ ਸੰਚਾਲਨ ਦੇ ਵਿੱਚ ਜਿਹੜਾ ਇੱਕ ਵਿਸ਼ਵਾਸ ਹੈ ਲੋਕਾਂ ਦਾ ਉਸ ਨੂੰ ਘੱਟ ਕੀਤਾ। ਓਪਨ ਏ ਆਈ ਦੀ ਨੇ ਮੰਗੀ ਹੋਈ ਜਾਣਕਾਰੀ ਜਾਂ ਉਸ ਦੇ ਉਪਯੋਗ ਦੇ ਬਾਰੇ ਕੋਈ ਵੀ ਹੋਰ ਵੇਰਵਾ ਨਹੀਂ ਦਿੱਤਾ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ 3 ਰਿਸਰਚਰ ਜਿਹੜੇ ਨੇ ਉਹ ਏ ਆਈ ਸੁਰੱਖਿਆ ਦੇ ਉੱਤੇ ਕੰਮ ਕਰ ਰਹੀ ਇੱਕ ਸੁਤੰਤਰ ਸੰਸਥਾ ਦੇ ਨਾਲ ਗੁਪਤ ਤਰੀਕੇ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਹੇ ਸੀ। ਓਪਨ ਏ ਆਈ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੀ ਹੈ ਕਿ ਬਰਖਾਸਤਗੀ ਸੰਬੰਧੀ ਜਿਹੜੀਆਂ ਸਾਰਿਆਂ ਦੀਆਂ ਚਿੰਤਾਵਾਂ ਨੇ ਉਹਨਾਂ ਦਾ ਹੱਲ ਤੁਰੰਤ ਪ੍ਰਭਾਵ ਦੇ ਨਾਲ ਤਾਂ ਨਹੀਂ ਹੋ ਸਕਦਾ, ਪਰ ਅੱਗੇ ਉਹ ਇਸ ਮਾਮਲੇ ਦੀ ਅੰਦਰੂਨੀ ਜਾਂਚ ਕਰ ਰਹੇ ਨੇ। ਵੈਸੇ ਓਪਨ ਏ ਆਈ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਅਮਰੀਕਾ ਦੇ ਵਿੱਚ ਖੜ੍ਹੇ ਹੋ ਕੇ ਇਲਜ਼ਾਮ ਲਗਾਇਆ ਸੀ ਕਿ ਆਸਟ੍ਰੇਲੀਆ ਦੀ ਸਭ ਤੋਂ ਵਕਾਰੀ ਜਿਹੜੀ ਇੱਕ ਵੈੱਬ ਪੋਰਟਲ ਹੈ ਮੈਡੀਕੇਅਰ, ਉਸ ਦੇ ਵਿੱਚ ਸੰਨ ਲਗਾਈ ਗਈ ਹੈ ਏ ਆਈ ਏਜੰਟਸ ਦੇ ਦੁਆਰਾ। ਜੂਨ ਮਹੀਨੇ ਦੇ ਵਿੱਚ ਇਹ ਵਾਕਿਆ ਵਾਪਰਿਆ ਸੀ। ਹੁਣ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ। ਪਤਾ ਚੱਲ ਰਿਹਾ ਹੈ ਕਿ ਓਪਨ ਏ ਆਈ ਦੇ ਕੁਝ ਹੋਰ ਏਜੰਟਸ ਨੇ ਅਨਔਥੋਰਾਈਜ਼ਡ ਹੈਕ ਜਿਹੜਾ ਉਹ ਕੀਤਾ ਗਿਆ। ਐਨ ਐਸ ਡਬਲਿਊ ਦੀ ਸਰਕਾਰੀ ਵੈਬਸਾਈਟ ਤੱਕ ਇਹ ਪਹੁੰਚ ਕੀਤੀ ਗਈ ਹੈ ਔਰ ਇਸ ਦਰਮਿਆਨ ਮੈਡੀਕੇਅਰ ਤੋਂ ਇਲਾਵਾ ਜਿਹੜਾ ਦੂਸਰਾ ਡੇਟਾ ਉਸਨੂੰ ਚੱਕਿਆ ਗਿਆ। ਓਪਨ ਏ ਆਈ ਨੇ ਦੱਸਿਆ ਕਿ ਐਨ ਐਸ ਡਬਲਿਊ ਸਰਕਾਰ ਤੱਕ ਇਹ ਜਾਣਕਾਰੀ ਜਿਹੜੀ ਹੈ ਪਹੁੰਚਾ ਦਿੱਤੀ ਗਈ ਹੈ। ਕੰਪਨੀ ਨੂੰ ਇਸ ਦੇ ਬਾਰੇ ਜਿਹੜਾ ਕਦੋਂ ਪਤਾ ਲੱਗਿਆ ਉਸ ਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖ਼ਬਰਾਂ ਸਾਹਮਣੇ ਆਉਣਗੀਆਂ। ਇਹ 1 ਮਹੀਨੇ ਦੇ ਵਿੱਚ ਹੀ ਦੂਸਰੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਉਹ ਵੀ ਘਟਨਾ ਜੂਨ ਮਹੀਨੇ 'ਚ ਹੀ ਵਾਪਰੀ ਸੀ ਜਦੋਂ ਏ ਆਈ ਏਜੰਟਸ ਜਿਹੜੇ ਸੀ ਉਹਨਾਂ ਨੇ ਗਲਤ ਤਰੀਕੇ ਦੇ ਨਾਲ ਮੈਡੀਕੇਅਰ ਦੇ ਵਿੱਚ ਸੰਨ ਲਗਾ ਦਿੱਤੀ ਸੀ। ਉੱਥੇ ਬਰੂਸ ਬੇਅਰਡ ਜਿਹੜੇ ਕਿ ਲਿਬਰਲ ਪਾਰਟੀ ਦੇ ਸੀਨੀਅਰ ਸਾਬਕਾ ਫੈਡਰਲ ਸਿਆਸਤਦਾਨ ਵੀ ਰਹਿ ਚੁੱਕੇ ਨੇ ਅਤੇ ਡਿਪਟੀ ਲੀਡਰ ਵੀ ਰਹਿ ਚੁੱਕੇ ਨੇ ਐਨ ਐਸ ਡਬਲਿਊ ਦੀ ਬ੍ਰਾਂਚ ਦੇ ਵਿੱਚ, ਉਹਨਾਂ ਦਾ 84 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਦੱਸ ਦਈਏ ਕਿ ਬਰੂਸ ਬੇਅਰਡ ਜਿਹੜੇ ਸੀ ਉਹਨਾਂ ਨੇ ਐਨ ਐਸ ਡਬਲਿਊ ਦੇ ਟਰਾਂਸਪੋਰਟ ਮਿਨਿਸਟਰ ਦੇ ਤੌਰ ਦੇ ਉੱਤੇ ਵੀ ਸਰਵ ਕੀਤਾ। 1988 ਤੋਂ 1995 ਦੇ ਦਰਮਿਆਨ ਉਹ ਜਿਹੜੇ ਐਨ ਐਸ ਡਬਲਿਊ ਦੇ ਟਰਾਂਸਪੋਰਟ ਮਿਨਿਸਟਰ ਵੀ ਰਹੇ ਨੇ। ਖਾਸ ਗੱਲ ਇਹ ਰਹੀ ਹੈ ਕਿ ਉਹ ਜਿਹੜੇ ਐਨ ਐਸ ਡਬਲਿਊ ਦੇ ਪ੍ਰੀਮੀਅਰ ਰਹਿ ਚੁੱਕੇ ਨੇ ਮਾਈਕ ਬੇਅਰਡ, ਉਹਨਾਂ ਦੇ ਪਿਤਾ ਨੇ। ਇਸ ਦਰਮਿਆਨ ਐਨ ਐਸ ਡਬਲਿਊ ਦੇ ਜਿੰਨੇ ਵੀ ਸਿਆਸਤਦਾਨ ਨੇ, ਚਾਹੇ ਉਹ ਫੈਡਰਲ ਪੱਧਰ 'ਤੇ ਨੇ ਚਾਹੇ ਸਟੇਟ ਪੱਧਰ 'ਤੇ ਨੇ, ਲਿਬਰਲ ਪਾਰਟੀ ਦੇ ਨਾਲ ਜੁੜੇ ਹੋਏ, ਉਹਨਾਂ ਨੇ ਬਰੂਸ ਬੇਅਰਡ ਦੀ ਤਾਰੀਫ ਕੀਤੀ। ਦੱਸ ਦਈਏ ਕਿ ਬਰੂਸ ਬੇਅਰਡ ਉਹ ਸ਼ਖਸ ਸੀ ਜਿਨ੍ਹਾਂ ਨੇ ਸਾਲ 2000 ਦੇ ਵਿੱਚ ਓਲੰਪਿਕ ਖੇਡਾਂ ਸਿਡਨੀ ਦੇ ਵਿੱਚ ਲਿਆਉਣ ਦੇ ਲਈ ਆਸਟ੍ਰੇਲੀਆ ਦੇ ਤਰਫ ਤੋਂ ਲੌਬਿੰਗ ਕੀਤੀ ਸੀ ਔਰ ਓਲੰਪਿਕ ਦੇ ਵਿੱਚ ਐਨ ਐਸ ਡਬਲਿਊ ਦੀ ਨੁਮਾਇੰਦਗੀ ਵੀ ਕੀਤੀ ਸੀ ਕਿ ਇਸ ਸੂਬੇ ਦੇ ਵਿੱਚ ਔਰ ਸਿਡਨੀ ਸ਼ਹਿਰ ਦੇ ਅੰਦਰ ਇਹ ਖੇਡਾਂ ਹੋਣੀਆਂ ਚਾਹੀਦੀਆਂ ਨੇ। ਇਸ ਦਰਮਿਆਨ ਉਹਨਾਂ ਦੀ ਜਿਹੜੀਆਂ ਉਹਨਾਂ ਦੇ ਬਾਰੇ ਯਾਦ ਕਰਦੇ ਹੋਏ ਲਿਬਰਲ ਪਾਰਟੀ ਦੀ ਮੌਜੂਦਾ ਨੇਤਾ ਕੈਲੀ ਸੋਲੇਨ ਨੇ ਕਿਹਾ ਕਿ ਬਰੂਸ ਬੇਅਰਡ ਦੀ ਜਿਹੜੀ ਸਰਵਿਸ ਦਿੱਤੀ ਹੈ ਲਿਬਰਲ ਪਾਰਟੀ ਨੂੰ ਹੀ ਨਹੀਂ ਬਲਕਿ ਆਸਟ੍ਰੇਲੀਆ ਦੇ ਲੋਕਾਂ ਨੂੰ ਉਹ ਬੜੀ ਬੇਮਿਸਾਲ ਰਹੀ ਹੈ। ਉੱਧਰ ਵਿਕਟੋਰੀਆ ਦੇ ਡਾਕਟਰਜ਼ ਨੂੰ 10% ਦਾ ਤਨਖਾਹ ਵਾਧਾ ਆਫਰ ਕਰ ਦਿੱਤਾ ਗਿਆ ਔਰ ਆਖਰੀ ਮੌਕੇ ਦੇ ਉੱਤੇ ਇੱਕ ਹੋਰ ਜਿਹੜੀ ਸਟ੍ਰਾਈਕ ਦੀ ਧਮਕੀ ਦਿੱਤੀ ਗਈ ਸੀ ਵਿਕਟੋਰੀਆ ਦੇ ਪਬਲਿਕ ਹੋਸਪਿਟਲ ਦੇ ਡਾਕਟਰਜ਼ ਦੀ ਤਰਫ ਤੋਂ, ਉਸ ਨੂੰ ਹੁਣ ਫਿਲਹਾਲ ਕੁਝ ਸਮੇਂ ਦੇ ਲਈ ਟਾਲ ਦਿੱਤਾ ਗਿਆ। ਦੱਸ ਦਈਏ ਕਿ ਇਹ ਤਨਖਾਹ ਵਾਧਾ ਜਿਹੜਾ ਹੈ ਪਹਿਲਾਂ ਯੂਨੀਅਨ ਜਿਹੜੀ ਡਾਕਟਰਾਂ ਦੀ ਯੂਨੀਅਨ ਉਹ ਅਗਲੇ 4 ਸਾਲਾਂ ਦੇ ਦਰਮਿਆਨ 30% ਤਨਖਾਹ ਵਾਧਾ ਮੰਗ ਰਹੀ ਸੀ, ਪਰ ਹੁਣ ਅਗਲੇ 12 ਮਹੀਨਿਆਂ ਦੇ ਦਰਮਿਆਨ 10% ਦਾ ਤਨਖਾਹ ਵਾਧਾ ਫਿਲਹਾਲ ਵਿਕਟੋਰੀਆ ਦੇ ਡਾਕਟਰਸ ਨੂੰ ਦੇ ਦਿੱਤਾ ਗਿਆ। ਇਸ ਤੋਂ ਇਲਾਵਾ ਇੱਕ ਲੰਬਸਮ ਜਿਹੜੀ ਸੀਨੀਅਰ ਡਾਕਟਰ ਨੇ ਉਹਨਾਂ ਨੂੰ ਲੰਬਸਮ ਯਾਨੀ 1 ਮੁਸ਼ਤ $25,000 ਦੀ ਰਕਮ ਹੈ ਉਹ ਵੀ ਦਿੱਤੀ ਜਾਏਗੀ। ਚੇਤੇ ਕਰਵਾ ਦਈਏ ਕਿ ਵੀਰਵਾਰ ਦੇ ਦਿਨ ਵਿਕਟੋਰੀਆ ਭਰ ਦੇ ਵਿੱਚ ਜਿੰਨੇ ਵੀ ਪਬਲਿਕ ਹੋਸਪਿਟਲਸ ਮੈਡੀਕਲ ਫੈਸਿਲਿਟੀਜ਼ ਨੇ ਉਹਨਾਂ ਦੇ ਵਿੱਚ ਕੰਮ ਕਰਦੇ ਡਾਕਟਰਸ ਪਹਿਲੀ ਵਾਰ ਹੜਤਾਲ ਦੇ ਉੱਤੇ ਗਏ ਸੀ। ਪਹਿਲੀ ਵਾਰ ਤਾਂ ਨਹੀਂ ਕਹਿ ਸਕਦੇ ਪਰ ਘੱਟੋ ਘੱਟ ਪਿਛਲੇ 25 ਸਾਲਾਂ ਦੇ ਵਿੱਚ ਤਾਂ ਕੋਈ ਹੜਤਾਲ ਡਾਕਟਰਾਂ ਦੀ ਹੋਈ ਨਹੀਂ ਸੀ। ਅਤੇ ਹੁਣ ਧਮਕੀ ਇਹ ਦਿੱਤੀ ਗਈ ਸੀ ਕਿ ਜੇਕਰ ਇਹ ਮੰਗ ਨੂੰ ਨਾ ਪ੍ਰਵਾਨ ਕੀਤਾ ਗਿਆ ਤਨਖਾਹ ਵਾਧੇ ਦੀ ਮੰਗ ਨੂੰ ਤੇ ਕੁਝ ਹੋਰ ਜਿਵੇਂ ਕੰਮ ਕਰਨ ਦੀਆਂ ਸਹੂਲਤਾਂ ਜਿਹੜੀਆਂ ਨੇ ਉਹਨਾਂ ਨੂੰ ਥੋੜਾ ਸੁਹਿਰਦ ਬਣਾਇਆ ਜਾ ਸਕੇ, ਕੰਮ ਦੀਆਂ 12.5 ਘੰਟੇ ਦੀਆਂ ਜਿਹੜੀਆਂ ਲੰਮੀਆਂ ਲੰਮੀਆਂ ਸ਼ਿਫਟਾਂ ਉਹਨਾਂ ਨੂੰ ਘੱਟ ਕੀਤਾ ਜਾ ਸਕੇ ਆਦਿ ਆਦਿ। ਇਹਨਾਂ ਮੰਗਾਂ ਦੇ ਉੱਤੇ ਹਾਲ ਫਿਲਹਾਲ ਕੋਈ ਗੱਲ ਨਹੀਂ ਹੋਈ ਹੈ, ਪਰ ਇੰਨਾ ਜ਼ਰੂਰ ਹੈ ਕਿ ਯੂਨੀਅਨ ਨੇ ਇਹ ਗੱਲ ਕਹੀ ਸੀ ਕਿ ਜੇਕਰ ਇਹਨਾਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 24 ਘੰਟੇ ਦੀ ਵੀ ਇੱਕ ਹੜਤਾਲ ਕੀਤੀ ਜਾਏਗੀ, ਜਿਸ ਨੂੰ ਫਿਲਹਾਲ ਟਾਲ ਲਿਆ ਗਿਆ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ।
3: ਦਿਸ ਆਟਮ ਲਾਫ ਆਊਟ ਲਾਊਡ ਵਿਦ ਆਯੁਸ਼ਮਾਨ ਖੁਰਾਨਾ ਐਂਡ ਸਾਦਾ ਅਲੀ ਖਾਨ ਇਨ ਉੜਦਾ ਤੀਰ।
4: ਇੱਕ ਪਾਕਿਸਤਾਨੀ ਜਾਸੂਸ ਹਿੰਦੁਸਤਾਨ ਜਾਏਗਾ।
5: ਦੇਸ਼ ਭਗਤੀ ਤੋਂ ਯਾਦ ਆ ਗਈ,
6: ਦੇਸ਼ ਕੌਣ ਸਾ ਹੈ ਯੇ ਭੁੱਲ ਗਿਆ।
3: ਅ ਸਪਾਈ ਮਿਸ਼ਨ ਗੋਨ ਰੋਂਗ ਵਿਦ ਹਿਲੇਰੀਅਸ ਮੋਮੈਂਟਸ।
7: ਉਹਦੀ ਇੱਕ ਬਾਰਡਰ ਚੱਲ ਰਹੀ
3: ਹੈ। ਨਹੀਂ ਜੀ, ਇਹ ਤਾਂ ਉੜਦਾ ਤੀਰ ਚੱਲ ਰਿਹਾ ਹੈ ਫਰੋਮ ਅਕਟੋਬਰ 9th ਐਟ ਸਿਨੇਮਾਜ਼ ਨੀਅਰ ਯੂ।
8: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
9: ਉਹ ਜੋ ਹੁਕਮ ਮੇਰੀ ਸਰਕਾਰ।
8: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ। ਤੁਸੀਂ ਆ ਕਿੱਥੇ ਜਾ ਰਹੇ ਹੋ?

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs 2 ears 2 eyes ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।